ਯਾਰੀ ਰਵਿ ਆਸਰਬ ਥਾਨ ਜਿਉਂ ਬੈ ਸੰਤਰ ਕਾਸ਼ਟ ਮਝਾਰ ਬਿਨ ਸੰਜਮ ਨਹੀਂ ਕਾਰ ਸਾਰ ਬਿਨ ਗੁਰ ਨਾ ਪਾਵੈ ਗੋ ਹਰਿ ਜੀ ਕੋ ਦੁਆਰ ਮਿਲ ਸੰਗਤ ਤਾਜ ਅਭਿਮਾਨ ਕਹੋ ਨਾਨਕ ਪਾਈ ਹੈ ਪਰਮ ਨਿਧਾਨ ਦੇਵਗਨਾਰੀ ਪੰਜਵਾਂ ਜਾਨੀ ਨਾ ਜਾਈ ਤਾਂ ਕੀ ਗਾਤ ਰਹਾਉ ਕਹਿ ਪਿਖਾਰੂ ਹਉ ਕਹਿ ਚਤਰਾਈ ਬਿਸਮੇ ਬਿਸਮਨ ਬਿਸਮੇ ਕਹਿਨ ਕਹਾਤ ਗਣ ਗੰਧਰਵ ਸਿੱਧ ਅਰ ਸਾਧਿਕ ਸੋਰ ਨਾਰ ਦੇਵ ਅਬਰ ਬ੍ਰਹਮ ਬ੍ਰਹਮਾਦਿਕ ਚਤੁਰਬੇਦ ਉਚਰਨ ਉਚਰਤ ਦਿਨ ਰਾਤ ਅਗਮ ਅਗਮ ਠਾਕੁਰ ਅਗਾਧ ਗੁਣ ਬੇਅੰਤ ਬੇਅੰਤ ਪਨ ਨਾਨਕ ਕਹਿਣ ਨਾ ਜਾਈ ਪਰੈ ਪਰਾਤ ਦੇਵਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨ ਹਾਰ ਪਾਉ ਨਾਹੀ ਸੁਖ ਸਹਿਜ ਨੰਦਾਨਕ ਉਹੀ ਰੇ ਕਸੁਮਾਰ ਆਉ ਸਗਲ ਮੂਰਤ ਗੁਰ ਮੇਰੇ ਮਾਥੈ ਜਦ ਕਦ ਵੇਖੋ ਤਤ ਤਤ ਸਾਥੈ ਚਰਨ ਕਮਲ ਮੇਰੇ ਪ੍ਰਾਨ ਆਧਾਰ ਸਮਰੱਥ ਥਾ ਵੱਡਾ ਪ੍ਰਭ ਮੇਰਾ ਘਟ ਘਟ ਅੰਤਰ ਸਾਹਿਬ ਨੇਰਾ ਤਾਂ ਕਿ ਸ਼ਰਨ ਆਸਰ ਪ੍ਰਭ ਨਾਨਕ ਜੈ ਕਾ ਅੰਤ ਨ ਪਾਰ ਵਾਰ ਦੇਵਗੰਧਾਰੀ ਮਹੱਲਾ ਪੰਜਵਾਂ ਉਲਟੀ ਰੇ ਮਨ ਉਲਟੀ ਰੇ ਸਵਾਗਤ ਸਿਉਂ ਕਰ ਉਲਟੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਗਤ ਸੰਗ ਨਾ ਛੁਟਕੀ ਰੇ ਰਾਉ ਜਿਉਂ ਕਾਜਰ ਪਰ ਮੰਦਰ ਰਾਖਿਓ ਜੋ ਪੈਸੈ ਕਾਲੂ ਕੀ ਰੇ ਦੂਰਾ ਹੀ ਤੇ ਭਾਗ ਗਇਓ ਹੈ ਜਿਸ ਗੁਰਮਿਲ ਛੁਟਕੀ ਤ੍ਰਗੁਟੀ ਰੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮਨ ਮੁਖ ਸਾਗਤ ਸੰਗ ਨਾ ਜੁਟਸੀ ਰੇ ਜਨ ਨਾਨਕ ਦਾਸ ਦਾਸ ਕੋ ਕਰੀ ਆਉ ਮੇਰਾ ਮੂੰਡ ਸਾਧ ਜੈ ਪਗਾਂ ਹੇਠ ਰੁਲਸੀ ਰੇ ਦੇ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹਉ ਬਲ ਬਲ ਜਾਉ ਗਾਵਨ ਪਾਵਨ ਸੰਤਨ ਤੋਰੇ ਚਰਨ ਉਹ ਕੇ ਪਾਉ ਰਹਾਉ ਜਾਸਨ ਬਾਸ

ਨਾ ਜਿਉਂ ਜਗ ਰਚਨਾ ਜਹ ਦੇਖੋ ਹਿਰਦੈ ਵਿਚਾਰੂ ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਹੋਤ ਉਧਾਰੂ ਦੇਵ ਗੰਧਾਰੀ ਮਹੱਲਾ ਨੌਵਾਂ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉਂ ਸਭ ਲਾਗੇ ਕਿਆ ਦਾਰ ਕਿਆ ਮਿੱਤਰ ਹਾਉ ਮੇਰੋ ਮੇਰੋ ਸਭ ਕਹਿਤ ਹੈ ਹਿਤ ਸੁਭਾਦਿਓ ਚੀਤ ਅੰਤ ਕਾਲ ਸੰਗੀ ਨਹਿ ਕਹੂ ਇਹ ਅਚਰਜ ਹੈ ਰੀਤ ਮਨ ਮੂਰਖ ਅਜੂ ਨਹਿ ਸਮਝ

ਮਨ ਪਿਆਰਾ ਮਨ ਹਰ ਰਸ ਨਾਮ ਚਕੋਲੇ ਰਾਮ ਗੁਰਮਤ ਮਨ ਠਹਿਰਾਈਐ ਮੇਰੀ ਜਿੰਦੜੀਏ ਅਣਤਨ ਕਾਹੂੰ ਡੋਲੇ ਰਾਮ ਮਨ ਚਿੰਦੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਗੁਰਮਤ ਮਨ ਅੰਮ੍ਰਿਤ ਬੁੱਛੜਾ

ਗਲ ਮਿਲਿਆ ਸਹਿ ਸੁਭਾਈ ਰਾਮ, ਜਨ ਨਾਨਕ ਮਾਨ ਆਨੰਦ ਭਇਆ ਹੈ ਮੇਰੀ ਜਿੰਦੜੀਏ, ਅਨਹਦ ਸ਼ਬਦ ਬਜਾਈ ਰਾਮ, ਸਖੀ ਸਹੇਲੀ ਮੇਰੀ ਆ ਮੇਰੀ ਜਿੰਦੜੀਏ, ਕੋਈ ਹਰ ਪ੍ਰਭ ਆਣ ਮਿਲਾ।

ഗോർഖയുടെ ശൗദത്തരായ രാമ ഹര ഹര പൊർക്കതയാല ഹമിരിയടിയേ ഗോർ സാധുഗോര മീഠലകായ രാമ കർക്കിരുപാസുണ ബേനതീമ ഹര ഹര ജാനനാനക നാമത്തെയായ രാമ ബിഹാഗട മഹല്ല ചൗഥ ജാഗ സുകൃത കീർത്ത നാമ ഹമിരിയടിയേ ഹര കീർത്ത ഹര മാന താരി രാമ ഹര ഹർ നാമ പവത്ത ഹമിരിയടിയേ ജപ ഹര ഹര ನಾಮ ಉದಾರಿ ರಾಮ ಸಬ ಕೆ ನಿವಕ ಪಾಪ ದೋ ಕಟ್ಯಾ ಮೇರಿ ಜನಡಿಯೇ ಮಾಲ ಗೋರ್ಮುಖ ನಾಮ ಉದಾರಿ ರಾಮ ವಡ ಪುನ್ನಿ ಹರ ತ್ಯಾಯ ಜನ ನಾನಕ ಹಮ ಮೂರ್ಖ ಮುಗ್ಧ ನಿಸ್ತಾರಿ ರಾಮ ಜೋ ಹರ ನಾಮ ತ್ಯಾಯಂದೇ ಮೇರಿ ಜನಡಿಯೇ ತಿನ್ನಾ ಪಂಚೇ ವಸಗತ ಆಯಿ ರಾಮ ಅಂತರ ನವನದ ನಾಮ ಹೈ ಮೇರಿ ಜನಡಿಯೇ ಗುರು ಸದ್ಗುರು ಲಖ ಲಖಾಯಿ ರಾಮ ಗುರು ಆಸ್ಥಾ ಮನಸಾ ಪೂರಿಯಾ ಮೇರಿ ಜನಡಿಯೇ ਹਰ ਮਿਲਿਆ ਸਭ ਭੁੱਖ ਸਭ ਜਾਈ ਰਾਮ ਤੁਰ ਮਸਤਕ ਹਰ ਪਵ ਲਿਖਿਆ ਮੇਰੀ ਜਨੜੀਏ ਜਨ ਨਾਨਕ ਹਰ ਗੁਣ ਗਾਈ ਰਾਮ ਹਮ ਪਾਪੀ ਬਲਵੰਚੀਆ ਮੇਰੀ ਜਨੜੀਏ ਪਰ ਦਰੋਹੀ ਠਗ ਮਾਇਆ ਰਾਮ ਵਡਭਾਗੀ ਗੁਰ ਪਾਇਆ ਮੇਰੀ ਜਨੜੀਏ ਗੁਰਪੂਰੇ ਗਾਤ ਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਾਰ ਮੁਖ ਜੋਇਆ ਮੇਰੀ ਜਨੜੀਏ ਫਿਰ ਮਰਦਾ ਬਹੁੜ ਜੀਵਾਇਆ ਰਾਮ ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਅੰਦੜੀਏ ਤਿੰਨ ਕੇ ਸਭ ਦੁੱਖ ਗਵਾਇਆ ਰਾਮ ਅਤ ਊਤਮ ਹਰ ਨਾਮ ਹੈ ਮੇਰੀ ਅੰਦੜੀਏ ਨਿਤ ਜਪਿਆ ਏ ਪਾਪ ਗਵਾਤੇ ਰਾਮ ਪਤਿਤ ਪਵਿੱਤਰ ਗੌਰ ਹਰ ਕੀਏ ਮੇਰੀ ਅੰਦੜੀਏ ਚੌ ਕੁੰਡੀ ਚੌ ਜੁਗ ਜਾਤੇ ਰਾਮ ਹਉਮੈ ਮੈਲ ਸਭ ਉਤਰੀ ਮੇਰੀ ਅੰਦੜੀਏ ਹਰ ਕੀ ਅੰਮ੍ਰਿਤ ਹਰ ਸਰਨਾਤੀ ਰਾਮ ਅਪਰਾਧੀ ਪਾਪੀ ਉਧਰੇ ਮੇਰੀ ਅੰਦੜੀਏ ਜਨ ਨਾਨਕ ਖਿਨ ਹਾਰ ਰਾਤੀ ਰਾਮ ਬਿਹਾਗੜਾ ਮਹੱਲਾ ਚੌਥਾ ਹਉ ਬਲਿਹਾਰੀ ਤਿੰਨ ਕਉ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਉਧਾਰੋ ਰਾਮ ਗੁਰ ਸਤਿਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ ਬਿਖ ਭਉ ਜਲ ਤਾਰਨ ਹਾਰੋ ਰਾਮ ਜਿਨ ਇੱਕ ਮਾਨ ਹਰ ਧਿਆਇਆ ਮੇਰੀ ਜਿੰਦੜੀਏ ਤਿੰਨ ਸੰਤ ਜਨਾ ਜੈਕਾਰੋ ਰਾਮ ਜਨ ਨਾਨਕ ਨਾਨਕ ਹਰ ਜਪ ਸੁਖ ਪਾਇਆ ਮੇਰੀ ਜੰਦੜੀਏ ਸਭ ਦੁੱਖ ਵਿਸ ਨਿਵਾਰਨ ਹਾਰੋ ਰਾਮ ਸਾਰਸਨਾ ਤਨ ਤਨ ਹੈ ਮੇਰੀ ਜੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ ਤੇ ਸ਼ਰਮਣ ਭਲੇ ਸੋਭਨੀਕ ਹੈ ਮੇਰੀ ਜੰਦੜੀਏ ਹਰ ਕੀਰਤਨ ਸੁਣੇ ਹਰ ਤੇਰੇ ਰਾਮ ਸੋ ਸਾਸ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜੰਦੜੀਏ ਜੋ ਜਾਈ ਲੱਗੈ ਗੁਰ ਪੈਰੇ ਰਾਮ ਗੋਰ ਵੇਟੋ ਨਾਨਕ ਵਾਰਿਆ ਮੇਰੀ ਜੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਨੜੀਏ ਜੋ ਸਾਧੂ ਸਤਿਗੁਰ ਦੇਖੇ ਰਾਮ ਤੇ ਹਸਤ ਪੁਨੀਤ ਪਵਿੱਤਰ ਹੈ ਮੇਰੀ ਜਨੜੀਏ ਜੋ ਹਰ ਜਸ ਹਰ ਹਰ ਲਿਖੈ ਰਾਮ ਤਿਸ ਜਨ ਕੇ ਪਗ ਨਿਤ ਚੂ ਪੂਜੀ ਹੈ ਮੇਰੀ ਜਨੜੀਏ ਜੋ ਮਾਰਗ ਧਰਮ ਚਲੇ ਸੈ ਰਾਮ ਨਾਨਕ ਤਿਨ ਵਿਟੋ ਵਾਰਿਆ ਮੇਰੀ ਜਨੜੀਏ ਹਰ ਗੁਣ ਹਰ ਨਾਮ ਮਨੀ ਸੈ ਰਾਮ ਧਰਤ ਪਾਤਾਲ ਆਕਾਸ਼ ਹੈ ਮੇਰੀ ਜੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪੌਣ ਪਾਣੀ ਬੈ ਸੰਤਰੋ ਮੇਰੀ ਜੰਦੜੀਏ ਨਿਤ ਹਰ ਹਰ ਹਰ ਜਸ ਗਾਵੈ ਰਾਮ।

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाने लई तुसी सानूं सुझाव दिंदे रहोगे। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਤੇਦ ਇਸ ਤਰ੍ਹਾਂ ਭਾਈ, ਦਿਲ ਕਾ ਫਿਕਰ ਨਾ ਜਾਏ, ਤੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਵੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਿੰਘ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੀ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੀ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਸਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਨੇ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ, ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸਤਨੇ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਉਦਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈਸਲ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾ, ਕਿਤੇ ਤੇਰੇ ਵਾਵਣਹਾਰੇ। ਕਿਤੇ ਤੇਰੇ ਰਾਗ ਪਰਿਸ਼ੰਕ ਹੀ ਹੈ, ਕਿਤੇ ਤੇਰੇ ਗਾਵਣਹਾਰੇ। ਗਾਵਣ ਤੁਦਨੋ ਪਵਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨੋ, ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸੁਵਾਰੇ। ਗਾਵਣ ਤੁਦਨੋ ਇੰਦਰ ਨਿਰਾਸਣ ਬੈਠੇ, ਦੇਵਤਿਆਂ ਅੰਦਰ ਨਾਲੇ। ਗਾਵਣ ਤੁਦਨੋ ਸਿਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵਿਦਾ ਨਾਲੇ। ਗਾਵਣ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਣ ਤੁਦਨੋ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ

ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੁ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ।

ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਊ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦ ਵੈਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕਰ ਆਈਆਂ

ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖਾ ਏ ਖਾਏ ਚਲੀਐ ਅੰਦੂਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਤਲਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੇ ਆਖਣ ਪਾਹੇ, ਵੱਡਾ ਨਾ ਹੋਵੇ।

ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਐਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਬਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾ

ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੋ ਪਾਈ ਤਾਂ ਕਾ ਰਿਜ ਕਾ ਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ।

ਹਰ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ।

ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਬ ਤਪ ਹੈ ਜਪੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ

ਇਸੋ ਹੀ ਹਮ ਪਾਈ ਰਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰਹੇ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੀ ਸੂਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ। ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ।

ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੁਖ ਮਨੋਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜੇ ਜੇਠਾਂ ਸਭ ਸਜਾਏ ਤੇਲ ਬਹਾਦਰ ਸਿਮਰਿਆਂ ਘਰ ਨਾਨਕ ਆਵੇ ਢਾਈ ਸੌ ਸਾਈ ਹਮੇਸ਼ਾ ਜਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਹਮੇ ਸਹਾਈ ਜਦਾਂ ਪਾਤਸ਼ਾਹ ਸਿੰਘ ਦੀ ਆਤਮ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਆਖਦੀਆਂ ਜੱਤੀਆਂ ਕਰਦੀਆਂ ਜਿਨ੍ਹਾਂ ਨਾਮ ਦੇ ਪ੍ਰਬੰਧ ਕੀਤਿਆਂ ਦੇਣ ਜਵਾਈ ਦੇ ਮਾਈ ਦੇ ਕਰਾ ਬਿਨਾਂ ਪਿਆਰਾ ਸੁਚਾਰਾ ਜੀ ਪਵਿੱਤਰ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਰੀਆਂ ਨੇ ਧਰਮ ਹੇਤ ਅਸੀਂ ਗੁਰਤੇ ਬੰਦ ਬੰਦ ਕਰਾਏ ਗੁਰਤੀਆਂ ਹਾਈਆਂ ਕੱਤਰੀਆਂ ਪਿਛਲੇ ਸਾਲਾਂ ਦੇ ਨਾਲ ਕਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇ ਸਾਰਾ ਸੋ ਸੋ ਸਾਨੂੰ ਭਾਈ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੰਧ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਰਤਨਾ ਸੋ ਸਾਲਸਾ ਜੀ ਕੀ ਅਰਦਾਸ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਤਾ ਵਿੱਚ ਤਾਂ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਸਾਰੇ ਤਾਂ ਦਾ ਚਲੇ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਜਨਾਮ ਚਾਹੁੰਦੇ ਝੰਡੇ ਗੰਗਾ ਜੁਗੋ ਜੁਗਾ ਟਾਉਂ ਕਰ ਗੰਗਾ ਜੈਕਾਰ ਬੋਲੋ ਜੀ ਸਿੱਖਾਣਾ ਮਾਨੀ ਬਾਬਾ ਤੁਲ ਜੀ ਮਤਕਾਰਾ ਸਾਹਿਬ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪਾਠ ਜੀ ਸੋਲਾ ਸਾਹਿਬ ਸਰਦਾਰ ਜੀ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਨੂੰ ਧਾਮਾਂ ਜੀ ਜਿਹਨਾਂ ਨੂੰ ਕੌਂਸਲ ਨੂੰ ਜੋੜਿਆ ਗਿਆ ਜਿਹਨਾਂ ਨੇ ਖੁੱਲ੍ਹੇ ਦਰਸ਼ਨ ਦੀ ਦਾਸ ਜੀ ਵਾਸ ਨੂੰ ਬਾਬਾ ਰਾਮ ਪਿਆਰੇ ਖਾਲਸਾ ਜੀ ਨੂੰ ਬਹੁਤ ਜੀ ਦੇ ਮਹਾਨ ਨੇ ਤਾਣਾ ਦੇ ਤਾਣ ਨੇ ਉੱਡਣ ਜੋ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਸੋਹਣੇ ਪਾਵਨ ਚਰਨਾਂ ਨਾਲ ਅਰਦਾਸ ਬੇਨਤੀ ਹੈ ਮਹਾਨ ਕਿਰਪਾ ਹੋਈ ਮਹਾਨ ਕਿਰਪਾ ਸਦਕਾ ਜਨਮ ਦਾ ਸਮਾਜ ਸ੍ਰੀ ਰੋਗਮੰਦ ਸੁਖਦਾ ਕੀ ਹੋਇਆ ਮਤਲਬ ਲੈ ਕੇ ਅਸਲ ਕਰਕੇ ਆਪ ਜੀ ਦੀ ਬਾਣੀ ਪੜ੍ਹਦੇ ਹਾਂ ਰਹਿ ਦਾ ਸਭ ਦਾ ਪਾਠ ਕਰਦੇ ਹਾਂ ਉਹਨਾਂ ਦੀ ਅੰਤ ਭੁੱਲਾਂ ਨਿਕਲਣਾ ਕਰਨੀ ਹੈ ਜਿਸ ਤੋਂ ਸਮਾਜ ਵਾਸੀ ਬਾਣੀ ਪੜ੍ਹੀ ਸੁਣੀ ਆਪ ਜੀ ਦੇ ਪਾਵਨ ਚਰਨਾਂ ਵਿੱਚ ਪ੍ਰਵਾਨ ਕਰਨੇ ਬਾਣੀ ਦਾ ਭਾਵ ਨੂੰ ਸੰਤਾਂ ਦੇ ਆਸਰੇ ਨਿਹਰਦੇ ਕੋਈ ਸਮਾਜ ਦੀ ਕਿਰਪਾ ਕਰਨੀ ਸੁਭਨਾ ਸੰਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਸਭਨਾਂ ਦੀ

ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੌੜੀ ਦੀਪਤੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾਖੀ ਹੈ ਕਰਤੇ ਕਾਹੇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ, ਤੁਮ ਗਾਵੋ ਮਿਰ ਮਿਰ ਤੋਕਾ ਸੋਹਿਲਾ ਹੋਂ ਵਾਰੀ, ਜਿਤ ਸੋਹਿਲਾ ਸਦਾ ਸੁਖ ਹੋਇ ਰਾਉ। ਨਿਤ ਨਿਤ ਜੀਅੜੇ ਸੰਭਾਲੀਆਂ ਨੂੰ ਦੇਖੇ ਗਾ ਦੇਵਨਹਾਰ, ਤੇਰਾ ਦਨ ਕਿਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣਾ ਸੀ ਸੜੀਆਂ ਜਹ ਹੋਵੈ ਸਹਿ ਸੁਮੇਲ, ਕਰ ਕਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ, ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸਨ ਏਕ ਬਾਬਾ, ਜੈ ਕਰ ਕਰਦੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਾਉ। ਵਿਸ਼ਵ ਜਸੈ ਕੜੀਆਂ ਪਹਿਰਾ, ਥਿੱਤੀ ਵਾਰੀ ਮਾਂ ਹੋਆ, ਸੂਰਜੇ ਕੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਆਪ ਚੰਦ ਦੀਪ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆ ਨਲੋ ਪਵਨ ਜਬਰੋ ਕਰੇ, ਸਗਲ ਬਨ ਰਾਈ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨਨ ਹੈ ਤੋਏ ਕਉ, ਸਹਿਸ ਮੂਰਤ ਨਨ ਏਕ ਤੋਈ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨਜਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਪਾਉ, ਹੋਏ ਜਾਤੇ ਤੇ ਰਹਿਣਾ ਹੈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਵਪਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਾਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁੰਨ ਵੱਡਾਹੇ, ਕਰ ਡੰਡਾਉਤ ਪੁੰਨ ਵੱਡਾਹੇ ਰਹਾਓ। ਸਾਖਤ ਹਰ ਰਸਾਦ ਨਾ ਜਾਣਿਆ, ਤਨ ਅੰਤਰ ਹੋਮੈ ਕੰਡਾਹੇ, ਜਿਉਂ ਜਿਉਂ ਚਲੈ ਚੁਬੇ ਦੁਖ ਪਾਵਹੈ, ਜਮਕਾਲ ਸਹੈ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਪਵ ਖੰਡਾਹੇ, ਅਵਨਾਸੀ ਪੁਰਖ ਪਾ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾਹੇ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ, ਔਦ ਘਟੈ ਦਿਨ ਸਰਹਿਣਾਰੀ, ਮਾਨ ਗੁਰ ਮਿਲ ਕਾਜ ਸਵਾਰੀ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਉ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ ਹੇ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਵਿਹਾਰ ਜੋ, ਹਰ ਗੁਰ

ਫਿਰ ਅੰਮ੍ਰਿਤ ਮੁਤੇ ਅਮਰਦਾਸ ਰਾਮ ਦਾ ਸਾਹਮਣੇ ਸਹਾਈ ਅਰਜਨ ਹਰਗੋਬਿੰਦ ਸਿੰਘ ਸ੍ਰੀ ਗੁਰੂ ਰਾਜ ਸ੍ਰੀ ਅਰਕ੍ਰਿਸ਼ਨ ਧਿਆਈ ਹੈ ਜੇ ਕਿਸਾਨ ਸਜਾਏ ਦੇਵ ਬਹਾਦਰ ਸਿੰਘ ਧਾਈ ਸੰਸਥਾਨ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਸਥਾਨ ਹੋਏ ਸਹਾਈ ਰਸਾਂ ਪਾਤਸ਼ਾਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਅਦ ਹਿੰਦੀ ਰਾਜ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਦੇਵ ਮਾਣੇ ਦੇ ਮਾਣ ਨੇ ਤਾਂ ਪਿਤਾ ਜੀ ਆਪ ਜੀ ਦੇ ਹਜ਼ੂਰ ਸੁਣੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਹਾਨ ਕਿਰਪਾ ਹੋਈ ਮਹਾਨ ਸਤਿਕਾਰ ਜੀ ਦੇ ਬਾਵਜੂਦ ਸਹਿਲ ਸੇਵਾ ਹੋਈ ਸੀ ਆਪਣੇ ਮਨ ਦੇ ਜਾਪ ਹੋਇਆ ਸਮੁੱਚੀ ਸੇਵਾ ਨਿਭਾਉਂਦੀਆਂ ਹੋਈਆਂ ਫੁੱਲਾਂ ਦੇ ਜਮ੍ਹਾਂ ਕਰਦੀਆਂ ਕਿ ਤੁਸੀਂ ਮਾਤਾ ਆਪਣੀ ਸੁਰਬਾਣੀ ਪੁਰਨ ਦਾ ਸੇਵਾ ਕਰਨ ਵਾਲਾ ਆਪਣੇ ਚਰਨਾਂ ਦੇ ਅਨੁਰੋਧ ਕਰਨਾ ਆਉਣ ਵਾਲਾ ਸਮਾਜ ਜੀ ਰੋਗਬੰਦ ਸੁਖਦਾ ਵੀ ਕਰਨਾ ਸੰਗਤਾਂ ਦੀ ਹਾਜ਼ਰੀ ਕੁਰਬਾਨ ਕਰਨੀ ਹੈ ਮਤਲਬ ਫੇਰ ਦਰਸ਼ਨ ਦੇਖ ਕੇ ਹੱਲ ਕਰਨਾ ਜੀ ਸਹੀ ਪਿਆਰੇ ਮਿਲ ਕਰਾਉਣ ਜਿਹਨਾਂ ਮਿਲਿਆ ਪਵਿੱਤਰ ਨਾਮ ਜਿਸ ਸਾਹਿਬ ਹੈ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Jiyo Suhi Mahala Pehla Kaun Tora Ji Kavun Tola Tera Kavun Sara Bulawa Nirankar De Agge Benti Karan Di Jaanch Daste Han Ye Nirankar Parmeshwar ਉਹ ਕਿਹੜਾ ਤਰਾਜੀ ਤਕੜੀ ਹੈ, ਤਕੜੀ ਕਿਹੜੀ ਹੈ, ਔਰ ਤੇਰੇ ਤੋਲਣ ਵਾਸਤੇ ਤੋਲਾ ਤੋਲਾ ਨਾਮ ਬੱਟੇ ਦਾ ਬੱਟਾ ਕਿਹੜਾ ਹੈ, ਔਰ ਕਿਹੜਾ ਸਰਾਫ ਹੈ ਜਿਸ ਨੂੰ ਬੁਲਾਇਆ ਜਾਏ ਆ ਕਰਕੇ ਤੋਲਣਾ ਕਰੇ ਜਾਂ ਕੇ ਪਰਖ ਕਰੇ। ਕੌਣ ਗੁਰੂ ਕਹਿ ਪੈ ਦੀਖਿਆ ਲੇਵਾ, ਕਹਿ ਪੈ ਮੁੱਲ ਕਰਾਵਾ। ਸੱਚੇ ਸਤਿਗੁਰੂ ਜੀ ਕਿਹੜੇ ਹਨ ਔਰ ਕਹਿ ਕਿਹਦੇ ਪਾਸ ਪੈ, ਮੈਨੂੰ ਪਾਸ ਕਿਹਦੇ ਕੋਲੋਂ ਦੀਖਿਆ ਸਿੱਖਿਆ ਜਿਹੜੀ ਪ੍ਰਾਪਤ ਕਰਾਂ, ਔਰ ਕਹਿ ਕਿਸ ਪੈ ਕਿਹਦੇ ਪਾਸੋਂ ਤੇਰਾ ਜਿਹੜਾ ਮੁੱਲ ਕਰਾਵਾ। ਤੇਰਾ ਮੁੱਲ ਕੌਣ ਕਰ ਸਕਦਾ ਹੈ ਮੇਰੇ ਲਾਲ ਜੀਓ, ਤੇਰਾ ਅੰਤ ਨਾ ਜਾਣਾ। ਇਹ ਮੇਰੇ ਪਿਆਰੇ ਨਿਰੰਕਾਰ ਜੀਓ, ਆਪ ਜੀ ਦਾ ਜਿਹੜਾ ਅੰਤ ਹੈ ਉਹ ਕਿਸੇ ਤੋਂ ਵੀ ਨਹੀਂ ਜਾਣਿਆ ਜਾਂਦਾ ਹੈ। ਤੂੰ ਜਲ ਥਲ ਮੈਲ ਭਰਪੂਰ ਲੈਣਾ, ਤੂੰ ਆਪੇ ਸਰਬ ਸਮਾਣਾ ਰਹਾਓ। ਆਪ ਜੀ ਜਲਾਂ ਥਲਾਂ ਮਹੀ ਧਰਤੀ ਵਾਲਾ ਖਾਸ ਭਰਪੂਰ ਇੱਕ ਰਸ ਵਿਆਪਕ ਹੋ ਰਹੇ ਹੋ। ਤੂੰ ਆਪੇ ਸਰਬ ਸਮਾਣਾ ਅਤੇ ਸਾਰਿਆਂ ਵਿੱਚ ਸਮਾਏ ਹੋ। ਤੁਹਾਡੀ ਚੇਤਨ ਸੱਤਾ ਸਾਰਿਆਂ 'ਚ ਕੰਮ ਕਰ ਰਹੀ ਹੈ, ਰਹਾਓ। ਮਨ ਤਾਰਾ ਮਨ ਤਾਰਾ ਜੀ ਚੇਤੁਲਾ ਤੇਰੀ ਸੇਵ ਸਰਾਫ ਕਮਾਵਾ। ਮਨ ਤਾਰਾ ਜੀ ਮਨ ਨੂੰ ਨਿਰੰਕਾਰ ਦੇ ਜਿਹੜਾ ਆਸਰੇ ਕਰਨਾ ਤਥਾ ਨਾਮ ਦਾ ਜਿਹੜਾ ਮੰਨਣਾ, ਇਹ ਤਰਾਜੀ ਇਹ ਤਕੜੀ ਕਰ ਲੈਣਾ ਕਰੋ। ਔਰ ਚਿੱਤ ਚਿੱਤ ਦੇ ਵਿੱਚ ਜਿਹੜਾ ਉਹਨੂੰ ਚੇਤੇ ਕਰਨਾ, ਚਿੰਤਨ ਕਰਨਾ, ਚਿੱਤ ਦੇ ਵਿੱਚ ਚੰਗੇ ਫੁਰਨਿਆਂ ਨੂੰ ਧਾਰਨਾ, ਇਹ ਤੋਲਾ ਮੈਨੇ ਵੱਟਾ ਬਣਾਉਣਾ। ਤੇਰੀ ਸੇਵ ਸਰਾਫ ਕਮਾਵਾ, ਤੇਰੀ ਉਸ ਨਿਰੰਕਾਰ ਦੀ ਸੇਵਾ ਸੇਵਾ ਕਰਨੀ, ਇਹ ਸਰਾਫ ਬਣਾਉਣਾ ਕਰੋ। ਜਿਹੜਾ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਐਸੇ ਸਤਿਗੁਰੂ ਜੀ ਹੈ, ਉਹਨਾਂ ਕੋਲੋਂ ਸਿੱਖਿਆ ਲੈ ਕੇ ਉਹਨਾਂ ਦੇ ਪਾਸੋਂ ਪਵਿੱਤਰ ਗੁਣਾਂ ਦਾ ਜਿਹੜਾ ਮੁੱਲ ਹੈ ਉਹ ਕਰਾਉਣਾ ਕਰੋ। ਕਦ ਹੀ ਪੀਤਰ ਸੋ ਸੌ ਤੋਲੀ, ਇਹਨਾਂ ਵਿੱਚ ਤੇਰਾ ਹਵਾ ਘਾਟ ਹਿਰਦੇ ਦੇ ਵਿੱਚ ਉਸ ਸੌ ਨਿਰੰਕਾਰ ਮਾਲਕ ਨੂੰ ਤੋਲੀ ਮੈਨੇ ਵਿਚਾਰਨਾ ਕਰੀਏ, ਇਹ ਚਿੱਤ ਰਹਾਵਾ। ਇਹ ਕਹਿੰਦੇ ਦੀਦੀ ਇਹ ਤਰੀਕਾ ਇਹ ਮਰਜ਼ਾਦਾ ਕਿ ਚਿੱਤ ਨੂੰ ਰਹਾਵਾ ਮੈਨੇ ਟੁਕਾਉਣੇ ਦਾ, ਇਸ ਪਤ ਕਰਨ ਦਾ ਇਹ ਤਰੀਕਾ ਹੈ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ ਉਹ ਆਪੇ ਪ੍ਰੇਮ ਰੂਪੀ ਕੰਡਾ, ਆਪੇ ਵਿਚਾਰ ਰੂਪੀ ਤੋਲ ਵੱਟਾ ਰੂਪ ਆ, ਅਤੇ ਆਪ ਹੀ ਉਹ ਜਿਹੜਾ ਪਰਮੇਸ਼ੁਰ ਆ, ਬੁੱਧੀ ਰੂਪੀ ਤਰਾਜੀ ਤਕੜੀ ਰੂਪ ਆ, ਆਪੇ ਤੋਲਣ ਵਾਲਾ ਗੁਰੂ ਸਰੂਪ ਹੋ ਰਿਹਾ ਹੈ, ਆਪੇ ਦੇਖੇ ਆਪੇ ਬੁੱਝੇ ਆਪੇ ਹੈ ਬਣਜਾਰਾ, ਪੁੰਨਿਆਕਾਰ ਆਪੇ ਜਿਤਨੇ ਵੀ ਜੀਵ ਇਹਨਾਂ ਦੇ ਕਰਮਾਂ ਨੂੰ ਦੇਖ ਰਿਹਾ, ਅਤੇ ਆਪੇ ਹੀ ਸਾਰਿਆਂ ਦੇ ਕਰਮਾਂ ਦਾ ਫਲ ਦੇਣ ਵਾਲਾ ਵੀ ਆਪੇ, ਆਪੇ ਜੀਵ ਰੂਪ ਵਪਾਰੀ ਵੀ ਬਣਿਆ ਹੋਇਆ, ਆਪੇ ਜਗਿਆਸੂ ਰੂਪ ਵਪਾਰੀ ਹੈ, ਆਪੇ ਸਤਿਗੁਰਾਂ ਕੋਲ ਬੁੱਝੇ ਮੈਨੇ ਇਸ ਗੱਲ ਨੂੰ ਪੁੱਛਣ ਵਾਲਾ ਹੈ, ਆਪੇ ਇਹ ਰਚਨਾ ਕਰਕੇ ਆਪਣੇ ਸਵੈਮ ਸਰੂਪ ਨੂੰ ਦੇਖ ਰਿਹਾ ਹੈ। ਅੰਦੋਲਾ ਨੀਚ ਯਾਦ ਪਰਦੇਸੀ ਕਹਿੰਦੇ ਆਵੇ ਤਿਲ ਜਾਵੇ, ਇਹ ਜੀਵ ਕੋ ਗਿਆਨ ਵਰਾਗ ਰੂਪੀ ਨੇਤਰ ਹੈ, ਇਸ ਕਰਕੇ ਅੰਨਾ ਇਹ ਮਨ ਅੰਨਾ ਔਰ ਨੀਚ ਭੈੜੇ ਪੁਰਨਿਆਂ ਵਾਲਾ, ਨੀਚ ਜਾਤ ਭੈੜੇ ਪੁਰਨਿਆਂ ਜਾਤ ਨੂੰ ਪੈਦਾ ਕਰਨ ਵਾਲਾ ਔਰ ਸਰੂਪ ਰੂਪੀ ਦੇਸ਼ ਤੋਂ ਹੀਣਾ ਹੋਣ ਕਰਕੇ ਪਰਦੇਸੀ, ਸਰੂਪ ਜਿਹੜਾ ਆਤਮਾ ਸਰੂਪ ਹੈ ਉਹ ਤੋਂ ਪਰੇ ਰਹਿ ਰਿਹਾ, ਇਸ ਕਰਕੇ ਪਰਦੇਸੀ ਹੈ। ਖੇਨ ਆਵੇ ਚਲੇ ਜਾਵੇ, ਇਹਦੀ ਹਾਲਤ ਕੀ, ਖੇਨ ਵਿੱਚ ਆ ਰਿਹਾ ਖੇਨ ਵਿੱਚ ਚਲੇ ਜਾਂਦਾ, ਤਾਂ ਕਿ ਸੰਗਤ ਨਾਨਕ ਰਹਿੰਦਾ ਕਿ ਉਹ ਪਰ ਮੂਹਰਾ ਪਾਵੇ, ਆਸ਼ਾ ਕਿਰਪਾ ਕਰਦੇ ਹੈ ਇਸ ਤਰ੍ਹਾਂ ਜਿਹੜਾ ਚੰਚਲ ਮਨ ਦੀ ਸੰਗਤ ਵਿੱਚ ਇਹ ਜੀਵ ਰਹਿ ਰਿਹਾ, ਇਸ ਵਾਸਤੇ ਮੂਰਖ ਜਿਹੜਾ ਪੁਰਖ ਆ, ਅਤੇ ਮੂਰਖ ਪੁਰਖ ਜਿਹੜਾ ਇਸ ਕਾਰਨ ਕਰਕੇ ਪਰਮੇਸ਼ੁਰ ਨੂੰ ਕਿਵੇਂ ਪਾਏਗਾ, ਕਿਉਂਕਿ ਜਿਹੜਾ ਤਾਂ ਕਿ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂਰਾ ਪਾਵੇ, ਪਾਤਸ਼ਾਹ ਦੇ ਇਹੋ ਜਿਹਾ ਚੰਚਲ ਮਨ ਦੀ ਜੋ ਸੰਗਤ ਵਿੱਚ ਰਹਿੰਦਾ, ਅਤੇ ਫਿਰ ਜੀਵ ਇਹ ਇਸੇ ਕਾਰਨ ਕਰਕੇ ਪਰਮੇਸ਼ੁਰ ਨੂੰ ਕਿਵੇਂ ਪਾਏਗਾ, ਨਹੀਂ ਪਾ ਸਕਦਾ। ਜੇ ਚੰਗੇ ਪੁਰਸ਼ਾਂ ਦੀ ਸੰਗਤ ਕਰੇ ਫੇਰੇ ਪ੍ਰਾਪਤੀ ਹੋਏਗੀ। ਰਾਗ ਸੂਹੀ ਮਹਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਹੈ ਚੌਥੇ ਪਾਤਸ਼ਾਹ ਜੀ ਪਹਿਲੇ ਘਰ ਵਿੱਚ ਵਾਹਿਗੁਰੂ ਜੀ ਏਕਾਂ ਨੂੰ ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਮਨ ਰਾਮ ਨਾਮ ਆਰਾਧਿਆ ਗੁਰ ਸਾਬਦ ਗੁਰੂ ਗੁਰ ਕੇ, ਪਾਤਸ਼ਾਹ ਕਹਿੰਦੇ ਜਿਹਨਾਂ ਗੁਰੂ ਪਿਆਰਿਆਂ ਨੇ ਗੁਰੂ ਜਿਹੜੇ ਪੂਜਾ ਯੋਗ ਸਤਿਕਾਰ ਯੋਗ ਹੈ, ਅਤੇ ਉਹਨਾਂ ਸਤਿਗੁਰਾਂ ਤੋਂ ਗੁਰ ਲੈ ਕੇ ਤਰੀਕਾ ਲੈ ਕੇ ਮਨ ਦੇ ਵਿੱਚ ਪਰਮੇਸ਼ੁਰ ਦੇ ਨਾਮ ਨੂੰ ਆਰਾਧਿਆ ਹੈ ਔਰ ਉਸ ਨਾਮ ਦੀ ਆਰਾਧਨਾ ਕੀਤੀ। ਮਨ ਰਾਮ ਨਾਮ ਆਰਾਧਿਆ, ਉਹਨਾਂ ਨੇ ਮਨ ਵਿੱਚ ਪਰਮੇਸ਼ੁਰ ਦੇ ਨਾਮ ਦੀ ਆਰਾਧਨਾ ਕੀਤੀ ਹੈ। ਗੁਰ ਸ਼ਬਦ ਗੁਰੂ ਗੁਰ ਕੀ, ਗੁਰੂ ਨੇ ਜਿਹੜੇ ਪੂਜਨੀ ਕਿਹਾ ਸਤਿਗੁਰਾਂ ਦੇ ਗੁਰ ਜਿਹੜੇ ਔਰ ਬੜੇ ਗਿਆਨ ਦੇਣ ਵਾਲੇ ਸ਼ਬਦ ਆ, ਉਹਨਾਂ ਨੂੰ ਗ੍ਰਹਿਣ ਕਰਕੇ ਮਨ 'ਚ ਆਰਾਧਨਾ ਕੀਤੀ ਹੈ। ਸਭ ਇੱਛਾ ਮਨ ਤਨ ਪੂਰੀ ਆ, ਸਭ ਚੂਕਾ ਡਾਰ ਜੰਮ ਕੇ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ। ਮਨ ਦੇ ਵਿੱਚ ਨਿਰੰਕਾਰ ਦਾ ਜਿਹੜਾ ਡਰ ਭੈ ਧਾ ਰਿਹਾ ਹੈ, ਕਿਉਂਕਿ ਭੈਵਨ ਭਗਤ ਨਾ ਹੋਏ ਰਾਜਾ ਰਾਮ ਤੇਰੀ, ਅਤੇ ਜਦੋਂ ਗੁਰੂ ਦਾ ਭੈ ਧਾਰ ਲਿਆ ਸਭ ਚੂਕਾ ਡਰ ਜੰਮ ਕੇ, ਅਤੇ ਜਿਹੜਾ ਜਮਾਂ ਦਾ ਡਰ ਸੀ ਉਹ ਦੂਰ ਹੋ ਗਿਆ। ਮਨ ਤਨ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਅਤੇ ਜਮਾਂ ਦਾ ਡਰ ਦੂਰ ਹੋ ਗਿਆ। ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ, ਮਨ ਨੂੰ ਸੰਬੋਧਨ ਕਰ ਕਹਿੰਦੇ ਆ ਕਿ ਹੇ ਮਨਾ, ਉਹ ਰਾਮੇ ਹੋਏ ਰਾਮ ਦੇ ਨਿਰੰਕਾਰ ਪਰਮੇਸ਼ੁਰ ਦੇ ਪਵਿੱਤਰ ਗੁਣਾਂ ਨੂੰ ਗਾਉਣਾ ਕਰੋ। ਗੁਰ ਤੁਠੈ ਮਨ ਪ੍ਰਬੋਧਿਆ, ਹਰ ਪੀਆ ਰਸ ਗਟ ਕੇ ਰਹੋ, ਪਾਤਸ਼ਾਹ ਕਹਿੰਦੇ ਆ ਜਦੋਂ ਗੁਰੂ ਸਾਹਿਬ ਤੁਠੇ ਪ੍ਰਸੰਨ ਹੋ ਗਏ, ਔਰ ਜਦੋਂ ਪ੍ਰਸੰਨ ਹੋ ਕੇ ਜਿਹਨਾਂ ਦੇ ਕਹਿੰਦੇ ਮਨ ਨੂੰ ਪ੍ਰਬੋਧਿਆ, ਗਿਆਨ ਦੇ ਦਿੱਤਾ, ਵਿਚਾਰ ਦੇ ਦਿੱਤੀ, ਕਿਰਪਾ ਕਰ ਦਿੱਤੀ, ਫਿਰ ਉਹ ਜਿਹੜੇ ਗੁਰੂ ਪਿਆਰੇ ਹਰ ਪੀਆ ਰਸ ਗੱਟ ਕੇ, ਉਹਨਾਂ ਨੇ ਹਰੀ ਦੇ ਨਾਮ ਰਸ ਨੂੰ ਗੱਟ ਗੱਟ ਕਰਕੇ ਪੀ ਲਿਆ ਹੈ। ਰਾਵ ਸਤ ਸੰਗਤ ਊਤਮ ਸਤਿਗੁਰ ਕੇਰੀ, ਗੁਣ ਗਾਵੈ ਹਰ ਪ੍ਰਭ ਕੇ। ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਸ੍ਰੇਸ਼ਟ ਸੰਗਤ ਹੈ, ਇਹ ਬੜੀ ਉੱਤਮ ਆ, ਪਵਿੱਤਰ ਆ, ਔਰ ਐਸੀ ਜਿਹੜੀ ਸੰਗਤ ਹੈ ਉਹ ਨਿਰੰਕਾਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦੀ ਹੈ। ਹਰ ਕਿਰਪਾ ਧਾਰ ਮਿਲੋ ਸਤਸੰਗਤ, ਹਮ ਧੋਗ ਹੈ ਪਾਗ ਜਨ ਕੇ। ਇਹ ਸਤਿਗੁਰ ਦੀ ਕਿਰਪਾ ਦੀ ਦ੍ਰਿਸ਼ਟੀ ਧਾਰ ਕੇ ਸਾਨੂੰ ਐਸੀ ਸੰਗਤ 'ਚ ਮਿਲਾ ਦਿਓ, ਫਿਰ ਸੰਗਤ 'ਚ ਜਾ ਕੇ ਉਹਨਾਂ ਗੁਰਮੁਖਾਂ ਦੇ ਜਿਹੜੇ ਚਰਨ ਆ ਉਹਨਾਂ ਨੂੰ ਧੋਣਾ ਕਰੀਏ। ਰਾਮ ਨਾਮ ਸਭ ਹੈ ਰਾਮ ਨਾਮਾ, ਰਸ ਗੁਰਮਤ ਰਸ ਰਸ ਕੇ। ਪਾਤਸ਼ਾਹ ਜੀ ਕਹਿੰਦੇ ਆ ਸਾਰੇ ਜਿਤਨੇ ਵੀ ਨਾਮ ਉਹਨਾਂ 'ਚੋਂ ਰਮੇ ਹੋਏ ਪਰਮੇਸ਼ੁਰ ਦਾ ਜਿਹੜਾ ਨਾਮ ਰੂਪੀ ਰਸ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਸਿੱਖਿਆ ਜਿਹੜੀ ਹੈ ਉਪਦੇਸ਼ ਰਸ ਸਿੱਖਿਆ ਨਾਲ ਜਦੋਂ ਪ੍ਰੇਮ ਪਾ ਲਿਆ ਅਤੇ ਫਿਰ ਕਹਿੰਦੇ ਪਾਤਸ਼ਾਹ ਕਹਿੰਦੇ ਗੁਰਮਤਿ ਰਸ ਰਸ ਕੇ, ਉਹਨਾਂ ਦੇ ਰਸ ਕੇ ਉਹ ਫਿਰ ਗੁਰਮੁਖ ਪਿਆਰੇ ਨਾਮ ਦੇ ਰਸੀਏ ਬਣ ਗਏ। ਜਿਵੇਂ ਹੁਣ ਭੋਜਨ ਨੂੰ ਹੌਲੀ ਹੌਲੀ ਖਾਈਏ ਮੂੰਹ 'ਚ ਰਸ ਪੈਦਾ ਹੋ ਜਾਂਦਾ, ਬੁਰਕੀਆਂ ਨਿਕਲੀ ਜਾਈਏ ਉਹ ਪੇਟ 'ਚ ਬਾਅਦ ਜਾ ਕੇ ਵੀ ਦੁੱਖ ਦਿੰਦੀਆਂ, ਅਤੇ ਜਦੋਂ ਪ੍ਰੇਮ ਨਾਲ ਨਾਮ ਜਪਦੇ ਹਾਂ ਉਹਦੇ 'ਚ ਵੀ ਰਸ ਸ਼ੁਰੂ ਹੋ ਜਾਂਦਾ। ਜਿਹੜੇ ਕਹਿੰਦੇ ਰਮੇ ਹੋਏ ਰਾਮ, ਉਹਦੇ ਨਾਮ ਵਿੱਚ ਉਹਦਾ ਜਿਹੜਾ ਨਾਮ ਪ੍ਰਸਿੱਧ ਆ ਸਾਰਿਆਂ 'ਚ ਪ੍ਰਗਟ ਆ, ਉਸ ਨਾਮ ਦੇ ਹਾਂਜੀ ਰਸ ਵਿੱਚ ਜਦੋਂ ਲੱਗ ਹੈ ਅਤੇ ਫਿਰ ਉਹ ਜਿਹੜੇ ਗੁਰੂ ਪਿਆਰੇ ਸਤਿਗੁਰਾਂ ਦੀ ਸਿੱਖਿਆ ਦੇ ਰਸ ਵਿੱਚ ਰਸ ਕੇ ਸਿੱਖਿਆ ਨੂੰ ਧਾਰ ਕੇ ਜਦੋਂ ਨਾਮ ਜਪਿਆ ਅਤੇ ਨਾਮ ਦੇ ਰਸੀਏ ਬਣ ਗਏ। ਕਹਿੰਦੇ ਫਲਾਣੇ ਬੜੇ ਨਾਮ ਦੇ ਰਸੀਏ, ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ। ਉਹਨਾਂ ਗੁਰੂ ਪਿਆਰਾ ਨਾਮ ਰੂਪੀ ਅੰਮ੍ਰਿਤ ਜਲ ਨੂੰ ਪਾ ਲਿਆ, ਜਿਹਦੇ ਪੀਣ ਕਰਕੇ ਉਹਨਾਂ ਦੀ ਜਿਹੜੀ ਤਿਸਤ੍ਰੇਸ਼ਨ ਆ ਉਹ ਲੈ ਗਈ ਹੈ, ਉਹਨਾਂ ਦੀ ਉਹ ਤਿਸ ਕੇ ਮੈਨੇ ਤਿਸ ਨਾਮ ਕਰਕੇ ਉਹਨਾਂ ਦੀ ਜਿਹੜੀ ਤਿਸਤ੍ਰੇਸ਼ਨਾ ਸੀ ਭਟਕਣਾ ਦੂਰ ਹੋ ਗਈ, ਮਨ 'ਚ ਸੰਤੋਖ ਪੈਦਾ ਹੋ ਗਿਆ। ਅੰਮ੍ਰਿਤ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ। ਸਾਡੀ ਜਾਤੀ ਪਾਤੀ ਜਾਤ ਹੋ ਗਈ ਅਤੇ ਪਾਤ ਪੰਗਤ, ਅਤੇ ਪਾਤ ਜਿਹੜੀ ਇੱਜ਼ਤ ਆ ਉਹ ਗੁਰੂ ਜਿਹੜੇ ਸ਼੍ਰੋਮਣੀ ਪੂਜਾ ਯੋਗ ਆ, ਕਿਉਂ ਅਸੀਂ ਸਤਿਗੁਰਾਂ ਦੇ ਅੱਗੇ ਆਪਣਾ ਸਿਰ ਜਿਹੜਾ ਜਿਵੇਂ ਪੰਜਾਂ ਪਿਆਰਿਆਂ ਨੇ ਵਾਰ ਦਿੱਤਾ ਵੇਚ ਦਿੱਤਾ, ਸਾਡੀ ਇੱਜ਼ਤ ਪਾਤ ਸਤਿਗੁਰੂ ਜੀ ਆ। ਜਾਂ ਨਾਨਕ ਨਾਮ ਪੜਿਓ ਗੁਰ ਚੇਲਾ, ਗੁਰ ਰੱਖ ਹੌਲਾ ਜਨ ਕੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਜਨਾਂ ਦਾ ਨਾਮ ਗੁਰੂ ਦਾ ਚੇਲਾ ਭਾਵ ਗੁਰੂ ਦਾ ਸਿੱਖ ਪੈ ਗਿਆ, ਫਿਰ ਤਾਂ ਗੁਰੂ ਦੇ ਸਿੱਖ ਆ। ਜਿਹੜੇ ਹੁਣ ਲਾਤਰੇ ਕਿਰਪਾ ਨੂੰ ਦੂਰੋਂ ਹੋਵੇ ਵੀ ਮਹਾਰਾਜ ਦਸਵੇਂ ਪਾਤਸ਼ਾਹ ਸਿੱਖ ਆ ਪਤਾ ਲੱਗ ਜਾਂਦਾ, ਅਤੇ ਜੇ ਉਵੇਂ ਹੋਵੇ ਤਾਂ ਕੀ ਪਤਾ ਪੁੱਤੋਂ ਨੂੰ। ਇਸ ਵਾਸਤੇ ਹੈ ਸਤਿਗੁਰੂ ਮੇਰੀ ਦਾਸ ਦੀ ਇੱਜ਼ਤ ਰੱਖ ਲਓ, ਉਹ ਰੱਖੋ ਲਾ ਜਨ ਜਨਾਂ ਦੀ ਇੱਜ਼ਤ ਰੱਖ ਲਓ। ਰਹੋ ਹਰ ਹਰ ਨਾਮ ਭਜੋ ਪੁਰਖੋ ਤੁਮ ਸਭਿਨ ਸੇ ਦਾਲ ਦਲਗਾ, ਪੁਰਖੋ ਤੁਮ ਪੁਰਖਾਂ 'ਚ ਉੱਤਮ ਕੌਣ ਨਿਰੰਕਾਰ ਪਰਮੇਸ਼ਰ। ਜਦੋਂ ਉਹਦੇ ਨਾਮ ਨੂੰ ਭਜੋ ਮੈਨੇ ਜਪਣਾ ਕੀਤਾ, ਨਾਮ ਦੀ ਬਰਕਤ ਨਾਲ ਸਾਰੇ ਹਾਂਜੀ ਦਾਲ ਦੇ ਜਿਹੜੇ ਦਰਿੱਦਰ ਸੀ, ਪਾਪਾਂ ਦਾ ਦਲਗਾ ਜਿੰਨਾ ਸਮੂਹ ਸੀ ਉਹ ਸਾਰੇ ਦਾ ਸਾਰਾ ਦਲਿਆ ਗਿਆ, ਨਾਸ ਹੋ ਗਿਆ। ਪਉ ਜਨਮ ਮਰਨਾ ਮਿਟਿਓ ਗੁਰ ਸਭ ਦੀ ਹਰ ਅਸਤਰ ਸੇਵ ਸੁੱਖ ਸੰਗਾ। ਸਤਿਗੁਰੂ ਸੱਚੇ ਪਾਤਸ਼ਾਹ ਉਪਦੇਸ਼ ਕਰਕੇ ਇਹ ਜੰਮਣ ਮਨ ਦਾ ਪੌਂਦਾ ਡਰ ਸੀ ਉਹ ਵੀ ਮਿਟਿਆ ਗਿਆ ਔਰ ਅਸਥਿਰ ਇਹ ਮਨ ਦੀ ਅਵਸਥਾ ਅਚਲ ਹੋ ਗਈ। ਜਦੋਂ ਅਚਲ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੇਵਾ ਕੀਤੀ ਫਿਰ ਸੁੱਖਾਂ ਦੇ ਅੰਦਰ ਜਾਂ ਸੁੱਖ ਸਰੂਪੀ ਨਿਰੰਕਾਰ ਦੇ ਅੰਦਰ ਸਮਘਾ ਮੈਨੇ ਸਮਾਵ ਹੈ ਸੁੱਖ ਸਰੂਪ ਪਰਮਾਤਮਾ ਨੂੰ ਸਮਘਾ ਮੈਨੇ ਦੂਏ ਅਰਥਾਂ 'ਚ ਸਮਝ ਲਿਆ ਹੈ। ਮੇਰੇ ਮਨ ਭਜ ਰਾਮ ਨਾਮ ਅਤਿ ਪਿਰਘਾ ਹੇ ਮਨ ਅਤਿ ਪਿਰਘਾ ਮੈਨੂੰ ਬਹੁਤ ਵੱਡੇ ਪਿਆਰ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੋ। ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿਗਾ ਰਹੋ। ਮੈਂ ਆਪਣਾ ਜਿਹੜਾ ਮਨ ਤਨ ਇਹ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਪਣ ਕਰਤਾ ਭੇਟ ਕਰਤਾ ਔਰ ਆਪਣੇ ਸਿਰ ਨੂੰ ਮਹਿੰਗੇ ਭਾਅ ਵੇਚ ਦਿੱਤਾ ਹੈ ਔਰ ਸਿਰ ਨੂੰ ਵੇਚ ਕੇ ਸਿਰ ਨੂੰ ਗੁਰੂ ਨੂੰ ਦੇ ਮਹਿੰਗੇ ਮੁੱਲ ਵਾਲਾ ਜਿਹੜਾ ਨਿਰੰਕਾਰ ਆ ਉਸ ਨੂੰ ਕਹਿੰਦੇ ਦੇ ਕੇ ਇਹ ਨਾਮ ਦੀ ਦਾਤ ਲਈ ਹੈ। ਜਿਹੜਾ ਸਿਰ ਸੀ ਇਹ ਮਹਿੰਗੇ ਮੁੱਲ ਵਾਲਾ ਜਿਹੜਾ ਨਿਰੰਕਾਰ ਆ ਉਹਨੂੰ ਦੇ ਕੇ ਦਾਤ ਲਈ ਹੈ। ਨਰਪਤ ਰਾਜੇ ਰੰਗ ਰਸ ਮਨ ਹੈ ਬਿਨ ਨਾਵ ਹੈ ਪਕੜ ਖੜੇ ਸਭ ਕਲਗਾ। ਪਾਤਸ਼ਾਹ ਕਹਿੰਦੇ ਨਰਪਤ ਜਿਹੜੇ ਮਨੁੱਖਾਂ ਦੇ ਰਾਜੇ ਆ ਮਾਲਕ ਔਰ ਰੰਗਾਂ ਰੰਗਾਂ ਦੇ ਰਸਾਂ ਨੂੰ ਹਾਂਜੀ ਉਹ ਜਿਹੜੇ ਆ ਕਈ ਤਰ੍ਹਾਂ ਦੇ ਰਸਾਂ ਦੇ ਰੰਗ ਜਿਹੜੇ ਆਨੰਦੇ ਆ ਉਹ ਰਾਜੇ ਲੋਕ ਨੂੰ ਮਾਣਦੇ ਆ ਔਰ ਨਾਮ ਸਿਮਰ ਤੋਂ ਬਿਨਾਂ ਹੁਣ ਕਰਕੇ ਕਲਗਾ ਕੱਲ੍ਹ ਹੋਏ ਪਾਪਾਂ ਕਰਕੇ ਕਲਗਾ ਮੈਨੇ ਹਾਂਜੀ ਕਲਗਾ ਨਾਮ ਹੁੰਦਾ ਘਾਤ ਨਾਸ ਕਰਨ ਵੇਲੇ ਕਾਲ ਨੇ ਕਹਿੰਦੇ ਸਾਰਿਆਂ ਨੂੰ ਕਲਗਾ ਕਲੰਕੀ ਕਰਕੇ ਹਾਂਜੀ ਫੜ ਕੇ ਜਮ ਦੀ ਪੁਰੀ ਨੂੰ ਲਿਜਾਣਾ ਕੀਤਾ ਹੈ। ਧਰਮ ਰਾਏ ਸਿਰ ਡੰਡ ਲਗਾਉਣਾ ਫਿਰ ਪਛਤਾਨੇ ਹੱਥ ਫਲਗਾ। ਧਰਮ ਰਾਜ ਨੇ ਕਹਿੰਦੇ ਉਹਨਾਂ ਦੇ ਸਿਰ 'ਤੇ ਉੱਤੇ ਹਾਂਜੀ ਡੰਡ ਲਗਾਉਣਾ ਡੰਡਾ ਮਾਰਿਆ ਔਰ ਫਿਰ ਕੀ ਹੈ ਹੱਥ ਫਲਗਾ। ਫਿਰ ਪਾਤਸ਼ਾਹ ਕਹਿੰਦੇ ਹੱਥ ਫਲਗਾ ਅਗਾਂ ਪਾਪਾਂ ਦਾ ਜਿਹੜਾ ਫਲ ਸੀ ਹਾਂਜੀ ਉਹ ਫਿਰ ਉੱਪਰ ਆ ਗਿਆ ਉਹਨਾਂ ਦੇ ਹੱਥ ਉੱਪਰ ਫਲਗਾ ਅਤੇ ਜਿਹੜਾ ਫਲਗਾ ਨਾਮ ਦਾ ਹਥਿਆਰ ਆ ਨਾ ਉਹ ਨਹੀਂ ਮਾਰਿਆ ਅਤੇ ਫਿਰ ਇਹ ਜਿਹੜਾ ਜੀਵ ਆ ਪਸ਼ਚਾਤਾਪ ਕਰਦਾ ਹੈ। ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ। ਇਹ ਨਿਰੰਕਾਰ ਪਰਮੇਸ਼ਰ ਰੱਖ ਲਓ ਅਸੀਂ ਤੁਹਾਡੇ ਆਪਣੇ ਕਿਰਮ ਜਿਹੜੇ ਸੂਹਣ ਜਿਹੜੇ ਦਾਸ ਸਰਨਾਗਤ ਪੁਰਖ ਪ੍ਰਤ ਪਲਗਾ ਇਹ ਪਤਪਾਲਗਾ ਮੈਨੂੰ ਪਤਪਾਲਣਾ ਕਰਨ ਵਾਲੇ ਨਿਰੰਕਾਰ ਪਰਮੇਸ਼ਰ ਅਤੇ ਤੁਹਾਡੀ ਸ਼ਰਨ ਵਿੱਚ ਪ੍ਰਾਪਤ ਹੋਏ ਹਾਂ ਸਾਡੀ ਲਾਜ ਰੱਖੋ। ਸੱਚੇ ਪਾਤਸ਼ਾਹ ਕਿਰਪਾ ਕਰੋ ਅਸੀਂ ਕੀੜਿਆਂ ਦੀ ਨਹੀਂ ਆਈ ਤੁਹਾਡੇ ਚਰਨਾਂ ਦੀ ਧੂੜ ਹੈ ਸਾਡੀ ਲਾਜ ਰੱਖ ਲਓ ਤੁਹਾਡੀ ਸ਼ਰਨ ਵਿੱਚ ਆਏ ਹਾਂ। ਦਰਸ਼ਨ ਸੰਤ ਦਿਓ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ। ਪਾਤਸ਼ਾਹ ਕਹਿੰਦੇ ਆ ਸੰਤ ਮਹਾਂਪੁਰਖਾਂ ਦੇ ਦਰਸ਼ਨ ਬਖਸ਼ ਦਿਓ ਭਜਨ ਵਾਲਿਆਂ ਦੇ ਅਤੇ ਸੁੱਖ ਨੂੰ ਪਾਉਣਾ ਕਰੀਏ। ਪ੍ਰਭ ਲੋਚ ਪੂਰ ਜਨ ਤੁਮ ਗਾ ਇਹ ਨਿਰੰਕਾਰ ਪਰਮੇਸ਼ਰ ਤੁਮ ਗਾ ਤੁਹਾਡੇ ਦਾਸ ਹਾਂ ਤੁਸੀਂ ਸਾਡੀ ਲੋਚਾ ਜਿਹੜੀ ਇੱਛਾ ਆ ਇਹਨੂੰ ਪੂਰੀ ਕਰ ਦੇਣਾ ਕਰੋ। ਤੁਹਾਨੂੰ ਸਮਰੱਥ ਪੁਰਖ ਵੱਡੇ ਪ੍ਰਭੂ ਸਵਾਮੀ ਮੋਕੋ ਦੀਜਿਆ ਦਾਨ ਹਰ ਨਿਮਗਾ। ਇਹ ਸਵਾਮੀ ਮਾਲਕ ਨਿਰੰਕਾਰ ਪਰਮੇਸ਼ਰ ਆਪ ਬੜੇ ਸਮਰੱਥ ਸਰਵ ਸ਼ਕਤੀਮਾਨ ਹੈ ਮੈਨੂੰ ਦਾਸ ਨਿਮਗਾ ਨਿਮਖ ਮਾਤਰ ਥੋੜ੍ਹਾ ਮਾਤਰ ਜਿਹੜਾ ਆਪਣਾ ਨਿਯਮ ਦਾ ਨਿਮਗਾ ਮੈਂ ਹੁੰਦਾ ਜਿਵੇਂ ਨਿਮਕ ਹੁੰਦਾ ਲੂਣ ਵਾਂਗੂ ਹਾਂਜੀ ਸਵਾਦ ਵਾਲੇ ਪਰਮੇਸ਼ੁਰ ਦਾ ਜਿਹੜਾ ਨਾਮ ਆ ਸਿਮਰਨ ਦਾ ਦਾਨ ਦੇਣਾ ਗੁਰੂ ਨਿਮਗਾ ਮੈਂ ਨਿਮਕ ਮਾਤਰ ਥੋੜ੍ਹਾ ਮਾਤਰ ਜਿਵੇਂ ਹੁਣ ਸਬਜ਼ੀ ਥੋੜ੍ਹਾ ਜਿਹਾ ਲੂਣ ਪਵੇ ਸਵਾਦਲੀ ਬਣ ਜਾਂਦੀ ਜ਼ਿਆਦਾ ਪੈ ਜਾ ਤੋ ਖਾਏ ਨਹੀਂ ਹੁੰਦੀ ਪਰ ਨਾਮ ਜਿਹੜਾ ਜਿੰਨਾ ਜ਼ਿਆਦਾ ਜਪੋ ਉਨਾ ਜ਼ਿਆਦਾ ਸਵਾਦ ਆਉਂਦਾ ਨਿਮਕਾ ਮੈਨੂੰ ਨਿਮਕ ਮਾਤਰ ਨਿਮਕ ਲੂਣ ਵਾਂਗੂ ਸਵਾਦ ਰਾ ਜਿਹੜਾ ਪਰਮੇਸ਼ੁਰ ਦਾ ਨਾਮ ਦੇ ਦਿਓ ਜਾਂ ਨਾਨਕ ਨਾਮ ਮਿਲਿਆ ਸੋ ਪਾਵੈ ਹਮ ਨਾਮ ਬਿਟੋਂ ਸਾਧੂ ਕਹੂੰਗਾ ਮਹਾਰਾਜ ਕਹਿੰਦੇ ਮੈਨੂੰ ਦਾਸ ਨੂੰ ਸੇਵਕ ਨੂੰ ਨਾਮ ਦੀ ਦਾਤ ਮਿਲ ਜਾਏ ਇਹਦੇ 'ਚ ਮੈਂ ਸੁੱਖ ਪਾਵਾਂਗਾ ਇਹ ਨਿਰੰਕਾਰ ਅਸੀਂ ਆਪ ਦੇ ਨਾਮ ਬਿਟੋਂ ਉੱਪਰੋਂ ਸਦਾ ਵਾਸਤੇ ਘੁੰਮਗਾ ਬਲਿਹਾਰ ਜਾਂਦੇ ਹਾਂ ਤੁਸੀਂ ਮਹਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠ ਹੈ ਰੰਗ ਕਹਿੰਦੇ ਸਾਰੇ ਰੰਗਾਂ ਦੇ ਵਿੱਚੋਂ ਪਰਮੇਸ਼ੁਰ ਦਾ ਜਿਹੜਾ ਨਾਮ ਰੂਪੀ ਹੈ ਮਜੀਠੀ ਰੰਗ ਉਹਦੇ 'ਚ ਪਾਤਸ਼ਾਹ ਨੇ ਮਨ ਰੂਪੀ ਵਸਤਰ ਨੂੰ ਰੰਗ ਲੈਣਾ ਕਰੋ ਗੁਰ ਤੁਠਿਆ ਰੰਗ ਚਾੜਿਆ ਫਿਰ ਬੋਹੜਨਾ ਉਹ ਵੀ ਭੰਗ ਜਦੋਂ ਸਤਿਗੁਰੂ ਜੀ ਤੁੱਠੇ ਪ੍ਰਸੰਨ ਹੋ ਗਏ ਫਿਰ ਉਸ ਨਿਰੰਕਾਰ ਨੇ ਇਹ ਭਗਤੀ ਦਾ ਰੰਗ ਚਾੜਤਾ ਬੋੜ ਮੈਨੇ ਮੁੜ ਕਰਕੇ ਪੁਨਃ ਫਿਰ ਕਹਿੰਦੇ ਉਸ ਹਰੀ ਦੇ ਰੰਗ ਜਦੋਂ ਉਸ ਰੰਗ 'ਚ ਰੰਗੇ ਗਏ ਫਿਰ ਕੋਈ ਵਿਘਨ ਨਹੀਂ ਪੈਂਦਾ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਇਹ ਮੇਰਾ ਮਨ ਤੂੰ ਪਰਮੇਸ਼ੁਰ ਦੇ ਨਾਮ ਸਿਮਰਨ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਲਾ ਉਹਨਾਂ ਪ੍ਰੇਮ ਕਰ ਗੁਰ ਤੁਠਿਆ ਹਰ ਉਪਦੇਸਿਆ ਹਰ ਪੇਟਿਆ ਰਹੋ ਨਸੰਗ ਰਹੋ ਜਦੋਂ ਸਤਿਗੁਰ ਸੱਚੇ ਪਾ ਤੁਠੇ ਪ੍ਰਸੰਨ ਹੋ ਗਏ ਅਤੇ ਉਹਨੇ ਫਿਰ ਖੁਸ਼ ਹੋ ਕੇ ਨਾਮ ਦਾ ਉਪਦੇਸ਼ ਦਿੱਤਾ ਫਿਰ ਉਹਨਾਂ ਨੂੰ ਨਸੰਗ ਨਸੰਗ ਹੋ ਕੇ ਪਰਮਾਤਮਾ ਜਿਹੜਾ ਰਾਜਾ ਸੀ ਪ੍ਰਕਾਸ਼ ਰੂਪ ਉਹ ਮਿਲਿਆ ਉਹਨਾਂ ਨੂੰ ਫਿਰ ਨਿਰੰਕਾਰ ਜਿਹੜਾ ਰਾਜਾ ਉਹ ਮਿਲ ਗਿਆ ਉਹਦੇ ਮਿਲਣ ਕਰਕੇ ਫਿਰ ਇਹ ਜੰਮਣ ਮਨ ਰੂਪੀ ਜਿਹੜਾ ਸੰਗ ਸੀ ਨਾ ਸ਼ੰਕਾ ਸੀ ਇਹ ਤੋਂ ਰਹਿਤ ਹੋ ਗਿਆ ਇਹ ਜੰਮਣ ਮਨ ਦਾ ਕੋਈ ਡਰ ਨਹੀਂ ਰਹਿ ਗਿਆ ਗੁਰੂ ਤੁਠਿਆ ਉਪਦੇਸਿਆ ਹਰ ਭੇਟਿਆ ਰਹੋ ਨਸੰਗ ਉਹ ਨਿਸ਼ੰਕ ਹੋ ਕੇ ਸ਼ੰਕੇ ਤੋਂ ਬਿਨਾਂ ਰਾਜਾ ਪਰਮੇਸ਼ੁਰ ਮਿਲਿਆ ਉਹਨੇ ਫਿਰ ਆਪਣੇ ਪਿਆਰਿਆਂ ਦੀ ਮਿਹਰ ਕਰਕੇ ਅਤੇ ਨਾਮ ਬਾਣੀ ਦਾ ਉਪਦੇਸ਼ ਦਿੱਤਾ ਰਾਹ ਵਿਸਰਾਮ ਦੇ ਕਹਿੰਦੇ ਹਨ ਮੁੰਦ ਆਣੇ ਮਨਮੁਖੀ ਫਿਰ ਆਵਣ ਜਾਣਾ ਅੰਗ 732 ਅੰਗ 'ਤੇ ਕਿਰਪਾ ਕਰਦੇ ਹਾਂ ਇਹ ਜਿਹੜੀ ਜੀਵ ਰੂਪੀ ਮੁੰਦ ਇਸਤਰੀ ਹੈ ਇਹ ਮਨਮੁਖ ਵਾਲਾ ਸੁਭਾਵ ਕਰਕੇ ਆਣੀ ਅਗਿਆਤ ਵਿਰਤੀ ਵਾਲੀ ਅਗਿਆਨ ਸਤ ਹੋ ਰਹੀ ਕਹਿੰਦੇ ਫਿਰ ਉਸ ਦਾ ਮੁੜ ਮੁੜ ਕੇ ਅੰਗ ਮੈਨੇ ਸਰੀਰਾਂ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਕਦੇ ਜੰਮ ਗਿਆ ਕਦੇ ਮਰ ਗਿਆ ਇਹ ਚੱਕਰ ਤੁਰਿਆ ਹੀ ਰਹਿੰਦਾ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਪਾਓ ਸਹਿਲੰਗ ਉਹਨਾਂ ਨੂੰ ਨਿਰੰਕਾਰ ਪਰਮੇਸ਼ੁਰ ਦਾ ਚੇਤੇ ਨਹੀਂ ਆਇਆ ਦੁਵੈਸ਼ ਭਾਵ 'ਚ ਲੱਗੇ ਆ ਸਹਿਲੰਗ ਮੈਨੇ ਦੁਵੈਸ਼ ਭਾਵ ਨੂੰ ਇਕੱਠਾ ਕਰ ਰਹੇ ਸਹਿਲੰਗ ਮੈਨੇ ਇਕੱਤਰ ਕਰਨਾ ਦੁਵੈਸ਼ ਭਾਵ ਦੇ ਸਹਿ ਨਾਲ ਲੰਘਮਨੇ ਲੱਗ ਰਹੇ ਹਰ ਵੇਲੇ ਦੁਵੈਸ਼ ਦੀਆਂ ਗੱਲਾਂ ਈਰਖਾ ਦੀਆਂ ਗੱਲਾਂ ਹਮ ਮਹਿਲ ਪਰੇ ਦੋਚਾਰੀਆ ਰੱਖੋ ਅੰਗੀ ਅੰਗ ਅੰਗ ਮੈਨੇ ਹੇ ਪਿਆਰੇ ਨਿਰੰਕਾਰ ਪਰਮੇਸ਼ੁਰ ਅਸੀਂ ਦੋਚਾਰੀਆ ਬਹੁਤ ਭੈੜੇ ਕਰਮਾਂ ਦੇ ਕਰਨ ਵਾਲੇ ਹਾਂ ਔਰ ਪਾਪਾਂ ਦੀ ਜਿਹੜੀ ਮੈਲ ਉਹਨੇ ਸਾਡਾ ਮਨ ਭਰਿਆ ਹੋਇਆ ਆਪ ਜੀ ਕਿਰਪਾ ਕਰਕੇ ਮੇਰਾ ਅੰਗੀ ਪੱਖ ਕਰੋ ਮੈਨੂੰ ਜਨਮ ਮਨ ਤੋਂ ਰੱਖ ਲਓ ਮੇਰੇ ਪਾਪਾਂ ਦਾ ਨਾਸ਼ ਕਰੋ ਫਿਰ ਦਾ ਸ਼ੁੱਧ ਕਰੋ ਜਿਵੇਂ ਆਪ ਭਗਤਾਂ ਦੇ ਅੰਗੀ ਪੱਖ ਵਾਲੇ ਬਣ ਜਾਂਦੇ ਮੈਨੂੰ ਵੀ ਅੰਗ ਆਪਣਾ ਪੱਖ ਦੇ ਕੇ ਸਾਡੀ ਲਾਜ ਰੱਖ ਲਓ ਅਤੇ ਅੰਗੀ ਇਹ ਪੱਖ ਲੈਣ ਵਾਲੇ ਹਰੀ ਨਿਰੰਕਾਰ ਕਿਰਪਾ ਕਰਕੇ ਅੰਗ ਮੈਨੇ ਇਹ ਜਿਹੜੇ ਸਰੀਰਾਂ ਦੇ ਜਨਮ ਮਰਨੇ ਚੱਕਰ ਚੋਂ ਰੱਖ ਲਓ। ਗੁਰ ਅੰਮ੍ਰਿਤਸਰ ਨੂੰ ਭੁਲਾਇਆ ਸਭ ਲਾਥੇ ਕਿਲਵੇ ਪਾਣ, ਜਿਨ੍ਹਾਂ ਗੁਰੂ ਪਿਆਰਿਆਂ ਨੂੰ ਸਤਿਗੁਰਾਂ ਨੇ ਨਾਮ ਰੂਪੀ ਅੰਮ੍ਰਿਤ ਦਾ ਜਿਹੜਾ ਸਰੋਵਰ ਹੈ ਨਵਲਾਇਆ, ਇਹਦੇ ਜਦੋਂ ਇਸ਼ਨਾਨ ਕਰਵਾਇਆ, ਫਿਰ ਪਾਤਸ਼ਾਹ ਕਹਿੰਦੇ ਉਹਨਾਂ ਗੁਰੂ ਪਿਆਰਿਆਂ ਦੇ ਅੰਤਿਸ਼ ਕਰਨ ਤੋਂ ਪੰਗ, ਇਹ ਜਿਹੜਾ ਚਿੱਕੜ ਸੀ ਨਾ, ਇਹ ਚਿੱਕੜ ਰੂਪੀ ਕਿਲਵਖ ਜਿੰਨੇ ਪਾਪ ਸੀ, ਜਿਹਨਾਂ ਦਲਦਲ 'ਚ ਫਸਿਆ ਸੀ, ਮਾਰਨੇ ਕਿਰਪਾ ਕਰਕੇ ਉਹਦੇ 'ਚੋਂ ਕੱਢ ਲਿਆ, ਉਹ ਪਾਪ ਸਾਰੇ ਲੈ ਗਏ ਹਨ। ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲ ਹੋ ਸੰਗ, ਜਾਂ ਦੀਨਾ ਦੇ ਦਇਆ ਕਰਨ ਨਿਰੰਕਾਰ ਪਰਮੇਸ਼ਰ, ਅਸੀਂ ਦੀਨ ਗਰੀਬ ਦਾਸ ਹਾਂ, ਸਤਸੰਗਤ ਦੇ ਸੰਗਮੇ ਨੇ ਸਾਨੂੰ ਮਿਲਣਾ ਕਰੋ, ਸਤਸੰਗਤ ਮਿਲ ਹੋ ਸੰਗ, ਸੰਗਤ ਦੇ ਸੰਗਮੇ ਨੇ ਸੰਗ ਨਾਲ ਸਾਨੂੰ ਮਿਲਾ ਦਿਓ। ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ, ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵੀ ਗੁਰੂ ਕੀ ਸੰਗਤ ਦਾ ਓਟ ਆਸਰਾ ਲਿਆ, ਹਾਂਜੀ, ਉਹਨੇ ਫਿਰ ਸੰਗਤ 'ਚ ਮਿਲ ਕੇ ਨਿਰੰਕਾਰ ਦੇ ਰੰਗ ਪਿਆਰ ਨੂੰ ਪਾ ਲਿਆ ਅਤੇ ਆਨੰਦ ਸਰੂਪ ਆਤਮਾ ਨੂੰ ਪਾ ਲਿਆ, ਉਹਨਾਂ ਦੇ ਮਨ ਅਤੇ ਤਨ ਨੂੰ, ਇਹ ਜਿਹੜਾ ਆਤਮਕ ਰੰਗ ਆ, ਇਹ ਰੂਹਾਨੀ ਰੰਗ ਆ, ਇਹ ਭਾਈ ਚੜ੍ਹ ਗਿਆ ਹੈ। ਸੂਈ ਮੱਲਾ ਪੰਜਵਾਂ ਹਰ ਹਰ ਕਰਿਆ ਨਿਤ ਕਾਬਲ ਕਮਾਵੈ ਹਿਰਦਾ ਸੋਧਨ ਹੋਈ, ਜਿਹੜੇ ਮਨ ਨੂੰ ਖਲੋ ਕੇ ਮੂੰਹਾਂ ਤੋਂ ਵੀ ਬੜਾ, ਹਾਂਜੀ, ਹਰੇ ਰਾਮ ਕਰਕੇ ਸੁਣਾਉਂਦੇ ਆ, ਦਿਨ ਰਾਤ ਉਚਾਰਦੇ ਰਹਿੰਦੇ ਆ, ਪਰ ਮਨ ਵਿੱਚ ਹਮੇਸ਼ਾ ਕਪਟ ਦੀ ਪਾਰ ਕਮਾਉਂਦੇ ਆ, ਉਹਨਾਂ ਦਾ ਜਿਹੜਾ ਕਪਟੀ ਹੋਣ ਕਰਕੇ ਹਿਰਦਾ ਜਿਹੜਾ ਸ਼ੁੱਧ ਨਹੀਂ ਹੁੰਦਾ। ਆਮਦਨ ਕਰਮ ਕਰਿਆ ਬਹੁਤ ਤੇਰੇ ਸੁਪਨੇ ਸੁੱਖ ਨੂੰ ਹੋਏ, ਉਹ ਸੁੱਖਾਂ ਦੀ ਪ੍ਰਾਪਤੀ ਵਾਸਤੇ ਦਿਨ ਰਾਤ ਆਮਦਨ ਦਿਨ ਰਾਤ ਕਈ ਤਰ੍ਹਾਂ ਦੇ ਕਰਮ ਕਰਦੇ ਆ, ਲੇਕਿਨ ਮਨ ਵਿੱਚ ਹਾਂਜੀ ਤੇਰਾ ਬੇਰੀ ਹੋਣ ਕਰਕੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਗਿਆਨੀ ਗੁਰਬਿਨ ਭਗਤ ਨਾ ਹੋਈ, ਪਾਤਸ਼ਾਹ ਕਹਿੰਦੇ ਜਿੰਨਾ ਚਿਰ ਬ੍ਰਹਮ ਨਿਸ਼ਠੀ ਬ੍ਰਹਮ ਸਰੋਤਰੀ ਗਿਆਨਵਾਨ ਸਤਿਗੁਰੂ ਨਹੀਂ ਮਿਲਦੇ, ਉਨ੍ਹਾਂ ਚਿਰ ਭਗਤੀ ਨਹੀਂ ਕੀਤੀ ਜਾਂਦੀ। ਕੋਰਾ ਰੰਗ ਕਦੇ ਨਾ ਚੜਿਆ ਜੇ ਲੋਚਿਆ ਸਭ ਕੋਈ ਰਾਹ, ਸਾਰੇ ਕੋਈ ਗੱਲਾਂ ਚਾਹੁਣ ਕਿ ਮੇਰੇ ਕੱਪੜੇ ਨੂੰ ਰੰਗ ਕਿਉਂ ਨਹੀਂ ਚੜ੍ਹ ਰਿਹਾ, ਇਹ ਤਾਂ ਚਾਹੁੰਦੇ ਹਨ, ਇਹ ਚਾਹੁਣ ਮੇਰੇ ਕੱਪੜੇ ਨੂੰ ਰੰਗ ਕਿਉਂ ਨਹੀਂ ਚੜ੍ਹ ਰਿਹਾ। ਪਾਤਸ਼ਾਹ ਕਹਿੰਦੇ ਕਿਉਂ ਨਹੀਂ ਚੜ੍ਹਦਾ, ਜਿਸ ਤਰ੍ਹਾਂ ਮਨ ਰੂਪੀ ਜਿਹੜਾ ਇਹ ਕੋਰਾ ਕੱਪੜਾ ਆ, ਜਿਹਨਾਂ 'ਚ ਭੈ ਧਾਰਨੇ ਰੂਪੀ ਖੁੰਬ ਉੱਤੇ ਨਹੀਂ ਚੜ੍ਹਦਾ, ਖੁੰਬ 'ਤੇ ਚੜ੍ਹੇ ਬਿਨਾਂ ਇਹਨੂੰ ਗਿਆਨ ਰੂਪੀ ਰੰਗ ਨਹੀਂ ਚੜ੍ਹਦਾ। ਜਿਵੇਂ ਕੱਪੜਾ ਹੁੰਦਾ ਨਾ, ਅਤੇ ਉਹਨੂੰ ਪਹਿਲਾਂ ਪਾ ਦਿੰਦੇ ਆ, ਫਿਰ ਰੰਗ ਸੋਹਣਾ ਚੜ੍ਹਦਾ, ਜੇ ਹੁਣ ਉਵੇਂ ਸੁੱਕਾ ਡੁੱਬੀ ਜਾਓ ਅਤੇ ਰੰਗ ਨਹੀਂ ਚੜ੍ਹਦਾ। ਜਦ ਤੱਕ ਸੰਜਮ ਵਰਤ ਕਰੇ ਪੂਜਾ, ਮਨਮੁਖ ਰੰਗ ਨਾ ਜਾਈ। ਕਿਹੜੇ ਮਨਮੁਖ ਲੋਕ ਆ, ਜਪ ਵੀ ਕਰਦੇ ਆ, ਤਪ ਵੀ ਕਰਦੇ ਆ, ਸੰਜਮ ਵੀ ਕਰਦੇ ਆ, ਵਰਤ ਵੀ ਰੱਖਦੇ ਆ, ਪੂਜਾ ਵੀ 16 ਪ੍ਰਕਾਰ ਦੀ ਕਰਦੇ ਆ, ਕਈ ਤਰ੍ਹਾਂ ਦੇ ਕਰਮ ਵੀ ਕਰਦੇ ਆ, ਪਰ ਮਹਾਰਾਜ ਕਹਿੰਦੇ ਉਹਨਾਂ ਦੇ ਅੰਦਰੋਂ ਹੰਕਾਰ ਦਾ ਰੋਗ ਜਿਹੜਾ ਹੀ ਨਹੀਂ ਜਾਂਦਾ। ਕਰਮ ਕਰਕੇ ਹੰਕਾਰ ਕਰਦੇ, ਤੁਸੀਂ ਆਹ ਕੀਤਾ, ਅੰਤਰ ਰੋਗ ਮਹਾਂ ਅਭਿਮਾਨਾ ਦੂਜਾ ਪਾਏ ਹੋਏ। ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਹੰਕਾਰ ਦਾ ਬਹੁਤ ਵੱਡਾ ਰੋਗ ਆ, ਇਸ ਵਾਸਤੇ ਉਹ ਦੁਵੈਸ਼ ਭਾਵ ਵਿੱਚ ਖੁਆਈ ਮੈਨੇ ਭੁੱਲੇ ਫਿਰਦੇ ਆ, ਵਿੱਚ ਇਹ ਖਰਾਬ ਹੋ ਰਿਹਾ ਜੀ। ਬਾਹਰ ਭੇਖ ਬਹੁਤ ਚਤਰਾਈ ਮਨੋਂ ਦਾ ਦਿੱਤਾ ਹੈ, ਬਾਹਰ ਤੋਂ ਬਹੁਤ ਤਰ੍ਹਾਂ ਦੇ ਹਾਂਜੀ ਬਹੁਤੀਆਂ ਚਤਰਾਈਆਂ ਨਾਲ ਕਈ ਤਰ੍ਹਾਂ ਦੇ ਭੇਖ ਬਣਾਉਂਦੇ ਆ, ਅਤੇ ਜਿਹੜਾ ਮਨ ਆ ਉਹ ਦਸਾਂ ਦਸਾਂ ਦੇ ਵਿੱਚ ਭਾਵ ਹੈ, ਭਜਿਆ ਫਿਰਦਾ ਨਸਾ ਫਿਰਦਾ, ਮਨ ਨਹੀਂ ਟਿਕਦਾ, ਹਉਮੈ ਵਿਆਹ ਪਿਆ ਸਭ ਦਿਨ ਚਿੰਨਿਆ, ਫਿਰ ਜੂ ਨਹੀਂ ਆਵੇ, ਫਿਰ ਹਉਮੈ ਦੇ ਵਿੱਚ ਵਿਆਪਿਆ, ਹਉਮੈ ਹੰਕਾਰ 'ਚ ਲੱਗਾ, ਸਾਧੂਰਾਂ ਦੇ ਉਪਦੇਸ਼ ਨੂੰ ਜਾਣਦਾ ਨਹੀਂ, ਐਸਾ ਜਿਹੜਾ ਮੈਂ ਮੁੜ ਮੁੜ ਕੇ ਜੁਨੀਆਂ ਦੇ ਚੱਕਰ 'ਚ ਆਉਂਦਾ ਹੈ ਜਾਂਦਾ ਹੈ, ਬਸ ਇਸ ਤਰ੍ਹਾਂ ਚੱਕਰ 'ਚ ਪਿਆ ਰਹਿੰਦਾ। ਨਾਨਕ ਨਜ਼ਰ ਕਰੇ ਸੋ ਬੂਝੈ ਸੋ ਜਨ ਨਾਮ ਧਿਆਏ। ਪਾਤਸ਼ਾਹ ਕਹਿੰਦੇ ਜਿਨ੍ਹਾਂ ਉੱਤੇ ਮਹਾਰਾਜ ਮੇਰ ਦੀ ਨਿਗਾਹ ਕਰਦੇ ਆ, ਉਹ ਇਸ ਗੱਲ ਨੂੰ ਬੁੱਝਦੇ ਸਮਝਦੇ ਆ, ਉਹ ਗੁਰਮੁਖ ਪਿਆਰੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦੇ ਹਨ। ਗੁਰ ਪ੍ਰਸਾਦੀ ਏਕੋ ਬੁਝਾਇ ਇੱਕ ਸਮਾਨ ਸਮਾਏ। ਜਿਹੜੇ ਸਤਿਗੁਰਾਂ ਦੀ ਕਿਰਪਾ ਨਾਲ ਇੱਕ ਪਰਮੇਸ਼ੁਰ ਨੂੰ ਸਮਝ ਲੈਂਦੇ, ਇੱਕ ਨੂੰ ਸਮਝਣ ਕਰੇ, ਉਹ ਜਿਹੜੇ ਜੀਵ ਹੈ ਇੱਕ ਨਿਰੰਕਾਰ ਦੇ ਵਿੱਚ ਫਿਰ ਉਹ ਸਮਾ ਜਾਂਦੇ। ਆਮ ਜਿੰਨਾ ਸੰਸਾਰ ਆ ਉਹਨੇ ਆਪਣੀ ਪੂਜਾ ਵੀ ਬਹੁਤ ਹੀ ਵੰਡੀ ਹੋਈ ਹੈ, ਕਦੀ ਕਿਸੇ ਪਾਸੇ ਦੌੜਦੇ, ਕਦੀ ਕਿਸੇ ਪਾਸੇ, ਮਨ ਜਿਹੜਾ ਟਿਕਦਾ ਨਹੀਂ। ਸੇਵਾ ਕਰਨ ਦਾ ਮਤਲਬ, ਭਜਨ ਕਰਨ ਦਾ ਮਤਲਬ, ਕਥਾ ਕੀਰਤਨ ਦਾ ਮਤਲਬ, ਫੁਰਨੇ ਜਿਹੜੇ ਖਤਮ ਕਰਨੇ। ਜਦੋਂ ਫੁਰਨਾ ਕੋਈ ਪੈਦਾ ਹੁੰਦਾ ਮਨ ਨੂੰ ਬੇਚੈਨ ਕਰਦਾ, ਫਿਰ ਉਹ ਅਖੇੜਾ ਲਾ ਦਿੰਦਾ। ਭਜਨ ਦਾ ਮਤਲਬ ਆ ਜੇ ਹੁਣ ਸਤਨਾਮ ਸਤਨਾਮ ਕਰਦੇ ਹਾਂ ਤੇ ਸਾਰੇ ਫੁਰਨੇ ਖਤਮ ਹੋ ਜਾਂਦੇ, ਇੱਕ ਸਤਨਾਮ ਹੀ ਬਾਕੀ ਰਹਿ ਜਾ। ਭਜਨ ਕਰਨ ਦਾ ਇੰਨਾ ਹੀ ਮਤਲਬ ਆ, ਫੁਰਨਿਆਂ ਨੂੰ ਖਤਮ ਕਰ, ਦਵਾਈ ਤਾਂ ਹੀ ਖਾਣੇ ਬਿਮਾਰੀ ਹਟੇ। ਇਸੇ ਤਰ੍ਹਾਂ ਰੋਟੀ ਕਿਉਂ ਖਾਣੇ, ਭੁੱਖ ਮਿਟੇ, ਪਾਣੀ ਪੀਣੇ ਕਿਉਂ, ਪਿਆਸ ਪੁੱਜੇ, ਅਤੇ ਨਾਮ ਜਪਣ ਦਾ ਫਲ ਕੀ ਹੈ, ਫੁਰਨੇ ਖਤਮ ਹੋ ਜਾਣ। ਅਤੇ ਜੇ ਫੁਰਨੇ ਖਤਮ ਨਹੀਂ ਹੋਏ ਤਾਂ ਸਮਝੋ ਹਾਲੇ ਅਸੀਂ ਅੰਦਰੋਂ ਬਾਣੀ ਨਹੀਂ ਪੜ੍ਹਦੇ, ਨਾਮ ਨਹੀਂ ਜਪਦੇ, ਉਹਨਾਂ ਦਾ ਜ਼ੋਰ ਜ਼ਿਆਦਾ। ਅਤੇ ਜਦੋਂ ਬਾਣੀ ਪੂਰੀ ਆ ਗਈ ਫੁਰਨੇ ਖਤਮ ਹੋ ਜਾਣੇ। ਸੂਹੀ ਮਹੱਲਾ ਚੌਥਾ, ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਿਹੜੇ ਫੁਰਨੇ ਮੋਗਾ ਫਿਰ ਸਮਾਧੀ ਸੁੱਤੇ ਸਵੇਰ ਲੱਗ ਜਾਂਦੀ। ਚੌਥੇ ਪਾਤਸ਼ਾਹ ਦੂਸਰੇ ਘਰ ਕਿਰਪਾ ਕਰਦੇ ਹਨ, ਵਾਹਿਗੁਰੂ ਜੀ ਅੱਖਾਂ ਨੂੰ ਓਂਕਾਰ ਪ੍ਰਕਾਸ਼ ਨੂੰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਤੋਂ ਪ੍ਰਾਪਤੀ ਹੁੰਦੀ ਹੈ। ਗੁਰਮਤਿ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਜਿਹਨਾਂ ਨੇ ਗੁਰਮਤਿ ਸਤਿਗੁਰਾਂ ਦੀ ਮਤ ਸਿੱਖਿਆ ਗ੍ਰਹਿਣ ਕਰ ਲਈ, ਇਹ ਜਿਹੜੀ ਬੇਰੂਪੀ ਨਗਰੀ ਹੈ ਉਹਦੇ ਵਿੱਚ ਉਸ ਨਿਰੰਕਾਰ ਦੀ ਖੋਜ ਨੂੰ ਖੋਜਿਆ ਵੀ ਉਹ ਆਤਮਾ ਪਰਮਾਤਮਾ ਕਿੱਥੇ ਰਹਿ ਰਿਹਾ। ਜੇ ਚੀਰੋ ਫਾੜੋ ਤਾਂ ਕੁਛ ਨਹੀਂ, ਅਤੇ ਜੇ ਸੁਰਤੀ ਬਿਰਤੀ ਕਾਬੂ ਕਰਕੇ ਸਿਮਰਨ ਕਰੋਗੇ ਤਾਂ ਅੰਦਰੋਂ ਸਭ ਕੋਲ ਨਜ਼ਰ ਵੀ ਆ ਜਾਏਗਾ। ਹਰ ਹਰ ਪਰਮੇਸ਼ੁਰ ਦੇ ਨਾਮ ਰੂਪੀ ਪਦਾਰਥ ਨੂੰ ਸਮਝ ਲੈਣਾ ਕਰੋ, ਇਹਦੀ ਪ੍ਰਾਪਤੀ ਕਰਨੀ ਪਾ ਲਏ ਕਿ ਕਿਸ ਤਰ੍ਹਾਂ ਪ੍ਰਾਪਤ ਹੋਣਾ। ਹੈ ਕੋਈ ਕਹਿਣ ਲੱਗਾ ਮਹਾਰਾਜ ਆਪਦੇ ਮਨ 'ਚ ਸ਼ਾਂਤੀ ਕਿਸ ਤਰ੍ਹਾਂ ਆਈ ਹੈ, ਸਾਡਾ ਤਾਂ ਮਨ ਹਰ ਵੇਲੇ ਭਟਕ ਰਿਹਾ, ਪਾਤਸ਼ਾਹ ਨੇ ਮੇਰਾ ਮਨ ਤਨ ਹਰ ਹਰ ਸਾਂਤ ਵਸਾਈ, ਮੇਰੇ ਮਨ 'ਚ ਹਰੀ ਹਰ ਪਰਮੇਸ਼ੁਰ ਦਾ ਜਿਹੜਾ ਨਾਮ ਸੀ ਇਹਨੇ ਸ਼ਾਂਤੀ ਵਸਾ ਦਿੱਤੀ। ਅਤੇ ਸਨਾਤਨ ਪੂਜੀ ਖਨ ਪਿੱਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਾਮ ਜਿਸ ਰਾਮ ਦੇ ਕਹਿੰਦੇ। ਜਦੋਂ ਇੱਕ ਹੈ ਖਿੰਨ ਦੇ ਵਿੱਚ ਇਹ ਜਿਹੜੀ ਮਾਇਆ ਦੀ ਤ੍ਰਿਸ਼ਨਾ ਰੂਪ ਅੱਗ ਸੀ ਨਾ, ਜਿਵੇਂ ਪਾਣੀ ਨਾਲ ਅੱਗ ਬੁੱਝ ਜਾਂਦੀ ਹੈ, ਸਿਮਰਨ ਦੀ ਬਰਕਤ ਨੇ ਅੱਗ ਬੁੱਝ ਗਈ। ਸਤਿਗੁਰੂ ਮਿਲਿਆ ਸਭ ਭੁੱਖ ਹੋਏ, ਜੋ ਸਤਿਗੁਰੂ ਜੀ ਮਿਲ ਗਏ ਅਤੇ ਉਹਨਾਂ ਨੇ ਸਾਰੀਆਂ ਭੁੱਖਾਂ ਗਵਾਤੀਆਂ। ਰਾਓ ਹਰ ਗੁਣ ਗਾਵਾ ਜੀਵਾ ਮੇਰੀ ਮਾਈ, ਸਤਿਗੁਰ ਦਇਆਲ ਗੁਣ ਨਾਮ ਤ੍ਰਿੜਾਏ। ਹੇ ਮੇਰੀ ਮਾਈ, ਮਾਤਾ ਦੀ ਨਿਆਣੀ, ਹੇ ਸੰਤ ਜਨੋ, ਕਹਿੰਦੇ ਹੁਣ ਮਨ 'ਚ ਮਾਰ ਨੇ ਪਿਆਰ ਪਾਇਆ, ਅਸੀਂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਤਾਂ ਹੀ ਜੀਂਦੇ ਹਾਂ, ਸਾਡਾ ਜੀਵਨ ਹੀ ਨਾਮ ਹੈ। ਹੇ ਦਿਆਲੂ ਸਤਿਗੁਰੂ, ਆਹ ਪਵਿੱਤਰ ਗੁਣ ਦੇ ਕੇ ਇਹ ਜਿਹੜੀ ਨਾਮ ਦੀ ਪ੍ਰੀਤੀ ਹੈ ਨਾ, ਇਹ ਕਿਰਪਾ ਕਰਕੇ ਉਸਨੇ ਦ੍ਰਿੜ ਪੱਕੀ ਕਰਾ ਦਿੱਤੀ ਹੈ। ਹਾਂ ਹਰ ਪਿਆ ਹਰ ਪ੍ਰਭ ਪਿਆਰਾ, ਢੂਡ ਢੂਡਾਈ ਸਤਸੰਗਤ ਮੇਲਾ ਹਰ ਰਸ ਪਾਈ। ਹਾਂ ਮੈਂ ਨਹੀਂ ਕਹਿੰਦੇ, ਮੈਂ ਨਿਰੰਕਾਰ ਨੂੰ ਪਿਆਰਾ ਜਾਣ ਕੇ ਉਸ ਪਰਮੇਸ਼ੁਰ ਨੇ ਢੂੰਡ ਰਸਤੇ ਨੂੰ ਕਢਾਈ ਮੈਨੂੰ ਖੋਜ ਰਹੇ ਹਾਂ, ਕਿਉਂਕਿ ਗੁਰੂ ਕੀ ਸੰਗ ਮਿਲ ਕੇ ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਨੂੰ ਪਾਉਣਾ ਕੀਤਾ ਹੈ। ਪਰਮਸਤਕ ਲੇਖ ਲਿਖੇ ਹਰ ਪਾਈ, ਗੁਰੂ ਨਾਨਕ ਉੱਠਾ ਮੇਲਾ ਹਰ ਪਾਈ। ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਤੁਰ ਦਰਗਾਹ ਤੋਂ ਲੇਖ ਲਿਖੇ ਨੇ ਉਹਨਾਂ ਨੇ ਰੱਬ ਦੇ ਮਿਲਣ ਦੀ ਖਬਰ ਨੂੰ ਪਾਇਆ, ਨਹੀਂ ਤਾਂ ਸਾਰਾ ਸਾਰ ਮਾਇਆ ਪਦਾਰਥਾਂ 'ਚ ਦੌੜ ਲੱਗਾ। ਜਿਹਨੇ ਇੱਧਰ ਹੀ ਦੌੜ ਲੱਗੀ ਹੋ ਅਤੇ ਰੱਬ ਦੇ ਪਾਸੇ ਕੋਈ ਤੁਰਨ ਨੂੰ ਤਿਆਰ ਨਹੀਂ, ਅਤੇ ਰੱਬ ਨੂੰ ਪ੍ਰਾਪਤ ਕਰਨਾ, ਕੋਈ ਆਤਮਾ ਗਿਆਨ ਲੈਣਾ, ਜੰਮਣ ਮਰ ਮਿਟਾਉਣਾ, ਬਸ ਸਾਰੀ ਭੱਜ ਨੱਠ ਇਨਸਾਨ ਦੀ ਦੂਏ ਪਾਸੇ ਲੱਗੀ ਹੋ। ਗੁਰੂ ਨਾਨਕ ਤੁੱਠਾ ਮੇਲਾ ਹਰ ਪਾਈ, ਜਿਹਨਾਂ ਸਤਿਗੁਰ ਪਾਤਸ਼ਾਹ ਤੁੱਠੇ ਪ੍ਰਸੰਨ ਹੁੰਦੇ ਆ ਅਤੇ ਪ੍ਰਸੰਨ ਹੋ ਕੇ ਫਿਰ ਪਰਮੇਸ਼ੁਰ ਨਾਲ ਉਹਨੂੰ ਮਿਲਾ ਦਿੰਦੇ ਆ। ਸੂਹੀ ਮਹੱਲਾ ਚੌਥਾ, ਹਰ ਕਿਰਪਾ ਕਿਰਪਾ ਕਰੇ ਮਨ ਹਰੰਗ ਲਾਏ, ਗੁਰਮੁਖ ਹਰ ਹਰ ਨਾਮ ਸਮਾਏ। ਜਿੰਨਾ ਘਰ ਮੇਲ ਦੀ ਨਜ਼ਰ ਕਰੇ ਅਤੇ ਫਿਰ ਮਨ ਦੇ ਵਿੱਚ ਪਰਮਾਤਮਾ ਦਾ ਰੰਗ ਪ੍ਰੇਮ ਲੱਗ ਜਾਂਦਾ, ਜੋ ਉਹਨਾਂ ਪ੍ਰੇਮ ਲੱਗ ਗਿਆ ਫਿਰ ਦੁਨੀਆਂ ਭੁੱਲ ਜਾਂਦੀ ਹੈ, ਅਤੇ ਜੇ ਉਹਨਾਂ ਪ੍ਰੇਮ ਨਹੀਂ ਲੱਗਾ ਫਿਰ ਚੇਤੇ ਕਰਦਾ ਫਲਾਣਾ ਕਿਵੇਂ ਹੋਊ ਗੁਰਮੁਖ ਹਰਿ ਨਾਮ ਸਮਾਏ।

ਲੈਣਾ ਦਾ ਰਾਹ ਵਿਸਰਾਮ ਦੇ ਕਿਰਪਾ ਕਰਦੇ ਹਨ। ਹਰ ਰੰਗ ਘੋ ਲੋਚਿਆ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ। ਕਹਿੰਦੇ ਸਾਰੇ ਕੋਈ ਨਿਰੰਕਾਰ ਦੇ ਰੰਗ ਆਨੰਦ ਨੂੰ ਚਾਹੁੰਦੇ ਤਾਂ ਹੈਗੇ ਆ, ਪਰ ਇਹ ਜਿਹੜਾ ਚਲੂਲਾ, ਇਹ ਜਿਹੜਾ ਮਜੀਠੀ ਗਾੜਾ ਰੰਗ ਆਨੰਦ ਆ, ਇਹ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੁੰਦਾ। ਜਿਹੜੇ ਕੱਚੇ ਆ ਕਹਿੰਦੇ ਨੇ ਚੜ ਚੜ ਪੈਂਦੇ ਕੱਚੇ, ਫਿਰ ਹੀ ਜਿਹਨਾਂ ਕਾਰਨ ਆਈ ਤਣੀ ਹੋਣਾ ਪਾਠ ਪਟੰਬਰ ਭਾਹੀ ਛੇਤੀ ਜਾਲੇ, ਨਾਨਕ ਧੂੜੀ ਦੇ ਲੜੂੰਦੜੀ ਸੁਹਾ ਨਾਨਕ ਪੈਸਾ ਹੈ ਨਾਲੇ। ਕੱਚੇ ਜਿਹੜੇ ਚੜ ਚੜ ਪੈਂਦੇ ਆ, ਪੱਕੇ ਜਿਹੜੇ ਆ ਉਹ ਨਹੀਂ ਫਿਰ ਮੁੜਦੇ, ਰਤੇ ਸਹੀ ਕਿ ਮੁੱਖ ਨਾ ਬੜਨ। ਜਿਹੜੇ ਉਹਦੇ ਅੰਗ ਰਤੇ ਗਏ ਉਹ ਨਹੀਂ ਫਿਰ ਮੂੰਹ ਮੋੜਦੇ, ਜਿਹੜੇ ਮਨਮੁੱਖ ਆ ਉਹ ਫਿਰ ਦੁਨੀ ਚੰਦ ਨੂੰ ਫਿਰ ਠੀਕ ਰਾ ਜਾਨ ਵਿੱਚ ਆ ਕੇ ਭੱਜਦੇ, ਲੱਤੜ ਵਾਲੇ ਫਿਰ ਜਾ ਕੇ ਸੱਪ ਲੜ ਕੇ ਮਰ ਗਏ, ਅਤੇ ਜੇ ਗੁਰੂ ਦੇ ਹੁਕਮ ਸ਼ਹੀਦ ਵੀ ਹੋ ਜਾਂਦੇ ਅਤੇ ਇਤਿਹਾਸ 'ਚ ਨਾ ਹੋ ਜਾਣਾ ਸੀ। ਪਰ ਕਿਰਪਾ ਇਹ ਕਹਿਣ ਲੱਗੇ ਨੰਬਰ 75 ਦਿੰਦਾ ਲੱਗ ਗਿਆ। ਮਨ ਮੋਹ ਨਰ ਕੋਰਾ ਹੋਏ ਜੇ ਸੋ ਲੋਚਿਆ ਰੰਗ ਨਾ ਹੋਵੇ ਕੋਈ। ਪਰ ਹੁਣ ਮਹਾਰਾਜ ਨੇ ਵੀ ਹੇਰਾਫੇਰੀ ਕਰਦੇ ਨਾ, ਉਹਨੂੰ ਅਲਵਈਆਂ ਨੇ ਕਿਹਾ ਵੀ ਮਹਾਰਾਜ ਤੋਂ ਛੁੱਟੀ ਨਹੀਂ ਦਿੰਦੇ, ਇੱਕ ਜੀਂਦੇ ਬੰਦੇ ਨੂੰ ਨਾ ਸੀੜੀ ਬਣਾ ਕੇ ਉੱਤੇ ਬੰਨ ਲਿਆ, ਉੱਤੇ ਕੱਫਣ ਪਾ ਦਿੱਤਾ ਅਤੇ ਫੰਗਾਂ ਦਾ ਮੁੱਠਾ ਲੈ ਲਿਆ, ਸੌਰੀ ਕਰੀ ਜਾਣ ਉੱਤੇ ਫੁੱਲੀਆਂ ਅਤੇ ਪੈਸੇ ਵਿੱਚ ਰਲਾਇਓ, ਬਾਰੀ ਜਾਣ ਰਾਮ ਰਾਮ ਸੱਤ ਹੈ ਰਾਮ ਰਾਮ ਸੱਤ ਹੈ। ਇਹ ਤਰੀਕਾ ਕੱਢਿਆ ਕਿ ਉਵੇਂ ਤਾਂ ਹੁਣ ਜਾਣ ਨਹੀਂ ਦਿੰਦੇ ਮਹਾਰਾਜ, ਛੁੱਟੀ ਨਹੀਂ ਮਿਲਣੀ, ਇਹ ਸਾਡਾ ਜੀ ਬੰਦਾ ਅਤੇ ਮਰ ਗਿਆ, ਇਹਦਾ ਸੰਸਕਾਰ ਕਰੀਏ, ਇਸ ਬਹਾਨੇ ਇੱਥੋਂ ਨਿਕਲ ਜਾਈਏ। ਦੇਖ ਲਓ ਗੁਰੂ ਨੂੰ ਧੋਖਾ ਦਿੰਦਾ, ਪਹਿਲਾਂ ਕਹਿੰਦੇ ਅੰਤਰਜਾਮੀ ਫਿਰ ਧੋਖਾ ਕਰਦੇ ਆ। ਮਹਾਰਾਜ ਜਾਣੀ ਜਾਣ ਚਲੇ ਜਾਂਦੇ ਚਲੇ ਜਾਂਦੇ, ਪਰ ਆਦਮੀ ਆ ਕਹਿਣਾ ਸੀ ਗੁਰੂ ਗ੍ਰੰਥ ਨੂੰ ਕਿਹੜਾ ਪਤਾ। ਹੈਂ ਮਹਾਰਾਜ ਕਹਿੰਦੇ ਪਿਓ ਜਾ ਰਿਹਾ ਕਿਵੇਂ, ਰਾਮ ਰਾਮ ਸੱਤ। ਕਹਿੰਦੇ ਮਹਾਰਾਜ ਤੂੰ ਕੋਈ ਚੜ੍ਹਾਈ ਕਰ ਗਿਆ। ਕਹਿੰਦੇ ਭਾਈ ਸਾਡੇ ਵੀ ਤਾਂ ਪਿਆਰਾ ਹੀ ਸੀ, ਜਾਓ। ਉਹ ਕਹਿਣ ਉਹ ਬਹਾਨਾ ਜਿਹਾ ਬੜਾ ਬਣਾਉਣ। ਉਹ ਸਿੰਘ ਵੀ ਫਿਰ ਮਹਾਰਾਜ ਜਰਨੈਲ ਉਦੇ ਸਿੰਘ ਤਿਆਰ ਪਰ ਤਿਆਰ ਸੀ, ਉਹ ਫਿਰ ਘੇਰ ਘੂਰ ਕੇ ਲੈ ਆਏ। ਰਾਤ ਤਾਂ ਕਹਿੰਦੇ ਵੀ ਦੱਸੀ ਮਹਾਰਾਜ ਇਸ ਤਰ੍ਹਾਂ ਸੀ ਵੀ ਮਹਾਰਾਜ ਨੂੰ ਖੇਚਲ ਕਾਹਲੀ ਦੇਣੀ ਹੈ। ਮਹਾਰਾਜ ਕਹਿੰਦੇ ਵੀ ਖੇਚਲ ਕਾਹਲੀ ਹੈ, ਕਿ ਤੁਸੀਂ ਸਾਡੇ ਗੁਰੂ ਪਿਆਰੇ ਗੁਰਸਿੱਖਿਆ, ਕਿ ਸਗੋਂ ਅਸੀਂ ਆਪ ਇਹਦੀ ਕਿਰਿਆ ਕਰਾਉਂਦੇ, ਹੈਂ ਵਸਤਰ ਪਾਉਂਦੇ, ਹੋਰ ਸਾਰੀ ਕਿਰਿਆ ਕਰਦੇ, ਜਪ ਜੀ ਸਾਹਿਬ ਕੀਰਤਨ ਸੋਲਾ ਪੜ੍ਹਦੇ, ਅਰਦਾਸ ਕਰਦੇ, ਫਿਰ ਐਲਾਣੀਆਂ ਸਾਰਾ ਪਾਠ ਪੂਜਾ ਕਰਦੇ। ਅਸੀਂ ਮਹਾਰਾਜ ਅਸੀਂ ਕਿਹਾ ਮਹਾਰਾਜ ਨੂੰ ਕਾਹਨੂੰ ਤਕਲੀਫ ਦੇਣੀ, ਅਤੇ ਹੁਣ ਹੈ ਤਾਂ ਝੂਠੇ ਸੀ। ਮਹਾਰਾਜ ਕਹਿੰਦੇ ਵੀ ਇੱਕ ਚੁਆਤੀ ਬਾਲ ਕੇ ਨਾ ਥੱਲੇ ਰੱਖੋ ਮੇਰੇ ਲਾਪਿਆ ਬੁੜਕਣ, ਅਤੇ ਮਹਾਰਾਜ ਕਹਿੰਦੇ ਕਿ ਜਾਣ ਨੂੰ ਜਗ ਭੱਜ ਜਾਂਦੇ, ਗੁਰੂ ਨਾਨਕ ਦਾ ਘਰ ਤਾਂ ਖਾਲੀ ਹੋਣਾ ਨਹੀਂ, ਪਰ ਤੁਸੀਂ ਘਰ ਕਹਿਣਾ ਸੀ ਲੈਣ ਦਸਮ ਪਾਤਸ਼ਾਹ ਨੂੰ ਕਿਹੜਾ ਪਤਾ ਲੱਗਾ, ਹੈਂ ਗੁਰੂ ਨਾਨਕ ਅੱਧੀ ਦੀ ਨਿੰਦਿਆ ਕਰਨੀ ਸੀ, ਹੈਂ ਕਿ ਜੇ ਭੱਜ ਆਉਂਗੇ ਇਹ ਤਾਂ ਗੁਰੂ ਨਾਨਕ ਘਰ ਆ ਇੱਥੇ ਤਾਈ ਜਾਈ ਜਾਂਦੇ ਆ। ਦੇਖ ਲਓ ਬੰਦਾ ਕਿੱਥੇ ਤੱਕ ਮਹਾਰਾਜ ਦਸਮ ਪਾਤਸ਼ਾਹ ਨੂੰ ਕਿੱਥੇ ਦੇ ਹੇਰੀਆਂ ਫੇਰੀਆਂ ਕਰਦਾ ਇਹ, ਹਾਂਜੀ ਦੁਨੀ ਜਾਂਦੇ ਦੇਖ ਲਓ। ਉਵੇਂ ਚੋਰੀ ਲੈ ਗਏ ਭੱਜ ਤੁਰਿਆ ਸੀ ਮਜਾਲਾ ਨੂੰ, ਉਹ ਕਿਲ੍ਹੇ ਟੱਪਣ ਲੱਗੇ ਲੱਤ ਟੁੱਟਦੀ, ਘਰੇ ਫਿਆ ਸੱਪ ਲੜ ਕੇ ਮਰ ਗਿਆ, ਅਤੇ ਲੋਕ ਮੂੰਹ ਨਾ ਲਾਉਣ ਕਿ ਬੇਮੁੱਖ ਹੋ ਕੇ ਆ ਗਿਆ, ਇਸ ਤਰ੍ਹਾਂ ਬਦਾਵਾ ਦੇ ਕੇ ਭੱਜ ਗਿਆ ਸੀ। ਫਿਰ ਮਾਤਾ ਭਾਗੋ ਨੇ ਕਿਹਾ ਤੁਸੀਂ ਹੁਣ ਪੁੱਥਣਾ ਪਾ ਲਓ, ਲੋਕ ਜੋ ਘਰਾਂ 'ਚ ਇਹਦੇ ਮੌਕਾ ਬਣਿਆ, ਹੁਣ ਭਗੌੜੇ ਹੋ ਚੱਲੇ। ਹਾਂਜੀ ਫਿਰ ਉਹ ਜਾ ਕੇ ਲਗਾਈ, ਫਿਰ ਸ਼ਹੀਦੀਆਂ ਦਿੱਤੀਆਂ, ਹਾਂਜੀ ਸ਼ਾਹੀ ਨਾਲ ਲਿਖਿਆ ਬਦਾਵਾ ਅਤੇ ਖੂਨ ਨਾ ਧੋਣਾ ਪਿਆ। ਮਨਮੁੱਖ ਮੁਗਧ ਨਰ ਕੋਰਾ ਹੋਏ, ਜਿਹੜਾ ਮਨਮੁੱਖ ਪੁਰਖ ਆ, ਹਾਂਜੀ ਮੁਗਧ ਮੂਰਖ ਪੁਰਖ ਆ, ਉਹ ਨਰ ਕੋਰਾ ਹੋਏ, ਉਹ ਮਨਮੁਖਤਾ ਕਰਕੇ ਕੋਰਾ, ਕੋਰੇ ਦਾ ਮਤਲਬ ਪ੍ਰੇਮ ਤੋਂ ਹੀਣ ਆਇਆ, ਦਿਖਾਵਾ ਕਰਦਾ ਅੰਦਰ ਹੈ ਨਹੀਂ, ਜੇ ਅੰਦਰੋਂ ਪ੍ਰੇਮ ਪੈ ਗਿਆ ਇਹ ਕਿੱਧਰ ਜਾਣਾ। ਪਾਤਸ਼ਾਹ ਕਹਿੰਦੇ ਜੇ ਉਹ 100 ਸੈਂਕੜੇ ਵਾਰੀ ਵੀ ਇਹ ਗੱਲ ਚਾਹੇ, ਪਰ ਉਹਨੂੰ ਹਾਂਜੀ ਪਰਮਾਤਮਾ ਦੇ ਪਿਆਰ ਦਾ ਰੰਗ ਨਹੀਂ ਹੁੰਦਾ, ਜੇ 100 ਲੋਚਿਆ ਰੰਗ ਨਾ ਹੋਵੇ ਕੋਈ। ਹੈਂ ਪਾਤਸ਼ਾਹ ਕਹਿੰਦੇ ਭਾਵੇਂ ਸੈਂਕੜੇ 100 ਮਿਲਣ ਸੈਂਕੜੇ ਹਜ਼ਾਰਾਂ ਵੇਰੀ ਵੀ ਉਹ ਲੋਚੇ ਚਾਹੇ, ਪਰ ਉਹਨੂੰ ਉਹ ਰੰਗ ਨਹੀਂ ਚੜ੍ਹਦਾ। ਨਜ਼ਰ ਕਰੇ ਤਾਂ ਸਤਿਗੁਰ ਪਾਵੈ, ਜਿਹਦੇ ਮਾਰੇ ਮਿਹਰ ਕਰਦੇ ਹੋ

0: ਸਤਿਗੁਰਾਂ ਨੂੰ ਪਾਉਂਦੇ ਆ ਜੋ ਗੁਰੂ ਮਹਾਰਾਜ ਮੇਰ ਦੀ ਨਜ਼ਰ ਕਰ ਦੇਣ, ਨਾਨਕ ਹਰ ਰਸ ਹਰ ਰੰਗ ਸਮਾਉਂਦੇ ਆ। ਪਾਤਸ਼ਾਹ ਕਿਰਪਾ ਕਰਦੇ ਆ ਉਹ ਨਿਰੰਕਾਰ ਦੇ ਰਸ ਪਿਆਰ ਕਰਕੇ ਨਿਰੰਕਾਰ ਦੇ ਰੰਗ ਆਨੰਦ ਦੇ ਵਿੱਚ ਸਮਾ ਜਾਂਦੇ ਆ। ਉਹਦੇ ਰੰਗ ਦੇ ਵਿੱਚ ਫਿਰ ਉਹ ਲਿਵਲੀਨ ਹੋ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੱਲਾਂ ਚੱਲਦੇ ਆ ਗਿਆ ਰਾਵੀ ਦਾ ਕਿਨਾਰਾ। ਜਦੋਂ ਰਾਵੀ ਦਾ ਕਿਨਾਰਾ ਆਇਆ ਨਾ ਤੇ ਮੋਮਨ ਖਾਂ ਉਤਰਿਆ ਘੋੜੀਆਂ ਥੱਲੇ, ਆਪਣੇ ਗਾਤਰੇ ਪਹਿਨੇ ਹੋਈ ਤਲਵਾਰ ਭਾਈ ਸਾਹਿਬ ਨੂੰ ਫੜਾ ਦਿੱਤੀ। ਭਾਈ ਸਾਹਿਬ ਨੇ ਸੋਚਿਆ ਵੀ ਆਹ ਤੇ ਬਾਵਾ ਚੰਗਾ ਹੋ ਗਿਆ, ਨਹੀਂ ਤੇ ਖੋਣੀ ਪੈਣੀ ਸੀ ਇਹਦੇ ਕੋਲੋਂ ਆਪ ਹੀ ਫੜਾਈ ਜਾਂਦਾ। ਉਹ ਬੇੜੀ ਦੇ ਵਿੱਚ ਪੈਰ ਰੱਖਣ ਲੱਗਾ, ਸੂਰਮਾ ਸ਼ੇਰ ਦੀ ਤਰ੍ਹਾਂ ਪਿੱਠੜੇ ਹੋਈ ਸ਼ੇਰ ਦੀ ਤਰ੍ਹਾਂ ਗਰਜਿਆ, ਕਹਿੰਦਾ ਕੁੱਤਾ ਤੇ ਬੜਾ ਆਉਂਦਿਆਂ ਬਕ ਬਕ ਬਕ ਬਕ ਕੀਤੀ ਕਿ ਸਿੰਘ ਖਤਮ ਕਰ ਦਿੰਦੇ। ਉਹ ਤੇਰੇ ਸਾਹਮਣੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਖੜਾ ਹੀ, ਜੇ ਤੇਰੇ ਕੋਲ ਭੱਜ ਹੁੰਦਾ ਤੇ ਭੱਜਣਾ, ਮੈਂ ਉਹਨਾਂ ਸਿੰਘਾਂ ਦਾ ਬਦਲਾ ਲੈਣ ਲਈ ਤੇਰੇ ਕੋਲ ਆਇਆ ਸੀ। ਚਲੋ ਇਹ ਗੱਲ ਆ ਕੇ ਨਾ ਭੱਜਣ ਲੱਗਾ, ਫਿਰ ਪਗਾਨੇ ਪੁੱਤ ਨਹੀਂ ਭੱਜਣ ਦਿੰਦੇ। ਜੋ ਕੋਈ ਭੱਜਣਾ ਚਾਹੇ ਨਾ, ਕਈ ਜਿੱਦ ਕਰਿਆਸ ਸਿਕਿਉਰਟੀਆਂ ਵਾਲੇ ਉਹ ਨਾ ਗੁਰੂ ਕੇ ਲਾਲਾ ਨੇ ਭੱਜਣ ਦਿੱਤੇ, ਇਹਦੇ ਕੱਲਾ ਹੀ ਸੀ। ਇਹ ਜਦੋਂ ਲੱਗਾ ਨਾ ਭੱਜਣ, ਭਾਈ ਸਾਹਿਬ ਨੇ ਖਿੱਚ ਲਈ ਮਿਆਂ ਚੋਂ ਤਲਵਾਰ। ਤੂੰ ਕੇ ਤਲਵਾਰ ਕੋਈ ਮਾਰੀ, ਬਸ ਧੌਣ ਤੇ ਕੱਦੂ ਵਰਗਾ ਸਿਰ ਲਾ ਕੇ ਉਹ ਮਾਰਿਆ। ਇਹਦਾ ਜਦੋਂ ਸਿਰ ਲੱਥ ਗਿਆ ਨਾ ਤੇ ਭਾਈ ਸਾਹਿਬ ਸਿਰ ਲੈ ਕੇ ਘੋੜੀ ਤੇ ਸਵਾਰ ਹੋਣ ਲੱਗੇ। ਵੀਰਾਂ ਵੱਲੋਂ ਮੁੜ ਮੁੜ ਕੇ ਫਰਮਾਇਸ਼ ਆ ਰਹੀ ਹੈ ਵੀ ਤਲਵਾਰ ਕਿਵੇਂ ਚੱਲਦੀ ਏ। ਸਿੰਘ ਦੀ ਉਹ ਸੁਣਾਓ ਪਰਮੇਸ਼ਰ ਦੁਆਰ ਉਹਨਾਂ ਨੇ ਸੁਣੀ ਸੀ। ਮੈਂ ਆਖਦਾ ਸੀ ਵੀ ਨਵੀਆਂ ਸੁਣਾਈਆਂ, ਚਲੋ ਉਹਨਾਂ ਦੀ ਮੰਗ ਵੀ ਪੂਰੀ ਕਰਦੇ ਆ। ਹੁਣ ਜਦੋਂ ਭਾਈ ਸਾਹਿਬ ਦਾ ਲਲਕਾਰਾ ਸੁਣਿਆ ਨਾ ਤੇ ਕਈ ਇਹਦੇ ਝੋਲੀ ਚੁੱਕੇ ਦੇ ਜਿਹੜੇ ਨੇੜੇ ਨੇੜੇ ਰਹਿਣ ਵਾਲੇ ਸੀ ਨਾ, ਬੜੇ ਹੱਥਾਂ ਸੀ ਅੱਗੇ ਵਧੇ। ਭਾਈ ਸਾਹਿਬ ਨੇ ਵੇਖਿਆ ਜਦੋਂ ਉਹਨਾਂ ਨੂੰ ਅੱਗੇ ਵਧਿਆ, ਮਿਆਂ ਦੇ ਵਿੱਚ ਤਲਵਾਰ ਧੋਈ ਹੋਈ ਹੈ, ਕਹਿੰਦੇ ਵੀ ਖਿੱਚੀ ਦੇ ਵਿੱਚ ਇੱਕ ਸਿੰਘ ਸੂਰਮੇ ਮਿਆਂ ਵਿੱਚ ਲਾਈ ਜਾਂਦੀ ਢੇਰ। ਦੇਖੋ ਜ਼ਾਲਮਾਂ ਦੇ ਕੱਟ ਕੱਟ ਕੱਕੜ ਸੁਰਦੀ ਹੈ, ਵੱਡੇ ਵੱਡੇ ਸੂਰਿਆਂ ਨੂੰ ਲੱਗਦੀ ਹੀ ਕਰਦੀ ਹੈ ਚੀਰ ਚੀਰ, ਫੱਟ ਫੱਟ ਫੱਟ ਫੱਟ ਕਰੇ ਤੇ ਗਰਾਂ ਵਿੱਚ ਧਰਤੀ ਤੇ ਬਿਜਲੀ ਦੇ ਬੰਕਮ ਕਰਦੀ ਹੈ, ਚੱਕ ਚੱਕ ਚੱਕ ਚੱਕ ਕਰਦੀ ਤੇ ਅੱਗੇ ਨੂੰ ਵੱਧਦੀ ਹੈ। ਪੈਰੀ ਤਈ ਆਖਦੀ ਆ ਚੱਲ ਪਿੱਛੇ ਹੱਟ ਹੱਟ ਹੱਟ ਹੱਟ, ਕਹਿੰਦੀ ਤੇ ਹਟਾਈ ਜਾਂਦੀ ਸੱਚ ਮੋਚ ਚੱਲਦੀ ਦੀ ਆਵੇ ਆਪਸ ਵਿੱਚ ਖਟ ਖਟ ਖਟ ਖਟ ਚਲੇ ਜਾਂਦੇ ਬੈਰੀਆਂ ਦੇ ਚਲੇ। ਵੇਖੋ ਰੱਬ ਕੋਲ ਭੂਤ ਪ੍ਰੇਤ ਤੇ ਖਟ ਖਟ ਖਟ ਖਟ ਕੀ ਦਾ ਬਸੂਨ ਦੇ ਬਗਾਏ ਬੈਰ ਕੋਮਲ ਨਰਮ ਸੂਰਜ ਜੰਗ ਵਿੱਚ ਡਾ ਡਾ ਡਾ ਮਰਦਾਂ ਦੀ ਤਰ੍ਹਾਂ ਲੜਿਆ ਭਾਈ ਅਗਰ ਸਿੰਘ। ਜਦੋਂ ਦੋ ਕਿਲੇ ਕਾਟੇ ਲੈ ਗਏ ਨਾ ਤੇ ਦੂਜੇ ਹੱਥ ਜੋੜ ਕੇ ਖੜ ਗਏ, ਖਾਲਸਾ ਜੀ ਸਾਡਾ ਕੀ ਕਸੂਰ, ਮਾਰਾ ਸਾਡੇ ਤੇ ਬੱਚੇ ਨਿੱਕੇ ਨਿੱਕੇ ਨੇ, ਲੈ ਜਾਓ ਜੀ ਲੈ ਜਾਓ, ਸਿਰ ਵੀ ਲੈ ਜਾਓ ਤੇ ਧਰ ਵੀ ਲੈ ਜਾਓ, ਜੇ ਤੁਹਾਡੇ ਕੋਲੋਂ ਨੀ ਘੋੜੀ ਤੇ ਰੱਖਣ ਦਾ ਅਸੀਂ ਰਖਾ ਦਿੰਦੇ ਹਾਂ। ਹੁਣ ਰੱਬ ਨੇੜੇ ਕਿ ਘਸੋਣ, ਭਾਈ ਅਗਰ ਸਿੰਘ ਕਹਿੰਦਾ ਗੱਲ ਸੁਣੋ, ਜਿੰਨਾ ਚਿਰ ਮੈਂ ਅੱਖਾਂ ਤੋਂ ਲੈਣਾ ਹੋ ਜਾਏ ਖੁਸ਼ ਲੈਣਾ ਨਹੀਂ। ਕਹਿੰਦੇ ਮਹਾਰਾਜ ਅੱਖਾਂ ਖੋਲੇ, ਹੁਕਮ ਕਰੋ ਇੱਥੋਂ ਹਫ਼ਤਾ ਭਰ ਨਹੀਂ ਸੱਤ ਦਿਨ ਨਹੀਂ ਹਿਲਦੇ, ਤੁਹਾਡਾ ਹੁਕਮ ਚਾਹੀਦਾ। ਭਾਈ ਅਗਰ ਸਿੰਘ ਨੇ ਚੱਕਿਆ ਸਿਰ ਮਾਰ ਕੇ ਪਲਾਟੀ ਘੋੜੀ ਤੇ ਹੋਇਆ ਸਵਾਰ, ਪਹਿਨ ਕੇ ਤਲਵਾਰ ਪਹੁੰਚ ਗਿਆ ਗੁਰੂ ਕੇ ਲਾਲਾ ਦੇ ਕੋਲ ਕੰਨੂ ਬਾਲ ਦੇ ਛੰਭ ਵਿੱਚ। ਉਹ ਲੱਦਾ ਕਈ ਅੱਜ ਪੰਥ ਨੂੰ ਪੰਗਾਰਨ ਵਾਲਾ ਦੰਬੀ ਪਖੰਡੀ کوئی یہ گل سمجھے کہ گرو کا خالصہ شاید اج اس طرح کی طاقت نہیں رکھتا کلا کلا بھی یہ سر پٹنا جانتا اج بھی یہ چوتا بجھایا جانتا جہے جگا پھرتے ہیں اج بھی یہ گرو کا خالصہ وہ دبیا پکھنڈیاں پنگار کے گل کہ سانوں گرو گوبند سنگھ نے کرپا کی ہے کھڈے کی دھارو جنم دے گیا پر سدا لا دیا امر چکا کے امر کیا سانوں ہمرے تو کٹیا بکھایا سویرا فڑا ہمیشہ پانی کا پلا نہیں سکھایا بکھانی بھی پی جائے بند بندی اپنا کٹا بھی آتا اور جی لوڑ پی جائے کتنے پیڑتا بھی بنا سر تو لڑکیا بکھانا بھی آتا اس طرح سے کھڑی گیا رمبی دیا تارا کدے نہیں کدے کھوپر نہ ہوں اللہ دے کھو کے گہروں کے ڈولے یہ روٹی کی ترکی بھی منہ چی پاؤ چاریا کوئی نادر کا چاچا یہ سال مدیا لٹان روکنے لی بنے وہ میری اکی جی کوئی پنکھ ول ویکے سونوں دیا سارا ٹھوکنے لی بنے یہ پنکھ جیوں کا رہا ہے یہ جیوں کا رہے گا یہ کڑک کا رہا ہے یہ کڑک کا رہے گا یہ کلیا تو کونے تو پتھروں تو کرنا زندگی گزارنی جانتا یہ کلگیاں والے کا ہاتھ ہے چبیاں پکھنڈیاں بنگال کے گرو کا خالصا کہتا جگ سے مرک مرک نال جینا کسی کو ڈر کے رہنا

کر کے

ہتھیار ہاتھی پوجا جل مجبر کا پوجا ہتھیار ہاتھی پوجا

سامنے دکھا تو شیر کو

0: ਹਾਥੋ ਚੰਗਾ
1: ਜੇ ਕੋ ਪਾਹੂ ਰੰਗ ਵਿੱਚ ਪੰਗਾ
0: ਅਸੀਂ ਵੀ ਖਾਂਦੇ ਹਾਥੋ ਚੰਗਾ

ਕਰਨ ਵੀ ਜਾਣਦੇ ਹਾਂ ਫੜਾ ਖੋਖੀਆਂ ਥਾਲ ਤੇ ਮਾਰਦੇ ਨਹੀਂ ਉਹ ਪੁੱਤਰ ਨੂੰ ਸਮਝਾ ਸਦ ਸਦ ਚੰਦ ਸੂਰਜ ਦੋ ਮਸੀਤ ਖਾਲਸਾ ਦੀ ਸਦਾ।

सुखते नहीं किसे

ਸਿੱਧਾ ਸਿੱਧਾ।

धर्म कृतिया काज ने धर्म दे ਸਰਪਦਾ ਗੁਲਾਬੀ ਦਾ ਛੱਕੀ ਤਾਂ ਤੇ ਮੀਂਹ ਅਣਖ ਦੇ ਬਾਜ਼

0: ਸਰਕਾਰੀ ਸੂਰੇ
1: ਉਹਦਾ ਨਹੀਂ ਕਿਸੇ ਦੇ ਮੂਰੇ
0: ਸਰਕਾਰੀ ਸੂਰੇ
1: ਉਹਦਾ ਨਹੀਂ ਕਿਸੇ ਦੇ
0: ਮੂਰੇ
1: ਕਲਗੀਆਂ ਵਾਲੇ ਨੇ ਕਿਰਪਾ ਕੀਤੀ, ਉਹਨਾਂ ਨੇ ਖਾਲਸਾ ਪੰਥ ਖੰਡੇ ਦੀ ਧਾਰ ਦੇ ਵਿੱਚ ਪ੍ਰਗਟ ਕੀਤਾ ਔਰ ਗੁਰੂ ਕਾ ਖਾਲਸਾ ਨਾ ਕਿਸੇ ਮੁਸੀਬਤ ਵਿੱਚ ਨਾ ਕਿਸੇ ਸੰਕਟ ਵਿੱਚ ਕਦੇ ਘਬਰਾਇਆ ਤੇ ਨਾ ਘਬਰਾਵੇਗਾ। ਅੱਜ ਜਿਹੜਾ ਇਹ ਵੱਟ ਤੋਇਆ ਫਿਰਦਾ ਨਾ ਦੇਹਧਾਰੀ ਗੁਰੂਆਂ ਦਾ, ਇਹਨਾਂ ਨੂੰ ਨੱਥਾਂ ਪਾਉਣੀਆਂ ਜਾਣਦਾ ਗੁਰੂ ਕਾ ਖਾਲਸਾ। ਗੁਰੂ ਕਿਰਪਾ ਕਰੇ ਜਿਹੋ ਜਿਹੇ ਗੁਰੂ ਨੇ ਬਣਾਇਆ ਉਹੋ ਜਿਹੇ ਬਣ ਜਾ, ਫਿਰ ਕੀ ਹੋਵੇਗਾ, ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬਹੁਤ ਕਰੇਗੀ ਮੌਜ। ਇੰਨੀ ਹਾਜ਼ਰੀ ਪ੍ਰਵਾਨ ਕਰਨੀ, ਕਈ ਵੀਰ ਕਾਰਡ ਮੰਗਦੇ ਨੇ ਪ੍ਰਬੰਧਕ ਵੀਰਾਂ ਤੋਂ, ਇੱਥੇ ਵੀਰ ਭੁਪਿੰਦਰ ਸਿੰਘ ਹੋਰੀ ਸੇਵਾ ਕਰ ਰਹੇ ਨੇ ਤੇ ਜਸਵੰਤ ਸਿੰਘ ਉਸੇ ਹੀ ਨਗਰ ਦਾ। ਸੋ ਹੁਣ ਬਹੁਤ ਹੀ ਸਤਿਕਾਰਯੋਗ ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਸਾਹਿਬ ਜੀ ਢੱਡਰੀਆਂ ਵਾਲੇ, ਉਹਨਾਂ ਦਾ ਜੱਥਾ ਜਿਹੜੇ ਬਹੁਤ ਹੀ ਮਾਣ ਦਿੰਦੇ ਨੇ, ਵਾਰ ਵਾਰ ਕਿਰਪਾ ਕਰ ਰਹੇ ਨੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਬਾਬਾ ਜੀ ਨਾਲ ਕੀ ਬੋਰਡ ਤੇ ਸੇਵਾ ਕਰਨ ਵਾਲੇ, ਬਾਕੀ ਸਾਰੇ ਢੋਲਕੀ ਔਰ ਚਿਮਟੇ ਤੇ ਸੰਗਤ ਕਰਨ ਵਾਲੇ, ਪਿੱਛੇ ਬੋਲਣ ਵਾਲੇ ਸਾਰੇ ਵੀਰ ਬਹੁਤ ਹੀ ਸਤਿਕਾਰਯੋਗ ਨੇ। ਜਿਵੇਂ ਕੋਈ ਵੱਡੀ ਹਸਤੀ ਆਉਂਦੀ ਹੈ ਨਾ, ਹੁਣ ਆਮ ਦੁਨਿਆਵੀ ਮਿਸਾਲ ਦੇਵਾਂ, ਮੁੱਖ ਮੰਤਰੀ ਜਾਂ ਪ੍ਰਾਈਮ ਮਿਨਿਸਟਰ ਆਉਂਦਾ ਨਾ ਤੇ ਉਹਦੇ ਨਾਲ ਕਈ ਵਜ਼ੀਰ ਆਪਣੇ ਆਪ ਆਉਂਦੇ ਨੇ। ਇਹ ਵੀ ਮਹਾਨ ਹਸਤੀਆਂ ਸੰਸਾਰ ਦੇ ਉੱਤੇ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਆਈਆਂ ਹੋਈਆਂ ਨੇ। ਵੱਧ ਤੋਂ ਵੱਧ ਸਤਿਕਾਰ ਕਰਿਆ ਕਰੋ ਸਮੁੱਚੀ ਸੰਗਤ ਦਾ, ਪਿੰਡ ਸਿੰਘ ਨਗਰ ਨਿਵਾਸੀਆਂ ਦਾ, ਕੈਨੇਡਾ ਇੰਗਲੈਂਡ ਅਮਰੀਕਾ ਜਿੱਥੇ ਜਿੱਥੇ ਵੀ ਵਸਦੇ ਨੇ, ਜਿਨ੍ਹਾਂ ਵੀਰਾਂ ਵੱਲੋਂ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ, ਉਹਨਾਂ ਸਾਰਿਆਂ ਦਾ, ਇੱਥੋਂ ਦੇ ਪ੍ਰਬੰਧਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ, ਵੀਡੀਓ ਵਾਲੇ ਵੀਰ ਭਾਈ ਸਾਹਿਬ ਜੀ ਹੋਰਾਂ ਦਾ ਧੰਨਵਾਦ, ਜਿਹੜੇ ਹਮੇਸ਼ਾ ਹੀ ਇਹ ਰਿਕਾਰਡਿੰਗ ਕਰਦੇ ਨੇ ਸਾਡੀ। ਸਤਿਗੁਰੂ ਕਿਰਪਾ ਕਰੇ ਇਹਨਾਂ ਦੇ ਬਿਜ਼ਨਸ ਵਪਾਰ ਦੇ ਵਿੱਚ ਵੀ ਵਾਧੇ ਕਰੇ। ਅਗਲਾ ਪ੍ਰੋਗਰਾਮ ਜਥੇਦਾਰ ਜੀ ਤੋਂ ਸੁਣੋ ਜੀਓ, ਭੁੱਲਾ ਚੁੱਕਾਂ ਦੀ ਖਿਮਾ ਦਿਓ, ਜਥੇ ਨੂੰ ਅੱਗੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀਓ, ਦੋਨੋਂ ਹੱਥ ਜੋੜ ਕੇ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਖੰਡਿਓ ਤਿੱਖੀ ਜੈਸੀ ਵੀ ਦੀ ਕੈਸਟ ਵਿੱਚ ਲੈਕਚਰ ਦੀ ਅਪਾਰ ਸਫਲਤਾ ਤੋਂ ਬਾਅਦ ਸੰਗਤਾਂ ਦੀ ਪੁਰਜ਼ੋਰ ਮੰਗ ਦੇ ਉੱਤੇ ਦਾਸ ਤਰਸੇਮ ਸਿੰਘ ਮੋਹਰਾਂ ਵਾਲੀ, ਪ੍ਰਧਾਨ ਇੰਟਰਨੈਸ਼ਨਲ ਢਾਡੀ ਸਭਾ ਜੂਕੇ ਅਤੇ ਮੇਰੇ ਸਾਥੀ ਭਾਈ ਸੁਖਦੇਵ ਸਿੰਘ ਜੀ ਸਹੋਤਾ ਪਿੰਡ ਚੜੇਕ, ਭਾਈ ਸੁਖਚੈਨ ਸਿੰਘ ਜੀ ਚੰਨ ਪਿੰਡ ਪੱਧਰੀ ਔਰ ਸਰੰਗੀ ਮਾਸਟਰ ਭਾਈ ਜਗਜੀਤ ਸਿੰਘ ਜੀ ਜੱਗਾ ਵੱਲੋਂ ਆਪ ਸੰਗਤਾਂ ਦੀ ਕਰ ਕਮਲਾਂ ਦੇ ਵਿੱਚ ਸਾਹਿਬਾਂ ਦਾ ਇਤਿਹਾਸ ਪੇਸ਼ ਕੀਤਾ ਜਾ ਰਿਹਾ ਹੈ। ਇਸ ਧਰਤੀ ਦੇ ਤਖ਼ਤੇ ਦੇ ਉੱਤੇ ਕਈ ਪੀਰ ਪੈਗੰਬਰ ਨਵੀ ਅਵਤਾਰ ਔਲੀਏ ਸਾਧੂ ਸੰਤ ਮਹਾਤਮਾ ਆਏ ਨੇ, ਪਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਕੋਈ ਸਾਨੀ ਹੋ ਹੀ ਨਹੀਂ ਸਕਦਾ। ਠੀਕ ਆਖਿਆ ਕਿਸੇ ਨੇ ਸਾਹਿਬਾ, ਏਦਾਂ ਹੱਸ ਕੇ ਕਿਸੇ ਨਾ ਲਾਲ ਵਾਰੇ, ਪੜ੍ਹ ਲਓ ਹਿਸਟਰੀ ਕੌਮ ਦੇ ਬਾਨੀਆਂ ਦੀ, ਵਾਅਦਾ ਤਾਰ ਮੇਰੇ ਧਨ ਉਪਕਾਰ ਤੇਰੇ, ਕੋਈ ਮਿਸਾਲ ਨਾ ਤੇਰੀ ਕੁਰਬਾਨੀਆਂ ਦੀ।

11 नवंबर 1675 ਵੀਰਵਾਰ ਦਾ ਖੂਨੀ ਸੂਰਜ ਚੜਿਆ ਹੈ। ਦਿੱਲੀ ਦੇ ਚਾਂਦਨੀ ਚੌਕ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਡੋਲ ਬੈਠੇ ਨੇ। ਜੱਲਾਦ ਜਲਾਲੋਦੀਨ ਤਲਵਾਰ ਨੂੰ ਲਿਸਕਾਉਂਦਾ ਹੋਇਆ ਸਤਿਗੁਰਾਂ ਦੇ ਅੱਗਿਓਂ ਦੀ ਗੁਜ਼ਰਨ ਲੱਗਾ ਹੈ। ਸਾਹਿਬ ਨੇ ਤੱਕਿਆ ਹੈ ਉਸਨੂੰ ਤੇ ਖਿੜ ਖਿੜ ਕੇ ਹੱਸੇ ਨੇ। ਜਲਾਲੋਦੀਨ ਕਹਿਣ ਲੱਗਾ, ਐ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ, ਨਾ ਤੁਸੀਂ ਜਨੇਊ ਪਾਇਆ ਨਾ ਤੁਸੀਂ ਮੱਥੇ ਟਿੱਕਾ ਲਾਇਆ, ਪਰ ਫੇਰ ਵੀ ਜਨੇਊ ਦੇ ਲਈ ਐਡੀ ਵੱਡੀ ਕੁਰਬਾਨੀ ਕਰ ਰਹੇ ਹੋ। ਸਤਿਗੁਰੂ ਕਹਿਣ ਲੱਗੇ, ਜਲਾਲੋਦੀਨ ਇਹ ਕੁਰਬਾਨੀ ਜ਼ੁਲਮ ਦੇ ਖਿਲਾਫ ਕਰ ਰਹੇ ਹਾਂ। ਕਹਿਣ ਲੱਗਾ, ਮਹਾਰਾਜ ਪਹਿਲੇ ਜਾਮੇ ਵਿੱਚ ਤੁਸੀਂ ਗੁਰੂ ਨਾਨਕ ਦੇ ਰੂਪ ਵਿੱਚ ਨਹੀਂ ਪਾਇਆ ਸੀ। ਸਤਿਗੁਰੂ ਕਹਿਣ ਲੱਗੇ, ਜੇ ਉਦੋਂ ਪਾਇਆ ਨਹੀਂ ਸੀ ਨਾ ਤੇ ਹੁਣ ਲੈਣ ਵੀ ਨਹੀਂ ਦੇਣਾ, ਉਦੋਂ ਜ਼ੋਰ ਨਾਲ ਪਾਇਆ ਜਾ ਰਿਹਾ ਸੀ ਔਰ ਅੱਜ ਜ਼ੋਰ ਦੇ ਨਾਲ ਲਾਇਆ ਜਾ ਰਿਹਾ ਹੈ। ਠੀਕ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ, ਤਿਲਕ ਜੰਯੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਦਿੱਲੀ ਦੇ ਅੰਦਰ ਲਸਾਨੀ ਕੁਰਬਾਨੀ ਕੀਤੀ ਹੈ। ਇੱਕ ਵਿਦਵਾਨ ਸ਼ਾਇਰ ਲਿਖਦਾ ਹੈ ਕਿ ਐ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ, ਤੇਰਾ ਪੂਰਾ ਸਤਿਕਾਰ ਨਹੀਂ ਹੋ ਸਕਿਆ, ਕਵੀਆਂ ਆਲਮਾਂ ਆਰਫਾਂ ਫਾਸਲਾਂ ਤੋਂ ਤੁਹਾਡਾ ਪੂਰਾ ਵਿਸਤਾਰ ਨਹੀਂ ਹੋ ਸਕਿਆ। ਉਹ ਜੀ ਪੁੱਤ ਕਿਸੇ ਪਾਸੇ, ਪੋਤੇ ਕਿਸੇ ਪਾਸੇ, ਇੱਕ ਥਾਂ ਪਰਿਵਾਰ ਨਹੀਂ ਹੋ ਸਕਿਆ, ਸੀਸ ਕਿਸੇ ਪਾਸੇ, ਧੜ ਕਿਸੇ ਪਾਸੇ, ਇੱਕ ਥਾਂ ਸੰਸਕਾਰ ਨਹੀਂ ਹੋ ਸਕਿਆ। ਸ਼ਾਇਰ ਦੀਆਂ ਲਾਈਨਾਂ ਨੇ, ਨੌਵੇਂ ਗੁਰੂ ਚਿੱਕੀਆਂ ਤੇ ਜੰਝੂਆਂ ਲਈ ਕੁਰਬਾਨ ਹੋ ਗਏ।

ਮਾਰਤ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਰ ਕਰਦੀ ਕੱਢੀ ਹੈ ਮਿਆਨ ਚੋਂ ਤਲਵਾਰ, ਧੂਕੇ ਤਲਵਾਰ ਕਹਿਣ ਲੱਗੇ ਹੋਏ ਆ ਉਰਾ ਥਾਂ ਥਾਂ ਉੱਤੇ ਗਰਦਨ ਝੁਕਾਵਣ ਵਾਲੇ ਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਉਹ ਤੇਰੇ ਨਿਰਬਲ ਡੌਲਿਆਂ ਵਿੱਚ ਪਾ ਕੇ ਹਿੰਮਤ ਦੀ ਕਣੀ, ਮੈਂ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ, ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ, ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ। ਸੱਜਣਾ ਜੇਕਰ ਆਪਣੀ ਧੌਣ ਨੂੰ ਆ ਰੱਖ ਦੇਗਾ ਮੇਰੀ ਤੇਗ ਤੇ, ਆ ਤੇਗ ਦੀ ਸਹੁੰ ਸਾਹਿਬਾ ਮੁਖਤਿਆਰ ਬਣ ਜਾਏਗਾ ਤੂੰ, ਚੜ੍ਹਨਾ ਨੀ ਤੈਨੂੰ ਮਨਸੂਰ ਦੀ ਸੂਲੀ ਤੇ, ਪਰ ਚੜ੍ਹ ਕੇ ਮੇਰੀ ਦਾਰ ਤੇ ਸਰਦਾਰ ਬਣ ਜਾਏਗਾ ਤੂੰ। ਨਿਕਲ ਕੇ ਤੰਬੂ ਚੋਂ ਬਾਹਰ ਗੁਰੂ ਸਾਹਿਬ ਤਲਵਾਰ ਨੂੰ ਲਹਿਰਾਉਂਦੇ ਹੋਏ ਇੱਕ ਸੀਸ ਦੀ ਮੰਗ ਕਰਦੇ ਨੇ, ਪਰ

ਵੱਖਰਾ ਜਲਾਲ ਸੀ ਜੋਸ਼ ਦੇ ਨਾਲ ਸੀ ਉਹ ਕਈ

ਸ਼ਹੀਦ ਲਫ਼ਜ਼ ਇਹ ਪੰਜਾਬੀ ਭਾਸ਼ਾ ਦਾ ਸ਼ਬਦ ਨਹੀਂ, ਅਰਬੀ ਭਾਸ਼ਾ ਦਾ ਸ਼ਬਦ ਹੈ। ਪਰ ਇਸ ਸ਼ਬਦ ਨੂੰ ਇੰਨਾ ਉਹਨਾਂ ਅਰਬੀ ਲੋਕਾਂ ਨੇ ਨਹੀਂ ਸਮਝਿਆ ਜਿੰਨਾ ਗੁਰੂ ਕੇ ਖਾਲਸੇ ਨੇ ਸਮਝਿਆ ਹੈ। ਉਹ ਕਿਹੜਾ ਇਤਿਹਾਸ ਦਾ ਪੰਨਾ ਜਿਹਦੇ ਵਿੱਚੋਂ ਸ਼ਹੀਦੀ ਦਾ ਜ਼ਿਕਰ ਨਾ ਆਵੇ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ ਇਸ ਪੰਥ ਦੇ ਉੱਤੇ। ਇਸੇ ਕਰਕੇ ਵਿਦਵਾਨ ਸ਼ਾਇਰ ਕਹਿੰਦਾ, ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ, ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਫਿਰ ਵੀ ਜਿਸਮ ਚੋਂ ਗਈ ਨਾ ਜਾਨ ਸਾਡੀ। ਉਹ ਹੁੰਦਾ ਰਿਹਾ ਹੈ ਜਕਰੇ ਜਿਸਮ ਸਾਡਾ, ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ। ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜਵਾਨ ਸਾਡੀ। ਆ ਤਰਦੇ ਰਹੇ ਨੇ ਲੋਕ ਚਨਾ ਅੰਦਰ, ਤੇ ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਭੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਗੇੜ ਦੇ ਰਹੇ। ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ, ਆਪਣੀ ਮੌਤ ਨੂੰ ਆਪ ਸਹੇੜਦੇ ਰਹੇ। ਆ ਸਾਨੂੰ ਕਿਸੇ ਨਾ ਦੱਸੀ ਸਭਾ ਮਲਣੀ, ਜਿਸੇ ਲਹੂ ਦੇ ਵਿੱਚ ਲਵੇੜਦੇ ਰਹੇ। ਜੋਗ ਅਸੀਂ ਦਸਮੇਸ਼ ਤੋਂ ਲਿਆ ਐਸਾ, ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲੇ ਖੰਭ ਤੇ ਪਿੰਜਰੇ ਤੋੜ ਛੱਡੇ। ਅਸੀਂ ਉਹ ਹਾਂ ਜਿਨ੍ਹਾਂ ਨੇ ਗੋਰਿਆਂ ਦੇ ਬਾਗ ਨਿੰਬੂਆਂ ਲਹੂ ਨਿਚੋੜ ਛੱਡੇ। ਸਾਡਾ ਮੂੰਹ ਮੁਹਾਂਦਰਾ ਵੱਖਰਾ ਏ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਸਾਡੀ ਮੌਤ ਜਹਾਨ ਤੋਂ ਵੱਖਰੀ ਏ, ਸਾਡਾ ਜ਼ਿੰਦਗੀ ਜਿਉਣ ਦਾ ਢੰਗ ਵੱਖਰਾ। ਆਹ ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ, ਤੁਰਿਆ ਆਉਂਦਾ ਏ ਸਾਡਾ ਪ੍ਰਸੰਗ ਵੱਖਰਾ। ਜਿੱਥੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ, ਉੱਥੇ ਉਹਨਾਂ ਮਾਵਾਂ ਨੂੰ ਵੀ ਬਾਰੰਬਾਰ ਪ੍ਰਣਾਮ ਹੈ ਜਿਨ੍ਹਾਂ ਨੇ ਉਹ ਸ਼ਹੀਦ ਪੈਦਾ ਕੀਤੇ। ਉਹ ਚੁੱਕ ਚੁੱਕ ਧੂੜ ਮੱਥੇ ਲਾਵਾਂ ਉਹਨਾਂ ਰਾਹਾਂ ਦੀ, ਮੈਂ ਜਿੰਨੀ ਰਾਹੀਂ ਆਏ ਇਹ ਸ਼ਹੀਦ ਮੇਰੀ ਕੌਮ ਦੇ। ਵਾਰੇ ਬਾਰੇ ਜਾਵਾਂ ਅੱਜ ਉਹਨਾਂ ਸਿੱਖ ਮਾਵਾਂ ਉੱਤੋਂ ਜਿਹਨੇ ਕੁੱਖੋਂ ਜਾਏ ਨੇ ਸ਼ਹੀਦ ਮੇਰੀ ਕੌਮ ਦੇ। ਸੂਲੀ ਫਾਂਸੀ ਚਰਖੜੀ ਤੇ ਆ ਰਿਹਾ ਦੇ ਦੰਦੇ ਤੱਕ ਰੱਦਾ ਘਬਰਾਏ ਨਾ ਸ਼ਹੀਦ ਮੇਰੀ ਕੌਮ ਦੇ। ਇੱਕ ਦੋ ਨੀ ਸੈਂਕੜੇ ਹਜ਼ਾਰ ਅਤੇ ਲੱਖਾਂ ਬਾਰ ਉਹ ਗਏ ਅਜ਼ਮਾਏ ਨੇ ਸ਼ਹੀਦ ਮੇਰੀ ਕੌਮ ਦੇ। ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ ਸਾਹਿਬ ਠੀਕ ਲਿਖਦੇ ਨੇ, ਆ ਸੂਰੇ ਨਿਤ ਜਹਾਨ ਵਿੱਚ ਨਹੀਂ ਜਣਦੀਆਂ ਮਾਵਾਂ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਜਥੇਦਾਰ ਬਾਬਾ ਦੀਪ ਸਿੰਘ ਜੀ ਆਪਣੇ ਜਥੇ ਸਮੇਤ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਨੂੰ ਰੋਕਣ ਲਈ ਜਾ ਰਹੇ ਨੇ। ਉਸ ਸਮੇਂ ਦੇ ਮੈਦਾਨੇ ਜੰਗ ਦਾ ਵਰਣਨ ਇਸ ਤਰ੍ਹਾਂ ਹੈ।

ਵੱਡੇ ਸਾਥੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਗੱਜ ਕੇ ਫਤਿਹ ਬੁਲਾ ਰਹੇ ਹਨ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening to Seek Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.
3: Ek Omkar Satnam Karta Purukh Nirbhau Nirvair Akal Murat Ajuni Sahibhum Gur Prasad। ਮਨੁੱਖੀ ਜ਼ਿੰਦਗੀ ਦਾ ਧਾਰਮਿਕ ਪੁਰਸ਼ਾਂ ਨੇ ਜਿਸ ਢੰਗ ਨਾਲ ਅਧਿਐਨ ਕੀਤਾ, ਉਹਨਾਂ ਦਾ ਕਹਿਣਾ ਹੈ ਕਿ ਇਹ ਤਨ, ਇਹ ਜੀਵਨ ਬਹੁਤ ਲੰਬੀ ਯਾਤਰਾ ਤੋਂ ਬਾਅਦ ਪ੍ਰਾਪਤ ਹੋਇਆ। ਅਸੀਂ ਇਹ ਯਾਤਰਾ ਕਿੱਥੋਂ ਸ਼ੁਰੂ ਕੀਤੀ ਸੀ, ਕਦੋਂ ਸ਼ੁਰੂ ਕੀਤੀ ਸੀ ਔਰ ਕਿਵੇਂ ਸ਼ੁਰੂ ਕੀਤੀ ਸੀ, ਇਹ ਸਾਰੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਹੈ। ਬੜੀ ਸੁੰਦਰ ਇੱਕ ਪੰਕਤੀ ਹੈ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ। ਹੇ ਈਸ਼ਵਰ, ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਪਰ ਬਹੁਤ ਦੂਰੋਂ ਆਇਆ। ਇਹ ਦੂਰੀ ਕਿਤਨੀ ਹੈ, ਕਿਸ ਥਾਂ ਤੋਂ ਇਹ ਯਾਤਰਾ ਸ਼ੁਰੂ ਹੋਈ, ਇਹ ਬਹੁਤ ਲੰਬੇ ਚੌੜੇ ਅਧਿਐਨ ਨੂੰ ਮੰਗਦੀ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ ਕਿ ਮਨੁੱਖ ਦੀ ਯਾਤਰਾ ਪੱਥਰਾਂ ਤੋਂ ਸ਼ੁਰੂ ਹੋਈ, ਕਈ ਜਨਮ ਸੈਲ ਗਿਰ ਕਰਿਆ। ਅਸੀਂ ਅਨੇਕਾਂ ਅਰਬਾਂ ਖਰਬਾਂ ਸਾਲ ਤੱਕ ਪੱਥਰ ਹੀ ਸੀ। ਮਨੁੱਖੀ ਜੀਵਨ ਦੀ ਯਾਤਰਾ ਪੱਥਰਾਂ ਤੋਂ ਸ਼ੁਰੂ ਹੋਈ। ਵਿਕਾਸ ਦੀ ਥਿਊਰੀ ਨੂੰ ਤਾਂ ਪੱਛਮੀ ਵਿਗਿਆਨਕਾਂ ਨੇ ਵੀ ਬਾਕਾਇਦਾ ਤਸਲੀਮ ਕੀਤਾ ਹੈ। ਜੈਸੇ ਕਿ ਡਾਰਵਨ ਦਾ ਕਹਿਣਾ ਹੈ ਕਿ ਮਨੁੱਖ ਬੰਦਰਾਂ ਤੋਂ ਵਿਕਾਸ ਕਰਦਿਆਂ ਕਰਦਿਆਂ ਇੱਥੇ ਤੱਕ ਪਹੁੰਚਿਆ। ਇਸ ਤੋਂ ਪੇਸ਼ਤਰ ਮਨੁੱਖ ਬੰਦਰ ਹੀ ਸੀ ਔਰ ਇਹ ਨਿਖਾਰ ਹੈ ਉਸ ਬੰਦਰ ਦਾ ਜਿਸ ਨੂੰ ਅਸੀਂ ਮਨੁੱਖ ਕਹਿੰਦੇ ਹਾਂ, ਜਿਸ ਨੂੰ ਅਸੀਂ ਮਨੁੱਖ ਕਹਿੰਦੇ ਹਾਂ। ਤੋ ਇੱਕ ਗੱਲ ਸਪਸ਼ਟ ਹੋਈ ਕਿ ਸਾਡਾ ਪਿਛੋਕੜ ਕੁਛ ਹੋਰ ਹੈ। ਡਾਰਵਨ ਦੀ ਪਹੁੰਚ ਸਿਰਫ ਪਦਾਰਥ ਤੱਕ ਹੈ, ਉਹ ਪਦਾਰਥ ਦਾ ਖੋਜੀ ਹੈ, ਵਿਗਿਆਨਕ ਹੈ। ਧਰਮ ਦੀ ਖੋਜ, ਚੇਤਨਾ ਦੀ ਖੋਜ ਹੈ, ਆਤਮਾ ਦੀ ਖੋਜ ਹੈ, ਉਹ ਬਹੁਤ ਗਹਿਰੇ ਤਲ ਵਿੱਚ ਜਾਂਦੀ ਹੈ। ਤੋ ਮਹਾਰਾਜ ਕਹਿੰਦੇ ਨੇ ਮਨੁੱਖ ਪਹਿਲੇ ਜੜ ਰੂਪ ਵਿੱਚ ਸੀ, ਪੱਥਰ ਰੂਪ ਵਿੱਚ ਸੀ। ਪੱਥਰ ਵਿੱਚ ਜੀਵ ਸੁੱਤਾ ਹੋਇਆ, ਜੈਸੇ ਕਿ ਬੱਚਾ ਬਹੁਤ ਗੂੜੀ ਨਿੰਦਰਾ ਵਿੱਚ ਸੋ ਰਿਹਾ ਹੋਵੇ ਪਰ ਸੋ ਕੇ ਵੀ ਵਿਕਾਸ ਤੇ ਜਾਰੀ ਰਹਿੰਦਾ। ਆਖਿਰ ਬੱਚਾ ਵੱਡਾ ਹੋ ਰਿਹਾ, ਪਨਪ ਰਿਹਾ। ਭਾਵੇਂ ਨਵਜਾਇਤ ਬੱਚਾ, ਨਵਾਂ ਜਨਮਿਆ ਬੱਚਾ 20-20 ਘੰਟੇ ਸੌਂਦਾ, 18-18 ਘੰਟੇ ਸੌਂਦਾ, ਸੁੱਤਿਆਂ ਹੀ ਉਸਦਾ ਵਿਕਾਸ ਹੋ ਰਿਹਾ ਹੁੰਦਾ। ਇਸ ਤਰ੍ਹਾਂ ਪੱਥਰ ਵਿੱਚ ਚੇਤਨਾ ਬਿਲਕੁਲ ਸੁੱਤੀ ਹੋਈ ਹੈ, ਭਾਵੇਂ ਸੁੱਤੀ ਹੈ ਪਰ ਵਿਕਾਸ ਜਾਰੀ ਹੈ। ਇਸ ਵਾਸਤੇ ਪੱਥਰ ਹੀਰੇ ਬਣ ਜਾਂਦੇ ਨੇ, ਨੀਲਮ ਬਣ ਜਾਂਦੇ ਨੇ, ਪੰਨੇ ਬਣ ਜਾਂਦੇ ਨੇ। ਮਹਾਂਪੁਰਸ਼ਾਂ ਦਾ ਕਹਿਣਾ ਹੈ ਕਿ ਪੱਥਰਾਂ ਦਾ ਵਿਕਸਿਤ ਸਰੂਪ ਹੈ ਸੰਗੇ ਮਰਮਰ, ਨੀਲਮ, ਪੰਨੇ, ਪੁਖਰਾਜ, ਹੀਰਾ ਇਤਿਆਦਿਕ ਸਭ ਕੁਝ ਪੱਥਰ ਨੇ, ਲੇਕਿਨ ਵਿਕਾਸ ਕਰਕੇ ਪੱਥਰ ਕੋਮਲ ਹੋ ਗਿਆ, ਪੱਥਰ ਚਮਕ ਗਿਆ, ਪੱਥਰ ਵਿੱਚ ਰੰਗ ਆ ਗਿਆ, ਪੱਥਰ ਵਿੱਚ ਕੋਮਲਤਾ ਆ ਗਈ ਹੈ। ਮੁਗਲ ਸ਼ਹਿਨਸ਼ਾਹਾਂ ਨੇ ਇਸ ਤਰ੍ਹਾਂ ਦੇ ਚਮਕ ਦੇ ਪੱਥਰਾਂ ਨੂੰ, ਖਾਸ ਕਰਕੇ ਇੱਕ ਵਿਸ਼ੇਸ਼ ਪੱਥਰ ਨੂੰ ਕੋਹੇ ਨੂਰ ਆਖਿਆ। ਕੋਹੇ ਨੂਰ ਤੋਂ ਮੁਰਾਦ ਕੋਹ ਕਹਿੰਦੇ ਪਹਾੜ ਨੂੰ, ਪਹਾੜਾਂ ਦਾ ਨੂਰ, ਪੱਥਰਾਂ ਦਾ ਨੂਰ। ਜੇ ਪੱਥਰ ਨੂਰ ਬਣ ਸਕਦਾ ਹੈ ਲੰਬੀ ਚੌੜੀ ਯਾਤਰਾ ਤੋਂ ਬਾਅਦ, ਤਾਂ ਫਿਰ ਸੰਭਾਵਨਾ ਮਨੁੱਖ ਦੇ ਅੰਦਰ ਵੀ ਛੁਪੀ ਹੋਈ ਹੈ, ਮਨੁੱਖ ਵੀ ਨੂਰ ਬਣ ਸਕਦਾ ਹੈ, ਮਨੁੱਖ ਵੀ ਪ੍ਰਕਾਸ਼ ਹੋ ਸਕਦਾ ਹੈ। ਪੱਥਰ ਚਮਕ ਸਕਦਾ ਹੈ, ਔਰ ਜਦ ਪੱਥਰ ਚਮਕਦਾ ਹੈ ਕੋਹੋ ਨੂਰ ਬਣਦਾ ਹੈ, ਤਾਂ ਉਹ ਤਾਜ ਵਿੱਚ ਜਕੜਿਆ ਜਾਂਦਾ ਹੈ, ਤਾਜ ਵਿੱਚ ਉਸਨੂੰ ਮੜਦੇ ਨੇ, ਉਹ ਸਿਰ ਦੇ ਉੱਤੇ ਆ ਕੇ ਬੈਠਦਾ ਹੈ। ਇਸੇ ਤਰੀਕੇ ਨਾਲ ਜਿਸ ਮਨੁੱਖ ਦੇ ਅੰਦਰ ਨੂਰ ਪੈਦਾ ਹੋ ਜਾਂਦਾ ਹੈ, ਚਾਨਣਾ ਪੈਦਾ ਹੋ ਜਾਂਦਾ ਹੈ, ਉਹ ਮਨੁੱਖਤਾ ਦਾ ਸਿਰ ਹੁੰਦਾ ਹੈ, ਸਮੁੱਚੀ ਮਾਨਵਤਾ ਵਿੱਚ ਉਸਦੀ ਥਾਂ ਮਹਾਨ ਹੁੰਦੀ ਹੈ, ਅਤਿ ਉੱਤਮ ਹੁੰਦੀ ਹੈ। ਤੋ ਖੈਰ, ਪੱਥਰਾਂ ਤੋਂ ਇਹ ਯਾਤਰਾ ਸ਼ੁਰੂ ਹੋਈ। ਮਨੁੱਖਤਾ ਦਾ ਆਦ, ਯਾਤਰਾ ਦਾ ਆਦ ਪਹਿਲਾ ਕਦਮ ਪੱਥਰ ਸੀ। ਅਰਬਾਂ ਖਰਬਾਂ ਸਾਲ ਤੱਕ ਅਸੀਂ ਪੱਥਰ ਰਹੇ, ਕਈ ਜਨਮ ਸੈਲ ਗਿਰ ਕਰਿਆ। ਸਹਿਜੇ ਸਹਿਜੇ ਧੀਮੀ ਗਤੀ ਨਾਲ ਇਹ ਵਿਕਾਸ ਜਾਰੀ ਰਿਹਾ, ਔਰ ਅਸੀਂ ਪਹੁੰਚੇ ਬਨਸਪਤੀ ਦੀ ਦੁਨੀਆ ਤੇ। ਇਹ ਸਾਡਾ ਦੂਜਾ ਪੜਾਅ ਸੀ। ਜਿੱਥੇ ਪੱਥਰ ਪੂਰਨ ਰੂਪ ਦੇ ਸੁੱਤਾ ਹੋਇਆ ਹੈ, ਉੱਥੇ ਬਨਸਪਤੀ ਦਾ ਇੱਕ ਹਿੱਸਾ ਜਾਗ ਗਿਆ। ਉਹਦੇ ਤਿੰਨ ਹਿੱਸੇ ਸੁੱਤੇ ਹੋਏ ਨੇ, ਇੱਕ ਹਿੱਸਾ ਜਾਗਿਆ ਹੋਇਆ। ਬਨਸਪਤੀ ਪੂਰਨ ਰੂਪ ਵਿੱਚ ਅਚੇਤ ਨਹੀਂ ਹੈ, ਕੁਛ ਸੁਚੇਤ ਹੈ। ਸਾਡੇ ਰੇਸ ਦੇ ਇੱਕ ਮਹਾਨ ਬੰਗਾਲੀ ਵਿਗਿਆਨਕ ਸਰ ਜਗਦੀਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤਾ ਸੀ ਕਿ ਬਨਸਪਤੀ ਦੁੱਖ ਸੁੱਖ ਨੂੰ ਮਹਿਸੂਸ ਕਰਦੀ ਹੈ। ਬਨਸਪਤੀ ਵਿੱਚ ਨਰ ਵੀ ਹੈਗੇ ਨੇ, ਮਰੀਨ ਵੀ ਹੈਗੇ ਨੇ। ਬਨਸਪਤੀ ਦੇ ਉੱਪਰ ਸੰਗੀਤ ਦਾ ਵੀ ਬਹੁਤ ਗਹਿਰਾ ਪ੍ਰਭਾਵ ਪੈਂਦਾ। ਕੋਈ ਮਨੁੱਖ ਬੜਾ ਗਮਗੀਨ ਤੇ ਦੁਖੀ ਬ੍ਰਿਕਸ਼ ਦੇ ਥੱਲੇ ਬੈਠਾ ਹੋਵੇ, ਬ੍ਰਿਕਸ਼ ਇਸਦਾ ਵੀ ਪ੍ਰਭਾਵ ਕਬੂਲ ਕਰਦੇ ਨੇ। ਕੋਈ ਆਨੰਦ ਤੇ ਉਲਾਸ ਵਿੱਚ ਬੈਠਾ ਹੋਵੇ, ਪਿਆਰ ਤੇ ਸਨੇਹ ਪੂਰਵਕ ਬੈਠਾ ਹੋਵੇ, ਹਮਦਰਦੀ ਦੇ ਜਜ਼ਬਿਆਂ ਨਾਲ ਬੈਠਾ ਹੋਵੇ, ਇਸ ਦਾ ਅਸਰ ਵੀ ਬਨਸਪਤੀ ਕਬੂਲ ਕਰਦੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਬਨਸਪਤੀ ਪੂਰਨ ਰੂਪ ਵਿੱਚ ਸੁੱਤੀ ਹੋਈ ਨਹੀਂ ਹੈ, ਉਸਦਾ ਇੱਕ ਹਿੱਸਾ ਜਾਗਿਆ, ਤਿੰਨ ਹਿੱਸੇ ਸੁੱਤੇ ਹੋਏ ਨੇ। ਤੋ ਜਿਸ ਤਰ੍ਹਾਂ ਪੱਥਰਾਂ ਦਾ ਵਿਕਸਿਤ ਸਰੂਪ ਹੈ, ਹੀਰੇ ਮੋਤੀ ਪੰਨੇ ਮੂੰਗੇ ਔਰ ਪੁਖਰਾਜ ਇਤਿਆਦਿਕ, ਇਸ ਤਰ੍ਹਾਂ ਬਨਸਪਤੀ ਵਿੱਚ ਵੀ ਕੁਛ ਵਿਕਾਸ ਕਰਦਿਆਂ ਕਰਦਿਆਂ ਪੌਦੇ ਬੂਟੇ ਬ੍ਰਿਕਸ਼ ਸਿਖਰ ਤੇ ਪਹੁੰਚੇ ਨੇ। ਤੇ ਬਨਸਪਤੀ ਵਿੱਚੋਂ ਸਭ ਤੋਂ ਸਿਖਰ ਮੰਨੀ ਹੈ ਸਾਡੇ ਦੇਸ਼ ਵਾਸੀਆਂ ਨੇ ਚੰਦਨ ਦੀ। ਚੰਦਨ ਸਿਖਰ ਹੈ, ਚੰਦਨ ਚੋਟੀ ਹੈ, ਚੰਦਨ ਬੁਲੰਦੀ ਹੈ ਬਨਸਪਤੀ ਦੀ। ਸ਼ੀਤਲ ਹੈ, ਸੁਗੰਧਿਤ ਹੈ, ਜਿਹੜੀ ਸ਼ੀਤਲਤਾ ਤੇ ਸੁਗੰਧੀ ਉਸਦੇ ਕੋਲ ਹੈ ਉਹਨੂੰ ਰੱਜ ਕੇ ਲੁਟਾਉਂਦਾ, ਆਲੇ ਦੁਆਲੇ ਦੇ ਮਾਹੌਲ ਨੂੰ ਵੀ ਮੁਅੱਤਰ ਕਰ ਦਿੰਦਾ, ਸਮੁੱਚੀ ਬਨਸਪਤੀ ਨੂੰ ਵੀ ਸੁਗੰਧਿਤ ਕਰ ਦਿੰਦਾ। ਇਤਿਹਾਸਿਕ ਗੁਣਾਂ ਨੂੰ ਵੇਖ ਕੇ ਬਨਸਪਤੀ ਦੀ ਸਿਖਰ ਮੰਨ ਲਿਆ ਗਿਆ ਚੰਦਨ ਨੂੰ। ਅਸੀਂ ਦੇਖਦੇ ਹਾਂ ਕਿਸੇ ਮਨੁੱਖ ਦੇ ਅੰਦਰ ਗਿਆਨ ਧਿਆਨ ਹੋਵੇ, ਭਗਤੀ ਹੋਵੇ, ਸ਼ੁਭ ਗੁਣਾਂ ਦਾ ਮਾਲਕ ਹੋਵੇ, ਤਾਂ ਫਿਰ ਅਸੀਂ ਤਸਬੀਹ ਦਿੰਦੇ ਹਾਂ ਵੀ ਇਹ ਤੇ ਹੀਰੇ ਵਰਗਾ ਹੈ, ਇਹ ਤੇ ਮੋਤੀਆਂ ਵਰਗਾ ਹੈ, ਵੀ ਇਹ ਤੇ ਨਿਰਾਈ ਜਵਾਹਰ ਹੈ। ਔਰ ਜੇ ਬਨਸਪਤੀ ਵਿੱਚੋਂ ਤਸਬੀਹ ਲੱਭਣੀ ਹੋਵੇ ਸੰਤਾਂ ਮਹਾਂਪੁਰਸ਼ਾਂ ਵਾਸਤੇ, ਤਾਂ ਅਸੀਂ ਕਹਿੰਦੇ ਇਹ ਚੰਦਨ ਦੀ ਤਰ੍ਹਾਂ, ਇਹ ਤੇ ਬਿਲਕੁਲ ਚੰਦਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਐਸੇ ਉਦਾਹਰਣ ਮਿਲਦੇ ਨੇ। ਸੰਤ ਨਾ ਛਾੜੈ ਸੰਤਈ, ਜੇ ਕੋਟਕ ਮਿਲੈ ਅਸੰਗ, ਮਲਿਆਗਰ ਭਯੰਗਮ ਵੇੜਿਓ ਤੋ ਸੀਤਲਤਾ ਨ ਤਜੰਤ। ਚੰਦਨ ਦਾ ਇਹ ਗੁਣ ਹੈ, ਭਾਵੇਂ ਸੱਪ ਵੀ ਲਿਪਟੇ ਹੋਣ ਉਹਨਾਂ ਨੂੰ ਵੀ ਸੁਗੰਧੀ ਦਿੰਦਾ, ਸੀਤਲਤਾ ਦਿੰਦਾ। ਹੂ ਬਹੂ ਇਹੀ ਲਕਸ਼ਣ ਮਹਾਂਪੁਰਸ਼ ਦਾ ਹੈ, ਸੰਤ ਦਾ ਹੈ। ਇਸ ਵਾਸਤੇ ਬਨਸਪਤੀ ਦੇ ਚੋਂ ਤਸਬੀਹ ਲੱਭੀ ਗਈ ਚੰਦਨ। ਚੰਦਨ ਬਨਸਪਤੀ ਦਾ ਸਿਰਮੌਰ ਹੈ, ਔਰ ਸਿਰਮੌਰਤਾ ਉਸਦੀ ਅਜੇ ਤੱਕ ਵੀ ਬਕਾਇਦਾ ਕਾਇਮ ਹੈ। ਵਿਕਾਸ ਜਾਰੀ ਸੀ, ਕਿਉਂਕਿ ਪਰਿਪੂਰਨ ਪਰਮਾਤਮਾ ਦਾ ਜਿਹੜਾ ਨਾਂ ਹੈ ਬ੍ਰਹਮ, ਬ੍ਰਹਮ ਦਾ ਮਤਲਬ ਹੈ ਫੈਲਦਾ ਹੋਇਆ, ਪਸਰਦਾ ਹੋਇਆ, ਵਧ ਰਿਹਾ। ਔਰ ਅੱਜ ਵਿਗਿਆਨ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਜਗਤ ਫੈਲ ਰਿਹਾ ਹੈ, ਪਸਰ ਰਿਹਾ ਹੈ, ਔਰ ਬੜੀ ਮਹਾਨ ਗਤੀ ਦੇ ਨਾਲ ਪਸਰ ਰਿਹਾ ਹੈ, ਫੈਲ ਰਿਹਾ ਹੈ। ਬ੍ਰਹਮ ਦੇ ਅਕਰੀ ਅਰਥ ਵੀ ਇਹੀ ਬਣਦੇ ਨੇ। ਵਿਕਾਸ ਦਾ ਮਤਲਬ ਹੈ ਬ੍ਰਹਮ, ਔਰ ਬ੍ਰਹਮ ਦਾ ਮਤਲਬ ਹੈ ਵਿਕਾਸ। ਤੋ ਚੇਤਨਾ ਦੇ ਤਲ ਵਿੱਚ ਵਿਕਾਸ ਜਾਰੀ ਹੈ, ਬਕਾਇਦਾ ਜਾਰੀ ਹੈ। ਬਨਸਪਤੀ ਤੋਂ ਬਾਅਦ अगली जड़ी दुनिया है, तीसरा जड़ा पड़ाव है, वो पशुओं का जगत है, पंछियों का जगत है। और इस पंछी ते पशु जगत दे भी कुछ पछड़े हुए ने, कुछ महान ने, जैसे पत्थरों दे चों भी कुछ पत्थर बिल्कुल मामूली ने, पर कुछ पत्थर खास ने, अहम ने, महान ने। जिस तरह बनस्पति दे चों भी कुछ बनस्पति बिल्कुल तुच्छ है, किकर है, जंड है, इस तरह के होर ढक पलास इत्यादक पौधे ने जिन्हां दी कोई खास महानता नहीं, लेकिन कुछ ऐसे भी बूटे ने, गुलाब है, चमेली है, चंदन है, उन्हां दी खास अपनी थां है। पशु जगत दे च भी अणगिणत पशु ऐसे ने जिन्हां नूं असीं निखिध कह देंदे हां। सूअर हैगे ने, कुत्ते हैगे ने, बग्याड़ हैगे ने, इन्हां नूं असीं निखिध ते त्रिगत जून कह देंदे हां। पर पशुआं दे जगत दे चों भी कुछ पशु ऐसे ने जो विकास करके बहुत अगां चले गए, बहुत अगे वध गए ने, जैसे के गऊ है, शेर है, हाथी है, इत्यादक ए जड़े जानवर ने, इन्हां दे सोचना बाकी जानवरां नालों बहुत ज्यादा। साडे देश की ये जड़ी पुरानी परंपरा है कि गऊ नू जबह करना मनुख नू जबह करना है, कि गऊ दा मांस खाना बंदे दा मांस खाना है, ये बिल्कुल सही जापदा है। क्यों कि जिस ढंग नाल गऊ सोचदी है उस तों पता चले है कि इसका ब्रेन विकसित हो गया, इहदा दिमाग अगां वध गया, ये ज्यादा सोचदी है, ये बहुत गहरे तल दे सोचदी है, इस दे अंदर ममता बहुत गहरी है, ये दुख सुख नू बहुत ज्यादा महसूस करदी है, क्योंकि जिसका जितना ज्यादा दिमाग अगां होवेगा वह दुख नू ते सुख नू उतना ही ज्यादा महसूस करेगा। तो गऊ दुख सुख नू बहुत ज्यादा महसूस करती है। भारत दे ऋषि मुनिया ने फैसला किया गऊ नू जबह करना एक महान पाप है, बजर पाप है, क्योंकि पशुओं दे चों ये शिखर ते है। तो जो जीव, जो वस्तु, जो हस्ती

ਚੰਦਨ ਨੂੰ ਵੀ ਧਰਮ ਮੰਦਰਾਂ ਵਿੱਚ ਖਾਸ ਥਾਂ ਮਿਲੀ ਔਰ ਅੱਜ ਵੀ ਮਿਲੀ ਹੋਈ ਹੈ। ਅੱਜ ਵੀ ਅਸੀਂ ਫੁੱਲ ਗੁਰੂ ਦੇ ਚਰਨਾਂ ਤੋਂ ਨਿਛਾਵਰ ਕਰਦੇ ਹਾਂ, ਮੰਦਰ ਵਿੱਚ ਭਗਵਾਨ ਦੀ ਮੂਰਤੀਆਂ ਦੇ ਕਦਮਾਂ 'ਚ ਰੱਖਦੇ ਹਾਂ। ਅੱਜ ਵੀ ਭਾਰਤ ਦੇ ਤਮਾਮ ਧਾਰਮਿਕ ਮੰਦਰਾਂ ਵਿੱਚ ਚੰਦਨ ਰਗੜਿਆ ਜਾਂਦਾ ਹੈ, ਚੰਦਨ ਦੀ ਆਪਣੀ ਥਾਂ ਹੈ, ਚੰਦਨ ਦਾ ਲੇਪ ਕੀਤਾ ਜਾਂਦਾ ਹੈ। ਤੋ ਚੰਦਨ ਤੇ ਫੁੱਲ ਧਰਮ ਮੰਦਰਾਂ ਦੀ ਰੌਣਕ ਬਣ ਗਏ, ਹੀਰੇ ਮੋਤੀ ਪੰਨੇ ਜਵਾਹਰ ਧਰਮ ਮੰਦਰਾਂ ਦੀ ਰੌਣਕ ਬਣ ਗਏ। ਦਰਬਾਰ ਸਾਹਿਬ ਵਿੱਚ ਇਸ ਤਰ੍ਹਾਂ ਦੇ ਨੀਲਮ ਪੰਨੇ ਅੱਜ ਵੀ ਬਹੁਤਾਤ ਵਿੱਚ ਮੌਜੂਦ ਨੇ। ਜਿੱਥੇ ਬਨਸਪਤੀ ਔਰ ਵਿਕਸਿਤ ਹੋਏ ਪੱਥਰ ਧਰਮ ਮੰਦਰਾਂ ਦੀ ਰੌਣਕ ਬਣੇ, ਉੱਥੇ ਕੁਝ ਪਸ਼ੂ ਵੀ ਰੌਣਕ ਬਣੇ, ਉਹ ਪਸ਼ੂ ਜੋ ਵਿਕਾਸ ਕਰਕੇ ਅਗਾਂਹ ਵਧ ਗਏ ਸਨ। ਅਸੀਂ ਦੇਖਦੇ ਹਾਂ ਪ੍ਰਾਚੀਨ ਧਰਮ ਮੰਦਰਾਂ ਵਿੱਚ ਜਾਈਏ ਤੇ ਗਊ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ, ਸ਼ੇਰ ਦੀਆਂ ਮੂਰਤੀਆਂ ਬਣੀਆਂ ਹੋਈਆਂ ਨੇ। ਪੁੱਛਿਆ ਜਾ ਸਕਦਾ ਹੈ ਆਲਮਾਂ ਤੋਂ ਰਿਸ਼ੀ ਮੁਨੀਆਂ ਤੋਂ ਹਜ਼ਾਰਾਂ ਤਰ੍ਹਾਂ ਦੇ ਪਸ਼ੂ ਪੰਛੀ ਨੇ ਸਿਰਫ ਗਊ ਦੀਆਂ ਹੀ ਮੂਰਤੀਆਂ ਕਿਉਂ ਬਣਾਈਆਂ ਨੇ, ਸਿਰਫ ਸ਼ੇਰ ਦੀਆਂ ਹੀ ਮੂਰਤੀਆਂ ਕਿਉਂ ਬਣਾਈਆਂ ਨੇ? ਦਰਅਸਲ ਕੁਛ ਗੁਣਾਂ ਵਿੱਚ ਸ਼ੇਰ ਬਹੁਤ ਅੱਗੇ, ਸਾਹਸ ਵਿੱਚ, ਬਹਾਦਰੀ ਵਿੱਚ, ਨਿਡਰਤਾ ਵਿੱਚ ਸ਼ੇਰ ਬਹੁਤ ਅੱਗੇ, ਬਹੁਤ ਅੱਗੇ। ਭਲੇ ਮਾਨਸੀ ਵਿੱਚ, ਸ਼ਰਾਫਤ ਵਿੱਚ, ਨਿਰਮਾਣਤਾ ਵਿੱਚ, ਪਵਿੱਤਰਤਾ ਵਿੱਚ ਗਊ ਦੀ ਆਪਣੀ ਦੁਨੀਆ, ਖਾਸ ਦੁਨੀਆ ਹੈ। ਇਸ ਵਾਸਤੇ ਕੋਈ ਬੰਦਾ ਸ਼ਰੀਫ ਹੋਵੇ ਤਾਂ ਅਸੀਂ ਕਹਿ ਦਿੰਦੇ ਹਾਂ ਇਹ ਤੇ ਨਿਰਾ ਹੀ ਗਊ ਹੈ, ਇਹ ਤੇ ਗਊ ਵਰਗ। ਔਰ ਕੋਈ ਬਹੁਤ ਬਹਾਦਰ ਹੋਵੇ ਤਾਂ ਸਾਨੂੰ ਕਹਿਣਾ ਪੈਂਦਾ ਇਹ ਸਿੰਘ ਹੈ, ਇਹ ਤੇ ਸ਼ੇਰ ਹੈ। ਮਨੁੱਖ ਵਾਸਤੇ, ਬਹਾਦਰ ਮਨੁੱਖ ਵਾਸਤੇ ਸਾਨੂੰ ਤਸਵੀਰ ਲੱਭਣੀ ਪੈਂਦੀ ਹੈ ਪਸ਼ੂਆਂ ਦੀ ਦੁਨੀਆ ਚੋਂ, ਸ਼ੇਰ ਬਈ ਇਹ ਤੇ ਚੀਤਾ ਹੈ, ਇਹ ਤੇ ਸ਼ੇਰ ਹੈ, ਇਹ ਤੇ ਸਿੰਘ ਹੈ। ਔਰ ਪਵਿੱਤਰਤਾ ਵਾਸਤੇ, ਭਲੇ ਮਾਨਸੀ ਵਾਸਤੇ ਤਸਵੀਰ ਲੱਭਦੇ ਹਾਂ ਇਹ ਤੇ ਗਊ ਹੈ। ਤੋ ਗਊ ਤੇ ਸ਼ੇਰ ਵਿਕਸਿਤ ਰੂਪ ਹੈ ਪਸ਼ੂਆਂ ਦਾ, ਇਸ ਵਾਸਤੇ ਇਹ ਧਰਮ ਮੰਦਰਾਂ ਦੀ ਰੌਣਕ ਬਣੇ। ਔਰ ਇਹ ਇੱਕ ਇਸ਼ਾਰਾ ਕਰ ਰਹੇ ਨੇ, ਤੁਸੀਂ ਦੇਖੋ ਗਊ ਦੀਆਂ ਮੂਰਤੀਆਂ ਨੇ, ਸ਼ੇਰ ਦੀਆਂ ਮੂਰਤੀਆਂ ਨੇ, ਔਰ ਇਹ ਬਾਹਰ ਹੁੰਦੀਆਂ ਨੇ ਮੰਦਰ ਦੇ ਅੰਦਰ ਇੱਕ ਭਗਵਾਨ ਦੀ ਮੂਰਤੀ ਹੁੰਦੀ ਹੈ, ਕਿਸੇ ਦੇਵਤੇ ਦੀ ਮੂਰਤੀ ਹੁੰਦੀ ਹੈ, ਪਰ ਬਾਹਰ ਸ਼ੇਰ ਦੀਆਂ ਮੂਰਤੀਆਂ ਨੇ, ਗਊ ਦੀਆਂ ਮੂਰਤੀਆਂ ਨੇ। ਇਸ਼ਾਰਾ ਇਹ ਕਰ ਰਹੀਆਂ ਨੇ ਮੂਰਤੀਆਂ, ਪ੍ਰਤੀਕ ਨੇ ਕਿ ਭਗਵਾਨ ਦੇ ਮੰਦਰ ਤੱਕ ਉਹੀ ਪਹੁੰਚ ਸਕਦਾ ਹੈ ਜਿਹਦੇ ਕੋਲ ਸ਼ੇਰ ਵਰਗਾ ਸਾਹਸ ਹੋਵੇ, ਜਿਹਦੇ ਕੋਲ ਗਊ ਵਰਗੀ ਭਲੇ ਮਾਨਸੀ ਹੋਵੇ। ਸਿਰਫ ਗਊ ਦੀ ਤਰ੍ਹਾਂ ਜਿਹੜਾ ਭਲੇ ਮਾਨਸ ਹੋਵੇ ਤੇ ਸਿੰਘ ਵਾਲਾ ਸਾਹਸ ਉਸਦੇ ਕੋਲ ਨਾ ਹੋਵੇ, ਉਸਦੀ ਭਲੇ ਮਾਨਸੀ ਵਿੱਚ ਬੁਜ਼ਦਿਲੀ ਆ ਜਾਂਦੀ ਹੈ, ਕਾਇਰਤਾ ਆ ਜਾਂਦੀ ਹੈ, ਔਰ ਉਹ ਇੱਕ ਦਿਨ ਆਪਣਾ ਸਭ ਕੁਝ ਗਵਾ ਬੈਠਦਾ ਹੈ, ਸਵੈਮਾਨ, ਅਣਖ, ਖੁਦਦਾਰੀ। ਜਿਹਦੇ ਕੋਲ ਸ਼ੇਰ ਵਰਗਾ ਸਾਹਸ ਤੇ ਹੋਵੇ, ਬਹਾਦਰੀ ਤੇ ਹੋਵੇ, ਪਰ ਗਊ ਵਰਗੀ ਹਲੇਮੀ ਨਾ ਹੋਵੇ, ਉਹ ਜ਼ਾਲਮ ਹੋ ਜਾਂਦਾ, ਬੜਾ ਕਠੋਰ ਹੋ ਜਾਏਗਾ, ਬਹੁਤ ਜ਼ਾਲਮ ਹੋ ਜਾਏਗਾ। ਇਸ ਵਾਸਤੇ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਗਿਆ ਕਿ ਹਲੇਮੀ ਚਾਹੀਦੀ ਹੈ ਮਨੁੱਖ ਦੇ ਕੋਲ ਗਊ ਵਰਗੀ, ਪਰ ਸਾਹਸ ਤੇ ਬਹਾਦਰੀ ਚਾਹੀਦੀ ਹੈ ਮਨੁੱਖ ਦੇ ਕੋਲ ਸ਼ੇਰ ਵਰਗੀ। ਸ਼ੇਰ ਦੀ ਤਰ੍ਹਾਂ ਸਾਹਸ ਰੱਖਣ ਵਾਲਾ ਤੇ ਗਊ ਦੀ ਤਰ੍ਹਾਂ ਪਰਉਪਕਾਰੀ ਜਜ਼ਬਾ ਰੱਖਣ ਵਾਲਾ ਜਿਹੜਾ ਮਨੁੱਖ ਹੈ ਉਹ ਭਗਵਾਨ ਤੱਕ ਪਹੁੰਚ ਸਕੇਗਾ, ਈਸ਼ਵਰ ਤੱਕ ਪਹੁੰਚ ਸਕੇਗਾ। ਤੋ ਪਸ਼ੂਆਂ ਦਾ ਵਿਕਸਿਤ ਸਰੂਪ ਹੈ ਗਊ ਔਰ ਸ਼ੇਰ। ਪੰਛੀਆਂ ਦੇ ਚੋਂ ਚੰਦ ਹੰਸ ਦੀ ਆਪਣੀ ਇੱਕ ਖਾਸ ਦੁਨੀਆ ਹੈ। ਅਸੀਂ ਪਵਿੱਤਰ ਮਨੁੱਖ ਵਾਸਤੇ ਅਗਰ ਤਸਵੀਰ ਲੱਭਦੇ ਹਾਂ ਤਾਂ ਕਹਿੰਦੇ ਹਾਂ ਤੇ ਹੰਸ ਹੈ, ਬਿਲਕੁਲ ਹੰਸ ਦੀ ਤਰ੍ਹਾਂ। ਤੋ ਹੰਸ ਵੀ ਧਰਮ ਮੰਦਰਾਂ ਦੀ ਰੌਣਕ ਬਣੇ, ਰਿਸ਼ੀ ਮੁਨੀ ਉਹਨਾਂ ਦੇ ਆਸ਼ਰਮ ਦੀ ਰੌਣਕ ਬਣੇ। ਉਹ ਹੰਸਾਂ ਨੂੰ ਪਾਲ ਕੇ ਰੱਖਦੇ ਸਨ, ਗਊਆਂ ਨੂੰ ਪਾਲ ਕੇ ਰੱਖਦੇ ਸਨ, ਅਣਗਿਣਤ ਜੋਗੀ ਜੰਗਮ ਸ਼ੇਰਾਂ ਨੂੰ ਵੀ ਰੱਖਦੇ ਸਨ ਆਪਣੇ ਆਸ਼ਰਮ ਵਿੱਚ, ਔਰ ਕੀਮਤੀ ਪੰਨੇ ਵੀ ਰੱਖਦੇ ਸਨ, ਚੰਦਨ ਵੀ ਰੱਖਦੇ ਸਨ, ਤਾਂ ਕਿ ਮਨੁੱਖ ਇਹਨਾਂ ਵਿਕਸਿਤ ਹੋਏ ਜੀਵਾਂ ਤੋਂ ਔਰ ਵਿਕਸਿਤ ਹੋਈਆਂ ਵਸਤੂਆਂ ਤੋਂ ਵਿਕਾਸ ਦੀ ਪ੍ਰੇਰਣਾ ਲੈ ਸਕੇ, ਅਗਾਂਹ ਵਧਣ ਦੀ ਪ੍ਰੇਰਣਾ ਲੈ ਸਕੇ, ਸਿਖਰ ਤੱਕ ਪਹੁੰਚਣ ਦੀ ਪ੍ਰੇਰਣਾ ਲੈ ਸਕੇ। ਜੀਵ ਦਾ, ਚੇਤਨਾ ਦਾ ਚੌਥਾ ਪੜਾਅ ਹੈ ਮਨੁੱਖ। ਅਸੀਂ ਚੌਥੇ ਪੜਾਅ ਤੇ ਖੜੇ ਹਾਂ, ਖੜੇ ਪੜਾਅ ਤੇ ਹਾਂ, ਮੰਜ਼ਿਲ ਤੇ ਨਹੀਂ, ਟਿਕਾਣੇ ਤੇ ਨਹੀਂ ਪਹੁੰਚੇ, ਅਜੇ ਅਸੀਂ ਰਸਤੇ ਦੇ ਚ, ਅਜੇ ਅਸੀਂ ਮਾਰਗ ਦੇ ਚ। ਮਨੁੱਖ ਵੀ
एक मार्ग का पड़ाव है, जैसे के वनस्पति, जैसे के पशु ते पंखी। गुरु ग्रंथ साहिब जी महाराज दे इस तरह के बड़े सुंदर उदाहरण आउंदे ने। कई जन्म भय कीट पतंगा, कई

0: कई जन्म गज मीन कुरंगा, कई जन्म पंखी सर्प होयो, कई जन्म हैवर वृख जोयो, मिल जगदीश मिलन की बरिया, चिरन काल ए देश नजरिया। भई तू इना तमाम यूनिया दे चो लंघ के आया और पहुंचे हैं आज मनुखता तक, इथे रुकना होर अगावत, और जब तू अगावत देगा तो फिर मनुख मनुख नहीं रहेगा, वो देवता बन जाएगा। मनुखता तो अगां टप्पे हुए मनुख नु असी कह देने हैं इते देवता है, इते फरिश्ता है, ये मनुख नहीं। पर मनुख होके जिड़ा पछड़ गया है, पिछे चला गया है, सानू कहना पैंदा है ये मनुख नहीं है, ते निराई पशु है, बिल्कुल पशु है। साहिब गुरु अर्जन देव जी महाराज का फरमान, करतूत पशु की मानुष जात लोक पचारा करे दिन रात। शकल सूरत मनुखा वाली है पर करतूत तमाम पशुआ वाले ने। कहने पत्थर पत्थर भी होंद तो पिछे नहीं जा सकता, अगे जा सकता है। विकास का मतलब है अगां वधना। बनस्पति अगां वध सकती है और सहजे विकास जारी है। पशु पंखियां दी दुनिया दे च सहजे विकास जारी है, वो अगे जा सकते ने पिछे नहीं जा सकते। पर जिहड़ा मनुख है इहदे नाल कादर करीम ने पिछे जाण दी सहूलियत भी रख दिती है, स्वतंत्रता पूरी दे दिती है। ऐ मनुख तेरी मर्जी है, तू अगां जा तेरी मर्जी है, पिछां जा तेरी मर्जी है, देवता बन तेरी मर्जी है, शैतान बन तेरी मर्जी है, तू फरिश्ता हो जा तेरी मर्जी है, तू दैत हो जा। पिछे गया दैत बनेगा, अगे गया तो फिर तू फरिश्ता बनेगा, तू देवता बनेगा। चोण तू स्वयं करनी है, मनुख सही चोण कर सके और इस चुनाव विच किधरे भटक ना जाए। गाहे बगाहे रहबरी पुरुष जमीन ते आउंदे रहे और मनुख नू अगां वधण दी अगां चलण दी प्रेरणा देंदे रहे। अतीत दी खिच बड़ी है, अतीत दा मोह बड़ा है, भूतकाल दा मोह बड़ा है, जिथों असी लंघ के आया उथों दी पकड़ बहुत है। कई दफा जिन्हां गलियां चो मनुख लंघ के आउंदा है उन्हां दी धूड़ भी नाल लैके आ जांदा है। तो जिस जिस जून तो असी लंघ के आया उन्हां दे संस्कार साडे नाल ने। इस वास्ते मनुख होंदे होया कई दफा साडे कोल ऐसे कर्म होंदे ने जो मनुखता दी कसौटी ते पूरे नहीं उतरदे। मनुख होंदे होया कई दफा असी ऐसा व्यवहार करदे हां जो पशुआं तो भी थले मनुख नूं लै जांदा है, पशुआं तो भी थले दा हुंदा है। इह व्यवहार इह कर्म इस गल नूं सिद्ध करदे ने कि मनुख दे अंदर अतीत दी खिच है, मनुख दे अंदर भूतकाल दी पकड़ है। जिथों जिथों लंघ के आया है उन्हां दी बहुत तगड़ी खिच है। भारत देश कुछ इस तरह दियां कहानियां प्रचलित ने जिन्हां दे राज नूं ते रमज नूं थोड़ा जिहा समझना है। कहावतां ने पुराणक इतिहास है कि ऋषि मांडव दा जन्म मेंढकी तो होया, मच्छंदर नाथ दा जन्म मच्छी तो होया, और ऋषि गौकुड़ दा जन्म गऊ तो होया। प्राकृतिक नियम ते ये गल पूरी नहीं उतरती कि कोई मेंढक किसे मनुख नु जन्म देवे, कोई मच्छी किसे मनुख नु जन्म देवे, कोई गऊ किसे मनुख नु जन्म देवे। नेचर ते पूरी गल उतरती नहीं, कादर करीम दे बनाए हुए कानून ते ये गल पूरी नहीं उतरती। लेकिन चूंकि धर्म ग्रंथां दियां साखियां ने पीढ़ी दर पीढ़ी हजारा साल तो साडे देश दे सुनाईयां जा रही, पढ़िया जा रही, सुनिया जा रही, ता लाजमी इन्हां दे कुछ तत्थ होवेगा, कुछ सच्चाई होवेगी, कुछ राज होवेगा जिन्हों लब्बण दी लोड़ है। कहिंदे ने मच्छंदर दा मच्छी तो जन्म होया। मेरे अध्ययन दे जो गल आई है वो इस तरीके नाल पेश करा। 80 साल दी उम्र दे जिस वक्त मच्छंदर नाथ योगियां दा बाणा त्याग के भोगी बनता है, व्याह करता है, शराब विच लीन रहिंदा है, नृत वेखदा है, जुआ खेड़दा है, 80 साल दी उम्र विच योग तो भ्रष्ट होके भ्रष्ट योगी हो गया, तां कहिंदे ने गोरख नूं बड़ा सदमा पहुंचया जो उन्हां दा मुखी चेला सी, उन्हां दे कोल गया और कहा ऐ गुरुदेव थोड़े इस तरह भ्रष्ट होण दे नाल योग पंथ नूं बहुत वड्डी सट लगी, बहुत वड्डा धक्का लगे, जवानी थोड़ी बेदाग लंघ गई, बचपना थोड़ा भोले भा दे च लंघ गया, पर बुढ़ेपा थोड़ा दागी है। ਬੁਢੇਪੇ ਵਿੱਚ ਤੁਸੀਂ ਬਹੁਤ ਵੱਡਾ ਕੁਕਰਮ ਕੀਤਾ। ਇਹ ਵਿਆਖਿਆ ਇਤਨੀ ਦਿਲ ਚੁਭਵੀਂ ਗੋਰਖਨਾਥ ਨੇ ਕੀਤੀ ਕਿ ਮਛੰਦਰ ਦੀਆਂ ਅੱਖਾਂ ਭਰ ਆਈਆਂ, ਰੋ ਪਿਆ ਆਪਣੇ ਚੇਲੇ ਕੋਲ ਇਹ ਕਰਾਰੇ ਬਚਨ ਸੁਣ ਕੇ। ਬੈਠ ਪਿਆ ਚੌਕੜਾ ਮਾਰ ਕੇ, ਕਹਿਣ ਲੱਗਾ ਗੋਰਖ ਮੈਨੂੰ ਸਮਾਧੀ ਦੇ ਜਾਣ ਦੇ, ਔਰ ਮੈਂ ਵੇਖਣਾ ਚਾਹੁੰਦਾ ਮੇਰਾ ਪਿਛਲਾ ਜਨਮ ਕੀ ਸੀ, ਮੈਂ ਪਿੱਛੋਂ ਕਿੱਥੋਂ ਆਇਆ, ਮੇਰਾ ਅਤੀਤ ਕੀ ਹੈ। ਮਹਾਂਪੁਰਸ਼ ਆਤਮ ਬਲ ਨਾਲ ਅਗਰ ਸੁਰਤ ਅੱਗੇ ਕਰੇ ਤਾਂ ਭਵਿਸ਼ ਦੀ ਗੱਲ ਦੱਸ ਸਕਦਾ ਹੈ, ਅਗਰ ਸੁਰਤ ਪਿੱਛੇ ਕਰੇ ਤਾਂ ਭੂਤਕਾਲ ਦੀਆਂ ਗੱਲਾਂ ਵੀ ਕਰ ਸਕਦਾ ਹੈ। ਜੈਸੇ ਕਿ ਸ਼ਮਸ ਤਬਰੇਜ਼ ਨੇ ਸਾਫ਼ ਲਿਖ ਦਿੱਤਾ ਹੈ ਕਿ ਮੇਰੀਆਂ ਪਿਛਲੀਆਂ ਜੋ ਨੌ ਮਾਵਾਂ ਨੇ ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁੱਕਿਆ, ਉਹਨਾਂ ਦੀ ਸ਼ਕਲ ਸੂਰਤ ਮੇਰੇ ਸਾਹਮਣੇ ਬਾਰ ਬਾਰ ਆਉਂਦੀ। ਹਾਲਾਂਕਿ ਸੂਫ਼ੀ ਫਕੀਰ ਹੈ, ਮੁਸਲਮਾਨ ਹੈ, ਇਸਲਾਮ ਪੁਨਰ ਜਨਮ ਨੂੰ ਨਹੀਂ ਮੰਨਦਾ, ਈਸਾਈਅਤ ਪੁਨਰ ਜਨਮ ਨੂੰ ਨਹੀਂ ਮੰਨਦੀ, ਹਿੰਦੁਸਤਾਨ ਤੋਂ ਬਾਹਰ ਜਿਤਨੇ ਵੀ ਧਰਮ ਨੇ ਉਹ ਪੁਨਰ ਜਨਮ ਨੂੰ ਨਹੀਂ ਮੰਨਦੇ, ਚਾਹੇ ਯਹੂਦੀ ਨੇ, ਪਾਰਸੀ ਨੇ, ਈਸਾਈ ਨੇ, ਮੁਸਲਮਾਨ ਨੇ, ਇਹ ਪੁਨਰ ਜਨਮ ਨੂੰ ਨਹੀਂ ਮੰਨਦੇ, ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਬਾਰ ਬਾਰ ਦੇ ਜਨਮ ਨੂੰ, ਪੁਨਰ ਜਨਮ ਨੂੰ ਮੰਨਣ ਦੀ ਜਿਹੜੀ ਭਾਵਨਾ ਹੈ, ਇਹ ਸਿਰਫ ਹਿੰਦੁਸਤਾਨ ਵਿੱਚ ਹੈ, ਚਾਹੇ ਉਹ ਬੋਧੀ ਨੇ, ਜੈਨੀ ਨੇ, ਸਿੱਖ ਨੇ, ਸਨਾਤਨੀ ਨੇ, ਕੋਈ ਵੀ ਪੰਥ ਹੈ ਜਿਹੜਾ ਇਸ ਦੇਸ਼ ਵਿੱਚ ਪੈਦਾ ਹੋਇਆ, ਉਹ ਪੁਨਰ ਜਨਮ ਨੂੰ ਮੰਨਦਾ, ਉਹ ਬਾਰ ਬਾਰ ਦੇ ਜਨਮ ਨੂੰ ਮੰਨਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਬਚਿੱਤਰ ਨਾਟਕ ਵਿੱਚ ਕਥਾ ਲਿਖੀ ਆਪਣੀ, ਉਹਦੇ ਚ ਦੱਸਿਆ ਕਿ ਮੈਂ ਪਿਛਲੇ ਜਨਮ ਦੇ ਛੇਮਕੁੰਡ ਦਾ ਤਪੀਸ਼ਵਰ ਸੀ, ਮੈਂ ਉੱਥੇ ਬੈਠ ਕੇ ਤਪ ਕਰਦਾ ਸੀ, ਸਾਧਨਾ ਕਰਦਾ ਸੀ। ਸ਼ਮਸ ਤਬਰੇਜ਼ ਕਹਿੰਦਾ ਹੈ ਮੈਂ ਪਿਛਲੇ ਜਨਮ ਦੇ ਚ ਫਕੀਰ ਸੀ ਔਰ ਮੈਂ ਆਪਣੀਆਂ ਨੌ ਮਾਵਾਂ ਨੂੰ ਜਾਣਦਾ। ਕਬੀਰ ਕਹਿੰਦੇ ਨੇ ਮੈਂ ਪਿਛਲੇ ਜਨਮ ਦੇ ਚ ਵੀ ਭਗਤ ਸੀ ਲੇਕਿਨ ਮੈਨੂੰ ਮੁਕਤੀ ਨਹੀਂ ਮਿਲ ਸਕੀ, ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਜਿਸ ਤਰ੍ਹਾਂ ਦਾ ਮੈਂ ਹੁਣ ਵਸਾਇਆ। ਤੋ ਆਪ ਹੋਰ ਅਗਾਂਹ ਸਪਸ਼ਟ ਰੂਪ ਵਿੱਚ ਕਹਿੰਦੇ ਨੇ ਕਬੀਰ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਹੇ ਪ੍ਰਭੂ ਪਿਛਲੇ ਜਨਮ ਵਿੱਚ ਵੀ ਮੈਂ ਤੇਰਾ ਸੇਵਕ ਸੀ, ਤੇਰਾ ਭਗਤ ਸੀ, ਪਰ ਤੇਰੇ ਤੱਕ ਨਹੀਂ ਪਹੁੰਚ ਸਕਿਆ, ਹੁਣ ਤੂੰ ਬਖਸ਼ਿਸ਼ ਕਰੀ ਤਾਂ ਕਿ ਮੈਂ ਤੇਰੇ ਤੱਕ ਪਹੁੰਚ ਸਕਾਂ, ਅੱਜ ਕੀ ਜਿਹੜਾ ਮੇਰਾ ਜਨਮ ਹੈ ਇਹ ਐਵੇਂ ਜ਼ਾਇਆ ਨਾ ਚਲਾ ਜਾਏ। ਤੋ ਗੋਰਖ ਸਮਾਧੀ ਵਿੱਚ ਬੈਠਾ ਹੈ, ਉਹਨੇ ਸੁਰਤ ਨੂੰ ਪਿੱਛੇ ਕੀਤਾ, ਅੱਖਾਂ ਖੋਲੀਆਂ, ਅੱਖਾਂ ਵਿੱਚ ਹੰਝੂ ਸਨ। ਗੋਰਖ ਕਹਿੰਦੇ ਨੇ ਰੋ ਰਹੇ ਹੋ, ਗੱਲ ਕੀ ਹੈ? ਕਹਿਣ ਲੱਗਾ ਮੇਰਾ ਪਿਛਲਾ ਜਨਮ ਮੱਛੀ ਦਾ ਸੀ ਔਰ ਆਖਰੀ ਕੜੀ ਜਿਹੜੀ ਹੈ ਮੇਰੀ ਉਹ ਮੱਛੀ ਦੀ ਹੈ, ਮੈਂ ਉਸਨੂੰ ਤਿਆਗ ਕੇ ਮਨੁੱਖ ਬਣਿਆ, ਮੱਛੀ ਦੇ ਸੰਸਕਾਰ ਮੇਰੇ ਅੰਦਰ ਬੜੇ ਪ੍ਰਬਲ ਨੇ, ਮੱਛੀ ਦੀ ਚੰਚਲਤਾ ਮੇਰੇ ਅੰਦਰ ਮੌਜੂਦ ਹੈ, ਮੈਂ ਯੋਗ ਦੀ ਸਾਧਨਾ ਦੇ ਨਾਲ, ਪ੍ਰਾਣਾਯਮ ਨਾਲ, ਭਗਤੀ ਨਾਲ ਸਾਰੇ ਪਸ਼ੂਆਂ ਦੇ ਸੰਸਕਾਰ ਧੋ ਦਿੱਤੇ ਨੇ ਅੰਦਰੋਂ, ਪਰ ਮੈਂ ਮੱਛੀ ਦੇ ਸੰਸਕਾਰ ਨਹੀਂ ਧੋ ਸਕਿਆ ਜਿਸ ਦੀ ਚੰਚਲਤਾ ਨੇ ਮੈਨੂੰ ਬੁਢੇਪੇ ਵਿੱਚ ਵੀ ਦਾਗੀ ਬਣਾ ਦਿੱਤਾ। ਔਰ ਇਹ ਗੱਲ ਵਿਚਾਰ ਤੇ ਸੱਚਾਈ ਦੀ ਕਸੌਟੀ ਦਿੱਤੇ ਬਿਲਕੁਲ ਪੂਰੀ ਉਤਰਦੀ ਹੈ ਕਿ ਮਨੁੱਖ ਦੇ ਕੁਛ ਸੰਸਕਾਰ ਪਸ਼ੂਆਂ ਵਰਗੇ ਨੇ, ਤਾਂ ਹੀ ਤਾਂ ਇਸ ਦੇ ਕੋਲੋਂ ਕੁਛ ਕੰਮ ਪਸ਼ੂਆਂ ਵਰਗੇ ਹੋ ਜਾਂਦੇ ਨੇ। ਰਿਸ਼ੀ ਮਾਂਡੋ ਬਾਰੇ ਜ਼ਿਕਰ ਹੈ ਕਿ ਇਹਦਾ ਜਨਮ ਮੈਂਢਕੀ ਤੋਂ ਹੋਇਆ, ਛੋਟਾ ਜਿਹਾ ਮੈਂਢਕ, ਉਸਨੇ ਕਿਸ ਤਰ੍ਹਾਂ ਰਿਸ਼ੀ ਮਾਂਡੋ ਨੂੰ ਜਨਮ ਦਿੱਤਾ ਹੋਵੇਗਾ, ਇਹ ਵੀ ਗੱਲ ਕੁਦਰਤ ਤੇ ਪੂਰੀ ਨਹੀਂ ਉਤਰਦੀ। ਖੋਜ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਮੈਂ ਤੁਹਾਡੇ ਸਮਕਸ ਪੇਸ਼ ਕਰਾਂ। ਕਹਿੰਦੇ ਨੇ ਵਿਚਾਰ ਸਭਾ ਵਿੱਚ ਮਾਂਡੋ ਕਿਸੇ ਨਾਲ ਵੀ ਸਹਿਮਤ ਨਹੀਂ ਹੁੰਦਾ ਸੀ, ਤਰਕ ਖੜੀ ਕਰ ਦਿੰਦਾ ਸੀ। ਔਰ ਕਹਿੰਦੇ ਨੇ ਸਹਿਮਤ ਹੋਣ ਵਾਸਤੇ ਵਧੇਰੇ ਅਕਲ ਚਾਹੀਦੀ ਹੈ, ਤਰਕ ਤੇ ਕੋਈ ਵੀ ਕਰ ਸਕਦਾ, ਔਰ ਤਰਕ ਤੇ ਪਰਮਾਤਮਾ ਤੇ ਵੀ ਕੀਤੀ ਜਾ ਸਕਦੀ, ਹਰ ਇੱਕ ਤੇ ਕੀਤੀ ਜਾ ਸਕਦੀ, ਬਹੁਤ ਆਸਾਨ ਕੰਮ ਹੈ। ਸਹਿਮਤ ਹੋਣ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ, ਬਹੁਤ ਵੱਡਾ ਦਿਮਾਗ ਚਾਹੀਦਾ, ਵਿਸ਼ਾਲ ਦਿਲ ਦਿਮਾਗ ਚਾਹੀਦਾ। ਇਹ ਬਿਲਕੁਲ ਤਰਕ ਕਰ ਦਿੰਦਾ ਸੀ, ਜਿਸ ਸਭਾ ਵਿੱਚ ਬੈਠੇ, ਜਿਸ ਮਹਿਫਿਲ ਵਿੱਚ ਬੈਠੇ, ਇਹ ਝੂਠ ਦਾ ਤੇ ਖੰਡਨ ਕਰਦਾ ਹੀ ਸੀ, ਸੱਚ ਦਾ ਵੀ ਖੰਡਨ ਕਰ ਦਿੰਦਾ ਸੀ, ਇੱਕ ਰੂਪਤਾ ਦਾ ਤੇ ਖੰਡਨ ਕਰਦਾ ਹੀ ਸੀ, ਸੁੰਦਰਤਾ ਦਾ ਵੀ ਖੰਡਨ ਕਰ ਦਿੰਦਾ ਸੀ, ਗੁਣਾਂ ਨੂੰ ਤੇ ਝਾੜ ਕੇ ਰੱਖ ਦੇ, ਔਗੁਣਾਂ ਨੂੰ ਵੀ ਜੋ ਹੈ ਜਿੱਥੇ ਭੰਡਦਾ ਸੀ ਉੱਥੇ ਗੁਣਾਂ ਨੂੰ ਵੀ ਭੰਡ ਕੇ ਰੱਖ ਦਿੰਦਾ ਸੀ। ਇਹ ਬਹੁਤ ਵੱਡਾ ਔਗਣ ਰਿਸ਼ੀ ਮਾਂਡਵ ਦਾ। ਜਿਸ ਵਕਤ ਭੰਡ ਕੇ ਆਪਣੀ ਕੁਟੀਆ ਵਿੱਚ ਆਉਂਦਾ ਸੀ ਤੇ ਇਸ ਨੂੰ ਪਸ਼ਚਾਤਾਪ ਵੀ ਬੜਾ ਆਉਂਦਾ ਸੀ। ਆਖਿਰ ਨਾਲ ਦੇ ਸ਼ਿਸ਼ਾ ਨੇ ਪੁੱਛ ਲਿਆ, ਮਹਾਤਮਾ ਜੀ ਤੁਹਾਡੀ ਇਸ ਫਿਤਰਤ ਦੇ ਨਾਲ ਸਾਡੀ ਬਦਨਾਮੀ ਬੜੀ ਆਉਂਦੀ ਹੈ। ਤੁਸੀਂ ਹਰ ਗੱਲ ਨੂੰ ਤਰਕ ਕਰ ਦਿੰਦੇ ਹੋ, ਖੰਡਨ ਕਰ ਦਿੰਦੇ ਹੋ, ਰੱਦ ਕਰ ਦਿੰਦੇ ਹੋ, ਆਖਿਰ ਕਿਸੇ ਨਾਲ ਸਹਿਮਤ ਤੇ ਹੋਵੋ। ਕਹਿੰਦੇ ਨੇ ਸਮਾਧੀ ਵਿੱਚ ਜਿਸ ਵਕਤ ਮੰਡ ਹੋ ਗਿਆ ਤਾਂ ਇਸ ਨੂੰ ਆਪਣਾ ਪਿਛਲਾ ਜਨਮ ਮੈਂਢਕੀ ਦਾ ਦਿਸੇ। ਰਿਸ਼ੀ ਮਾਂਡਵ ਨੇ ਰੋਂਦਿਆਂ ਹੋਇਆਂ ਕਿਹਾ ਕਿ ਮੈਂ ਹੁਣ ਆਪਣੇ ਅੰਦਰ ਇਸ ਮੈਂਢਕ ਨੂੰ ਬਾਹਰ ਕੱਢਣਾ। ਜਿਸ ਦਿਨ ਮਨੁੱਖ ਆਪਣੇ ਅੰਦਰ ਸਾਰੇ ਪਸ਼ੂਆਂ ਨੂੰ ਕੱਢ ਦਿੰਦਾ ਉਸ ਦਿਨ ਪੂਰਨ ਮਨੁੱਖ ਬਣਦਾ, ਤੇ ਜਿਸ ਦਿਨ ਪੂਰਨ ਮਨੁੱਖ ਬਣਦਾ ਉਸੇ ਦਿਨ ਹੀ ਪਰਮਾਤਮਾ ਦਾ ਸਿੰਘਾਸਣ ਇਸ ਨੂੰ ਨਸੀਬ ਆਉਂਦਾ। ਰਿਸ਼ੀ ਗਊਕੁੜ ਬਾਰੇ ਚਰਚਾ ਹੈ ਬਈ ਇਹਦਾ ਜਨਮ ਗਊ ਤੋਂ ਹੋਇਆ ਸੀ, ਬੜਾ ਭਲਮਾਨਸ ਸੀ, ਗਊ ਦੀ ਤਰ੍ਹਾਂ ਸ਼ਰੀਫ ਸੀ, ਪਰਉਪਕਾਰੀ ਸੀ। ਜਿਸ ਤਰ੍ਹਾਂ ਗਊ ਨੂੰ ਪੱਠੇ ਪਾ ਕੇ ਅਹੀਰ ਉਹਦਾ ਦੁੱਧ ਸਾਰਾ ਚੋਹ ਲੈਂਦਾ, ਮਾੜੀ ਮੋਟੀ ਸੇਵਾ ਕਰਕੇ ਗਊਕੁੜ ਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਠੱਗ ਜਾਂਦੇ ਸਨ, ਰੋਜ਼ ਠੱਗ ਜਾਂਦੇ ਸਨ, ਹਰ ਇੱਕ ਤੋਂ ਠਗਾ ਜਾਂਦਾ ਸੀ। ਇਤਨਾ ਭੋਲਾ, ਇਤਨਾ ਜੋ ਹੈ ਹਲੇਮੀ ਤਬੀਅਤ ਰੱਖਣ ਵਾਲਾ, ਇਤਨਾ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰਨ ਵਾਲਾ, ਇਸ ਦੇ ਚ ਬਹੁਤ ਵੱਡੀ ਖੂਬੀ ਸੀ। ਆਖਿਰ ਇਸ ਦੇ ਚੇਲਿਆਂ ਨੇ ਕਿਹਾ, ਰਿਸ਼ੀ ਜੀ, ਜਿਸ ਬੰਦੇ ਤੋਂ ਤੁਸੀਂ ਇੱਕ ਦਫ਼ਾ ਠਗਾ ਜਾਂਦੇ ਹੋ ਉਸ ਤੋਂ ਦੁਬਾਰਾ ਤੇ ਨਾ ਠਗਾਓ। ਪਰ ਸੁਭਾਅ ਭੋਲੇਪਣ ਦਾ ਇਤਨਾ ਪ੍ਰਬਲ ਸੀ ਕਿ ਬਾਰ ਬਾਰ ਆਪ ਠਗਾ ਜਾਂਦੇ ਸੀ, ਸ਼ਰਾਫਤ ਦੀ ਮੂਰਤੀ ਸਨ। ਕਹਿੰਦੇ ਨੇ ਇਹਨਾਂ ਨੇ ਵੀ ਜਦ ਆਪਣਾ ਪਿਛਲਾ ਜਨਮ ਦੇਖਿਆ ਤਾਂ ਇਹਨਾਂ ਦਾ ਪਿਛਲਾ ਜਨਮ ਗਊ ਵਾਲਾ ਸੀ। ਜਿਸ ਤਰ੍ਹਾਂ ਡਾਰਵਨ ਨੂੰ ਦਿਖਾਈ ਦਿੱਤਾ ਹੈ ਮਨੁੱਖ ਪਹਿਲੇ ਬੰਦਰ ਸੀ, ਹਿੰਦੁਸਤਾਨ ਦੇ ਰਿਸ਼ੀ ਮੁਨੀਆਂ ਨੂੰ ਦਿਖਾਈ ਦਿੱਤਾ ਹੈ ਕਿ ਮਨੁੱਖ ਸਿਰਫ ਬੰਦਰ ਨਹੀਂ ਸੀ, ਉਹ ਗਊ ਵੀ ਹੋ ਸਕਦਾ ਹੈ, ਉਹ ਸ਼ੇਰ ਵੀ ਹੋ ਸਕਦਾ ਹੈ, ਉਹ ਮੈਂਢਕ ਵੀ ਹੋ ਸਕਦਾ ਹੈ, ਉਹ ਮੱਛੀ ਵੀ ਹੋ ਸਕਦਾ ਹੈ, ਉਹ ਸੱਪ ਵੀ ਹੋ ਸਕਦਾ ਹੈ। ਸਿਰਫ ਇੱਕ ਪਸ਼ੂ ਦੇ ਉੱਤੇ ਭਾਰਤ ਦਾ ਦ੍ਰਿਸ਼ਟੀਕੋਣ ਨਹੀਂ ਰੁਕਿਆ। ਭਾਰਤ ਦੇ ਰਿਸ਼ੀ ਮੁਨੀਆਂ ਨੇ ਨਿਰੇ ਇੱਕ ਪਸ਼ੂ ਦੀ ਗੱਲ ਨਹੀਂ ਕੀਤੀ, ਕਿਸੇ ਦੀ ਕੋਈ ਕੜੀ ਹੋਵੇਗੀ, ਕਿਸੇ ਦੀ ਕੋਈ ਕੜੀ ਹੋਵੇਗੀ, ਹਰ ਮਨੁੱਖ ਵੱਖ ਵੱਖ ਕੜੀ ਤੋਂ ਮਨੁੱਖਤਾ ਤੱਕ ਪਹੁੰਚਿਆ। ਇਸ ਵਾਸਤੇ ਹਰ ਮਨੁੱਖ ਦਾ ਸੁਭਾਅ ਵੀ ਅਸੀਂ ਵੱਖ ਵੱਖ ਵੇਖਦੇ ਹਾਂ, ਕਿਸੇ ਦੇ ਅੰਦਰ ਕੁਛ ਸੁਭਾਅ ਹੈ ਤੇ ਕਿਸੇ ਦੇ ਅੰਦਰ ਕੁਛ ਸੁਭਾਅ ਹੈ। ਮਨੁੱਖਤਾ ਵੀ ਇੱਕ ਪੜਾਵ ਹੈ, ਇੱਥੇ ਪ੍ਰਭੂ ਚਿੰਤਨ, ਪ੍ਰਭੂ ਸਾਧਨਾ ਦੇ ਨਾਲ ਅਸੀਂ ਅਗਾਂਹ ਚੱਲਣਾ ਤੇ ਜਿਉਂ ਅਗਾਂਹ ਚੱਲਾਂਗੇ ਲੋਕਾਂ ਨੇ ਇਹ ਕਹਿਣਾ ਇਹ ਬੰਦਾ ਨਹੀਂ ਇਹ ਦੇਵਤਾ, ਔਰ ਜੇ ਪਛੜ ਗਏ ਤਾਂ ਲੋਕਾਂ ਨੇ ਕਹਿ ਦੇਣਾ ਇਹ ਬੰਦਾ ਨਹੀਂ ਇਹ ਤੇ ਪਸ਼ੂ ਹੈ, ਅਸੀਂ ਦੇਵਤਾ ਹੋਣ ਵਾਸਤੇ ਇੱਥੇ ਆਇਆ। ਤੇ ਇਸ ਜਨਮ ਦੇ ਵਿੱਚ ਦੇਵਤਾ ਨਾ ਬਣ ਸਕੇ ਤਾਂ ਫਿਰ ਬਹੁਤ ਵੱਡਾ ਇਹ ਦੁਰਭਾਗ ਹੋਵੇਗਾ, ਇਸ ਤਰ੍ਹਾਂ ਦਾ ਅਵਸਰ ਫਿਰ ਬਾਰ ਬਾਰ ਨਹੀਂ ਮਿਲਦਾ। ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਾਰੀ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਗਤਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇ ਅੰਦਰ ਐਸਾ ਫਰਮਾਨ ਆਇਆ ਕਿ ਰੂਹੇ ਜ਼ਮੀਨ ਦੇ ਵਿੱਚ ਜਿਤਨਾ ਮਨੁੱਖ ਖਤਰਨਾਕ ਹੈ ਇਤਨਾ ਕੋਈ ਪਸ਼ੂ ਪੰਖੀ ਖਤਰਨਾਕ ਨਹੀਂ। ਮਨੁੱਖ ਦੀ ਹਾਨੀ ਜਿਤਨੀ ਮਨੁੱਖ ਦੇ ਹੱਥੋਂ ਹੋਈ ਹੈ ਇਤਨੀ ਪਸ਼ੂਆਂ ਦੇ ਹੱਥੋਂ ਨਹੀਂ ਹੋਈ। ਕੋਈ ਪਸ਼ੂ ਇਤਨਾ ਖੂਨਖਾਰ, ਇਤਨਾ ਦਰਿੰਦਾ, ਇਤਨਾ ਭਿਆਨਕ ਨਹੀਂ ਹੈ ਜਿਤਨਾ ਕਿ ਮਨੁੱਖ ਭਿਆਨਕ ਹੈ, ਮਨੁੱਖ ਖੂਨਖਾਰ ਹੈ। ਕਾਰਨ ਇੱਕ ਪਸ਼ੂ ਸਿਰਫ ਆਪਣੀ ਹੋਂਦ ਰੱਖਦਾ ਹੈ, ਇੱਕ ਪਸ਼ੂ ਦੀ ਹੋਂਦ ਰੱਖਦਾ ਹੈ, ਪਰ ਜੋ ਮਨੁੱਖ ਹੈ ਇਹ ਅਨੇਕਾਂ ਹੀ ਪਸ਼ੂਆਂ ਦਾ ਮਜਮੂਆ ਹੈ, ਅਣਗਿਣਤ ਪਸ਼ੂਆਂ ਦਾ ਇਕੱਠ ਹੈ। ਇਸ ਵਾਸਤੇ ਜਿਤਨਾ ਬੰਦਾ ਖਤਰਨਾਕ ਹੈ ਇਤਨਾ ਹੋਰ ਕੋਈ ਵੀ ਖਤਰਨਾਕ ਨਹੀਂ, ਔਰ ਜਿਤਨੀ ਬੰਦੇ ਦੇ ਉੱਤੇ ਬੰਦਿਸ਼ ਰੱਖਣੀ ਪੈਂਦੀ ਹੈ ਇਤਨੀ ਪਸ਼ੂ ਪੰਖੀਆਂ ਦੇ ਉੱਤੇ ਸਾਨੂੰ ਬੰਦਿਸ਼ ਰੱਖਣ ਦੀ ਲੋੜ ਨਹੀਂ। ਇਹ ਜੋ ਤੋਪਾਂ, ਟੈਂਕ, ਹਾਈਡਰੋਜਨ ਬੰਬ ਇਤਿਆਦਕ ਬਣਾਏ ਗਏ ਨੇ ਇਹ ਕੀੜੇ ਮਕੌੜਿਆਂ ਨੂੰ ਮਾਰਨ ਵਾਸਤੇ ਨਹੀਂ, ਇਹ ਪਸ਼ੂ ਪੰਖੀਆਂ ਨੂੰ ਮਾਰਨ ਵਾਸਤੇ ਨਹੀਂ, ਆਖਿਰ ਮਨੁੱਖ ਨੂੰ ਮਾਰਨ ਵਾਸਤੇ ਹੀ ਬਣਾਏ ਗਏ ਨੇ। ਸਹਿਜੇ ਸਹਿਜੇ ਜਿਉਂ ਜਿਉਂ ਮਨੁੱਖ ਖਤਰਨਾਕ ਹੁੰਦਾ ਗਿਆ ਤਿਉਂ ਤਿਉਂ ਹਥਿਆਰ ਵੀ ਖਤਰਨਾਕ ਹੁੰਦੇ ਗਏ। ਜਦ ਮਨੁੱਖ ਸਰਲ ਤੇ ਸਹਿਜ ਜੀ ਰਿਹਾ ਸੀ ਉਦੋਂ ਮਨੁੱਖ ਦਾ ਸਭ ਤੋਂ ਵੱਡਾ ਹਥਿਆਰ ਲਾਠੀ ਸੀ। ਇਹਦੀ ਸਰਲਤਾ ਥੋੜ੍ਹੀ ਜਿਹੀ ਭੰਗ ਹੋਈ, ਲਾਠੀ ਨੇ ਬਰਛੇ ਦਾ ਰੂਪ ਧਾਰਨ ਕੀਤਾ। ਤੇ ਹੋਰ ਥੋੜਾ ਜਿਹਾ ਖਤਰਨਾਕ ਹੋਇਆ। ਤੀਰ ਕਮਾਨ ਦੀ ਦੁਨੀਆ ਆਈ, ਬੰਦੂਕ ਦੀ ਦੁਨੀਆ ਆਈ, ਫਿਰ ਤੋਪਾਂ ਆਈਆਂ, ਫਿਰ ਟੈਂਕ ਆਏ, ਔਰ ਅੱਜ ਮਨੁੱਖ ਇਤਨਾ ਖਤਰਨਾਕ ਹੋਇਆ ਕਿ ਇਸ ਨੂੰ ਕਾਬੂ ਰੱਖਣ ਦੇ ਵਾਸਤੇ ਹਾਈਡਰੋਜਨ ਬੰਬ ਤੱਕ ਮਨੁੱਖ ਪਹੁੰਚ ਗਏ। ਅਣਗਿਣਤ ਐਸੇ ਉਦਾਹਰਣ ਮਿਲਦੇ ਨੇ ਕਿ ਜਿਤਨਾ ਮਨੁੱਖ ਖੂਨਖਾਰ ਹੈ ਇਤਨਾ ਕੋਈ ਵੀ ਪਸ਼ੂ ਨਹੀਂ। ਰਾਤ ਦੇ ਵਕਤ ਕਰੀਬਨ ਕਰੀਬਨ ਹਰ ਸ਼ਹਿਰਾਂ ਦੇ ਬਾਜ਼ਾਰ ਬੰਦ ਹੋ ਜਾਂਦੇ ਨੇ, ਦੁਕਾਨਾਂ ਨੂੰ ਬਹੁਤ ਵੱਡੇ ਵੱਡੇ ਤਾਲੇ ਲਾਉਣੇ ਪੈਂਦੇ ਨੇ, ਔਰ ਕਈ ਕਈ ਤਾਲੇ ਲਾਉਣੇ ਪੈਂਦੇ ਨੇ। ਦੁਕਾਨਦਾਰ ਨੂੰ ਪੁੱਛੀਏ ਜਿਹੜੇ ਤੂੰ ਪੰਜ ਪੰਜ ਦਸ ਦਸ ਤਾਲੇ ਲਾਏ ਨੇ, ਇਹ ਪਸ਼ੂਆਂ ਤੋਂ ਡਰਦੇ ਹੋਏ, ਪੰਛੀਆਂ ਤੋਂ ਡਰਦੇ ਹੋਏ, ਕੀੜਿਆਂ ਦਾ ਡਰ ਹੈ, ਮਕੌੜਿਆਂ ਦਾ ਡਰ ਹੈ, ਉੱਠਾਂ ਤੇ ਬੈਲਾਂ ਦਾ ਡਰ ਹੈ, ਆਇਆ ਤੈਨੂੰ ਕਿਹੜੇ ਜਾਨਵਰ ਦਾ ਡਰ ਹੈ? ਤਾਂ ਫਿਰ ਉਹ ਇੱਕੋ ਹੀ ਜਵਾਬ ਦਿੰਦਾ ਹੈ, ਕਿਸੇ ਪਸ਼ੂ ਦਾ ਡਰ ਨਹੀਂ, ਮਨੁੱਖ ਦਾ ਹੀ ਡਰ ਹੈ, ਸਿਰਫ ਬੰਦੇ ਦਾ ਹੀ ਡਰ ਹੈ। ਬੰਦਾ ਬੰਦੇ ਤੋਂ ਜਿਤਨਾ ਭੈਭੀਤ ਹੈ, ਬੰਦਾ ਕਿਸੇ ਵੀ ਪਸ਼ੂ ਤੋਂ ਇਤਨਾ ਭੈਭੀਤ ਨਹੀਂ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਕੋਈ ਵੀ ਪਸ਼ੂ ਇਤਨਾ ਖੂਨਖਾਰ ਨਹੀਂ ਜਿਤਨਾ ਕਿ ਮਨੁੱਖ ਖੂਨਖਾਰ ਹੈ। ਕਿਸੇ ਪਸ਼ੂ ਦੇ ਅੰਦਰ ਜਦ ਖੂਨਖਾਰੀ ਦਾ ਮਾਰਾ ਮਾਦਾ ਪੈਦਾ ਹੁੰਦਾ ਹੈ ਤਾਂ ਹਮਲਾ ਕਰਕੇ ਕਿਸੇ ਇੱਕ ਦੋ ਪਸ਼ੂਆਂ ਨੂੰ ਹੀ ਮੌਤ ਦੇ ਘਾਟ ਉਤਾਰਦਾ ਹੈ। ਜਦ ਮਨੁੱਖ ਦੇ ਅੰਦਰ ਪਸ਼ੂ ਬਿਰਤੀਆਂ ਪ੍ਰਧਾਨ ਰੂਪ ਵਿੱਚ ਉਜਾਗਰ ਹੁੰਦੀਆਂ ਹਨ ਤਾਂ ਇਹ ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ ਹੈ, ਸ਼ਹਿਰਾਂ ਦੇ ਸ਼ਹਿਰ ਗਰਕ ਕਰ ਦਿੰਦਾ ਹੈ, ਕਈ ਦਫ਼ਾ ਮੁਲਕਾਂ ਦੇ ਮੁਲਕ ਨੇ ਇਸ ਤੋਂ ਨਾਬੂਦ ਕਰ ਦਿੰਦਾ ਹੈ। ਮਨੁੱਖ ਦੇ ਅੰਦਰ ਇਤਨਾ ਪਸ਼ੂਆਂ ਦਾ ਜਮਾ ਹੈ। ਆਮ ਇੱਕ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ ਕਿ ਜੰਗਲਾਂ ਦੇ ਅੰਦਰ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਕਿਧਰੇ ਉਹਨਾਂ ਦੀ ਨਸਲ ਹੀ ਨਾ ਖੋ ਜਾਏ। ਇਸ ਗੱਲ ਦੀ ਚਿੰਤਾ ਵੀ ਰਾਜਨੀਤਿਕ ਲੋਕਾਂ ਨੂੰ ਹੈ ਵੀ ਕਿਸੇ ਤਰੀਕੇ ਨਾਲ ਵੀ ਇਹਨਾਂ ਪਸ਼ੂਆਂ ਦੀ ਨਸਲ ਨੂੰ ਬਚਾਇਆ ਜਾਏ, ਸੁਰੱਖਿਅਤ ਬਣਨ, ਹਰ ਦੇਸ਼ ਦੇ ਬਕਾਇਦਾ ਰੱਖੇ ਜਾ ਰਹੇ ਨੇ ਤਾਂ ਕਿ ਪਸ਼ੂ ਬਿਲਕੁਲ ਨਸ਼ਟ ਨਾ ਹੋ ਜਾਣ। ਚਿੰਤਾ ਵਿਅਕਤ ਕਰ ਰਹੇ ਨੇ ਸਿਆਣੇ ਬੰਦੇ ਵੀ ਐਸਾ ਹੀ ਨਾ ਹੋਵੇ ਕਿ ਜੰਗਲੀ ਜਾਨਵਰ ਬਿਲਕੁਲ ਹੀ ਵਿਦਾ ਹੋ ਜਾਣ। ਮੈਨੂੰ ਐਸਾ ਦਿਖਾਈ ਦਿੰਦਾ ਹੈ ਹੁਣ ਇਹਨਾਂ ਜੰਗਲੀ ਜਾਨਵਰਾਂ ਦੀ ਵਾਕਈ ਕੋਈ ਲੋੜ ਵੀ ਨਹੀਂ, ਕਿਉਂ ਕਿ ਜਦ ਮਨੁੱਖ ਹੀ ਜਾਨਵਰਾਂ ਦੀ ਤਰ੍ਹਾਂ ਜੀਵਣ ਲੱਗ ਪਏ ਤਾਂ ਫਿਰ ਜਾਨਵਰਾਂ ਦੀ ਲੋੜ ਹੀ ਕੀ ਹੈ? ਅਤੇ ਜੇ ਮਨੁੱਖ ਸ਼ਹਿਰਾਂ ਨੂੰ ਹੀ ਜੰਗਲ ਬਣਾ ਲਵੇ ਤਾਂ ਫਿਰ ਜੰਗਲਾਂ ਦੀ ਹੋਂਦ ਕੀ ਮੈਨੇ ਰੱਖਦੀ? ਜੰਗਲਾਂ ਦੇ ਅੰਦਰ ਵੀ ਪਸ਼ੂ ਇਤਨੇ ਨਹੀਂ ਲੜਦੇ ਜਿਤਨੇ ਮਨੁੱਖ ਸ਼ਹਿਰਾਂ ਵਿੱਚ ਲੜਦੇ ਨੇ। ਘੌਂਸਲਿਆਂ ਵਿੱਚ ਵੀ ਪੰਛੀ ਇਤਨੇ ਨਹੀਂ ਲੜਦੇ ਜਿਤਨੇ ਘਰਾਂ ਵਿੱਚ ਮਨੁੱਖਾਂ ਨੇ ਕਲੇਸ਼ ਮਚਾਇਆ ਹੋਇਆ ਔਰ ਅਨਰਥ ਮਚਾਇਆ ਹੋਇਆ। ਲੜਾਈ ਝਗੜਿਆਂ ਦੀ ਇੰਤਹਾ ਵੇਖਣੀ ਹੋਵੇ ਤਾਂ ਮਨੁੱਖਾਂ ਦੀ ਦੁਨੀਆਂ 'ਚ ਮਿਲਦੀ ਹੈ, ਪਸ਼ੂਆਂ ਦੀ ਦੁਨੀਆਂ 'ਚ ਨਹੀਂ, ਪੰਛੀਆਂ ਦੀ ਦੁਨੀਆਂ ਵਿੱਚ ਇਤਨੀ ਨਹੀਂ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚੰਦ ਵਾਕ ਨੇ ਔਰ ਭਗਤ ਕਬੀਰ ਜੀ ਮਹਾਰਾਜ ਦੀ ਕੁਛ ਰਚਨਾ ਹੈ, ਉਹਨਾਂ ਦਾ ਕਹਿਣਾ ਹੈ ਕਿ ਮਨੁੱਖ ਅਣਗਿਣਤ ਪਸ਼ੂਆਂ ਦਾ ਮਜਮੂਆ ਹੈ, ਜਿੱਥੇ ਕਿ ਬੰਦਾ ਕੋਈ ਜ਼ੂ ਵੇਖਣ ਜਾਂਦਾ ਹੈ, ਚਿੜੀਆ ਘਰ ਵੇਖਣ ਜਾਂਦਾ ਹੈ, ਉੱਥੇ ਬਹੁਤ ਸਾਰੇ ਪਸ਼ੂ ਵੇਖ ਕੇ ਆਉਂਦਾ ਹੈ। ਕਦੀ ਮਨੁੱਖ ਆਪਣੀ ਸੁਰਤ ਨੂੰ ਅੰਤਰ ਆਤਮੇ 'ਚ ਲੈ ਜਾਏ ਤਾਂ ਪਸ਼ੂਆਂ ਦੀਆਂ ਅਨੇਕਾਂ ਹੀ ਬਿਰਤੀਆਂ ਇਸ ਨੂੰ ਆਪਣੇ ਅੰਦਰ ਦਿਖਾਈ ਦੇਣਗੇ। ਆਕਾਰ ਕਰਕੇ, ਸਰੂਪ ਕਰਕੇ ਤੇ ਪਸ਼ੂ ਅੰਦਰ ਨਹੀਂ ਬੈਠੇ, ਪਰ ਸੁਰਤ ਕਰਕੇ, ਸੁਭਾਅ ਕਰਕੇ, ਸੰਸਕਾਰ ਕਰਕੇ ਇਹ ਸਾਰੇ ਪਸ਼ੂ ਮਨੁੱਖ ਦੇ ਅੰਦਰ ਬੈਠੇ ਹੋਏ ਨੇ। ਜਿਸ ਦੇ ਚੋਂ ਕੁਛ ਵਿਸ਼ੇਸ਼ ਵਿਸ਼ੇਸ਼ ਪਸ਼ੂਆਂ ਦੇ ਨਾਮ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੱਸੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਉਦਿਆਨ ਬਸਣੰ ਸੰਸਾਰੰ ਸਨਬੰਧੀ ਸਵਾਨ ਸਿਆਲ ਖਰੇ। ਐ ਬੰਦੇ, ਤੇਰੇ ਜਿਹੜੇ ਸੰਬੰਧੀ ਨੇ ਸਵਾਨ ਸਿਆਲ ਖਰੇ, ਕੁੱਤੇ, ਗਿੱਦੜ ਔਰ ਖੋਤੇ, ਐ ਬੰਦੇ ਇਹ ਤੇਰੇ ਸੰਬੰਧੀ ਨੇ, ਇਹ ਤੇਰੇ ਰਿਸ਼ਤੇਦਾਰ ਨੇ। ਕੋਮਲ ਹੁਨਰਾਂ ਦੇ ਮਾਲਕ ਔਰ ਕੋਮਲ ਹਿਰਦਾ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਆਖਣ ਤਾਂ ਚੋਟ ਲੱਗਦੀ ਹੈ ਵੀ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ, ਮਨੁੱਖ ਦੇ ਰਿਸ਼ਤੇਦਾਰ ਗਿੱਦੜ, ਖੋਤੇ ਤੇ ਕੁੱਤੇ ਨੇ। ਪਰ ਹਕੀਕਤ ਇਹ ਹੀ ਹੈ, ਸੱਚਾਈ ਇਹ ਹੀ ਹੈ। ਸੁਰਤ ਕਰਕੇ, ਸੁਭਾਅ ਕਰਕੇ ਕੁੱਤਾ, ਗਿੱਦੜ, ਖੋਤਾ ਮਨੁੱਖ ਦੇ ਅੰਦਰ ਬੈਠਾ ਹੋਇਆ। ਸਿਆਲ ਜਿਹੜਾ ਗਿੱਦੜ ਹੈ, ਉਸਦੀ ਫਿਤਰਤ ਵਿੱਚ ਆਲਸ ਰਮਿਆ ਹੋਇਆ, ਰੋਮ ਰੋਮ ਵਿੱਚ ਗਿੱਦੜ ਦੇ ਅੰਦਰ ਆਲਸ ਹੈ,
0: ਤੇ ਡਰ ਹੈ। ਤੇ ਹੁਣ ਜਿਹੜਾ ਬੰਦਾ ਅੱਠੇ ਪੈਰ ਡਰਿਆ ਹੀ ਹੋਇਆ ਤੇ ਆਲਸੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਹੈ ਸ਼ਕਲ ਸੂਰਤ ਇਸ ਮਨੁੱਖ ਦੀ ਮਨੁੱਖਾਂ ਵਾਲੀ ਹੈ, ਸੁਭਾਅ ਕਰਕੇ ਤੇ ਇਸ ਦੇ ਅੰਦਰ ਗਿੱਦੜ ਹੀ ਕੰਮ ਕਰ ਰਿਹਾ। ਹਰ ਵਕਤ ਡਰਿਆ ਹੋਇਆ, ਮੌਤ ਤੋਂ ਡਰਦਾ ਹੈ, ਬਿਮਾਰੀ ਤੋਂ ਡਰਦਾ ਹੈ, ਕਮਾਇਆ ਹੋਇਆ ਧਨ ਕਿਧਰੇ ਨਾਸ਼ ਨਾ ਹੋ ਜਾਏ ਇਸ ਦਾ ਡਰ ਹੈ, ਬਣੀ ਬਣਾਈ ਇੱਜ਼ਤ ਕਿਧਰੇ ਨਸ਼ਟ ਨਾ ਹੋ ਜਾਏ ਇਸ ਦਾ ਡਰ ਹੈ, ਕਦਮ ਇੱਕ ਰੱਖਦਾ ਹੈ ਡਰ ਦਸ ਪੈਦਾ ਆਉਂਦੇ ਨੇ, ਤੋ ਇਹ ਤੇ ਗਿੱਦੜ ਵਾਲੀ ਫਿਤਰਤ ਹੈ। ਭਗਤ ਕਬੀਰ ਦਾ ਕਹਿਣਾ ਹੈ ਕਹਿਤ ਕਬੀਰ ਰਾਮ ਗੁਣ ਗਾਓ ਆਪ ਨਾ ਡਰੋ ਨਾ ਅਵਰ ਡਰਾਓ। ਰਾਮ ਦੇ ਗੁਣ ਗਾਉਂਦਿਆਂ ਗਾਉਂਦਿਆਂ ਮੈਂ ਇਸ ਹਾਲਤ ਵਿੱਚ ਪਹੁੰਚ ਗਿਆ, ਨਾ ਕਿਸੇ ਕੋਲ ਡਰਦਾ ਨਾ ਕਿਸੇ ਨੂੰ ਡਰਾਉਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਗਿਆਨੀ ਹੀ ਉਸ ਨੂੰ ਮੰਨਦੇ ਨੇ ਜਿਹੜਾ ਨਾ ਕਿਸੇ ਨੂੰ ਕਿਸੇ ਕੋਲ ਡਰੇ ਨਾ ਹੀ ਕਿਸੇ ਨੂੰ ਡਰਾਵੇ। ਬਹਿ ਕਾਹੂ ਕੋ ਦੇਤ ਨੈ ਨੈ ਬਹਿ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਤੋ ਉਦਿਆਨ ਬਸਨੰ ਸੰਸਾਰੰ ਸੰਬੰਧੀ ਸੁਆਨ ਸਿਆਲ ਖੜੇ। ਡਰ ਤੇ ਆਲਸ ਇਹ ਗਿੱਦੜ ਦੀ ਫਿਤਰਤ ਹੈ। ਅਗਰ ਮਨੁੱਖ ਦੀ ਵੀ ਇਹੀ ਫਿਤਰਤ ਹੈ ਤਾਂ ਫਿਰ ਮਨੁੱਖ ਦੇ ਅੰਦਰ ਇੱਕ ਸਿਆਲ ਕੰਮ ਕਰ ਰਿਹਾ ਹੈ, ਗਿੱਦੜ ਕੰਮ ਕਰ ਰਿਹਾ। ਮਨੁੱਖ ਦੇ ਅੰਦਰ ਕੁੱਤਾ ਵੀ ਹੈ, ਕੁੱਤੇ ਦੀ ਫਿਤਰਤ ਕੀ ਹੈ? ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ, ਕੁੱਤਾ ਕੁੱਤੇ ਤੇ ਭੌਂਕਦਾ, ਕੁੱਤਾ ਕੁੱਤੇ ਤੇ ਟੁੱਟ ਪੈਂਦਾ। ਆਮ ਪ੍ਰਚਲ ਅਸੀਂ ਇਹ ਦੇਖਦੇ ਹਾਂ ਕਿ ਕੁੱਤਾ ਕੁੱਤੇ ਦਾ ਵੈਰੀ, ਪਰ ਜੇ ਹੁਣ ਮਨੁੱਖ ਵੀ ਮਨੁੱਖ ਦਾ ਵੈਰੀ ਹੋਵੇ ਤੇ ਮਨੁੱਖ ਨੂੰ ਮਨੁੱਖ ਹੀ ਨਾ ਚੰਗੇ ਲੱਗਣ ਤੇ ਮਨੁੱਖ ਮਨੁੱਖਾਂ ਦੇ ਉੱਤੇ ਹੀ ਆਵਾਜ਼ੇ ਕਸੇ, ਇਹ ਤੇ ਕੁਕਰ ਬਿਰਤੀ ਹੈ। ਔਰ ਇਹ ਬਿਰਤੀ ਬੜੇ ਪ੍ਰਧਾਨ ਰੂਪ ਵਿੱਚ ਮਨੁੱਖਾਂ ਵਿੱਚ ਦੇਖਣ ਨੂੰ ਮਿਲਦੀ ਹੈ। ਐਸਾ ਹੀ ਨਹੀਂ ਕਿ ਕੂਕਰ ਹੀ ਸਿਰਫ ਕੂਕਰ ਹੈ, ਬਲਕਿ ਮਨੁੱਖ ਵੀ ਕੂਕਰ ਹੈ। ਮੈਂ ਤੇ ਇਸ ਢੰਗ ਨਾਲ ਵੀ ਦੇਖਦਾ ਅਜੋਕੇ ਸਮੇਂ ਚ ਬਹੁਤਾ ਜਿਹੜਾ ਕੁੱਤਿਆਂ ਨਾਲ ਮਨੁੱਖ ਦਾ ਪਿਆਰ ਹੈ ਯੂਰਪ ਦੀ ਦੁਨੀਆ ਚ ਅਸੀਂ ਦੇਖਦੇ ਪਏ ਹਾਂ, ਔਰ ਏਸ਼ੀਆ ਵਿੱਚ ਇਸ ਦੀ ਨਕਲ ਚੱਲ ਪਈ ਹੈ ਕਿ ਬੰਦਾ ਬੰਦੇ ਨੂੰ ਤੇ ਕੋਲ ਬਿਠਾ ਕੇ ਰਾਜ਼ੀ ਨਹੀਂ, ਪਰ ਬੰਦਾ ਕੁੱਤੇ ਨੂੰ ਆਪਣੀ ਗੋਦ ਵਿੱਚ ਵੀ ਬਿਠਾਉਂਦਾ, ਨਾਲ ਕਾਰ ਵਿੱਚ ਬਿਠਾਉਂਦਾ, ਆਪਣੇ ਨਾਲ ਸੁਲਾਉਂਦਾ। ਅੱਠੇ ਪੈਰ ਕੁੱਤਾ ਹੀ ਨਾਲ ਹੈ, ਐਸਾ ਕਿਉਂ ਹੈ? ਜਾਪਦਾ ਅੰਦਰ ਦੇ ਕੁੱਤੇ ਦਾ ਬਾਹਰ ਦੇ ਕੁੱਤੇ ਨਾਲ ਤਾਲਮੇਲ ਬੈਠ ਗਿਆ, ਸੰਬੰਧ ਜੁੜ ਗਿਆ। ਵਰਨਾ ਅਗਰ ਮਨੁੱਖ ਦੇ ਅੰਦਰ ਮਨੁੱਖਤਾ ਹੋਵੇ ਪੂਰਨ ਰੂਪ ਵਿੱਚ ਤਾਂ ਉਸਨੂੰ ਮਨੁੱਖ ਵੀ ਚੰਗੇ ਲੱਗਣੇ ਚਾਹੀਦੇ ਨੇ, ਉਸਦਾ ਮਨੁੱਖਾਂ ਨਾਲ ਵੀ ਪਿਆਰ ਹੋਵੇ, ਮਨੁੱਖਾਂ ਨਾਲ ਵੀ ਹਮਦਰਦੀ ਹੋਵੇ। ਮਨੁੱਖ ਨੂੰ ਨਫ਼ਰਤ ਭਰੀ ਨਾਲ ਨਿਗਾਹ ਨਾਲ ਵੇਖਣਾ ਔਰ ਕੁੱਤੇ ਨਾਲ ਸਨੇਹ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖ ਦੇ ਅੰਦਰ ਪਸ਼ੂ ਬਿਰਤੀਆਂ ਬਹੁਤ ਉਜਾਗਰ ਨੇ, ਬੜੀਆਂ ਪ੍ਰਧਾਨ ਨੇ। ਸੰਖੇਪ ਵਿੱਚ ਅਰਜ਼ ਕਰੀਏ, ਮਨੁੱਖ ਦੇ ਉੱਤੇ ਜਦ ਆਵਾਜ਼ੇ ਕਸੇ, ਖਾਮਾ ਖਾ ਆਵਾਜ਼ੇ ਕਸੇ, ਖਾਮਾ ਖਾ ਦੂਸ਼ਣ ਲਾਵੇ, ਇਹ ਵੀ ਕੂਕਰ ਬਿਰਤੀ ਹੈ। ਔਰ ਮਨੁੱਖ ਨੂੰ ਜ਼ਖਮੀ ਕਰ ਜਾਏ, ਇਹ ਵੀ ਕੂਕਰ ਬਿਰਤੀ ਹੈ। ਸ਼ੇਖ ਸਾਦੀ ਨੇ ਇੱਕ ਬੜੀ ਸੁੰਦਰ ਹਕਾਇਤ ਲਿਖੀ ਹੈ ਕਿ ਗਰੀਬ ਲੱਕੜਹਾਰਾ ਲੱਕੜੀਆਂ ਦਾ ਗੱਠਾ ਕੱਟ ਕੇ ਸਿਰ ਦੇ ਉੱਤੇ ਰੱਖ ਕੇ ਬਾਜ਼ਾਰ ਦੀ ਤਰਫ ਚੱਲਿਆ, ਪਰ ਇੱਕ ਕੁੱਤੇ ਨੇ ਕੱਟ ਖਾਦਾ ਬੜਾ ਜ਼ੋਰ ਦਾ। ਜ਼ਖਮੀ ਪੈਰ ਲੈ ਕੇ ਉਹ ਆਪਣੇ ਘਰ ਜਿਸ ਵਕਤ ਗਿਆ ਤਾਂ ਉਸਦੀ ਜੋ ਮਾਸੂਮ ਬੱਚੀ ਸੀ ਉਹਨੇ ਆਪਣੇ ਬੁੱਢੇ ਪਿਤਾ ਦਾ ਪੈਰ ਜ਼ਖਮੀ ਵੇਖ ਕੇ ਰੋਣਾ ਸ਼ੁਰੂ ਕੀਤਾ, ਅੱਬਾ ਇਹ ਜ਼ਖਮ ਕਿਸਨੇ ਪਹੁੰਚਾਇਆ? ਬੱਚੀ ਦੇ ਸਿਰ ਦੇ ਉੱਤੇ ਹੱਥ ਫੇਰ ਕੇ ਇਹ ਬੁੱਢਾ ਲੱਕੜਹਾਰਾ ਕਹਿਣ ਲੱਗਾ, ਕੁੱਤੇ ਨੇ ਕੱਟ ਖਾਦਾ। ਤੋ ਗੁੱਸੇ ਚ ਆ ਕੇ ਉਹ ਬੱਚੀ ਕਹਿਣ ਲੱਗੀ, ਬਾਪੂ ਅੱਬਾ ਫਿਰ ਤੂੰ ਵੀ ਕੁੱਤੇ ਨੂੰ ਕੱਟ ਖਾਣਾ ਸੀ। ਬੜੀ ਸੁੰਦਰ ਇਹ ਹਕਾਇਤ ਲਿਖੀ ਹੈ। ਸਗੇ ਪਾਏ ਸਹਿਰਾਏ ਨਸੀਨੇ ਗਜ਼ੀਬ ਬਖਸ਼ਮੇ ਕੇ ਖੂਨਤ ਦੰਦਾਂ ਚ ਕੰਦ ਕਿਧਰ ਰਾ ਜਫਾ ਕਰਦੀ ਤੰਦੀ ਨਬੂ ਕਿ ਆਖਿਰ ਤੁਰਾ ਤੇਜ਼ ਦੰਦਾ ਨਬੂ। ਬੱਚੀ ਵਫਾਦਾਰੀ ਪਿਆਰ ਪ੍ਰਗਟ ਕਰਦੀ ਹੈ, ਬਾਪੂ ਕਿ ਆਖਿਰ ਤੁਰਾ ਤੇਜ਼ ਦੰਦਾ ਨਾ ਬੋਧ, ਤੇਰੇ ਤੇਜ਼ ਦੰਦ ਨਹੀਂ ਸਨ? ਜੇ ਉਹਨੇ ਕੱਟ ਖਾਦਾ ਹੈ ਤੇ ਤੂੰ ਵੀ ਕੱਟ ਖਾਣਾ ਸੀ, ਜੇ ਉਹਨੇ ਤੈਨੂੰ ਵੱਢਿਆ ਤੂੰ ਵੱਢ ਲੈਣਾ ਸੀ। ਬੱਚੀ ਦੇ ਸੀਸ ਤੇ ਹੱਥ ਫੇਰ ਕੇ ਲੱਕੜਹਾਰਾ ਕਹਿਣ ਲੱਗਾ, ਵ ਲੇਕਿਨ ਨਯਾਇਤ ਦਾ ਮਰਦਮ ਸਗੀ, ਐ ਮੇਰੀ ਬੱਚੀ ਮੈਂ ਮਨੁੱਖ ਹਾਂ ਤੇ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੋ ਸਕਦਾ। ਕੁੱਤੇ ਨੇ ਮੈਨੂੰ ਕੱਟਿਆ, ਮੈਂ ਕੁੱਤੇ ਨੂੰ ਕੱਟ ਖਾਵਾਂ, ਤੇ ਮੇਰੇ ਵਿੱਚ ਤੇ ਕੁੱਤੇ ਵਿੱਚ ਫਿਰ ਕੀ ਅੰਤਰ ਹੋਇਆ, ਮੇਰੇ ਵਿੱਚ ਤੇ ਕੁੱਤੇ ਵਿੱਚ ਫਿਰ ਕੀ ਫਰਕ ਹੋਇਆ। ਐ ਮੇਰੀ ਬੱਚੀ, ਮੈਂ ਨਹੀਂ ਕੱਟ ਸਕਦਾ ਕਿਉਂਕਿ ਮੈਂ ਮਨੁੱਖ ਹਾਂ, ਉਹਨੇ ਕੱਟ ਖਾਦਾ ਹੈ ਕਿਉਂਕਿ ਉਹ ਕੁੱਤਾ ਹੈ। ਇਸ ਤਰੀਕੇ ਨਾਲ ਕੂਕਰ ਬਿਰਤੀ ਝਗੜਿਆਂ ਦੇ ਵਿੱਚ ਅਕਸਰ ਅਸੀਂ ਮਨੁੱਖ ਦੇ ਅੰਦਰ ਵੇਖਦੇ ਹਾਂ। ਉਹ ਕਿਸੇ ਨੂੰ ਕੱਟ ਖਾਂਦਾ, ਕਿਸੇ ਤੇ ਲਾਂਛਣ ਲਾਉਂਦਾ, ਕਿਸੇ ਤੇ ਦੂਸ਼ਣ ਲਾਉਂਦਾ, ਨਫ਼ਰਤ ਭਰੀ ਨਿਗਾਹ ਨਾਲ ਕਿਸੇ ਨੂੰ ਵੇਖਦਾ ਹੈ। ਇਹ ਸਭ ਕੂਕਰ ਬਿਰਤੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਹੈ ਇਹ ਪਾਵਨ ਵਾਕ, ਵੀ ਇਹ ਸੁਭਾਅ ਕੂਕਰ ਦਾ ਮਨੁੱਖ ਦੇ ਅੰਦਰ ਹੈ। ਮਨੁੱਖ ਦੇ ਅੰਦਰ ਖੋਤਾ ਵੀ ਹੈ। ਖੋਤਾ ਗਧਾ ਭਾਰਤ ਦੇ ਵਿੱਚ ਬੇਵਕੂਫੀ ਦਾ ਚਿੰਨ ਮੰਨਿਆ ਜਾਂਦਾ, ਬੇਵਕੂਫੀ ਦਾ ਪ੍ਰਤੀਕ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ, ਇਹ ਧੋਬੀਆਂ ਦੇ ਕੱਪੜੇ ਢੋਣ ਵਾਲੇ, ਇੱਟਾਂ ਢੋਣ ਵਾਲੇ, ਕੁਮਾਰਾਂ ਦੀ ਮਿੱਟੀ ਢੋਣ ਵਾਲੇ, ਇਹ ਜਿਹੜੇ ਖੋਤੇ ਨੇ, ਇਹ ਖੋਤੇ ਨਕਲੀ ਨੇ, ਇਹ ਅਸਲੀ ਨਹੀਂ। ਅਸਲੀ ਖੋਤਾ ਕੋਈ ਹੋਰ ਹੈ। ਉਹ ਕੌਣ ਹੈ? ਪਾਤਸ਼ਾਹ ਦਾ ਫਰਮਾਨ, ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰੰਤ। ਬਿਨਾਂ ਗੁਣਾਂ ਤੋਂ ਅੱਠੇ ਪੈਰ ਜੋ ਮਾਣ ਵਿੱਚ ਸੜਿਆ ਰਹਿੰਦਾ ਹੈ, ਹੰਕਾਰ ਵਿੱਚ ਸੜਿਆ ਰਹਿੰਦਾ ਹੈ, ਮਹਾਰਾਜ ਦਾ ਕਹਿਣਾ ਹੈ ਇਹ ਅਸਲੀ ਖੋਤਾ। ਇਹਨੂੰ ਪਤਾ ਹੀ ਨਹੀਂ ਕਿ ਤੇਰੇ ਆਸਰੇ ਤੇ ਜਗਤ ਨਹੀਂ ਖੜਾ, ਬਲਕਿ ਤੂੰ ਸਵੈਮ ਕਿਸੇ ਦੇ ਆਸਰੇ ਤੇ ਖੜਾ। ਤੂੰ ਕ੍ਰਿਤ ਹੈ, ਕਰਤਾ ਨਹੀਂ, ਪਰ ਮਨੁੱਖ ਨੇ ਹੰਕਾਰ ਦੀ ਪੰਡ ਚੁੱਕੀ ਹੋਈ ਹੈ ਤੇ ਇਹਦਾ ਕੋਈ ਮੁਆਵਜ਼ਾ ਵੀ ਨਹੀਂ। ਇਹ ਖੋਤਾ ਬਿਰਤੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਬਿਰਤੀਆਂ ਦਾ ਜ਼ਿਕਰ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਔਰ ਭਗਤ ਕਬੀਰ ਨੇ ਕੀਤਾ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਨੁੱਖ ਦੇ ਅੰਦਰ ਭੈਂਸੇ ਦੀ ਬਿਰਤੀ ਵੀ ਹੈ, ਸਾਂਡ ਦੀ ਬਿਰਤੀ ਵੀ ਹੈ। ਮਾਤਾ ਭੈਂਸਾ ਅਮਵਾ ਜਾਏ, ਕੁਦ ਕੁਦ ਚਰੇ ਰਸਾ ਤਲ ਪਾਏ। ਭੈਂਸੇ ਦੀ ਬਿਰਤੀ ਇਹ ਆਉਂਦੀ ਹੈ, ਉਹ ਅਮੋੜ ਚੱਲਦਾ, ਉਹਨੂੰ ਮੋੜੀਏ ਤੇ ਮੁੜਦਾ ਨਹੀਂ। ਅਕਸਰ ਐਸਾ ਦੇਖਣ ਦੇ ਚਾਹੁੰਦਾ, ਉਹ ਆਪਣੀ ਧੁਨ ਦੇ ਚੱਲਦਾ, ਉਹ ਆਪਣੀ ਚਾਲ ਚੱਲਦਾ, ਚਾਹੇ ਉਹ ਚਾਲ ਗਲਤ ਹੋਵੇ, ਚਾਹੇ ਮਾਰਗ ਗਲਤ ਹੋਵੇ, ਉਸਨੂੰ ਮੋੜੀਏ ਉਹ ਮੁੜਦਾ ਨਹੀਂ, ਉਹਨੂੰ ਹੋੜੀਏ ਉਹ ਰੁਕਦਾ ਨਹੀਂ। ਹੁਣ ਜਿਸ ਮਨੁੱਖ ਨੂੰ 10-5 ਬੰਦੇ ਸਮਝਾਵਣ, ਸ਼ਰੀਕ ਸਮਝਾਵਣ ਔਰ ਮਹਾਂਪੁਰਸ਼ ਸਮਝਾਵਣ, ਵੀ ਇਹ ਜੋ ਤੂੰ ਕਰਮ ਕਰ ਰਿਹਾ, ਇਹ ਮਨੁੱਖਤਾ ਦੇ ਦਾਇਰੇ ਤੇ ਪੂਰਾ ਨਹੀਂ ਉਤਰਦਾ, ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ, ਸਮਾਜ ਦੀ ਕਸੌਟੀ ਦੇ ਉੱਤੇ ਵੀ ਇਹ ਫੇਲ ਪੂਰਾ ਨਹੀਂ ਉਤਰਦਾ, ਇਸ ਵਾਸਤੇ ਤੂੰ ਛੱਡ ਦੇ। ਤੇ ਉਹ ਇਹ ਆਖੇ, ਵੀ ਤੁਸੀਂ ਕੌਣ ਹੁੰਦੇ ਹੋ ਮੈਨੂੰ ਸਮਝਾਉਣ ਵਾਲੇ, ਮੈਂ ਤੇ ਜਿਸ ਪਾਸੇ ਚੱਲਾਂਗਾ ਮੇਰੀ ਮਰਜ਼ੀ। ਤੋ ਕਬੀਰ ਕਹਿੰਦੇ ਨੇ, ਇਹ ਭੈਂਸਾ ਬਿਰਤੀ ਹੈ ਕਿ ਸਮਝਾਉਣ ਤੇ ਵੀ ਨਾ ਸਮਝਣਾ, ਮੋੜਨ ਤੇ ਵੀ ਨਾ ਮੁੜਨਾ, ਔਰ ਆਪਣੀ ਹੱਠ ਧਰਮੀ ਕਾਇਮ ਰੱਖਣੀ ਔਰ ਉਸ ਹੱਠ ਧਰਮੀ ਦੇ ਮੁਤਾਬਕ ਚਲੇ ਜਾਣਾ, ਇਹ ਭੈਂਸਾ ਬਿਰਤੀ ਹੈ। ਗਲਤੀ ਤੇ ਗਲਤੀ ਕਰੇ ਜਾਣਾ, ਲੋਕੀ ਰੋਕਣ ਤੇ ਉਹ ਰੁਕੇ ਨਾ, ਕਬੀਰ ਕਹਿੰਦੇ ਨੇ ਇਹ ਅਮੋੜ ਬਿਰਤੀ ਭੈਂਸਾ ਹੈ। ਮਾਤਾ ਭੈਂਸਾ ਅਮੋਆ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਧਰਮ ਦਾ ਜਨਮ, ਗਿਆਨ ਦਾ ਜਨਮ, ਮਹਾਂਪੁਰਸ਼ਾਂ ਦਾ ਆਗਮਨ ਹੀ ਇਸ ਵਾਸਤੇ ਹੋਇਆ ਕਿ ਮਨੁੱਖ ਆਪਣੇ ਅੰਦਰੋਂ ਪਸ਼ੂਆਂ ਨੂੰ ਵਿਦਾ ਕਰ ਸਕੇ, ਜੋ ਇਸ ਨੂੰ ਬੇਚੈਨ ਕਰ ਰਹੇ ਨੇ, ਜੋ ਇਸ ਨੂੰ ਦੁਖੀ ਕਰ ਰਹੇ ਨੇ, ਔਰ ਇਹ ਵਿਦਾ ਹੋਣਗੇ ਪ੍ਰਭੂ ਚਿੰਤਨ ਨਾਲ। ਅਗਰ ਪ੍ਰਭੂ ਚਿੰਤਨ ਨਾ ਚੱਲਿਆ ਤਾਂ ਇਹਨਾਂ ਪਸ਼ੂਆਂ ਨੇ ਬਹੁਤ ਬਲਵਾਨ ਹੋਣਾ, ਜੈਸੇ ਕਿ ਸਤਿਗੁਰ ਦੀ ਬਾਣੀ ਦੇ ਵਾਕ ਨੇ, ਬਿਨ ਸਿਮਰਨ ਜੈਸੇ ਸਰਪ ਅਰਜਾਰੀ। ਪ੍ਰਭੂ ਸਿਮਰਨ ਤੋਂ ਬਿਨਾਂ ਜੀਵਣਾ ਇੰਜ ਹੈ ਜੈਸੇ ਕਿ ਸੱਪ ਜੀਵਦਾ, ਤੇ ਸੱਪ ਦਾ ਕੰਮ ਕੀ ਹੈ? ਉਹ ਖਾਂਦਾ ਹੈ, ਪੀਂਦਾ ਹੈ, ਤੇ ਖਾਂਦੇ ਪੀਂਦਿਆਂ ਉਸ ਦੇ ਅੰਦਰ ਜ਼ਹਿਰ ਵੱਧਦੀ, ਤੇ ਜਦ ਜ਼ਹਿਰ ਵੱਧ ਜਾਂਦੀ ਹੈ ਫਿਰ ਡੰਗ ਮਾਰਦਾ, ਜ਼ਹਿਰ ਨੂੰ ਕਿਸੇ ਦੇ ਜਿਸਮ ਵਿੱਚ ਪਿਵਸਤ ਕਰ ਦਿੰਦਾ। ਐਸਾ ਹੀ ਨਹੀਂ ਕਿ ਸੱਪ ਡੰਗ ਮਾਰਦੇ ਨੇ, ਮਨੁੱਖ ਵੀ ਡੰਗ ਮਾਰਦੇ ਨੇ, ਔਰ ਹੋ ਸਕਦਾ ਸੱਪ ਦਾ ਡੰਗਿਆ ਹੋਇਆ ਕੋਈ ਬਚ ਜਾਏ। ਕਈ ਦਫ਼ਾ ਮਨੁੱਖ ਦੇ ਡੰਗੇ ਹੋਏ ਤੇ ਬਚਦੇ ਹੀ ਨਹੀਂ। ਮਨੁੱਖ ਇਸ ਢੰਗ ਦਾ ਜ਼ਹਿਰੀਲਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਕਿਉਂ ਸਾਕਤ ਜੀਵੇਂ ਨਾਮ ਵਿਸਾਰੀ। ਬਿਨ ਸਿਮਰਨ ਦਿਵ ਕਰਮ ਕਰਾਸ, ਕਾਕ ਬਤਨ ਬਿਸਟਾਵੇ ਵਾਸ। ਸਾਹਿਬਾਂ ਦਾ ਐਸਾ ਫਰਮਾਨ ਹੈ ਕਿ ਮਨੁੱਖ ਦੇ ਅੰਦਰ ਕੌਆ ਵੀ ਹੈ। ਕਿਸ ਤਰ੍ਹਾਂ ਪਤਾ ਚੱਲੇਗਾ ਕਿ ਹੁਣ ਮਨੁੱਖ ਦੇ ਅੰਦਰ ਕੂਕਰ ਬਿਰਤੀ ਕੰਮ ਕਰ ਰਹੀ ਹੈ? ਕੌਆ ਕਹਾਂ ਕਪੂਰ ਚਰਾਏ, ਕੌਵੇ ਦੇ ਮੂੰਹ ਵਿੱਚ ਸੁਗੰਧੀ ਨਹੀਂ ਆਉਂਦੀ, ਕਪੂਰ ਨਹੀਂ ਆਉਂਦਾ। दुर्गंधी आउंदी है, बिस्ता आउंदी है, अड्डी दा टुकड़ा आउंदा है, कोई गंध है उसके मुंह दे चोवेगी। ते कौवे दी बोली बड़ी कुरख्त है, बड़ी सख्त है। हुण जिहड़ा बंदा बहुत सख्त बोले, कौड़ा बोले, गंदा बोले, गालां ही उसके मुंह चवन, चार गालां कढ़ के फिर कोई एक गल करे, तो साहबां दा कहना है ये कुकर ऐ कौवे वाली बिरती, बड़ा कुरख्त बोलता है, बड़ी कसक है इसके बोलने दे, बड़ी चोट है। फिर बोलना बड़ा गंदा है, तो मुंह दे इस गंदगी का होना और इस कुरख्तपणे का होना साहब कहने ने एक कौवेपण की निशानी। जिस वक्त कौवे की बिरती मनुख के अंदर प्रधान आती है, उस वक्त मुंह दे गंदगी आ जाती है, मुंह दे कुड़त्तन आ जाती है। काक बटन बिस्ता में वास, बिन सिमरन कुकर की न्याय, साकत थान ब्रिष्ट फिराए। सिमरन तो टूट के बंदा इंज जीवद जैसे के कुकर, जैसे के कुत्ते। बिन सिमरन दृग कर्म करास, काक बतन बिस्ता में वास, बिन सिमरन गर्धभ की न्याय, साकत थान ब्रिष्ट फिराए। फिर होर जड़ी गल साहेब दी बाणी ने फरमान कर दिती है, वो बड़ी कीमती है, महान कीमती है। हर के नाम बिना सुंदर है नकटी, जो बेसुआ के घर पूत जमत है, तिस नाम परयो है रगटी। बेसुआ दा पुत्र होवे वो अपनी वल्दियत नहीं दस सकता, अपने मां बाप दा नाम नहीं दस सकता। किसे महफल विच पिता दा नाम उस तो पुछो, विचारा की दसे, क्योंकि बेसुआ दा पुत्र है। इस वास्ते महफिल उसनु शर्मसार कर दिए। गुरु अर्जन देव जी महाराज का कहना कि वेसवा दे पुत्र नु शर्मसार ना करो, वो सिर्फ अपने शरीरक पिता नु नहीं जानता कि कौन है, और वो वेसवा दा पुत्र नहीं है। वास्तविक वेसवा दा पुत्र वो है जो जगत पिता नु नहीं जानता, जिसनु जगत पिता दा बोध नहीं, जिसने इसकी मां नु भी पैदा किया, इसके पिता नु भी पैदा किया, और इसनु भी पैदा किया, जिसनु उसका बोध नहीं है, ओ वास्तविक वेसवा दा पुत्र है। ये पदवी उस वास्ते है, ये इल्जाम उस वास्ते है, न कि उस वास्ते जो वेसवा दा पुत्र है। कारण की कि जिस वक्त बंदा नाम तो टूटदा है, अणगिणत पशु बिरतियां मनुख दे अंदर उजागर हो जांदियां, और मनुख बहुत खतरनाक हो जांदा है। जद खतरनाक हो जांदा है तो फिर इस ते तरह तरह दियां बंदशां भी लानियां पैंदियां। मैं देखदा कि पशु पंखी जिथे चाण घोंसले बना लेंदे, जिस दरखत ते चावन चिड़िया घोंसले बना लेंदियां, पंछी आलने बना लेंदे ने, पर हुण मनुख जिथे चाहे मकान नहीं बना सकता। मनुख नूं ए खुल नहीं है, ए इजाजत नहीं है, उन्हों नक्शा भी पास कराना पएगा, उन्हों जमीन भी मुल लेनी पएगी, उन्हों बाकी दे भी करीबन करीबन कानूनी झमेलियां चो लंघना पएगा, ਤਾਂ ਕਿਧਰੇ ਉਹ ਆਪਣਾ ਮਕਾਨ ਬਣਾ ਸਕਦਾ ਹੈ। ਫਿਰ ਉਸਦੇ ਕੋਲ ਸਮਰੱਥਾ ਵੀ ਚਾਹੀਦੀ ਹੈ। ਪੰਛੀਆਂ ਨੂੰ ਇਹ ਖੁੱਲ ਹੈ, ਜਿੱਥੇ ਚਾਣ, ਜਿਸ ਵਕਤ ਚਾਣ, ਜਿਸ ਦਰਖਤ ਤੇ ਚਾਣ ਘੌਂਸਲਾ ਬਣਾ ਲੈ। ਮਨੁੱਖ ਨੂੰ ਇਹ ਖੁੱਲ ਕਿਉਂ ਨਹੀਂ ਦਿੱਤੀ ਗਈ? ਸਿਰਫ ਇਸ ਵਾਸਤੇ, ਅਗਰ ਇਹ ਖੁੱਲ ਮਨੁੱਖ ਨੂੰ ਦੇ ਦਿੱਤੀ ਜਾਏ ਤਾਂ ਉਸਨੇ ਨੌ ਖੰਡ ਪ੍ਰਿਥਵੀ ਦੇ ਆਲੇ ਦੁਆਲੇ ਵਲਗਣ ਪਾਣੀ ਹੈ, ਤੇ ਆਖਣਾ ਅਜੇ ਵੀ ਥਾਂ ਛੋਟੀ ਹੈ, ਬਾਕੀ ਸਾਰਿਆਂ ਨੂੰ ਸਮੁੰਦਰ ਦੇ ਪਾਓ। ਬਹੁਤ ਤੰਗ ਦਿਲ ਹੈ ਮਨੁੱਖ, ਬਹੁਤ ਤੰਗ ਦਿਲ ਹੈ। ਮੈਂ ਦੇਖਦਾ ਪਸ਼ੂ ਤੇ ਪੰਖੀ ਖੁੱਲ੍ਹੇ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾਂਦੇ ਨੇ, ਜੈਸੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਪ੍ਰਤੱਖ ਵੇਖਿਆ। ਵਾਹਗਾ ਬਾਰਡਰ ਤੇ ਮੈਂ ਬੈਠਾ ਸੀ, ਗੁਰੂ ਨਾਨਕ ਮਹਾਰਾਜ ਦੇ ਜਨਮ ਪੁਰਬ ਤੇ ਨਨਕਾਣਾ ਸਾਹਿਬ ਜਾ ਰਹੇ ਸੀ। ਦੋ ਤਿੰਨ ਘੰਟੇ ਜਦ ਉੱਥੇ ਬਾਰਡਰ ਤੇ ਬੈਠੇ ਰਹੇ, ਮੈਂ ਦੇਖਿਆ ਹਿੰਦੁਸਤਾਨ ਦੇ ਕੌਵੇ ਉੱਡ ਕੇ ਪਾਕਿਸਤਾਨ ਜਾ ਰਹੇ ਸਨ, ਪਾਕਿਸਤਾਨ ਦੀਆਂ ਕਬੂਤਰਾਂ ਉੱਡ ਕੇ ਹਿੰਦੁਸਤਾਨ ਆ ਰਹੀਆਂ ਸਨ, ਕੀੜੀਆਂ ਹਿੰਦੁਸਤਾਨ ਦੀਆਂ ਰੇਂਗ ਕੇ ਪਾਕਿਸਤਾਨ ਜਾ ਰਹੀਆਂ ਸਨ, ਔਰ ਉਧਰ ਦੀਆਂ ਕੀੜੀਆਂ ਰੇਂਗ ਕੇ ਇਧਰ ਆ ਰਹੀਆਂ ਸਨ। ਫਿਰ ਖਿਆਲ ਆਇਆ ਦਰਿਆਵਾਂ ਦੇ ਰਾਹੀਂ ਹਿੰਦੁਸਤਾਨ ਦੀਆਂ ਮਛਲੀਆਂ ਪਾਕਿਸਤਾਨ ਚਲੀਆਂ ਜਾਂਦੀਆਂ, ਉਧਰ ਦੀਆਂ ਮਛਲੀਆਂ ਤੇ ਮਗਰਮੱਛ ਇਧਰ ਆ ਜਾਂਦੇ ਨੇ, ਇਧਰ ਦੇ ਹਿਰਨ ਦੌੜ ਕੇ ਉਧਰ ਚਲੇ ਜਾਂਦੇ ਨੇ, ਉਧਰ ਦੇ ਹਿਰਨ ਦੌੜ ਕੇ ਇਧਰ ਆ ਜਾਂਦੇ ਨੇ। ਨਾ ਇਹਨਾਂ ਨੂੰ ਪਾਸਪੋਰਟ ਬਣਾਉਣਾ ਪੈਂਦਾ, ਨਾ ਇਹਨਾਂ ਨੂੰ ਵੀਜ਼ਾ ਲੈਣਾ ਪੈਂਦਾ, ਇਹਨਾਂ ਨੂੰ ਪੂਰੀ ਖੁੱਲ ਹੈ। ਇਸ ਤਰ੍ਹਾਂ ਦੀ ਖੁੱਲ ਮਨੁੱਖ ਨੂੰ ਕਿਉਂ ਨਹੀਂ ਦਿੱਤੀ ਗਈ? ਇਸ ਵਾਸਤੇ ਕਿ ਪਸ਼ੂ ਪੰਖੀ ਕੋਈ ਵੀ ਇਤਨੇ ਖਤਰਨਾਕ ਨਹੀਂ जितना के मनुख खतरनाक है। भाई गुरदास जी ने एक बड़ी कीमती पौड़ी लिखी है, कह के गल नूं अगां तोरांगे। उन्हां दा कहना है कि ऐ बंदे तेनू जीवन दी जाच कीड़ी तो सीखनी चाहिए। कीड़ी तो? हां, कीड़ी तो। क्यों? कि जितना तेरे च औगण है उतना ही उस दे च गुण है। नीचो नीच सदावना कीड़ी होए ना आप गणावे, गुरमुख मार्ग चलना एकत खुद सहंस समावे। कीड़ी दे च ए खूबी है कि एक निक्की जी खुड दे च हजारां आ जांदियां, प्यार नाल रहिंदियां, स्नेह नाल रहिंदियां, कोई झगड़ा नहीं। पर एक बहुत वड्डा मकान होवे दो भरावां दा रहना औखा हो जांदा, प्यो पुत्र दा रहना औखा हो जांदा है, सस ते नूं दा रहना औखा हो जांदा है। कीड़ी दा आकार भावें छोटा है, दिल बहुत वड्डा है। मनुख दा आकार भावें बहुत वड्डा है, दिल बहुत छोटा है, बहुत छोटा है। फिर कीड़ी दी होर खूबी है कि घ्यो शक्कर दी वास ले, जिथे धरी तिथे चल जाए। इनू वासना आ जाए, इथे चीनी पई है, इथे घ्यो पिया, चल पैंदी है, कल्ली नहीं जांदी, हजारां नूं नाल लेके जांदी। दाना मूह दे च पा के लियांदी है, खुड दे च रख देंदी है, फिर दाना लैण वास्ते चल पैंदी है। उहनूं इतना भरोसा है, विश्वास है कि जो दाना मैं रख के गई हां इह मैनूं प्राप्त होवेगा। पर मनुख दी दुनिया दे च इह विश्वास नहीं। अगर कोई चीज बाहर रख जाए तां इह लाजमी नहीं उसनूं उह फिर मिलनी भी है या कि नहीं। भाई साहब भाई गुरदास जी दा ऐसा कहना है कि जो उसनूं पता चले कि पदार्थ इत्थे पिया है, सारियां नूं नाल लेके वो चल पैंदी है। मिलवरतन दी भावना जितनी कीड़ी दी च है इतनी मनुख दे अंदर नहीं, इतनी बंदे दे अंदर नहीं। साहिबगुरु ग्रंथ साहिब जी महाराज दा ए फरमान, ऐ मनुख तू प्रभु चिंतन कर ताकि अपने अंदर पए हुए पशुआं नूं तू रुखसत कर सकें, विदा कर सकें। ते जिस दिन ये सारे पशु रुखसत हो जाते ने उस दिन मनुखता निखरदी है, उस दिन मनुखता साफ सुथरे ढंग दे नाल पेश आउंदी है। ते उस दिन जद मनुख इबादत करदा है तां उहदे अंदर देवता झलकदा है, उहदे अंदर परमात्मा झलकदा है, उहदे अंदर ईश्वर झलकदा है। उह मनुख होंदा होया ईश्वर दी होंद प्रगट करदा है, जैसे कि सतगुरु दी बाणी दे वाक ने, नामे नारायण नहीं भेद राम कबीरे भेद न वाला। मनुख मद दे च है, प्रभु दा जगत अगे है और पशुआं दा जगत पिछे है। जद पशु जगत दी खिच मनुख दे अंदर पैदा हो जांदी है तां इह दुराचारी बन जांदा है, किसे भी नियम दी ओ पालना नहीं करदा, चाहे ओ नियम समाज दा होवे, नीति दा होवे, धर्म दा होवे। पर मनुख दे अंदर खिच उस प्रभु दी भी है जो शिखर ते है, बुलंदियां ते है। पशुआं दा जगत थल्ले है और प्रभु दा जगत उपर है, मनुख मद दे च खड़ा है। कदी प्रभु दे जगत दी खिच हो जांदी है, ये धर्म मंदरां दा रुख करदा है, ये धर्म ग्रंथां दा पाठ पठन करदा है, ये सत पुरशां दी सोबत विच बैठदा है और बैठ के आनंद माणदा है। लेकिन अजे आनंद माण ही रहिंदा है, फिर पशुआं दे जगत दी खिच पैदा हो जांदी है, फिर ये थल्ले आ जांदा है। जिवें असीं देखदे हां घड़ी दा पेंडलूम सज्जे तो खब्बे हो जांदा है, हू बहो मनुख दा मन कदी सज्जे कदी खब्बे, कदी पशुआं दा जगत कदी प्रभु दा जगत। अडोल अवस्था प्रभु दी नसीब नहीं हो रही, कारण कि पशुआं दी अपनी खिच है, परमात्मा दी अपनी खिच है। सतसंग ते साधना दुते बहुत प्रबल जोर इस वास्ते दिता गया है कि मनुख इस पशुआं दी खिच तो बच के प्रभु दे जगत विच पहुंच जाए और लीनता इस ढंग दी इसनू नसीब होवे, जैसे कि गुरु तेग बहादुर साहिब जी महाराज दा फरमान है, नानक लीन भयो गोबिंद सिंह ज्यों पानी संग पानी। सरता मरुथल विच भी खो सकती है और सरता सागर विच भी खो सकती है। सरता अगर मरुथल विच खो गई तो अपनी होंद मिटा बैठेगी, और सरता अगर सागर विच खो गई तो सागर दा रूप हो जाएगी। मनुख अगर पशुआं दे जगत विच खो गया तो मनुखता भी खो देगा, और मनुख अगर परमात्मा विच लीन हो गया तो परमात्मा दा ही रूप हो जाएगा, ईश्वर दा ही रूप हो जाएगा। और ईश्वर दा रूप होण वास्ते ही मनुख इस जगत विच आया।
2: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
4: ਜੁਗਾਦ ਗੁਰੇ ਨਮੇ ਸਤ ਗੁਰੇ ਨਮੇ ਸ੍ਰੀ ਗੁਰਦੇਵ ਨਮੇ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ ਓਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕੇ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਨਾਨਕੇ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਜੀ ਵਾਹਿਗੁਰੂ ਜੀ

सतनाम जी वाहे गुरु जी सतनाम जी वाहे गुरु साहिब जी सोरठ महला पंजवां कर दूजा अष्टपदियां इको अंकार सतगुरु प्रसाद पाठ पढ़ियो और वेद विचार्यो निवल पुहंगम साधे पंच जना स्यों संग ना छुटक्यो अधिक आहवंदवा दे प्यारे इन विद मिरन ना जाई मैं किए कर्म अनेका हार पर्यो स्वामी के द्वारे दीजै बुद्ध बवेका अरहाओ मौन पयो कर पाती रहो नगन फिरो बन माही तट तीरथ सब धरती भरम्यो दुबदा छुटकै नाही मन कामना तीर्थ जाय बस्यो सिर करवत तराए मन की मैल ना उतरे ए वेद जे लख जतन कराए कनक कामणी हैवर गैवर बहु विदान दा तारा अन वस्त्र भूम बहु अर्पे नह मिली है हर द्वारा पूजा अर्चा बंदन दंडौत खट कर्मा रत रहता हाँ करत बंधन में परया न मिली है ए जुगता जोग सिद्ध आसन चौरासी ए भी कर कर रहा वडी आरजा फिर जन्मे हर स्यों संग न गया राजलीला राजन की रचना करया हुक्म अफारा सेज सोनी चंदन चोआ नरक कोर का द्वारा हर कीरत साध संगत है सिर कर्मन के कर्मा कहो नानक तिस पयो प्राप्त जिस पूर्व लिखे का लेना तेरो सेवक ए रंग माता पयो कृपाल दीन दुख भंजन हर हर कीर्तन ए मन राता तेरो सेवक एह रंग माता पयो कृपाल दीन दुख भंजन हर हर कीर्तन ए मन राता रहाओ दूजा वाहिगुरु जी का खालसा वाहिगुरु जी की फतेह। परम पूज्य सतगुरु साहिब श्री गुरु नानक साहब जी दे अति सुंदर स्वरूप श्री गुरु ग्रंथ साहिब महाराज जी
ਨਿੱਜੀ ਗੋਦ ਵਿੱਚ ਬੈਠ ਕੇ ਪਰਮ ਆਨੰਦ ਮਾਣਨ ਵਾਲੇ ਉਹ ਸੰਤ ਜਨੋ, ਗੁਰੂ ਕੇ ਪਿਆਰਿਓ ਤਥਾ ਸਰਬ ਉਪਮਾ ਗੁਰੂ ਰੂਪ ਸਾਧ ਸੰਗਤ ਜੀਓ, ਮਨੁੱਖ ਜੀਵਨ ਵਾਹਿਗੁਰੂ ਜੀ ਦੀ ਭਗਤੀ ਕਰਨ ਵਾਸਤੇ ਪ੍ਰਾਪਤ ਹੋਇਆ, ਇਹ ਵਚਨ ਸਾਨੂੰ ਸਤਿਗੁਰਾਂ ਨੇ ਦੱਸਿਆ। ਮਨ ਦੀ ਸ਼ਾਂਤੀ ਵਾਸਤੇ, ਮੋਕਸ਼ ਵਾਸਤੇ, ਪਰਮ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ, ਦੁੱਖ ਦੀ ਨਿਵਿਰਤੀ ਵਾਸਤੇ, ਆਪਣੇ ਮਨ ਔਰ ਸਰੀਰ ਤੋਂ ਪਰੇ ਹੋ ਜਾਣ ਵਾਸਤੇ ਵਾਹਿਗੁਰੂ ਜੀ ਦਾ ਸਿਮਰਨ, ਹਰੀ ਦੀ ਭਗਤੀ ਜ਼ਰੂਰੀ ਹੈ। ਵਾਹਿਗੁਰੂ ਜੀ ਦਾ ਸਿਮਰਨ ਪੂਰਨ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਪੂਰਨ ਸਤਿਗੁਰੂ ਤਾਂ ਮਿਲਦੇ ਨੇ ਜੇ ਵਾਹਿਗੁਰੂ ਜੀ ਆਪ ਕਿਰਪਾ ਕਰਨ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜੀਵ ਆਤਮਾ ਵਾਹਿਗੁਰੂ ਜੀ ਤੋਂ ਆਪਣੇ ਕਰਮ ਦੁਆਰਾ ਸਤਿਗੁਰੂ ਦੇ ਹੁਕਮ ਅਨੁਸਾਰ ਵਿਛੜੀ ਹੈ ਤੇ 84 ਲੱਖ ਜੂਨ ਵਿੱਚ ਭਟਕਦੀ ਹੈ। ਉੱਚਿਆਂ ਭਾਗਾਂ ਨਾਲ ਮਨੁੱਖ ਜਨਮ ਮਿਲਦਾ। ਇਸ ਮਨੁੱਖ ਜਨਮ ਵਿੱਚ ਸਿਮਰਨ ਕਰਕੇ ਵਾਹਿਗੁਰੂ ਜੀ ਦਾ ਦਰਸ਼ਨ ਕੀਤਾ ਜਾ ਸਕਦਾ। ਵਾਹਿਗੁਰੂ ਜੀ ਦਾ ਸਿਮਰਨ ਸਤਿਗੁਰਾਂ ਦੀ ਕਿਰਪਾ ਨਾਲ ਹੁੰਦਾ, ਪੂਰਨ ਸਤਿਗੁਰੂ ਦੀ ਦਇਆ ਦ੍ਰਿਸ਼ਟੀ ਨਾਲ ਹੁੰਦਾ। ਇਸ ਵਾਸਤੇ ਸਤਿਗੁਰੂ ਜੀ ਦਾ ਜੋ ਮਿਲਣ ਹੈ ਉਹ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ। ਕਦੋਂ ਹੁੰਦਾ, ਕਿੰਨਾ ਪਿਆਰਿਆਂ ਨੂੰ ਸਤਿਗੁਰੂ ਜੀ ਦਾ ਮਿਲਾਪ ਹੁੰਦਾ, ਉਹਨਾਂ ਪਿਆਰਿਆਂ ਨੂੰ ਹੁੰਦਾ ਜੋ ਵਾਹਿਗੁਰੂ ਜੀ ਨੂੰ ਮਿਲਣਾ ਚਾਹੁੰਦੇ ਨੇ। ਸਾਡੇ ਜੇ ਪਰੇ ਪੂਰਵਲੇ ਕਰਮ ਚੰਗੇ ਹੋਣ ਤਾਂ ਮਨ ਵਿੱਚ ਵਾਹਿਗੁਰੂ ਜੀ ਦਾ ਦਰਸ਼ਨ ਕਰਨ ਦੀ ਜਗਿਆਸਾ ਉਤਪੰਨ ਹੁੰਦੀ ਹੈ। ਵਾਹਿਗੁਰੂ ਜੀ ਦਾ ਦਰਸ਼ਨ ਜਦੋਂ ਅਸੀਂ ਕਰਨਾ ਚਾਹੁੰਦੇ ਹਾਂ, ਅੰਤਰਯਾਮੀ ਵਾਹਿਗੁਰੂ ਜੋ ਸਰਬ ਵਿਆਪਕ ਹਨ, ਉਹ ਜਾਣ ਜਾਂਦੇ ਨੇ ਵੀ ਫਲਾਣਾ ਜੀਵ ਵਾਹਿਗੁਰੂ ਜੀ ਦਾ ਦਰਸ਼ਨ ਚਾਹੁੰਦਾ। ਤਾਂ ਤੇ ਵਾਹਿਗੁਰੂ ਆਪ ਵਿਧੀਆਂ ਦੇ ਮਾਲਕ ਨੇ, ਉਹ ਸਾਨੂੰ ਜੀਵ ਨੂੰ ਸਤਿਗੁਰੂ ਦੀ ਸ਼ਰਨ ਵਿੱਚ ਲੈ ਆਉਂਦੇ ਨੇ। ਸਤਿਗੁਰੂ ਸੁਜਾਖੇ ਹੁੰਦੇ ਨੇ, ਅੰਤਰਯਾਮੀ ਹੁੰਦੇ ਨੇ, ਨਿਰਆਕਾਰ ਦਾ ਸਾਕਾਰ ਰੂਪ ਹੁੰਦੇ ਨੇ। ਜਿਵੇਂ ਨਿਰਗੁਣ ਬ੍ਰਹਮ ਵਾਹਿਗੁਰੂ ਜੀ ਆਪ ਹਨ, ਜਿਨ੍ਹਾਂ ਨੂੰ ਅਕਾਲ ਪੁਰਖ ਆਖੀ ਦੇ, ਸਰਗੁਣ ਬ੍ਰਹਮ ਗੁਰੂ ਨਾਨਕ ਮਹਾਰਾਜ ਜੀ ਆਪ ਨੇ। ਸਰਗੁਣ ਬ੍ਰਹਮ ਜਿੰਨੀ ਦੇਰ ਤੱਕ ਇਸ ਮਾਤ ਲੋਕ ਤੇ ਨਾ ਆਵੇ, ਧਰਤੀ ਤੇ ਨਾ ਆਵੇ, ਨਿਰਗੁਣ ਬ੍ਰਹਮ ਦਾ ਕਦੀ ਜੀਵ ਨੂੰ ਗਿਆਨ ਨਹੀਂ ਹੋ ਸਕਦਾ, ਨਾ ਹੀ ਵਾਹਿਗੁਰੂ ਜੀ ਦਾ ਦਰਸ਼ਨ ਹੋ ਸਕਦਾ। ਤੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਪਣਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਤਾਂ ਉਹਨਾਂ ਨੇ ਅਕਾਲੀ ਬਾਣੀ, ਤੁਰਕੀ ਬਾਣੀ, ਉਹ ਸੱਤ ਦੀ ਬਾਣੀ ਆਖੀ, ਜਿਨ੍ਹਾਂ ਨੂੰ ਪਿਆਰਿਆਂ ਨੇ ਸੁਣ ਕੇ ਮਨ ਚ ਵਸਾਇਆ। ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਵਿੱਚ ਇਹ ਜਗਿਆਸਾ ਹੁੰਦੀ ਸੀ ਵਾਹਿਗੁਰੂ ਜੀ ਨੂੰ ਮਿਲਣਾ, ਉਹਨਾਂ ਨੂੰ ਸਤਿਗੁਰਾਂ ਦੀ ਬਾਣੀ ਬਹੁਤ ਮਿੱਠੀ ਲੱਗਦੀ ਹੈ। ਉਹ ਚਾਹੁੰਦੇ ਨੇ ਸਤਿਗੁਰੂ ਜੀ ਬੋਲਦੇ ਰਹਿਣ, ਸਤਿਗੁਰਾਂ ਦੀ ਬਾਣੀ ਨੂੰ ਅਸੀਂ ਸੁਣਦੇ ਰਹੀਏ। ਬਾਣੀ ਮਿੱਠੀ ਵੀ ਲੱਗਦੀ ਹੈ, ਬਾਣੀ ਸੋਝੀ ਵੀ ਦਿੰਦੀ ਹੈ, ਬਾਣੀ ਗਿਆਨ ਵਰਧਕ ਵੀ ਹੈ। ਜਿੰਨੀ ਦੇਰ ਤੱਕ ਸਤਿਗੁਰਾਂ ਦੀ ਬਾਣੀ ਅਸੀਂ ਨਹੀਂ ਸੁਣਦੇ, ਓਨੀ ਦੇਰ ਤੱਕ ਜੀਵ ਨੂੰ ਇਹ ਸੋਝੀ ਨਹੀਂ ਆਉਂਦੀ, ਭਜਨ ਕਿਵੇਂ ਕਰਨਾ, ਸਿਮਰਨ ਕਿਸ ਦਾ ਕਰਨਾ। ਤਾਂ ਤੇ ਸਤਿਗੁਰੂ ਜੀ ਸਾਨੂੰ ਵਾਹਿਗੁਰੂ ਜੀ ਦੀ ਰੂਪ ਰੇਖਾ ਦੱਸਦੇ ਨੇ, ਨਿਰਗੁਣ ਬ੍ਰਹਮ ਦਾ ਲੱਛਣ ਦੱਸਦੇ ਨੇ, ਉਸ ਦੀ ਸਰਵ ਵਿਆਪਤਾ ਦਾ ਗੁਣ ਵੀ ਦੱਸਦੇ ਨੇ। ਉਹ ਆਪ ਦਾਤਾ ਹਨ, ਕਰਤਾ ਪੁਰਸ਼ ਨੇ, ਨਿਰਭਉ ਨਿਰਵੈਰ ਨੇ, ਅਜੂਨੀ ਨੇ, ਕਦੀ ਜਨਮ ਵਿੱਚ ਨਹੀਂ ਆਉਂਦੇ, ਸਵਯਂ ਪ੍ਰਕਾਸ਼ੀ ਨੇ ਤੇ ਸਤਿਗੁਰਾਂ ਦੀ ਕਿਰਪਾ ਨਾਲ ਮਿਲਦੇ ਨੇ। ਇਹ ਵਚਨ ਸਾਨੂੰ ਸਤਿਗੁਰੂ ਜੀ ਦੱਸਦੇ ਨੇ। ਜਦੋਂ ਜਗਿਆਸੂ ਨੂੰ ਇਹ ਸੋਝੀ ਹੋ ਜਾਂਦੀ ਹੈ ਭਾਈ ਸਤਿਗੁਰਾਂ ਦੀ ਕਿਰਪਾ ਨਾਲ ਹੀ ਮੈਂ ਵਾਹਿਗੁਰੂ ਜੀ ਦਾ ਸਿਮਰਨ ਕਰ ਸਕਦਾ ਹਾਂ ਤੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਸਕਦਾ ਹਾਂ, ਫਿਰ ਜਗਿਆਸੂ ਆਪਣਾ ਮਨ ਔਰ ਆਪਣਾ ਤਨ ਸਤਿਗੁਰੂ ਦੀ ਸੇਵਾ ਵਿੱਚ ਰੱਖਦਾ। ਜਦੋਂ ਅਸੀਂ ਆਪਣਾ ਮਨ ਔਰ ਤਨ
सतगुरु की संगत विच रखते हाँ फिर साढ़े नाम का अभ्यास बनता है। सो सतगुरु अलग अलग तरह के होंगे ने। सतगुरां ने समय के अनुसार जिवें शरीर धारण किया है और जिस समय के अनुसार उन्होंने आपो अपने मत का विचार किया, गुरमुखां प्यारियां ने नाम का अभ्यास उवें ही किया। सो अज का यह पावन शब्द जो आप जिसकी व्याख्या सुन जा रहे हो, यह श्री गुरु ग्रंथ साहिब जी का मुढ़ला और पूर्ण विचार है। पूर्ण विचार इस पवित्र शब्द विच गुरु अर्जन साहिब महाराज ने रखिया है। बड़े बड़े योगी जन, बड़े बड़े अभ्यासी, बड़े बड़े नागे साधु, बड़े बड़े जैन मार्गी, बहुत बहुत सुचता रखने वाले बड़े बड़े सिद्ध साधक, हिंदू और मुसलमान, बड़े बड़े योगी, तपस्वी, ज्ञानी, वेदां दे पढ़ने वाले, नीति शास्त्र दे विचारक, बड़े बड़े सोजीवान नाम दा अभ्यास कर चुके, जदों उन्हां नूं वाहिगुरु जी दा दर्शन ना होया तदों ओ सतगुरु दी भाल विच चले। देव नेत नाल सतगुरु पूर्ण दा मेल हुंदा है। गुरु नानक साहब दे नाल भी यही वचन हुंदा रहा। गुरु नानक दे पास भी करतारपुर विखे योगी आए, उन्होंने गुरु नानक पास तो शिक्षा लई, मत पुछया कि वाहिगुरु जी का सिमरन करके निहाल हो गए। गुरु अर्जन महाराज सच्चे पातशाह ने जिसले हरिमंदर साहब संपूर्ण किया, संगत की पुख्ता नींव रखी, कीर्तन की दात बख्शी।

ਸਾਰੀਆਂ ਹੀ ਬਾਣੀਆਂ ਆ ਜਾਂਦੀਆਂ ਨੇ। ਪਾਠੀਆਂ ਨੂੰ ਪੁੱਛ ਲਵੋ, ਤੁਹਾਡਾ ਮਨ ਜੁੜਿਆ, ਚਾਹੇ ਉਹ ਵੇਦ ਪਾਠੀ ਨੇ, ਚਾਹੇ ਉਹ ਸਹਿਜ ਪਾਠੀ ਨੇ, ਚਾਹੇ ਉਹ ਬਾਣੀ ਦੇ ਪਾਠੀ ਨੇ, ਤੁਸੀਂ ਉਹਨਾਂ ਨੂੰ ਪੁੱਛੋ, ਤੁਹਾਡਾ ਮਨ ਜੁੜਿਆ। ਹਜ਼ੂਰ ਕਹਿੰਦੇ ਨੇ ਪਾਠ ਦਾ ਪੜ੍ਹਨਾ ਅਤੇ ਵੇਦਾਂ ਦੀ ਵਿਚਾਰ ਕਰਨੀ। ਵੇਦ ਸ਼ਬਦ ਇਸ ਵਾਸਤੇ ਮਹਾਰਾਜ ਨੇ ਕਹਿਤਾ ਕਿ ਆਦਿ ਸੰਸਕ੍ਰਿਤੀ ਦੇ ਅਨੁਸਾਰ ਇਸ ਮ੍ਰਿਤੂ ਮੰਡਲ ਵਿੱਚ ਸਭ ਤੋਂ ਪਹਿਲੀ ਬਾਣੀ ਵੇਦ ਹੈ, ਜੋ ਬ੍ਰਹਮਾ ਤੋਂ ਉਚਾਰੀ ਗਈ। ਚਾਰ ਵੇਦ ਹਨ, ਉਹਨਾਂ ਵੇਦਾਂ ਨੂੰ ਪੜ੍ਹਨਾ। ਜਦੋਂ ਉਹ ਵੇਦ ਪੜ੍ਹੇ ਸੁਣਨ ਵਿੱਚ ਸਮਝ ਨਾ ਆਏ, ਫਿਰ ਉਹਨਾਂ ਨੂੰ ਹੋਰ ਖੁਲਾਸੇ ਦੇ ਤੌਰ 'ਤੇ ਕਿਹਾ ਗਿਆ। ਮਹਾਂਪੁਰਸ਼ਾਂ ਨੇ ਸਮੇਂ ਸਮੇਂ ਦੇ ਅਨੁਸਾਰ ਪੁਰਾਣਾਂ ਵਿੱਚ ਕਿਹਾ, ਸਿਮਰਤੀਆਂ ਵਿੱਚ ਕਿਹਾ, ਨੀਤੀ ਸ਼ਾਸਤਰ ਵਿੱਚ ਕਿਹਾ, ਵੇਦਾਂ ਦੇ ਅਰਥ ਤੋਂ ਖੋਲ੍ਹੇ ਗਏ। ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਤਿਗੁਰਾਂ ਨੇ ਕਹੀ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਣ ਵਾਸਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ। ਜਿਨ੍ਹਾਂ ਗੁਰਮੁਖਾਂ ਨੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੀਆਂ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਰਥ ਸਹਿਜ ਵਿੱਚ ਸਿਮਰਨ ਕਰਨ ਦੀ ਵਿਧੀ ਵੀ ਸਮਝ ਆ ਜਾਂਦੀ ਹੈ। ਗੁਰਸਿੱਖੀ ਜੀਵਨ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦਾ ਵਿਚਾਰ ਗ੍ਰਹਿਣ ਕਰਨਾ ਹੀ ਸਿੱਖ ਇਜ਼ਮ ਹੈ। ਤੋ ਗੁਰੂ ਜਿਹੜਾ ਹੈ ਉਹ ਆਪਣੀ ਬਾਣੀ ਰਾਹੀਂ ਵਚਨ ਕਰਦਾ, ਗੁਰਦੇਵ ਵਚਨ ਕਰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਭਾਈ ਪਾਠ ਕੀਤੇ ਗਏ, ਵੇਦਾਂ ਦੀ ਵਿਚਾਰ ਕੀਤੀ ਗਈ, ਇੱਥੇ ਹੀ ਬਸ ਨੇ। ਨਿਵਲ ਭੁਅੰਗਮ ਸਾਧੇ, ਪੁਰਾਣ ਸ਼ਾਸਤਰ ਦੇ ਅਨੁਸਾਰ, ਪਤੰਜਲੀ ਯੋਗ ਸ਼ਾਸਤਰ ਦੇ ਅਨੁਸਾਰ ਇਹ ਆਸਣ ਨੇ ਜਿਹੜੇ ਯੋਗੀ ਲੋਕ ਕਰਦੇ ਨੇ। ਭੁੱਖੇ ਰਹਿਣਾ, ਨੰਗੇ ਰਹਿਣਾ, ਮਾਇਆ ਦਾ ਤਿਆਗ ਕਰਨਾ, ਇਸਤਰੀ ਦਾ ਤਿਆਗ ਕਰਨਾ, ਬੋਲਣ ਸੁਣਨ ਵੇਖਣ ਦਾ ਤਿਆਗ ਕਰਨਾ, ਸਰੀਰ ਨੂੰ ਤਪਾਉਣਾ, ਉੱਠੇ ਲਟਕਾਉਣਾ, ਭੁੱਖਿਆਂ ਰੱਖਣਾ, ਇਤ ਆਦਿਕ ਜੜਾਵਾਂ ਵਟਾ ਦੇਣੀਆਂ, ਜਾਂ ਫਿਰ ਭਗਵੇ ਕੱਪੜੇ ਪਾਉਣੇ, ਜੰਗਲ ਵਾਸਤਾ ਕਰ ਲੈਣਾ, ਆਪਣੇ ਆਪ ਨੂੰ ਇਕਾਂਤ ਵਿੱਚ ਲੈ ਜਾਣਾ, ਕਿਸੇ ਦੇ ਮੱਥੇ ਨਾ ਲੱਗਣਾ। ਵਾਸਤਵ ਵਿੱਚ ਇਹਨੂੰ ਪਲਾਇਣਵਾਦੀ ਸੰਸਥਾ ਕਹੀਦਾ। ਪਲਾਇਣਵਾਦੀ ਉਹ ਹੁੰਦੇ ਨੇ ਜਿਹੜੇ ਸਮਾਜ ਦੀ ਜ਼ਿੰਮੇਵਾਰੀ ਤੋਂ ਹਟ ਕੇ ਆਪਣੇ ਆਪ ਨੂੰ ਇਕਾਂਤ ਕਰ ਲੈਂਦੇ ਨੇ। ਹਜ਼ੂਰ ਕਹਿੰਦੇ ਨੇ ਭਈ ਪਾਠ ਵੀ ਕੀਤੇ ਗਏ, ਵੇਦਾਂ ਦੇ ਵਿਚਾਰ ਵੀ ਕੀਤੇ ਗਏ, ਸਿਮਰਤੀਆਂ ਵੀ ਪੜ੍ਹੀਆਂ ਗਈਆਂ, ਪੁਰਾਣ ਵੀ ਘੋਖੇ ਗਏ, ਨੀਤੀ ਸ਼ਾਸਤਰ ਦੇ ਵਚਨ ਵੀ ਕੀਤੇ ਗਏ, ਹੋਰ ਵੀ ਇਤਿਹਾਸਕ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ ਗਈਆਂ। ਖਿਆਲ ਰਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਮਿਲਣ ਤੋਂ ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਸੀ। ਮਹਾਰਾਜ ਜੀ ਆਪ ਵਚਨ ਕਰਦੇ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਸੀਆਂ। ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈ। ਸਿਮਰਤੀਆਂ ਵੇਦ ਪੁਕਾਰਨ ਪੋਥੀਆਂ, ਪੋਥੀਆਂ ਦਾ ਮਤਲਬ ਵੀ ਪੋਥੀ ਸਾਹਿਬ, ਜੋ ਸਤਿਗੁਰਾਂ ਦੀ ਬਾਣੀ ਹੈ, ਇਹਨੂੰ ਜਦੋਂ ਪੋਥੀ ਸਾਹਿਬ ਕਹਿੰਦੇ ਸਨ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਨੇ, ਇਹਨਾਂ ਸਭ ਦਾ ਵਿਚਾਰ ਇਹ ਹੈ, ਇਹ ਪੁਕਾਰ ਪੁਕਾਰ ਕੇ ਬਾਣੀ ਸਾਨੂੰ ਇਹ ਕਹਿ ਰਹੀ ਹੈ ਕਿ ਨਾਮ ਜਪਣ ਤੋਂ ਬਿਨਾਂ ਬਾਕੀ ਗੱਲਾਂ ਸਭ ਝੂਠੀਆਂ ਹਨ, ਝੂਠੀਆਂ ਹਨ, ਝੂਠੀਆਂ ਹਨ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਹੋਏ ਸ਼ਬਦ ਨੇ। ਤਾਂ ਤੇ ਪਾਠ ਕਰਨਾ, ਵੇਦਾਂ ਦੀ ਵਿਚਾਰ ਕਰਨੀ, ਨੀਤੀ ਸ਼ਾਸਤਰ ਦਾ ਵਿਚਾਰ ਕਰਨਾ, ਔਰ ਆਪਣੇ ਜੀਵਨ ਨੂੰ ਪ੍ਰਾਣਾਯਾਮ ਵਿੱਚ ਰੋਕ ਕੇ ਨਾਮ ਦਾ ਅਭਿਆਸ ਕਰਨਾ, ਇਕਾਂਤਵਾਸ ਕਰਨਾ, ਭੁੱਖੇ ਪਿਆਸੇ ਰਹਿਣਾ, ਸਰਦੀ ਵਿੱਚ ਨਗਨ ਰਹਿਣਾ, ਗਰਮੀ ਵਿੱਚ ਧੂਣੇ ਤਪਾ ਕੇ ਵਿੱਚ ਬਹਿ ਕੇ ਅਭਿਆਸ ਕਰਨਾ, ਇਹ ਸਭ ਗੱਲਾਂ ਜਿਹੜੀਆਂ ਨੇ ਇਹ ਯੋਗੀਆਂ ਨੇ ਕੀਤੀਆਂ, ਪਰ ਵਾਹਿਗੁਰੂ ਜੀ ਦਾ ਦਰਸ਼ਨ ਨਾ ਹੋਇਆ। ਪੰਜ ਜਨਾ ਤੋਂ ਸੰਗ ਨਾ ਛੁਟਕਿਓ। ਗੁਰੂ ਅਰਜਨ ਮਹਾਰਾਜ ਜੀ ਕਹਿੰਦੇ ਨੇ ਭਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਸੰਗ ਤੇ ਛੁੱਟ ਜਾਣਾ ਚਾਹੀਦਾ ਸੀ। ਸਾਡੇ ਮਨ ਦੇ ਵਿੱਚ ਪੰਜ ਵਿਕਾਰ ਨੇ, ਪਹਿਲਾ ਕਾਮ ਦਾ, ਫਿਰ ਕ੍ਰੋਧ ਦਾ, ਫਿਰ ਲੋਭ ਦਾ, ਫਿਰ ਮੋਹ ਦਾ, ਫਿਰ ਹੰਕਾਰ ਦਾ।
महाराज जी कहंदे ने ऐ योगियो तुसी ते बहुत पाठ कीते ने, बड़ा अभ्यास कीता है, बहुत एकांत रहे हो, बड़ा त्याग कीता है, बड़े शरीर नु कष्ट दिते ने, चाहिदा तां इह सी भई काम क्रोध लोभ मोह हंकार तो पिछा छुट जांदा, पर मन विच काम क्रोध लोभ मोह हंकार दा पिछा तां की छुटना सी, सगों एक गल वध अवगुण विच आ गई, ओ की है अदक आबंद बादे, हंकार दी बुद्धि विच बद गए, हंकार बद गया, योगी दा अहंकार बद जांदे कि मैं योगी हां, मोनी दा अहंकार बद जांदे मैं मोनी हां, जैनी दा अहंकार बद जांदे मैं जैनी हां, बोधी दा अहंकार बद जांदे मैं बोधी हां, पाठी दा अहंकार बद जांदे मैं पाठी हां, विचारक दा अहंकार बद जांदे मैं विचारक हां, कीर्तनियां दा भी अहंकार बद जांदे कि मैं बहुत चंगा कीर्तनिया हां, और ज्ञानियां ध्यानियां दा भी अहंकार बद जांदे कि मेरे वर्गा विचार करन वाला होर कोई नहीं, मेरे वर्गी कथा करन वाला होर कोई नहीं, मैं बहुत सुलझी हुई कथा करन दा मालक हां, ये अहंकार सगो बद गया। गुरु अर्जन महाराज जी कहंदे ने भई पाठ दे पढ़न नाल, योगा अभ्यास करन नाल काम क्रोध लोभ मोह हंकार दा ते पिछा की छुटना सी, सगों एक गल होर वादू हो गई कि ए मन सोचन लग पिया कि मैं बहुत विद्वान हां, मैं बहुत समझदार हां, मैं वड्डा गुरु का सिख हां, मैं नेमी हां, मैं प्रेमी हां, मैं सन्यासी हां, मैं नांगा हां, मैं विचारक हां, मैं कीर्तनिया हां, मैं जटाधारी हां, मैं गृहस्थी नहीं हां, मैं स्त्री दा त्याग कीता है, मैं पैसे दा त्याग कीता है, मैं घर दा त्याग कीता है, इत आदक ए विचार मन विच आके अंकित हो जाने अहंकार नु बल देन दे हन। महाराज जी कहंदे ने होना ता ए चाहिदा सी सत दा ज्ञान हो जांदा, पर ए योगियो ए कुछ ना होया, प्यारे इन बिद मिलन ना जाई, मैं किए कर्म अनेका। गुरु अर्जन कहंदे ने ए प्यारे योगियो मैं भी अपने जीवन काल विच सतगुरु नानक साहब नु मिलन तो पहला एदां दे बहुत योग अभ्यास करके वेखे हन, पर एदा मैनू वाहिगुरु जी दा दर्शन नहीं होया। प्यारे इन बिद मिलन ना जाई, मैं किए कर्म अनेका। जिनू सत दा ज्ञान हुंदे कोई सत दी सोझी दे सकदा, एक ख्याल रख लेना, जिसनू सत दा ज्ञान है ओही सत दा ज्ञान दे सकदा है, जिनू अजे अपने सत दा ज्ञान ना होवे तुसी किसे विचारवान नू ए पुछना भई ए गुरमुख माई भाई तैनू अपनी आत्मा दी सोझी हो गई है, जे उसनू हो गई होवे तां फिर उसदी संगत करना, ओदे कोलों पुछना भई अपना अनुभव सानू भी दसो, असी चाहुंदे हां कि सानू आत्मा दा ज्ञान हो जावे। मन तू जो स्वरूप है अपना मूल पहचान, मन हर जी तेरे नाल है गुरमति रंग मान, ए गुरु दी मत उस गुरसिख कोलों प्राप्त करो जिसने अनुभव कीता है अपनी आत्मा दा। सतगुरां नू अनुभव है, गुरु अर्जन साहब ने परमात्मा नू जाने है, सत नू जाने है, इसलिए उन्हें ठोक बजा के किया प्यारे ए प्यारे गुरसिखो योगियो ज्ञानियो त्यानियो चंगी तरह सुन लो, इस तरीके नाल जो तुसा कीता है वाहिगुरु जी दा मिलन नहीं हुंदा, मैं भी अपने जीवन काल विच थोड़े वांगू अनेकां कर्म कीते हन। हार परयो स्वामी के द्वारे दीजे बुद्ध बबेका, मैं हार के थक के अपने वाहिगुरु दे शरण विच आया और उन्हों बेंती कीती है वाहिगुरु जी तुसी मैनू जानदे हो, मैं नहीं तुहानू जानदा, पर एक गल जानदा हां, तुसी मेरे दाता हो, तुसी मेरे शरीर विच रहंदे हो, तुसी मैनू बनाया है, तुसी श्वास चला रहे हो, मैनू भोजन भी देंदे हो, मेरे कोले सौंदे भी हो, मेरे कोल रहंदे भी हो,
ਪਰ ਮੈਂ ਤੁਹਾਨੂੰ ਨਹੀਂ ਵੇਖ ਸਕਦਾ। ਇਹ ਪੀੜਾ ਬਹੁਤ ਵੱਡੀ ਏ। ਹੁਣ ਮੈਂ ਤੁਹਾਨੂੰ ਬੇਨਤੀ ਤਾਂ ਕਰ ਸਕਦਾ ਹਾਂ, ਮੈਂ ਤੁਹਾਨੂੰ ਇੱਕ ਬੇਨਤੀ ਹੀ ਕਰ ਸਕਦਾ, ਮੇਰੀ ਬੇਨਤੀ ਨੂੰ ਪਿਆਰ ਨਾਲ ਸੁਣੋ ਮਹਾਰਾਜ। ਮੈਨੂੰ ਉਹ ਮਤ ਦਿਓ ਜਿਸ ਮਤ ਦੇ ਕਾਰਨ ਮੈਂ ਆਪਦਾ ਦਰਸ਼ਨ ਪਾ ਸਕਾਂ। ਪਿਆਰੇ ਇਨ ਵਿੱਚ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਿਵੇਕਾ। ਹਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਾਂ। ਐ ਮੇਰੇ ਮਾਲਕ, ਐ ਮੇਰੇ ਸਵਾਮੀ, ਐ ਮੇਰੇ ਵਾਹਿਗੁਰੂ, ਮੈਨੂੰ ਉਹ ਮਤ ਦਿਓ ਜਿਸ ਮਤ ਨੂੰ ਧਾਰਨ ਕਰਕੇ ਮੈਂ ਆਪ ਨੂੰ ਅਰਾਧਿਆ ਜਾਵਾਂ। ਅਰਾਧਨਾ ਪਤਾ ਕੀ ਹੁੰਦਾ? ਜਿਸ ਤਰ੍ਹਾਂ ਅਸੀਂ ਪੈਸਾ ਟੇਕ ਦਿੱਤਾ ਮਹਾਰਾਜ ਦੇ ਅੱਗੇ, ਉਹ ਪੈਸਾ ਫਿਰ ਮਹਾਰਾਜ ਦਾ ਹੋ ਗਿਆ, ਸਾਡਾ ਨਹੀਂ ਹੋ ਗਿਆ। ਕਿਆ ਸਾਡਾ ਮਨ ਔਰ ਤਨ ਅਰਾਧਿਆ ਗਿਆ? ਇਹ ਵਿਚਾਰਨ ਵਾਲੀ ਗੱਲ ਹੈ। ਜਿਨ੍ਹਾਂ ਨੂੰ ਵਿਵੇਕ ਮਤ ਆਉਂਦੀ ਏ ਉਹ ਸਤਿਗੁਰੂ ਦੇ ਹੋ ਜਾਂਦੇ ਨੇ। ਉਹਨਾਂ ਦਾ ਮਨ ਔਰ ਉਹਨਾਂ ਦਾ ਤਨ ਸਤਿਗੁਰੂ ਦਾ ਹੋ ਜਾਂਦਾ, ਫਿਰ ਆਪਣਾ ਨਹੀਂ ਰਹਿ ਜਾਂਦਾ। ਪੰਜ ਪਿਆਰੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਆਏ, ਜਦੋਂ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ੀ, ਜਦੋਂ ਅੰਮ੍ਰਿਤੀਏ ਹੋ ਗਏ, ਅੰਮ੍ਰਿਤਧਾਰੀ ਹੋ ਗਏ, ਫਿਰ ਉਹਨਾਂ ਸਿੱਖਾਂ ਦਾ ਮਨ ਔਰ ਤਨ ਗੁਰੂ ਦਾ ਹੋ ਗਿਆ। ਉਹ ਗੁਰੂ ਨੂੰ ਅਰਾਧੇ ਗਏ। ਉਹ ਦੇ ਕੁਛ ਨਹੀਂ ਪਾਏ, ਦੇ ਸਕਦੇ ਵੀ ਨਹੀਂ ਸਨ। ਉਹਨਾਂ ਜਾਣ ਲਿਆ ਵੀ ਇਹ ਸੌਦਾ ਮਾਇਆ ਨਾਲ ਹੋਣ ਵਾਲਾ ਨਹੀਂ, ਜਾਂ ਵਸਤੂ ਨਾਲ ਹੋਣ ਵਾਲਾ ਨਹੀਂ, ਇਹ ਸੌਦਾ ਤੇ ਮਨ ਦੇ ਦੇਣ ਨਾਲ ਹੋਣ ਵਾਲਾ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਹੁਣ ਮਨ ਦਾ ਵਿਕਣਾ ਕੀ ਹੈ? ਮਨ ਤੇ ਸਾਡੇ ਅਖਤਿਆਰ ਵਿੱਚ ਹੀ ਨਹੀਂ ਹੈ। ਮਨ ਨੂੰ ਅਸੀਂ ਕਿਵੇਂ ਵੇਚੀਏ? ਮਨ ਦਾ ਵੇਚਣਾ ਹੁੰਦਾ ਸਹਿਜੇ ਸਹਿਜੇ। ਤਨ ਨੂੰ ਪਹਿਲੋਂ ਸਤਿਗੁਰੂ ਦਾ ਕਰਕੇ ਵਰਤੋ, ਫਿਰ ਅਰਦਾਸ ਬੇਨਤੀ ਕਰੋ ਮਹਾਰਾਜ ਸਾਨੂੰ ਸਿਮਰਨ ਦੀ ਦਾਤ ਬਖਸ਼ੋ, ਫਿਰ ਵਾਹਿਗੁਰੂ ਨਾਮ ਜਪੋ। ਸਹਿਜੇ ਸਹਿਜੇ ਸਹਿਜੇ ਸਹਿਜੇ ਇਸ ਗੱਲ ਦਾ ਗਿਆਨ ਹੋ ਜਾਵੇਗਾ ਭਈ ਤਨ ਵੀ ਵਾਹਿਗੁਰੂ ਦਾ ਹੈ ਤੇ ਮਨ ਵੀ ਵਾਹਿਗੁਰੂ ਦਾ ਹੈ। ਤਨ ਨੂੰ ਤੇ ਮਨ ਨੂੰ ਵਾਹਿਗੁਰੂ ਦਾ ਕਰਕੇ ਵਰਤ ਲਵੋ। ਇਹ ਹੈ ਮਨ ਦਾ ਵਿਕਣਾ। ਜਦੋਂ ਅਸੀਂ ਤਨ ਔਰ ਮਨ ਵਾਹਿਗੁਰੂ ਦਾ ਕਰਕੇ ਵਰਤਦੇ ਹਾਂ, ਫਿਰ ਨਾ ਸਾਡੇ ਤਨ ਵਿੱਚ ਕੋਈ ਔਗੁਣ ਰਹਿ ਜਾਂਦਾ, ਨਾ ਹੀ ਸਾਡੇ ਮਨ ਵਿੱਚ ਕੋਈ ਔਗੁਣ ਰਹਿ ਜਾਂਦਾ, ਕਿਉਂਕਿ ਮਨ ਵੀ ਗੁਰੂ ਦਾ ਹੋ ਜਾਂਦਾ, ਤਨ ਵੀ ਗੁਰੂ ਦਾ ਹੋ ਜਾਂਦਾ। ਜਿਸ ਸਿੱਖ ਦਾ ਮਨ ਵੀ ਗੁਰੂ ਦਾ, ਤਨ ਵੀ ਗੁਰੂ ਦਾ, ਉਹੀ ਅੰਮ੍ਰਿਤ ਦੀ ਦਾਤ ਦੇ ਸਕਦਾ, ਉਹੀ ਸੱਤ ਦਾ ਗਿਆਨ ਦੇ ਸਕਦਾ, ਉਹੀ ਅੰਮ੍ਰਿਤਧਾਰੀ ਸਿੱਖ ਹੈ, ਉਹੀ ਬਾਣੀ ਦਾ ਵਕਤ ਹੈ, ਉਹੀ ਬਾਣੀ ਦਾ ਅਰਥ ਕਹਿ ਸਕਦਾ, ਕਿਉਂਕਿ ਉਸਦੇ ਮਨ ਔਰ ਉਸਦੇ ਤਨ ਵਿੱਚ ਸਤਿਗੁਰੂ ਦਾ ਰਾਜ ਹੈ, ਉਹਦੇ ਆਪਣੇ ਮਨ ਦਾ ਰਾਜ ਨਹੀਂ ਹੈ। ਮਨਮਤੀਆ ਸਿੱਖ ਕੀ ਹੁੰਦਾ? ਜਿਹੜਾ ਆਪਣੇ ਮਨ ਦੀ ਮਰਜ਼ੀ ਕਰਦਾ। ਗੁਰਮਤੀਆ ਕੌਣ ਹੁੰਦਾ? ਜਿਹੜਾ ਗੁਰੂ ਦੀ ਮਰਜ਼ੀ ਕਰਦਾ। ਗੁਰੂ ਦੀ ਮਰਜ਼ੀ ਕਰਨ ਵਾਲਾ ਗੁਰੂ ਕਾ ਸਿੱਖ ਹੁੰਦਾ, ਆਪਣੇ ਮਨ ਦੀ ਮਰਜ਼ੀ ਕਰਨ ਵਾਲਾ ਮਨਮਤੀਆ ਹੁੰਦਾ। ਸੋ ਮਨਮਤ ਦਾ ਤਿਆਗ ਕਰਨਾ ਤਾਂ ਹੀ ਸਾਨੂੰ ਗੁਰਮਤ ਆਵੇਗੀ। ਔਰ ਗੁਰਮਤ ਕੀ ਹੈ? ਗੁਰਮਤ ਇਹ ਹੈ ਕਿ ਐ ਪਾਤਸ਼ਾਹ, ਇਹ ਤਨ ਵੀ ਤੇਰਾ ਤੇ ਮਨ ਵੀ ਤੇਰਾ। ਗੁਰੂ ਅਰਜਨ ਸਾਹਿਬ ਇਹ ਮਤ ਕਹਿ ਰਹੇ ਨੇ ਗੁਰੂ ਕੇ ਸਿੱਖਾਂ ਨੂੰ, ਔਰ ਸਾਨੂੰ ਵੀ ਇਹੀ ਉਪਦੇਸ਼ ਦੇ ਰਹੇ ਹਨ ਕਿ ਅਸੀਂ ਆਪਣਾ ਮਨ ਔਰ ਆਪਣਾ ਤਨ ਸਤਿਗੁਰੂ ਦੀ ਅਮਾਨਤ ਸਮਝ ਕੇ ਵਰਤੀਏ। ਦੇਣਾ ਕਿਸੇ ਨੂੰ ਨਹੀਂ, ਇਹ ਦਿੱਤਾ ਜਾ ਵੀ ਨਹੀਂ ਸਕਦਾ, ਕਿਉਂਕਿ ਤਨ ਜਿਹੜਾ ਜ਼ਿੰਮੇਵਾਰੀ ਚ ਹੁੰਦਾ, ਮਨ ਜਿਹੜਾ ਇਹ ਤਨ ਦੀ ਜ਼ਿੰਮੇਵਾਰੀ ਨਿਭਾਉਂਦਾ। ਤਨ ਆਪਣੇ ਆਪ ਚ ਕੋਈ ਜ਼ਿੰਮੇਵਾਰੀ ਨਿਭਾ ਨਹੀਂ ਸਕਦਾ, ਇਹਦੇ ਵਿੱਚ ਮਨ ਰਵੇ ਤਾਂ ਹੀ ਅਸੀਂ ਕੁਝ ਅਰਨ ਕਰ ਸਕਦੇ ਹਾਂ, ਤਾਂ ਹੀ ਬਾਣੀ ਪੜ੍ਹ ਸਕਦੇ ਹਾਂ, ਤਾਂ ਹੀ ਸਿਮਰਨ ਕਰ ਸਕਦੇ ਹਾਂ। ਮਨ ਔਰ ਤਨ ਕੋਈ ਦੇਣ ਵਾਲੀ ਚੀਜ਼ ਨਹੀਂ ਹੈ, ਕੇਵਲ ਸਮਝ ਲੈਣ ਵਾਲੀ ਚੀਜ਼ ਹੈ ਕਿ ਇਹ ਤਨ ਗੁਰੂ ਨੇ ਦਿੱਤਾ ਹੈ। ਔਰ ਸੱਚ ਵੀ ਇਹੀ ਹੈ, ਇਹ ਤਨ ਮਾਂ ਪਿਓ ਨੇ ਨਹੀਂ ਦਿੱਤਾ, ਇਹ ਤਨ ਗੁਰੂ ਨੇ ਦਿੱਤਾ ਹੈ। ਇਸ ਵਿੱਚ ਜਿਹੜਾ ਮਨ ਆ ਉਹ ਵੀ ਗੁਰੂ ਨੇ ਦਿੱਤਾ ਹੈ, ਇਹਦੇ ਵਿੱਚ ਜਿਹੜਾ ਸਵਾਸ ਚੱਲਦਾ ਇਹ ਵੀ ਗੁਰੂ ਨੇ ਚਲਾਇਆ। ਨਾ ਮਾਂ ਪਿਓ ਚਲਾ ਸਕਦਾ, ਨਾ ਦੋਸਤ ਮਿੱਤਰ ਚਲਾ ਸਕਦਾ,
ਸਵਾਸ ਦਾ ਚਲਾਉਣ ਵਾਲਾ ਵੀ ਸਤਿਗੁਰੂ, ਮਨ ਦੀ ਸੋਚ ਦੇਣ ਵਾਲਾ ਵੀ ਸਤਿਗੁਰੂ, ਔਰ ਇਹ ਜਿਹੜਾ ਤਨ ਹੈ ਇਹ ਵੀ ਸਤਿਗੁਰੂ ਦਾ। ਜਿਹੜਾ ਸਿੱਖ ਇਸ ਗੱਲ ਨੂੰ ਸਮਝ ਲੈਂਦਾ ਉਹਨੂੰ ਵਾਹਿਗੁਰੂ ਨਾਮ ਸਿਮਰਨ ਦੀ ਯੁਗਤੀ ਦਾ ਪਤਾ ਲੱਗ ਜਾਂਦਾ। ਜਿੰਨੀ ਦੇਰ ਤੱਕ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਓਨੀ ਦੇਰ ਤੱਕ ਅਸੀਂ ਮਨਮਤੀਏ ਸਿੱਖ ਹੁੰਦੇ ਹਾਂ, ਆਪਣੀ ਮਨ ਦੀ ਮਰਜ਼ੀ ਕਰਨ ਵਾਲੇ ਹੁੰਦੇ ਹਾਂ। ਤਾਂ ਤੇ ਹਜ਼ੂਰ ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਦੀ ਅੱਗੇ ਅਰਦਾਸ ਬੇਨਤੀ ਕਰੋ ਕਿ ਐ ਮਹਾਰਾਜ ਜੀ ਸਾਨੂੰ ਐਸੀ ਮਤ ਦੇਵੋ ਕਿ ਅਸੀਂ ਉਸ ਮਤ ਨੂੰ ਧਾਰਨ ਕਰਕੇ ਆਪਣੀ ਮਨ ਮਤ ਦਾ ਤਿਆਗ ਕਰ ਜਾਈਏ ਤੇ ਗੁਰੂ ਦੀ ਮਤ ਨੂੰ ਸਦਾ ਸਵੀਕਾਰ ਕਰੀਏ। ਫਿਰ ਗੁਰੂ ਦੀ ਮਤ ਅੱਗੇ ਕੀ ਹੈ? ਗੁਰੂ ਦੀ ਮਤ ਇਹ ਹੈ ਕਿ ਪ੍ਰਾਣੀ ਤੂੰ ਤੇ ਨਾਮ ਜਪਣ ਵਾਸਤੇ ਆਏ ਹੈ। ਪ੍ਰਾਣੀ ਤੇਰਾ ਪ੍ਰਾਣ ਇੱਕ ਦਿਨ ਖਲੋ ਜਾਣਾ ਹੈ, ਤੇਰੇ ਸਰੀਰ ਨੇ ਮੁੱਕ ਜਾਣਾ। ਪ੍ਰਾਣੀ ਇਹ ਸਰੀਰ ਕਿਰਾਏ ਦਾ ਇੱਕ ਮਕਾਨ ਹੈ ਜਿਹਦੇ ਵਿੱਚ ਮਨ ਕਿਰਾਏਦਾਰ ਹੈ। ਇੱਕ ਦਿਨ ਇਸ ਮਨ ਨੂੰ ਇਹ ਤਨ ਛੱਡਣਾ ਪੈਣਾ। ਬਿਫੋਰ ਇਸ ਤੋਂ ਤੈਨੂੰ ਇਹ ਤਨ ਛੱਡਣਾ ਪਵੇ ਤੂੰ ਆਪਣਾ ਕੋਈ ਦੂਜਾ ਘਰ ਲੱਭ ਲਵੇਂ। ਇਹ ਸਤਿਗੁਰੂ ਦੀ ਮੱਤ ਹੈ। ਸਰੀਰ ਨਾਲ ਮੋਹ ਨਾ ਕਰਿਓ ਜੇ। ਸਰੀਰ ਦੇ ਖਾਣ ਪਾਣ ਦਾ ਪ੍ਰਬੰਧ ਵਾਹਿਗੁਰੂ ਨੇ ਕੀਤਾ ਹੈ, ਤੁਸੀਂ ਕੇਵਲ ਯਤਨ ਕਰਨਾ ਹੈ। ਯਤਨ ਕਰਕੇ ਜੋ ਨਸੀਬ ਹੋ ਜਾਏ ਮਨ ਵਿੱਚ ਸੰਤੋਖ ਰੱਖ ਕੇ ਸਵੀਕਾਰ ਕਰ ਲਿਓ। ਚਿੰਤਾ ਨਾ ਕਰਿਓ, ਸਰੀਰ ਨੂੰ ਪਾਲਦੇ ਨਾ ਰਿਹੋ। ਸਰੀਰ ਤਾਂ ਇੱਕ ਐਸੀ ਦਾਤ ਹੈ ਜਿਹਦੇ ਵਿੱਚ ਮਨ ਰਹਿੰਦਾ ਹੈ, ਔਰ ਮਨ ਤਨ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹਦੇ ਵਿੱਚ ਮਨ ਹੀ ਚੇਤਨ ਹੈ, ਆਤਮ ਤੱਤ ਨੇ ਚੇਤਨ ਕੀਤਾ। ਇਸ ਲਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਿਓ, ਸਤਿਗੁਰੂ ਦੀ ਇਹ ਮੱਤ ਹੈ। ਸੋ ਅਸੀਂ ਵਾਹਿਗੁਰੂ ਦਾ ਸਿਮਰਨ ਕਰਨ ਵਾਸਤੇ ਆਏ ਹਾਂ। ਤਾਂ ਤੇ ਪਿਆਰਿਓ ਅਸੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੀ ਜਪਣਾ ਹੈ, ਵਾਹਿਗੁਰੂ ਹੀ ਸੁਣਨਾ ਹੈ। ਇਹ ਮਨ ਵੀ ਵਾਹਿਗੁਰੂ ਦਾ, ਇਹ ਤਨ ਵੀ ਵਾਹਿਗੁਰੂ ਦਾ, ਇਹ ਅੱਖਾਂ ਵੀ ਵਾਹਿਗੁਰੂ ਦੀਆਂ, ਇਹ ਕੰਨ ਵੀ ਵਾਹਿਗੁਰੂ ਦੇ, ਇਹ ਹੱਥ ਵੀ ਵਾਹਿਗੁਰੂ ਦੇ, ਪੈਰ ਵੀ ਵਾਹਿਗੁਰੂ ਦਾ, ਘਰ ਵੀ ਵਾਹਿਗੁਰੂ ਦਾ, ਬੱਚੇ ਵੀ ਵਾਹਿਗੁਰੂ ਦੇ, ਮਾਇਆ ਵੀ ਵਾਹਿਗੁਰੂ ਦੀ, ਰਸਨਾ ਵੀ ਵਾਹਿਗੁਰੂ ਦੀ, ਸਭ ਕੁਛ ਵਾਹਿਗੁਰੂ ਦਾ। ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਜਿਹੜਾ ਮਨ ਔਰ ਤਨ ਬਿਲਕੁਲ ਪੂਰਨ ਤੌਰ ਤੇ ਸਤਿਗੁਰੂ ਦਾ ਕਰ ਦਿੰਦਾ, ਸਤਿਗੁਰੂ ਜੀ ਕਿਰਪਾ ਦੇ ਸਾਗਰ ਉਸ ਨੂੰ ਨਾਮ ਦੀ ਦਾਤ ਬਖਸ਼ ਕੇ ਆਪਣੀ ਗੋਦ ਵਿੱਚ ਬਿਠਾ ਲੈਂਦੇ ਹਨ। ਤਾਂ ਤੇ ਇਸ ਤਰੀਕੇ ਨਾਲ, ਇਸ ਯੋਗਤ ਨਾਲ ਆਪ ਗੁਰਸਿੱਖ ਬਣੋ, ਗੁਰੂ ਦੇ ਚਰਨਾਂ ਵਿੱਚ ਨਿਵਾਸ ਪਾਓ, ਗੁਰੂ ਦੇ ਪੁੱਤਰ ਹੋ ਕੇ ਜੀਵੋ, ਗੁਰੂ ਦੇ ਸਿੱਖ ਬਣ ਕੇ ਜੀਵੋ। ਗੁਰੂ ਬਹੁਤ ਮਿੱਠਾ ਹੈ, ਇਹ ਮਿਠਾਸ ਤੁਹਾਡੇ ਵਿੱਚ ਆ ਜਾਵੇਗੀ। ਜਦੋਂ ਗੁਰੂ ਪੁੱਤਰ ਬਣੋਗੇ ਆਪਣੇ ਆਪ ਪਿਤਾ ਦਾ ਕਰਮ ਬੱਚੇ ਵਿੱਚ ਆਉਂਦਾ, ਆਪ ਬੀਬੇ ਸਿੱਖ ਬਣ ਜਾਓਗੇ, ਪਿਆਰੇ ਸਿੱਖ ਬਣ ਜਾਓਗੇ, ਵਿਵੇਕੀ ਸਿੱਖ ਬਣ ਜਾਓਗੇ, ਅੰਮ੍ਰਿਤ ਵਾਲੇ ਸਿੱਖ ਬਣ ਜਾਓਗੇ, ਕੇਸ਼ਾਧਾਰੀ ਸਿੱਖ ਬਣ ਜਾਓਗੇ। ਕਿਉਂਕਿ ਫਿਰ ਜੋ ਹੋਣਾ ਉਹ ਵਾਹਿਗੁਰੂ ਦਾ ਕੀਤਾ ਹੋਣਾ, ਜੋ ਵੀ ਹੋਣਾ ਉਹ ਫਿਰ ਵਾਹਿਗੁਰੂ ਦਾ ਕੀਤਾ ਹੋਣਾ, ਇਹਦਾ ਆਪਣਾ ਕੀਤਾ ਤੇ ਹੋਣਾ ਹੀ ਨਹੀਂ। ਮੇਰਾ ਇੱਕ ਮਿੱਤਰ ਸੀ, ਉਹ ਸਹਿਜਧਾਰੀ ਸੀ, ਕਿਸੇ ਵੇਲੇ ਹੁੱਕਾ ਪੀਂਦਾ ਹੁੰਦਾ ਸੀ, ਦੋਵੇਂ ਇਕੱਠੇ ਸੀ, ਅਭਿਆਸ ਕਰਦੇ ਸਨ। ਉਹ ਹੁੱਕਾ ਪੀ ਕੇ ਬੈਠਦਾ ਸੀ, ਮੈਂ ਕਦੇ ਹੁੱਕਾ ਪੀਤਾ ਨਹੀਂ ਸੀਗਾ, ਕਦੇ ਨਾ ਪਾਨ ਖਾਧਾ, ਨਾ ਹੁੱਕਾ ਪੀਤਾ, ਨਾ ਸ਼ਰਾਬ ਪੀਤੀ, ਨਾ ਲਾਈਫ 'ਚ ਮੀਟ ਖਾਧਾ, ਪਰ ਸਾਡੀ ਦੋਸਤੀ ਸੀ। ਅਸੀਂ ਇਕੱਠੇ ਅਭਿਆਸ ਵਿੱਚ ਬੈਠਣਾ, ਉਹ ਬੈਠਦਿਆਂ ਉਹਨਾਂ ਤੰਬਾਕੂ ਪੀਣਾ ਛੱਡ ਦਿੱਤਾ, ਫਿਰ ਬੀੜੀ ਪੀਣੀ ਛੱਡ ਦਿੱਤੀ, ਫਿਰ ਪਾਨ ਖਾਣਾ ਛੱਡ ਦਿੱਤਾ। ਫਿਰ ਉਹਦਾ ਮੇਰਾ ਫਰਕ ਇਹ ਰਹਿ ਗਿਆ ਕਿ ਮੇਰੇ ਚਾਰ ਵਾਲ ਸਨ, ਮੈਨੂੰ ਸਿੱਖ ਕਹਿੰਦੇ ਸਨ, ਉਹ ਮੋਨਾ ਸੀ, ਉਹਨੂੰ ਸਹਿਜਧਾਰੀ ਕਹਿੰਦੇ ਸਨ। ਫਰਕ ਇੰਨਾ, ਪਰ ਪਿਆਰ ਸਾਡਾ ਬੜਾ ਡਾਢਾ, ਆਪਸ ਵਿੱਚ ਬੜਾ ਪਿਆਰ। ਉਹਨੇ ਮੇਰੇ ਤੋਂ ਬਿਨਾਂ ਨਾ ਰਹਿ ਸਕਣਾ, ਮੈਂ ਉਸ ਤੋਂ ਬਿਨਾਂ ਨਾ ਰਹਿ ਸਕਣਾ, ਸਾਡਾ ਪਿਆਰ ਬੜਾ। ਇੱਕ ਦਿਨ ਉਹ ਨਾਈ ਦੇ ਕੋਲ ਜਾ ਬੈਠੇ, ਅੱਠੀ ਜਿਹੜੀ ਜਾਂਦੇ ਸਨ ਆਪਣੀ ਸ਼ੇਵ ਕਰਾਉਣ ਵਾਸਤੇ। ਉਹ ਨਾਈ ਦਾ ਕੀ ਕੰਮ ਹੈ, ਉਹ ਤੁਹਾਨੂੰ ਪਤਾ ਹੈ ਵੀ ਉਹ ਦਾੜੀ ਨੂੰ ਸਾਬਣ ਲਾ ਦਿੰਦਾ, ਸਾਰੀਆਂ ਦਾੜੀਆਂ ਨੂੰ ਬੈਠੇ ਹੁੰਦੇ ਨਾ, ਉਹਨੂੰ ਸਾਬਣ ਲਾ ਦਿੰਦਾ ਕਿ ਭੱਜ ਨਾ ਜਾਵੇ ਬੰਦਾ ਕੋਈ। ਉਹ ਸਾਬਣ ਉਹਨੂੰ ਲਾ ਕੇ ਬਿਠਾ ਦਿੱਤਾ ਤੇ ਉਹ ਸੋਚਦਾ ਕਿ ਮੈਂ ਤੇ ਨਾਈ ਦੇ ਗੁਲਾਮ ਹੋ ਗਿਆ। ਉਹ ਸਾਬਣ ਲਗਾ ਇੱਕ ਵਾਪਸ ਘਰ ਆ ਗਿਆ, ਆ ਕੇ ਇਸ਼ਨਾਨ ਕਰ ਲਿਆ ਤੇ ਇਸ਼ਨਾਨ ਕਰਕੇ ਤੇ ਸੋਚਦਾ
ਭਈ ਇਹ ਦਾੜੀ ਤਾਂ ਕੱਲ ਤੱਕ ਮੇਰੀ ਸੀ, ਮੈਂ ਇਹਨੂੰ ਮਨਾਉਣਾ ਸਾਂ, ਹੁਣ ਮੇਰੇ ਸਤਿਗੁਰੂ ਦੀ ਹੈ, ਹੁਣ ਮੈਂ ਨਹੀਂ ਮਨਾਉਣਾ। ਜੋ ਹੋਵੇਗਾ ਉਹ ਹੋ ਜਾਵੇਗਾ। ਸਤਸੰਗਤ ਫਿਰ ਕੀ ਬਣਿਆ ਆਪ ਜਾਣਦੇ ਹੋ, ਫਿਰ ਤੇ ਉਹੀ ਬਣਿਆ ਜੋ ਸਤਿਗੁਰਾਂ ਨੇ ਬਣਾਇਆ। ਉਹ ਮੇਰਾ ਗੁਰੂ ਭਾਈ ਗਾਜ਼ੀਆਬਾਦ 'ਚ ਰਹਿੰਦਾ ਸੀ, ਆਹ ਹੁਣ 10 ਸਾਲ ਹੋ ਗਏ ਨੇ, ਉਹ ਸਰੀਰ ਤਿਆਗ ਗਿਆ, ਵਾਹਿਗੁਰੂ ਨਾਮ ਵਿੱਚ ਤਿਆਗ ਗਿਆ, ਚੜ੍ਹਦੀਆਂ ਕਲਾਂ ਵਿੱਚ ਰਿਹਾ। ਉਹ ਇਨਸਾਨ ਜੋ ਜੂਠਾ ਖਾਂਦਾ ਸੀ, ਜੋ ਮੀਟ ਖਾਂਦਾ ਸੀ, ਜੋ ਮੰਗ ਕੇ ਖਾਂਦਾ ਸੀ, ਜੋ ਨੀਂ ਜਾਂਦਾ ਸੀ, ਜੋ ਸਾਰੇ ਵੈਲ ਕਰਦਾ ਸੀ, ਇੱਕ ਵਾਹਿਗੁਰੂ ਦੇ ਸਿਮਰਨ ਦੀ ਬਰਕਤ ਵੇਖ ਲਓ, ਉਹ ਇੱਕ ਪੂਰਨ ਸਿੱਖ ਹੋਇਆ। ਔਰ ਕਹਿੰਦਾ ਕਹਾਉਂਦਾ ਉਹ ਆਪਣੇ ਪ੍ਰਾਣ ਬੜੀ ਆਪਣੀ ਗੁਰੂ ਦੀ ਆਗਿਆ ਵਿੱਚ ਛੱਡ ਗਿਆ। ਉਹਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਪਹਿਲਾਂ ਵੀ ਮੈਂ ਜਾ ਰਿਹਾ, ਮੇਰਾ ਸਮਾਂ ਆ ਗਿਆ, ਮੈਂ ਹੁਣ ਜਾ ਰਿਹਾ, ਹੁਣ ਜੁਗ ਜੁਗ ਜੀਓ ਭਾਈ। ਸੋ ਇਹ ਗੁਰੂ ਕੀ ਸਿੱਖੀ ਹੈ। ਜਿੰਨੀ ਦੇਰ ਤੱਕ ਅਸੀਂ ਇਸ ਸਰੀਰ ਨੂੰ ਆਪਣਾ ਸਮਝਦੇ ਹਾਂ, ਆਪਣੀ ਮੱਤ ਨਾਲ ਇਹਨੂੰ ਸਜਾਉਂਦੇ ਹਾਂ, ਜਿੱਦਣ ਅਸੀਂ ਇਸ ਸਰੀਰ ਨੂੰ ਗੁਰੂ ਦਾ ਬਣਾ ਦਿੱਤਾ, ਉਦਣ ਤੁਸੀਂ ਗੁਰੂ ਵਾਲੇ ਹੋਵੋਗੇ, ਉਦਣ ਤੁਸੀਂ ਗੁਰਮਤ ਵਾਲੇ ਹੋਵੋਗੇ। ਔਰ ਫਿਰ ਅੰਦਰ ਮਨ ਦੀ ਮਤ ਜਿਹੜੀ ਹੈ ਨਾ, ਉਹ ਛੁੱਟ ਜਾਏਗੀ। ਮਨ ਕੀ ਮਤ ਤਿਆਗੋ ਹਰਜਨ ਹੁਕਮ ਬੋਝ ਸੁਖ ਪਾਈਏ ਰਹਿ। ਮਨ ਦੀ ਮਤ ਦਾ ਛੱਡਣਾ ਹੀ ਗੁਰਮਤ ਨੂੰ ਧਾਰਨ ਕਰਨਾ। ਸੋ ਸਮੇਂ ਸਮੇਂ ਦੇ ਅਨੁਸਾਰ ਤੁਸੀਂ ਇਹ ਮੰਨ ਕੇ ਚੱਲਣਾ ਕਿ ਇਹ ਸਭ ਕੁਝ ਵਾਹਿਗੁਰੂ ਦਾ ਹੈ। ਪ੍ਰਾਣ ਵੀ ਵਾਹਿਗੁਰੂ ਦਾ, ਸਰੀਰ ਵੀ ਵਾਹਿਗੁਰੂ ਦਾ, ਪਰਿਵਾਰ ਵੀ ਵਾਹਿਗੁਰੂ ਦਾ, ਮਾਇਆ ਵੀ ਵਾਹਿਗੁਰੂ ਦੀ, ਬੱਚੇ ਵੀ ਵਾਹਿਗੁਰੂ ਦੇ, ਘਰ ਵੀ ਵਾਹਿਗੁਰੂ ਦਾ, ਕਾਰੋਬਾਰ ਵੀ ਵਾਹਿਗੁਰੂ ਦਾ, ਕਾਰ ਵੀ ਵਾਹਿਗੁਰੂ ਦੀ ਜਿਹਦੇ 'ਚ ਬੈਠ ਕੇ ਆਉਣੇ, ਰੋਟੀ ਵੀ ਵਾਹਿਗੁਰੂ ਦੀ ਜਿਹਦੇ ਵਿੱਚ ਅਸੀਂ ਰੋਟੀ ਉਧਾਰ ਲੈਂਦੇ, ਇਹ ਵੀ ਵਾਹਿਗੁਰੂ ਦਾ ਦਿੱਤਾ, ਕਿਸੇ ਦਾ ਦਿੱਤਾ ਹੋਇਆ ਨਹੀਂ, ਵਾਹਿਗੁਰੂ ਦਾ ਹੀ ਦਿੱਤਾ ਹੋਇਆ। ਅਸੀਂ ਵਾਹਿਗੁਰੂ ਦੇ ਤੇ ਵਾਹਿਗੁਰੂ ਦਾ ਸਭ ਕੁਛ ਹੈ, ਹੁਣ ਲੈਣ ਦੇਣ ਕੋਈ ਨਹੀਂ ਰਹਿ ਗਿਆ। ਇਸ ਤਰ੍ਹਾਂ ਕੀ ਹੁੰਦਾ, ਅਸੀਂ ਉਧਾਰ ਤੋਂ ਉੱਪਰ ਉੱਠ ਜਾਂਦੇ ਹਾਂ। ਜਿਹੜਾ ਕਿਸੇ ਦਾ ਖਾਂਦੇ ਹਾਂ ਨਾ, ਪੂਜਾ ਦਾ ਖਾਂਦੇ ਹਾਂ ਨਾ, ਇਹ ਉਧਾਰ ਚੜ੍ਹਦਾ, ਇਹਨਾਂ ਉਧਾਰ ਕਰਕੇ ਕਰਮ ਬੋਝ ਬਣਦਾ, ਕਰਮ ਬੋਝ ਦਾ ਵੱਧਾ ਇਨਸਾਨ ਚਿੰਤਾਗ੍ਰਸਤ ਹੁੰਦਾ। ਜਦੋਂ ਇਹ ਮਨ ਔਰ ਤਨ ਸਤਿਗੁਰੂ ਦਾ ਹੋ ਜਾਏ, ਫਿਰ ਕੋਈ ਚਿੰਤਾ ਨਹੀਂ, ਮੌਤ ਦੀ ਵੀ ਚਿੰਤਾ ਨਹੀਂ, ਦੁੱਖ ਦੀ ਵੀ ਚਿੰਤਾ ਨਹੀਂ, ਆਏ ਗਏ ਦੀ ਵੀ ਕੋਈ ਚਿੰਤਾ ਨਹੀਂ, ਫਿਰ ਕੋਈ ਚਿੰਤਾ ਹੈ ਹੀ ਨਹੀਂ। ਅੰਮ੍ਰਿਤੀਆ ਸਿੱਖ ਉਹ ਹੈ, ਅੰਮ੍ਰਿਤਧਾਰੀ ਸਿੱਖ ਉਹ ਹੈ ਜਿਹਦੇ ਅੰਦਰ ਨਾ ਡਰ ਹੈ ਔਰ ਨਾ ਚਿੰਤਾ ਹੈ। ਅੰਮ੍ਰਿਤਧਾਰੀ ਸਿੱਖ ਉਹ ਹੈ, ਗੁਰਮੁਖ ਸਿੱਖ ਉਹ ਹੈ ਜਿਹਦੇ ਅੰਦਰ ਨਾ ਮੌਤ ਦਾ ਡਰ ਹੈ ਔਰ ਨਾ ਹੀ ਉਹਦੇ ਅੰਦਰ ਚਿੰਤਾ ਹੈ। ਇਹ ਤੁਸੀਂ ਗੁਰਮੁਖ ਕੋਈ ਮਿਲ ਜਾਵੇ ਉਹਨੂੰ ਪੁੱਛ ਕੇ ਵੇਖਣਾ, ਇਹ ਗੁਰਸਿੱਖਾ ਦੱਸ ਤੈਨੂੰ ਮੌਤ ਦਾ ਡਰ ਹੈ, ਦੱਸ ਤੇਰੇ ਮਨ ਵਿੱਚ ਕੋਈ ਚਿੰਤਾ ਹੈ। ਸਿੱਖ ਹੀ ਉਹ ਹੈ ਜਿਹੜਾ ਨਿਰਭਉ ਹੋ ਗਿਆ, ਨਿਰਵੈਰ ਹੋ ਗਿਆ, ਸਿੱਖ ਹੀ ਉਹ ਹੈ। ਸੋ ਸਿੱਖ ਜਦੋਂ ਸਤਿਗੁਰੂ ਦੇ ਸ਼ਰਨ ਵਿੱਚ ਆਉਂਦਾ ਤੇ ਗੁਰੂ ਵਾਲੇ ਗੁਣ ਸਾਰੇ ਉਹਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਮਰਦਾਨਾ ਵੀ ਐਸਾ ਹੀ ਸੀ, ਨੀਵੀਂ ਜਾਤ ਦਾ ਕੋਝਾ ਜਿਹਾ, ਮੰਗ ਕੇ ਖਾਣ ਵਾਲਾ, ਕੋਈ ਵਜਾਉਣਾ ਸਾਜ ਤੇ ਮੰਗ ਕੇ ਜੂਠਾ ਮਿੱਠਾ ਮੰਗਣਾ ਤੇ ਖਾਣਾ। ਜਦੋਂ ਗੁਰੂ ਨਾਨਕ ਦਾ ਸੰਗੀ ਬਣਿਆ, ਜਦੋਂ ਗੁਰੂ ਨਾਨਕ ਦੀ ਮੱਤ ਆਈ, ਫਿਰ ਮਰਦਾਨਾ ਗੁਰੂ ਨਾਨਕ ਜਿਹਾ ਹੀ ਹੋ ਗਿਆ। ਸਾਰੀ ਉਮਰ ਮਰਦਾਨੇ ਨੇ ਗੁਰੂ ਨਾਨਕ ਕੋਲੋਂ ਕੁਛ ਨਹੀਂ ਮੰਗਿਆ। ਇਹ ਸਿੱਖ ਦਾ ਦੂਜਾ ਲੱਛਣ, ਸਿੱਖ ਦਾ ਦੂਜਾ ਲੱਛਣ ਇਹ ਹੈ ਕਿ ਸਿੱਖ ਸਤਿਗੁਰੂ ਕੋਲੋਂ ਕੁਛ ਮੰਗਦਾ ਹੀ ਨਹੀਂ, ਮੰਗੇਗਾ ਹੀ ਨਹੀਂ। ਜਿੰਨੀ ਦੇਰ ਤੱਕ ਮੰਗਦੇ ਹਾਂ ਅਸੀਂ ਮੰਗਦੇ ਹਾਂ, ਜਦੋਂ ਮੰਗਾਂ ਬੰਦ ਹੋ ਗਈਆਂ ਉਦੋਂ ਸਿੱਖੀ ਮਿਲੇਗੀ, ਉਦੋਂ ਨਾਮ ਦੀ ਦਾਤ ਮਿਲੇਗੀ। ਜ਼ਰਾ ਇਸ ਥਾਂ ਤੇ ਖਲੋ ਕੇ ਵੇਖੋ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ, ਗੁਰ ਵਣਤਨ ਹਰਿਆ ਕੀਤਿਆ, ਨਾਨਕ ਕਿਆ ਮਾਨੁੱਖ। ਮਰਦਾਨੇ ਨੇ ਕਦੀ ਨਹੀਂ ਗੁਰੂ ਨਾਨਕ ਨੂੰ ਕਿਹਾ ਮੈਨੂੰ ਭੁੱਖ ਲੱਗੀ ਏ। ਇਹ ਤੇ ਇੱਕ ਕੌਤਕ ਸੀ, ਉੱਥੇ ਭੁੱਖ ਲੱਗਦੀ ਸੀ ਜਿੱਥੇ ਕਿਸੇ ਰੋਟੀ ਦੇਣ ਵਾਲੇ ਦਾ ਉਧਾਰ ਕਰਨਾ ਹੁੰਦਾ ਸੀ, ਕਿਸੇ ਸਿੱਖ ਨੂੰ ਨਾਮ ਦੀ ਦਾਤ ਮਹਾਰਾਜ ਨੇ ਬਖਸ਼ਣੀ ਹੁੰਦੀ ਸੀ, ਉੱਥੇ ਮਰਦਾਨੇ ਨੂੰ ਭੁੱਖ ਲੱਗ ਜਾਂਦੀ ਸੀ। ਨਾ ਗੁਰੂ ਨਾਨਕ ਨੂੰ ਕਦੇ ਜ਼ਿੰਦਗੀ 'ਚ ਭੁੱਖ ਲੱਗੀ ਏ, ਨਾ ਮਰਦਾਨੇ ਨੂੰ ਭੁੱਖ ਲੱਗਦੀ ਏ, ਨਾ ਹੀ ਕਿਸੇ ਨਾਮ ਦੇ ਅਭਿਆਸੀ ਨੂੰ ਭੁੱਖ ਲੱਗਦੀ ਏ। ਜੇ ਭੁੱਖ ਲੱਗਦੀ ਰਹੇ ਤੇ ਫਿਰ ਤਾਂ ਜੋ ਅਭਿਆਸ ਹੀ ਨਹੀਂ ਬਣਿਆ।
ਭੁੱਖ ਹੀ ਵੱਡਾ ਦੁੱਖ ਹੈ, ਸਭ ਤੋਂ ਵੱਡਾ ਦੁੱਖ ਭੁੱਖ ਦਾ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੋਂ ਖਾਏ ਕੇ ਦਿਨ ਚੜ੍ਹਦੇ ਫੇਰ ਖੜੀ। ਇਹ ਢਿੱਡ ਲੱਗਾ ਨਾ, ਭੁੱਖ ਲੱਗਦੀ ਹੈ, ਭੁੱਖ ਦੇ ਕਾਰਨ ਜੀਵ ਕਰਮ ਕਰਦਾ, ਪਾਪ ਕਰਮ ਕਰਦਾ, ਚੋਰੀ ਕਰਦਾ, ਠੱਗੀ ਕਰਦਾ, ਭੁੱਖ ਦੇ ਕਾਰਨ ਕਰਦਾ। ਇਹ ਭੁੱਖ ਖਤਮ ਹੋ ਜਾਏ, ਇਹ ਗੁਰੂ ਦੀ ਕਿਰਪਾ ਨਾਲ ਹੁੰਦੀ, ਵਾਹਿਗੁਰੂ ਨਾਮ ਸਿਮਰਨ ਨਾਲ ਹੁੰਦੀ, ਗੁਰੂ ਦੇ ਹੋ ਜਾਣ ਨਾਲ ਹੁੰਦੀ। ਸੋ ਗੁਰੂ ਨਾਨਕ ਦੇ ਸਿੱਖ ਬਣਿਓ। ਹੁਣ ਸੁਣੋ ਉਹ ਸਾਰੇ ਵਾਕਿਆਤ ਜੋ ਉਹਨਾਂ ਗਿਆਨੀਆਂ ਨੇ, ਅਵਿਆਸੀਆਂ ਨੇ ਆਪਣੇ ਜੀਵਨ ਚ ਕੀਤੇ ਨੇ। ਵਿਚਾਰਨਾ ਇਸ ਲਈ ਵੀ ਕਿਤੇ ਤੁਸੀਂ ਵੀ ਤਾਂ ਨਹੀਂ ਉਹ ਕਰ ਰਹੇ, ਜੇ ਕਰ ਰਹੇ ਹੋ ਤੇ ਉਹਨੂੰ ਛੱਡੋ। ਇਹ ਗੁਰਮਤ ਜੇ ਨਗਨ ਫਿਰਿਓ ਬਨ ਮਾਹੀ, ਨਾਂਗੇ ਸਾਧੂ ਵੇਖੇ ਹੋਣਗੇ, ਮੋਨੀ ਸਾਧੂ ਵੇਖੇ ਹੋਣਗੇ। ਜੈਨੀਆਂ ਵਿੱਚ ਮੋਨੀ ਬਹੁਤ ਨੇ, ਮੋਨੀ ਉਹ ਹੁੰਦੇ ਨੇ ਜਿਹੜੇ ਬੋਲਦੇ ਨਹੀਂ, ਜ਼ਬਾਨ ਹੋਣ ਦੇ ਬਾਵਜੂਦ ਬੋਲਦੇ ਨੇ, ਮੋਨੀ। ਹਜ਼ੂਰ ਕਹਿੰਦੇ ਨੇ ਮੋਨੀ ਸਿੱਖ ਹੋ ਜਾਓ, ਨੰਗੇ ਹੋ ਜਾਓ, ਕਰ ਪਾਤੀ ਰਿਹੋ, ਕੋਲ ਆਪਣੇ ਵਸਤਰ ਨਾ ਰੱਖੋ, ਕੋਈ ਭਾਂਡਾ ਨਾ ਰੱਖੋ। ਕਰ ਪਾਤੀ, ਹੱਥਾਂ ਨੂੰ ਪੱਥਰ ਬਣਾ ਲਿਆ, ਹੱਥਾਂ 'ਤੇ ਰੋਟੀ ਖਾ ਲਈ, ਹੱਥਾਂ 'ਤੇ ਖੀਰ ਖਾ ਲਈ, ਹੱਥਾਂ 'ਚ ਪਾਣੀ ਪੀ ਲਿਆ, ਹੱਥਾਂ 'ਚ ਦੁੱਧ ਪੀ ਲਿਆ, ਲੱਸੀ ਪੀ ਲਈ। ਆਪਣੇ ਕੋਲ ਬਰਤਨ ਨਹੀਂ ਕੋਈ ਰੱਖਣਾ, ਕੋਈ ਵਸਤੂ ਆਪਣੇ ਕੋਲ ਨਹੀਂ ਰੱਖਣੀ, ਕੋਈ ਬਰਤਨ ਨਹੀਂ ਰੱਖਣਾ, ਨਾ ਮਾਇਆ ਰੱਖਣੀ, ਨਾ ਇਸਤਰੀ ਰੱਖਣੀ, ਨਾ ਘਰ ਰੱਖਣਾ, ਨਾ ਘਾਟ ਰੱਖਣਾ, ਨੰਗੇ ਹੋ ਕੇ ਰਹਿਣਾ, ਮੋਨੀ ਰਹਿਣਾ, ਕੋਈ ਸ਼ਿਕਾਇਤ ਨਹੀਂ ਕਰਨੀ। ਕਰ ਪਾਤੀ ਰਿਹੋ, ਆਪਣੇ ਹੱਥਾਂ ਨੂੰ ਪਾਤਰ ਬਣਾ ਕੇ ਰੱਖਿਆ ਹੈ। ਨਗਨ ਫਿਰਿਓ ਬਨ ਮਾਹੀ, ਸੱਤ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ। ਸੱਤ ਧਰਤੀ, ਇਹ ਸਾਧੂ ਘੁੰਮਦੇ ਰਹਿੰਦੇ ਨੇ, ਇਹਨਾਂ ਦਾ ਇੱਕੋ ਹੀ ਕੰਮ ਹੈ, ਟੇਕੇ ਨਹੀਂ ਬਹਿੰਦੇ, ਇਹ ਘੁੰਮਦੇ ਰਹਿੰਦੇ ਨੇ, ਘੁੰਮਦੇ ਰਹਿੰਦੇ ਨੇ, ਸਭ ਤੀਰਥਾਂ 'ਤੇ ਘੁੰਮਦੇ ਨੇ, ਇਹਨਾਂ ਦਾ ਇੱਕੋ ਹੀ ਕੰਮ ਹੈ। ਹਜ਼ੂਰ ਕਹਿੰਦੇ ਨੇ ਤੱਟ ਤੀਰ ਸਾਰੇ ਹੀ ਘੁੰਮੇ, ਪਰ ਦੁਬਦਾ ਨਾ ਛੁਟਕੀ। ਦੁਬਦਾ ਦਾ ਅਰਥ ਇਹ ਹੈ, ਮੈਂ ਤੂੰ ਦਾ ਵਿਸਕਰਾ ਨਾ ਗਿਆ, ਇਹਨਾਂ ਨੂੰ ਵਾਹਿਗੁਰੂ ਦਾ ਦਰਸ਼ਨ ਨਾ ਹੋਇਆ। ਮਨ ਕਾਮਨਾ ਤੀਰਥ ਜਾਏ ਬਸਿਓ, ਫਿਰ ਕਰਵਤ ਧਰਾਏ। ਮਨ ਕਾਮਨਾ ਪੂਰੀ ਕਰਨ ਵਾਲਾ ਤੀਰਥ ਹੈ ਬਨਾਰਸ, ਉੱਥੇ ਜਾ ਕੇ ਮਰ ਜਾਣਾ ਮੁਕਤੀ ਨੂੰ ਕਹਿੰਦੇ ਨੇ, ਮੰਨਿਆ ਜਾਂਦਾ। ਸਾਡੇ ਪੁਰਾਣੇ ਸਿੱਖਾਂ ਵਿੱਚ ਮੇਰਾ ਬਾਬਾ ਵੀ ਇਹੋ ਹੀ ਵਿਸ਼ਵਾਸ ਕਰਦਾ ਸੀ ਕਿ ਅਗਰ ਅੰਮ੍ਰਿਤਸਰ ਦੀ ਧਰਤੀ 'ਤੇ ਮਰ ਜਾਵਾਂਗਾ ਤਾਂ ਮੈਂ ਮੁਕਤੀ ਨੂੰ ਜਾਵਾਂਗਾ। ਮੇਰੇ ਫਾਦਰ ਨੂੰ ਗਿਆਨ ਹੋ ਗਿਆ, ਉਹਨੇ ਕਿਹਾ ਨਹੀਂ ਬਾਪੂ ਜੀ, ਐਸਾ ਨਹੀਂ ਹੋ ਸਕਦਾ, ਤੁਸੀਂ ਸਿਮਰਨ ਕਰੋ, ਜਿੱਥੇ ਵੀ ਮਰੋਗੇ ਵਾਹਿਗੁਰੂ ਦੇ ਪਾਸ ਚਲੇ ਜਾਓਗੇ। ਇਹ ਪੁਰਾਣਾ ਵਿਸ਼ਵਾਸ ਅੰਮ੍ਰਿਤਸਰ ਦੇ ਨਾਲ ਵੀ ਚੱਲਦਾ ਕਿ ਪੁਰਾਣੇ ਬੁੱਢੇ ਆ ਕੇ ਅੰਮ੍ਰਿਤਸਰ ਦੀ ਧਰਤੀ 'ਤੇ ਮਰਨਾ ਚਾਹੁੰਦੇ ਨੇ, ਅੱਜ ਵੀ ਵਿਸ਼ਵਾਸ ਹੈ। ਹਜ਼ੂਰ ਕਹਿੰਦੇ ਨੇ ਮਨ ਕਾਮਨਾ ਤੀਰਥ ਜਾਏ ਵਸਿਓ, ਬੁੱਢੇ ਬਾਰੇ ਬੰਦਾ ਉਹਨਾਂ ਤੀਰਥਾਂ 'ਤੇ ਜਾ ਕੇ ਵੱਸਦਾ ਜਿੱਥੇ ਉਹ ਸਮਝਦਾ ਭਾਈ ਮਰਨ ਤੋਂ ਬਾਅਦ ਉਹਨਾਂ ਦੀ ਮੁਕਤੀ ਹੋ ਜਾਏਗੀ। ਫਿਰ ਕਰਵਤ ਧਰਾਏ, ਬਨਾਰਸ ਵਿੱਚ ਕਾਰਾ ਲਾਇਆ ਹੁੰਦਾ ਸੀ, ਉਸ ਨੂੰ ਦਾਸ ਨੇ ਆਪਣੀ ਅੱਖਾਂ ਨਾਲ ਵੇਖਿਆ, ਉਹ ਖੂਹ ਦੇ ਵਿਚਕਾਰ ਹੁੰਦਾ ਲੱਗਾ, ਖੂਹ ਸੁੱਕਾ ਹੁੰਦਾ, ਉਹਦੇ ਵਿਚਕਾਰ ਆਰ ਪਾਰ ਆਰਾ ਲੱਗਾ ਹੁੰਦਾ, ਉੱਪਰਲੇ ਪਾਸੇ ਲੱਕੜ ਦਾ ਭੰਗੂੜਾ ਹੁੰਦਾ, ਬੰਦੇ ਨੂੰ ਉਹਦੇ ਵਿੱਚ ਬਿਠਾ ਕੇ ਇਸ਼ਨਾਨ ਕਰਕੇ ਸਾਰਾ ਦਾਨ ਉਸਕੋ ਕਰਵਾ ਲਿੱਤਾ ਜਾਂਦਾ, ਫਿਰ ਭੰਗੂੜਾ ਖਿੱਚ ਲਿਆ ਜਾਂਦਾ, ਉਹਦਾ ਫੱਟਾ ਖਿੱਚ ਲਿਆ ਜਾਂਦਾ, ਉਹ ਬੰਦਾ ਜ਼ੋਰ ਨਾਲ ਆਪਣੇ ਪ੍ਰੈਸ਼ਰ ਨਾਲ ਦੋ ਫਾੜ ਹੋ ਕੇ ਖੂਹ ਦੇ ਵਿੱਚ ਗਿਰ ਜਾਂਦਾ, ਉਹਨੂੰ ਕਹਿੰਦੇ ਨੇ ਫਿਰ ਕਰਵਤ ਧਰਾਏ। ਇਹ ਬਨਾਰਸ ਵਿੱਚ ਸੀ, ਪੰਡਤਾਂ ਨੇ ਮੁਕਤੀ ਦੇਣ ਦਾ ਮਾਧਿਅਮ ਬਣਾਇਆ ਸੀ, ਉੱਥੇ ਬੜੇ ਬੜੇ ਰਾਜੇ, ਬੜੇ ਬੜੇ ਯੋਗੀ, ਬੜੇ ਬੜੇ ਗਿਆਨੀ, ਬੜੇ ਬੜੇ ਪਾੜੇ, ਬੜੇ ਬੜੇ ਵੇਦਾਂਤੀ ਉਸ ਕਰਵਤ 'ਤੇ ਚੜ ਗਏ, ਆਪਣੀ ਇਸਤਰੀ ਦਾਨ ਦੇਤੀ, ਮਾਇਆ ਦਾਨ ਦੇਤਾ, ਜ਼ਮੀਨ ਦਾਨ ਦੇਤੀ, ਸੋਨਾ ਦਾਨ ਦੇਤਾ, ਆਪਣੇ ਵਸਤਰ ਵੀ ਦੇਤਾ, ਗੰਗਾ ਜਲ ਨਾਲ ਇਸ਼ਨਾਨ ਨੰਗਾ ਕਰਕੇ ਕਰਵਾਤੇ ਚੜਾਉਂਦੇ ਸਨ। ਬੋਲੋ ਰਾਮ, ਭਾਈ ਤੂੰ ਹੁਣ ਮੁਕਤੀ ਨੂੰ ਚਲਾ ਗਿਆ। ਹਜ਼ੂਰ ਕਹਿੰਦੇ ਨੇ ਇਹ ਵੀ ਕੁਝ ਹੋਇਆ, ਪਰ ਉਹਨਾਂ ਨੂੰ ਮੁਕਤੀ ਨਾ ਮਿਲੀ। ਮਨ ਕੀ ਮੈਲ ਨਾ ਉਤਰੇ, ਇਹ ਬਿਦ ਜੇ ਲੱਖ ਯਤਨ ਕਰਾਏ। ਹਜ਼ੂਰ ਕਹਿੰਦੇ ਅਗਰ ਲੱਖ ਵਰਾਂ ਵੀ ਦਾਨ ਕਰੇ, ਲੱਖ ਵਰਾਂ ਵੀ ਕਰਵਤ 'ਤੇ ਚੜ ਜਾਏ, ਲੱਖ ਵਰਾਂ ਵੀ ਅਗਰ ਮੋਨੀ ਬਣੇ, ਲੱਖ ਜਨਮ ਵਿੱਚ ਵੀ ਨਗਨ ਫਿਰੇ, ਲੱਖ ਜਨਮ ਵਿੱਚ ਵੀ ਅਗਰ ਇਹ ਮੋਨੀ ਹੋ ਕੇ ਚੁੱਪ ਕਰਕੇ ਤਿਆਗੀ ਹੋ ਕੇ ਇਕਾਂਤ ਵਾਸ ਕਰੇ, ਲੱਖ ਜਨਮ ਧਾਰ ਕੇ ਵੀ ਤੱਟ ਤੀਰਥਾਂ 'ਤੇ ਜਾ ਕੇ ਵਸੇ, ਫੇਰ ਵੀ ਮਨ ਦੀ ਮੈਲ ਨਹੀਂ ਉਤਰਦੀ ਹੈ। ਮਨ ਦੀ ਮੈਲ ਕਦੋਂ ਉਤਰਦੀ ਏ? ਹਜ਼ੂਰ ਕਹਿੰਦੇ ਜਿਸ ਤਰ੍ਹਾਂ ਸਾਬਣ ਪਾਣੀ ਨਾਲ ਤਨ ਦੀ ਮੈਲ ਉਤਰਦੀ ਏ, ਇੱਦਾਂ ਵਾਹਿਗੁਰੂ ਸਿਮਰਨ ਨਾਲ ਮਨ ਦੀ ਮੈਲ ਉਤਰਦੀ ਏ। ਸਤਿਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰਨਾ ਹਜ਼ਾਰਾਂ ਕਰਮਾਂ ਤੋਂ ਉੱਤਮ ਕਰਮ ਹੈ।
ਕਣਕ ਕਾਮਨੀ ਹੈ ਵਰ ਗੈਵਰ ਬਹੁ ਵਿਦਾਨ ਦਾ ਤਾਰਾ। ਬਨਾਰਸ ਵਿੱਚ ਪ੍ਰਥਾ ਸੀ, ਰਾਜੇ ਲੋਕ ਜਦੋਂ ਯੋਗੀ ਬਣਨ ਵਾਸਤੇ ਆਉਂਦੇ ਸਨ, ਕਣਕ ਕਾਮਣੀ ਸਾਰਾ ਸੋਨਾ ਦਾਨ ਕਰ ਦਿਓ, ਕਾਮਣੀ ਇਸਤਰੀ ਦਾਨ ਕਰ ਦਿਓ, ਹਾਥੀ ਦਾਨ ਕਰ ਦਿਓ, ਘੋੜੇ ਦਾਨ ਕਰ ਦਿਓ, ਵਸਤਰ ਦਾਨ ਕਰ ਦਿਓ, ਭੋਜਨ ਦਾਨ ਕਰ ਦਿਓ, ਹੋਰ ਵੀ ਜੋ ਤੁਹਾਡੇ ਪਾਸ ਹੈ ਕਰ ਦਿਓ, ਕਿਉਂਕਿ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀ ਹੁਣ ਤਾਂ ਤੁਸੀਂ ਮੁਕਤੀ ਦੁਆਰੇ ਚਲੇ ਜਾਣਾ, ਇਹ ਸਭ ਕੋਈ ਦਾਨ ਕਰ ਦਿਓ। ਔਰ ਦਾਨ ਲੈਣ ਵਾਲੇ ਵੀ ਉਹੀ ਪੰਡਿਤ ਸਨ ਜਿਹੜੇ ਉਹਨੂੰ ਮੌਤ ਦੇ ਘਾਟ ਉਤਾਰ ਦਿੰਦੇ ਸਨ, ਬਿਨ ਮੌਤਾ ਹੀ ਮਾਰ ਦਿੰਦੇ ਸਨ, ਉਸ ਦਾ ਵੇਰਵਾ ਜ਼ਰੂਰ ਕਰ ਰਹੇ ਨੇ। ਕਣਕ ਕਾਮਣੀ ਹੈ ਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ, ਇੱਥੇ ਸਮਝ ਲੈਣਾ ਅੰਨ ਦਾ ਦਾਨ, ਵਸਤਰ ਦਾ ਦਾਨ, ਦੁੱਧ ਦਾ ਦਾਨ, ਜ਼ਮੀਨ ਦਾ ਦਾਨ, ਗੁਰਦੁਆਰੇ ਨੂੰ ਦਾਨ ਜਾਂ ਕਿਸੇ ਜੀਵ ਨੂੰ ਦਾਨ ਜਿਹੜਾ ਇਹ ਮੁਕਤੀ ਨਹੀਂ ਦੇ ਸਕਦਾ, ਮੁਕਤੀ ਕੇਵਲ ਵਾਹਿਗੁਰੂ ਨਾਮ ਨਾਲ ਹੋਵੇਗੀ, ਇੱਥੇ ਸਮਝ ਲੈਣਾ। ਅੰਨ ਵਸਤਰ ਭੂਮ ਬਹੁ ਅਰਪੇ ਨਹਿ ਮਿਲੀਏ ਹਰ ਦੁਆਰਾ, ਅੰਨ ਦਾ ਦਾਨ ਵੀ ਕੀਤਾ, ਭੂਮ ਦਾ ਦਾਨ ਵੀ ਕੀਤਾ, ਵਸਤਰਾਂ ਦਾ ਦਾਨ ਵੀ ਕੀਤਾ, ਇਹ ਗੁਰਦੁਆਰਿਆਂ ਚੋਂ ਆਮ ਹੈ। ਇੱਥੇ ਮਾਇਆ ਦਾ ਦਾਨ ਵੀ ਹੁੰਦਾ, ਵਸਤਰਾਂ ਦਾ ਦਾਨ ਵੀ ਹੁੰਦਾ, ਪੱਖਿਆਂ ਦਾ ਦਾਨ ਵੀ ਹੁੰਦਾ, ਗਲੀਚਿਆਂ ਦਾ ਦਾਨ ਵੀ ਹੁੰਦਾ, ਦੁੱਧ ਦਾ ਦਾਨ ਵੀ ਹੁੰਦਾ, ਕੜਾਹ ਪ੍ਰਸਾਦ ਦਾ ਦਾਨ ਵੀ ਹੁੰਦਾ, ਅੰਨ ਦਾ ਰੋਟੀ ਪਾਣੀ ਦਾ ਦਾਨ ਵੀ ਹੁੰਦਾ, ਗੁਰਪੁਰਬਾਂ ਦੇ ਖਾਸ ਕਰਕੇ ਬਹੁਤ ਹੁੰਦਾ। ਗੁਰੂ ਸਾਹਿਬ ਦਾ ਮਤ ਇਹ ਹੈ ਕਿ ਦਾਨ ਬੇਸ਼ੱਕ ਦਿਓ, ਪਰ ਇਹ ਗੱਲ ਮੰਨ ਕੇ ਚੱਲਣਾ ਕਿ ਇਸ ਦਾਨ ਨਾਲ ਮੁਕਤੀ ਨਹੀਂ ਹੋਏਗੀ, ਦਾਨ ਤੇ ਜਿਹੜਾ ਦਿੰਦਾ ਉਹਨੂੰ ਲੈਣ ਵਾਸਤੇ ਦੁਬਾਰਾ ਜਨਮ ਲੈਣਾ ਪੈਂਦਾ। ਦਾਨ ਦੇਣ ਨਾਲ ਬੰਦਾ ਮੋਕਸ਼ ਨਹੀਂ ਹੁੰਦਾ। ਜੇ ਦਾਨ ਦੇਣਾ ਹੀ ਚਾਹੁੰਦੇ ਹੋ ਤੇ ਮਨ ਦਾ ਦਾਨ ਦੇ ਦਿਓ, ਜੇ ਦਾਨ ਦੇਣਾ ਹੀ ਚਾਹੁੰਦੇ ਹੋ ਤੇ ਮਹਾਰਾਜ ਨੂੰ ਕਹੋ ਮਹਾਰਾਜ ਮੈਨੂੰ ਗਰੀਬੀ ਦਾਨ ਦੇਵੋ, ਜੇ ਦਾਨ ਦੇਣਾ ਹੀ ਚਾਹੁੰਦੇ ਹੋ ਤੇ ਮਹਾਰਾਜ ਕੋਲੋਂ ਸਮਰਥ ਬਖਸ਼ੋ, ਕਹੋ ਮਹਾਰਾਜ ਸਾਨੂੰ ਅਕਲ ਆ ਜਾਏ, ਅਸੀਂ ਸਿਮਰਨ ਕਰੀਏ, ਮੈਂ ਤੁਹਾਡਾ ਹੋ ਜਾ। ਜੇ ਤੁਸੀਂ ਦਾਨ ਦੇਣਾ ਹੀ ਚਾਹੁੰਦੇ ਹੋ ਤੇ ਯੋਗਾ ਸਿੰਘ ਵਾਂਗੂ ਦੇ ਦਿਓ, ਜੇ ਦਾਨ ਦੇਣਾ ਹੀ ਚਾਹੁੰਦੇ ਹੋ ਤੇ ਮਨੀ ਸਿੰਘ ਵਾਂਗੂ ਦੇ ਦਿਓ, ਭਾਈ ਤਾਰੂ ਸਿੰਘ ਵਾਂਗੂ ਦੇ ਦਿਓ, ਮਤੀ ਦਾਸ ਸਤੀ ਦਾਸ ਵਾਂਗੂ ਦਾਨ ਦੇ ਦਿਓ। ਉਹਨਾਂ ਨੇ ਆਪਣਾ ਆਪ ਕੁਰਬਾਨ ਕਰਤਾ ਗੁਰੂ ਦੇ ਹੁਕਮ ਦੇ ਥੱਲੇ, ਆਪ ਬਰਬਾਦ ਹੋ ਗਏ, ਆਪਣਾ ਘਰ ਛੱਡ ਦਿੱਤਾ ਉਹਨਾਂ ਨੇ, ਕੁਰਬਾਨ ਹੋ ਗਏ। ਜੇ ਦਾਨ ਦੇਣਾ ਹੀ ਚਾਹੁੰਦੇ ਹੋ ਤਾਂ ਦਾਨ ਜੀ ਦਾ ਦਿਓ, ਇਹ ਸਭ ਤੋਂ ਵੱਡਾ ਹੈ। ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਈਨ ਹਰ ਤਿਉਂ ਲੈਣ ਮਿਲਾਏ, ਕੋਈ ਐਸੀ ਸੇਵਾ ਕਰ ਲਵੋ ਕਿ ਦਰਗਾਹ ਵਿੱਚ ਗੁਰੂ ਪ੍ਰਸੰਨ ਹੋਣ ਵੀ ਇਹ ਫਲਾਣੇ ਸਿੱਖ ਨੇ ਇਹ ਸੇਵਾ ਕੀਤੀ ਸੀ, ਇਹ ਮਨੀ ਸਿੰਘ ਹੈ, ਇਹ ਤਾਰੂ ਸਿੰਘ ਹੈ, ਇਹ ਮਤੀ ਦਾਸ ਹੈ, ਇਹ ਸਤੀ ਦਾਸ ਹੈ, ਇਹੋ ਜਿਹੀ ਕੁਛ ਸੇਵਾ ਕਰ ਜਾਓ। ਨਬੀ ਖਾਂ ਗਨੀ ਖਾਨ ਨੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕੀਤੀ। ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਹੈ ਨਬੀ ਖਾਨ, ਗਨੀ ਖਾਨ ਤੁਸੀਂ ਜੋ ਮੇਰੀ ਸੇਵਾ ਕੀਤੀ ਏ, ਇਹਦਾ ਫਲ ਤੁਹਾਨੂੰ ਕੇਵਲ ਗੁਰੂ ਨਾਨਕ ਦੇ ਸਕਦਾ, ਮੈਂ ਨਹੀਂ ਦੇ ਸਕਦਾ, ਮੈਂ ਛੋਟਾ ਪੈ ਗਿਆ, ਮੇਰੇ ਕੋਲ ਦੇਣ ਨੂੰ ਕੁਛ ਹੈ ਨਹੀਂ, ਮੈਂ ਛੋਟਾ ਪੈ ਗਿਆ ਹਾਂ, ਇਹਦਾ ਫਲ ਤੁਹਾਨੂੰ ਗੁਰੂ ਨਾਨਕ ਦੇਵੇਗਾ। ਰਾਮ ਜੀ ਨੇ ਪਿਆਰ ਨਾਲ ਹਨੂੰਮਾਨ ਨੂੰ ਕਿਹਾ ਜਦੋਂ ਅਯੁੱਧਿਆ ਆ ਕੇ ਰਾਜ ਲਿਆ, ਐ ਹਨੂੰਮਾਨ ਮੈਂ ਸਭ ਦਾ ਕਰਜ਼ ਉਤਾਰ ਦਿੱਤਾ, ਪਰ ਐ ਕਪੀ ਤੇਰਾ ਕਰਜ਼ ਮੈਂ ਨਹੀਂ ਉਤਾਰ ਸਕਦਾ, ਤੇਰਾ ਕਰਜ਼ ਤੇ ਕੇਵਲ ਵਾਹਿਗੁਰੂ ਹੀ ਉਤਾਰ ਸਕਦਾ, ਮੇਰੇ ਪਾਸ ਕੁਛ ਦੇਣ ਨੂੰ ਨਹੀਂ ਹੈ। ਇਹੋ ਜਿਹੇ ਸਿੱਖ ਬਣੋ ਕਿ ਗੁਰੂ ਕਵੇ ਪਿਆ ਸਿੱਖ ਤੇਰੇ ਮੇਰੇ ਕੋ ਅੰਤਰ ਹੀ ਨਹੀਂ ਰਹਿ ਗਿਆ, ਮੈਂ ਤੈਨੂੰ ਕੁਛ ਨਹੀਂ ਦੇ ਸਕਦਾ। ਸੁਦਾਮੇ ਨੂੰ ਕ੍ਰਿਸ਼ਨ ਭਗਵਾਨ ਨੇ ਕਿਹਾ ਐ ਸੁਦਾਮਾ ਤੈਨੂੰ ਮੈਂ ਕੁਛ ਦੇ ਹੀ ਨਹੀਂ ਸਕਦਾ ਹਾਂ, ਜੋ ਦਿੱਤਾ ਮੈਂ ਆਪਣੇ ਬੱਚਿਆਂ ਨੂੰ ਦਿੱਤਾ, ਆਪਣੀ ਭਰਜਾਈ ਨੂੰ ਦਿੱਤਾ, ਭਰਜਾਈ ਮਾਂ ਦੇ ਤੁੱਲ ਹੁੰਦੀ ਏ, ਮੈਂ ਗਰੀਬ ਬੱਚਿਆਂ ਨੂੰ ਦਿੱਤਾ, ਤੇਰੇ ਬੱਚਿਆਂ ਨੂੰ ਦਿੱਤਾ, ਤੈਨੂੰ ਤਾਂ ਮੈਂ ਕੁਛ ਦੇ ਨਹੀਂ ਸਕਦਾ, ਤੈਨੂੰ ਤਾਂ ਜੋ ਦੇਵੇਗਾ ਉਹ ਭਗਵਾਨ ਦੇਵੇਗਾ। ਇਹ ਕ੍ਰਿਸ਼ਨ ਭਗਵਾਨ ਦੇ ਸੁਦਾਮੇ ਨੂੰ ਸ਼ਬਦ ਨੇ। ਸੁਦਾਮਾ ਏਡਾ ਵੱਡਾ ਭਗਤ ਸੀ, ਭਗਤੀ ਕਿਸ ਗੱਲ ਦੀ ਕਿ ਸੁਦਾਮੇ ਨੇ ਕੁਛ ਮੰਗਿਆ ਹੀ ਨਹੀਂ, ਹਨੂੰਮਾਨ ਨੇ ਸਾਰੀ ਉਮਰ ਕੁਛ ਮੰਗਿਆ ਹੀ ਨਹੀਂ, ਮਤੀਦਾਸ ਸਤੀਦਾਸ ਨੇ ਕੁਛ ਮੰਗਿਆ ਹੀ ਨਹੀਂ। ਮਤੀਦਾਸ ਸਤੀਦਾਸ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਦਿੱਲੀ ਆਏ ਸਨ, ਇੱਕ ਦਿਨ ਪਹਿਲਾਂ ਗੁਰੂ ਤੇਗ ਬਹਾਦਰ ਨੇ ਕਿਹਾ ਤਾਂ ਮਤੀਦਾਸ ਸਤੀਦਾਸ ਕੱਲ੍ਹ ਤੁਹਾਡੀ ਸ਼ਹੀਦੀ ਹੋ ਜਾਣੀ, ਤੁਸੀਂ ਜਾਣਾ ਚਾਹੋ ਤੇ ਆਪਣੇ ਪਰਿਵਾਰ ਵਿੱਚ ਜਾ ਸਕਦੇ ਹੋ, ਅਸੀਂ ਪ੍ਰਬੰਧ ਕਰ ਦਿੰਦੇ ਹਾਂ ਤੁਹਾਡਾ, ਤੁਸੀਂ ਚਲ ਜਾਓਗੇ, ਛੁੱਟ ਜਾਓਗੇ। ਮਤੀਦਾਸ ਸਤੀਦਾਸ ਕਹਿਣ ਲੱਗੇ ਨਹੀਂ ਮਹਾਰਾਜ, ਅਸੀਂ ਤੁਹਾਡੇ ਨਾਲ ਆਏ ਹਾਂ, ਤੁਹਾਥੋਂ ਪਹਿਲਾਂ ਅਸੀਂ ਸ਼ਹੀਦ ਹੋਵਾਂਗੇ, ਤੁਹਾਡੇ ਸਾਹਮਣੇ ਹੋਵਾਂਗੇ,
ਮਤੀ ਦਾਸ ਸਤੀ ਦਾਸ ਨੂੰ ਜਿਸ ਵੇਲੇ ਸ਼ਹੀਦ ਕੀਤਾ ਗਿਆ, ਉਹਨਾਂ ਦੀ ਲਾਸਟ ਇੱਛਾ ਪੁੱਛੀ ਗਈ। ਉਹਨਾਂ ਨੇ ਕਿਹਾ ਗੁਰੂ ਸਾਹਮਣੇ ਹੋਵੇ। ਗੁਰੂ ਮਹਾਰਾਜ ਪਿੰਜਰੇ ਵਿੱਚ ਕੈਦ ਸਨ, ਔਰ ਪਿੰਜਰਾ ਐਸਾ ਸੀ ਜਿੱਥੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਸਿੱਧੇ ਖਲੋ ਨਹੀਂ ਸਨ ਸਕਦੇ, ਟੇਢੇ ਹੋ ਕੇ ਖਲੋ ਸਕਦੇ ਸਨ, ਨਾ ਉਸ ਬੈਠ ਸਕਦੇ ਸਨ। ਇਹੋ ਜਿਹਾ ਖਤਰਨਾਕ ਪਿੰਜਰਾ ਬਣਾਇਆ ਸੀ। ਇਹਨੇ ਤੰਗ ਖਲੋਤੇ ਸਨ ਮਹਾਰਾਜ ਜੀ, ਉੱਥੇ ਖਲੋਤੇ ਨੇ ਪਿੰਜਰੇ ਵਿੱਚ, ਤੇ ਮਤੀ ਦਾਸ ਸਤੀ ਦਾਸ ਗੁਰੂ ਦੇ ਸਾਹਮਣੇ ਸ਼ਹੀਦ ਹੋ ਗਏ। ਜੇ ਦਾਨ ਦੇਣਾ ਹੀ ਚਾਹੁੰਦੇ ਹੋ ਤੇ ਇਹ ਦਿਓ, ਸੋਨੇ ਦਾ ਦਾਨ, ਹੀਰੇ ਦਾ ਦਾਨ, ਗਲੀਚਿਆਂ ਦਾ ਦਾਨ, ਪੱਖਿਆਂ ਦਾ ਦਾਨ, ਇਹ ਕੋਈ ਮਾਨੇ ਨਹੀਂ ਜੇ ਰੱਖਦਾ। ਇਹ ਦਾਨ ਦਿਓਗੇ ਤੇ ਤੁਹਾਨੂੰ ਲੈਣ ਵਾਸਤੇ ਫਿਰ ਆਉਣਾ ਪਏਗਾ। ਜੇ ਜੀ ਦਾਨ ਦਿਓਗੇ ਤਾਂ ਮੁਕਤੀ ਮਿਲੇਗੀ, ਗੁਰੂ ਦੀ ਪ੍ਰਸੰਨਤਾ ਮਿਲੇਗੀ। ਪੂਜਾ ਅਰਚਾ ਬੰਦਨ ਡੰਡੋਤ। ਹੁਣ ਨਿਤਨੇਮੀਆਂ ਦੀ ਗੱਲ ਸੁਣ ਲਓ, ਮੇਰੇ ਤਾਂ ਜੀਵਨ ਦਾ ਤਜਰਬਾ, ਮੈਨੂੰ ਤਾਂ ਗੱਲ ਹੀ ਸਮਝ ਆਈ ਹੈ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਹੁਣ ਨਿਤਨੇਮੀ ਪ੍ਰੇਮੀ ਕਹਿਣਗੇ, ਦੇਖੋ ਜੀ ਅਸੀਂ ਨਿਤਨੇਮ ਦਾ ਪਾਠ ਵੀ ਕਰਨਾ, ਅਸੀਂ ਪੰਜ ਬਾਣੀਆਂ ਦਾ ਵੀ ਕਰਨਾ, ਅਸੀਂ ਗੁਰਦੁਆਰੇ ਵੀ ਜਾਣਾ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਗੁਰਦੁਆਰੇ ਬੇਸ਼ੱਕ ਜਾਓ, ਨਿਤਨੇਮ ਜ਼ਰੂਰ ਕਰੋ, ਪਰ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਇਹ ਜ਼ਿਆਦਾ ਜ਼ਰੂਰੀ ਹੈ। ਉਹ ਕਹਿੰਦੇ ਨਹੀਂ ਜੀ, ਨਿਤਨੇਮ ਜ਼ਿਆਦਾ ਜ਼ਰੂਰੀ ਹੈ। ਹੁਣ ਨਿਤਨੇਮ ਦੀ ਗੱਲ ਸੁਣ ਲਓ। ਗੁਰੂ ਅਰਜਨ ਮਹਾਰਾਜ ਜੀ ਕਹਿੰਦੇ ਨੇ ਪੂਜਾ ਅਰਚਾ ਬੰਧਨ ਡੰਡਾਉਤ। ਪੂਜਾ ਭਾਈ ਕਰਦੇ ਨੇ, ਸੇਵਾਦਾਰ ਕਰਦੇ ਨੇ ਸਾਰੀ ਗੁਰਦੁਆਰੇ ਦੀ ਪੂਜਾ, ਰੁਮਾਲੇ ਉਹਨੇ ਪ੍ਰਕਾਸ਼ ਕਰਨਾ, ਸੁੱਖ ਆਸਨ ਕਰਨਾ, ਅਰਦਾਸ ਕਰਨੀ, ਕਿਸੇ ਦੀ ਅਰਦਾਸ ਕਰਨੀ, ਦਰਵਾਜ਼ਾ ਖੋਲਣਾ, ਪਾਣੀ ਪ੍ਰਬੰਧ ਕਰਨਾ, ਗਲੀਚੇ ਵਿਛਾਉਣੇ, ਪੱਖੇ ਚਲਾਉਣੇ, ਇਹ ਸਭ ਪੂਜਾ ਹੈ। ਅਰਚਾ ਕਹਿੰਦੇ ਨੇ ਨਿਮਣ ਨੂੰ, ਬੰਧਨ ਕਹਿੰਦੇ ਨੇ ਹੱਥ ਜੋੜਨ ਨੂੰ, ਡੰਡਾਵਤ ਕਹਿੰਦੇ ਨੇ ਮੱਥਾ ਟੇਕਣ ਨੂੰ। ਹਿੰਦੂ ਵਿਧੀ ਦੇ ਅਨੁਸਾਰ ਡੰਡਵਤ ਪ੍ਰਣਾਮ, ਲੰਮੇ ਪੈ ਕੇ ਪ੍ਰਣਾਮ ਕਰਨਾ, ਸਿੱਖਾਂ ਵਿੱਚ ਲੰਮੇ ਪੈਣਾ ਮਨਾ ਹੈ, ਉਹ ਮੱਥਾ ਹੀ ਟੇਕਣਾ ਕਿਹਾ, ਪਰ ਪਿਆਰ ਨਾਲ ਮੱਥਾ ਟੇਕੋ। ਵਾਸਤਵ ਚ ਮੱਥਾ ਟੇਕਣ ਦਾ ਅਰਥ ਇਹ ਹੈ ਕਿ ਵਾਹਿਗੁਰੂ ਨਾਮ ਜਪੋਗੇ ਤੇ ਮੱਥਾ ਟਿਕੇਗਾ। ਉਂਝ ਨਹੀਂ ਜੇ ਮੱਥਾ ਟੇਕਦਾ, ਉਂਝ ਮੱਥਾ ਨਹੀਂ ਜੇ ਟੇਕਦਾ, ਸਰੀਰ ਝੁਕ ਜਾਂਦਾ, ਮਨ ਨਹੀਂ ਝੁਕਦਾ। ਮਨ ਉਦੋਂ ਝੁਕੇਗਾ ਜਦੋਂ ਵਾਹਿਗੁਰੂ ਵਾਹਿਗੁਰੂ ਬੋਲੋਗੇ। ਆਉਣ ਤੋਂ ਪਹਿਲਾਂ ਹੀ ਝੁਕੇ ਹੋਵੋਗੇ, ਸਤਿਗੁਰੂ ਦੀ ਪ੍ਰਸੰਨਤਾ ਮਿਲੇਗੀ। ਜਿਹੜਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਵੇਖੋ, ਜਦੋਂ ਘਰੋਂ ਚੱਲੇ ਹੋ ਵਾਹਿਗੁਰੂ ਵਾਹਿਗੁਰੂ ਕਹਿੰਦੇ ਆਓ, ਬੈਠੇ ਬੈਠੇ ਵਾਹਿਗੁਰੂ ਕਹੋ, ਜਾਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਹਿੰਦੇ, ਇੱਦਾਂ ਮਨ ਨਿਵੇਗਾ, ਅਦਰਵਾਈਜ਼ ਸਰੀਰ ਨਹੀਂ ਨਿਵਦਾ। ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਏ, ਸੀਸ ਨਿਵਾਇਆ ਕਿਆ ਥੀਏ ਜੋ ਰਿਦੇ ਕਸੁੱਧੇ ਜਾਏ। ਇਹ ਜਿਹੜਾ ਨਿਵਣਾ ਹੈ, ਹੰਕਾਰ ਦਾ ਨਿਵਣਾ ਜਾਂ ਵਿਖਾਵੇ ਦਾ ਨਿਵਣਾ, ਇਹ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੈ। ਤੁਧ ਨੂੰ ਨਿਵਣ ਆਖਣ ਤੇਰਾ ਨਾਂ। ਗੁਰੂ ਅਰਜਨ ਸਾਹਿਬ ਆਦਨੇ ਨੇ, ਹੇ ਵਾਹਿਗੁਰੂ, ਤੇਰੇ ਅੱਗੇ ਮੱਥਾ ਟੇਕਣਾ ਕੀ ਹੈ? ਵਾਹਿਗੁਰੂ ਨਾਮ ਕਹਿਣਾ, ਇਹ ਮੱਥਾ ਟੇਕਣਾ ਹੈ। ਜਦੋਂ ਅਸੀਂ ਇੱਕ ਵਾਰਾਂ ਵਾਹਿਗੁਰੂ ਕਹਿੰਦੇ ਹਾਂ, ਇੱਕ ਵਾਰਾਂ ਮੱਥਾ ਟੇਕਦਾ, ਦਸ ਵਾਰਾਂ ਵਾਹਿਗੁਰੂ ਕਹਾਂਗੇ ਦਸ ਵਾਰਾਂ ਮੱਥਾ ਟੇਕਦਾ, ਲੱਖ ਵਾਰਾਂ ਵਾਹਿਗੁਰੂ ਕਹਾਂਗੇ ਲੱਖ ਵਾਰਾਂ ਮੱਥਾ ਟੇਕਦਾ, ਜਿੰਨਾ ਚਿਰ ਚਾਹੋ ਮੱਥਾ ਟਿਕਦਾ ਰਹੇਗਾ। ਔਰ ਜਦੋਂ ਮੱਥਾ ਚਰਨਾਂ ਤੇ ਟਿਕਦਾ ਰਹੇਗਾ ਤੇ ਗੁਰੂ ਅਵਸ਼ ਹੀ ਪ੍ਰਸੰਨਤਾ ਵਿੱਚ ਆਉਣਗੇ। ਤਾਂ ਤੇ ਗੁਰੂ ਨੂੰ ਪ੍ਰਸੰਨ ਕਰਨਾ ਸਾਡਾ ਕਰਮ ਔਰ ਧਰਮ ਹੈ, ਔਰ ਪ੍ਰਸੰਨਤਾ ਗੁਰੂ ਦੀ ਵਾਹਿਗੁਰੂ ਸਿਮਰਨ ਕੀਤੇ ਹੀ ਹੋ ਸਕਦੀ ਹੈ, ਇਹ ਗੱਲ ਜਾਣ ਲਓ। ਹਾਹੋ ਕਤ ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਮੈਂ ਦਾਨ ਕੀਤਾ, ਮੈਂ ਕੱਪੜੇ ਦਿੱਤੇ, ਮੈਂ ਪੱਖੇ ਲਵਾਏ, ਮੈਂ ਗਲੀਚਾ ਲਵਾਇਆ, ਬਹੁਤ ਸਾਰਿਆਂ ਨੇ ਤਾਂ ਨਾਂ ਵੀ ਆਪਣੇ ਲਿਖੇ ਹੁੰਦੇ ਨੇ, ਪੱਖੇ ਦੇ ਨਾਂ ਨਾਲ ਥੱਲੇ ਨਾਂ ਲਿਖਿਆ ਹੁੰਦਾ, ਉਹਦਾ ਨਾਂ ਘੁੰਮੀ ਜਾਂਦਾ ਘੁੰਮੀ ਜਾਂਦਾ ਥੱਲੇ। ਫਲਾਣੇ ਨੇ ਦਾਨ ਕੀਤਾ, ਫਲਾਣੇ ਨੇ ਗਲੀਚਾ ਦਾਨ ਕੀਤਾ, ਫਲਾਣੇ ਫੁੱਟਮਾਰ ਦਾਨ ਕੀਤਾ, ਫਲਾਣੇ ਨੇ ਪਾਲਕੀ ਦਾਨ ਕੀਤੀ। ਬਜਾਏ ਇਸ ਗੱਲੋਂ ਕਿ ਗੁਰਦੁਆਰੇ ਆ ਕੇ ਗੁਰੂ ਚ ਮਨ ਹੋਵੇ, ਸਾਡਾ ਡਿਸੀਜ਼ਡ ਪਰਸਨ ਤੇ ਮਨ ਹੁੰਦਾ, ਫਲਾਣੇ ਦੀ ਯਾਦ ਵਿੱਚ ਪਾਲਕੀ ਬਣਾਈ, ਫਲਾਣੇ ਦੀ ਯਾਦ ਵਿੱਚ ਚਵਰ ਦਿੱਤੀ, ਫਲਾਣੇ ਦੀ ਯਾਦ ਵਿੱਚ ਇਹ ਥੜਾ ਬਣਵਾਇਆ, ਫਲਾਣੇ ਦੀ ਯਾਦ ਵਿੱਚ ਪੱਖਾ ਲਵਾਇਆ, ਫਲਾਣੇ ਨੇ ਇਹ ਯਾਦ ਵਿੱਚ ਗੁਰਦੁਆਰੇ ਨੂੰ ਜ਼ਮੀਨ ਦਿੱਤੀ, ਇਹ ਸਾਡੀ ਜ਼ਮੀਨ 'ਚ ਗੁਰਦੁਆਰਾ ਬਣਿਆ, ਇਹ ਸਭ ਹੰਕਾਰ। ਗੁਰੂ ਮਹਾਰਾਜ ਜੀ ਕਹਿੰਦੇ ਹਾਂ ਹਾਂ ਕਰਤ, ਮੈਂ ਕਰਦਾ, ਬੰਧਨ ਮੈਂ ਪਰਿਆ ਨਹਿ ਮਿਲੀਏ ਇਹ ਜੁਗਤਾ। ਇਸ ਤਰੀਕੇ ਨਾਲ ਵਾਹਿਗੁਰੂ ਦਾ ਦਰਸ਼ਨ ਨਹੀਂ ਹੋ ਸਕਦਾ। ਮੇਰੇ ਭਾਈ ਖਿਆਲ ਨਾਲ ਸੁਣ ਲੈ, ਜੋਗ ਸਿੱਧ ਆਸਣ 84 ਇਹ ਧੀ ਕਰ ਰਿਹਾ। 84 ਪ੍ਰਕਾਰ ਦੇ ਮੈਥਡ ਨੇ ਨਾਮ ਦੇ ਅਭਿਆਸ ਕਰਨ ਵਾਸਤੇ, ਮੈਂ 84 ਤਰ੍ਹਾਂ ਦੇ ਹੀ ਜਾਣਦਾ ਹਾਂ, ਪਰ ਸਮੇਂ ਨੂੰ ਸੰਕੋਚਦਾ ਹੋਇਆ ਮੈਂ ਸਾਰੀ ਡਿਟੇਲ ਵਿੱਚ ਨਹੀਂ ਕਹਾਂਗਾ। ਉਹਦੇ ਵਿੱਚੋਂ ਸਭ ਤੋਂ ਅੱਛਾ ਆਸਣ ਇਹ ਹੈ
ਚੌਂਕੜਾ ਮਾਰ ਕੇ ਬੈਠਣਾ ਜਿਸ ਤਰ੍ਹਾਂ ਤੁਸੀਂ ਬੈਠੇ ਹੋ। ਇਹਨੂੰ ਚਪਲੀ ਮਾਰ ਕੇ ਕਹਿੰਦੇ ਨੇ ਬੈਠਣਾ। ਇਹ ਸਭ ਤੋਂ ਅੱਛਾ ਸਹਿਜ ਆਸਣ ਹੈ। ਗੁਰੂ ਘਰ ਵਿੱਚ ਇਹੀ ਆਸਣ ਪ੍ਰਵਾਨ ਹੈ। ਚੌਂਕੜਾ ਮਾਰ ਕੇ ਬੈਠਣਾ, ਰੀੜ ਦੀ ਹੱਡੀ ਨੂੰ ਸਿੱਧਾ ਰੱਖਣਾ, ਅੱਖ ਬੰਦ ਕਰਨੀ, ਸਰੀਰ ਨੂੰ ਨਹੀਂ ਹਿਲਾਉਣਾ, ਮਨ ਕਰਕੇ ਗੁਰੂ ਦੇ ਚਰਨਾਂ ਨਾਲ ਪਿਆਰ ਕਰਨਾ, ਮਨ ਕਰਕੇ ਸੁਣਨਾ, ਇੱਧਰ ਉੱਧਰ ਨਹੀਂ ਵੇਖਣਾ। ਇੱਕ ਗੱਲ ਮੈਂ ਹੋਰ ਕਹਾਂ, ਅੱਜ ਕੱਲ੍ਹ ਪ੍ਰਥਾ ਐਸੀ ਬਣ ਗਈ ਹੈ ਫੁੱਲਾਂ ਨਾਲ ਹੀ ਸਜਾਤਾ ਜਾਏ ਮਹਾਰਾਜ ਨੂੰ ਉੱਚਾ ਉੱਚਾ। ਮਹਾਰਾਜ ਦਾ ਦਰਸ਼ਨ ਵੀ ਐਸਾ ਚਾਹੀਦਾ ਚਫੇਰਿਓ ਦਰਸ਼ਨ ਹੋ ਸਕੇ, ਚਾਰੇ ਪਾਸੇ ਸੰਗਤ ਬੈਠੀ ਹੋਵੇ ਤੇ ਚਾਰੇ ਪਾਸੇ ਮਹਾਰਾਜ ਦਾ ਦਰਸ਼ਨ ਹੋਵੇ। ਇਸ ਤੋਂ ਉੱਚਾ ਨਾ ਕੋਈ ਫੁੱਲ ਚਾਹੀਦਾ। ਅਵਰ ਤੇ ਖੁਸ਼ਬੂ ਤਾਂ ਫੁੱਲਾਂ ਦੀ ਹੈ ਹੀ ਨਹੀਂ ਜੀ। ਮੇਰੀ ਸਮਝ ਤਾਂ ਇਹ ਹੈ ਵੀ ਖੁਸ਼ਬੂਦਾਰ ਫੁੱਲ ਤੇ ਰੱਖੋ, ਜਿਹਨਾਂ ਫੁੱਲਾਂ ਵਿੱਚ ਖੁਸ਼ਬੂ ਨਹੀਂ ਰੱਖ ਕੇ ਕੀ ਕਰੋਗੇ। ਔਰ ਸਾਡਾ ਜੀਵਨ ਵੀ ਏਦਾਂ ਦਾ, ਸਾਡੇ ਜੀਵਨ ਤਾਂ ਖੁਸ਼ਬੂ ਤੱਕ ਹੈ ਨਹੀਂ, ਬਿਨਾਂ ਖੁਸ਼ਬੂ ਤੋਂ ਅਸੀਂ ਵੀ ਫੁੱਲ ਹਾਂ। ਖੁਸ਼ਬੂਦਾਰ ਫੁੱਲ ਬਣੋ, ਜੇ ਲਿਆਓ ਤੇ ਤਾਜ਼ਾ ਫੁੱਲ ਲਿਆਓ, ਮੱਥਾ ਟੇਕੋ, ਥੋੜਾ ਚਿਰ ਗੁਰੂ ਸਾਹਿਬ ਨੂੰ ਖੁਸ਼ਬੂ ਤੇ ਆਵੇ। ਇਹ ਪਲਾਸਟਿਕ ਦੇ ਫੁੱਲਾਂ ਨੇ ਕੀ ਸਵਾਰ ਦੇਣੇ, ਪਰ ਅੱਜ ਕੱਲ੍ਹ ਇਹਦੀ ਸਜਾਵਟ ਹੈ। ਔਰ ਉੱਚੇ ਉੱਚੇ, ਇਹ ਉੱਚੇ ਨਹੀਂ ਹੋਣੇ ਚਾਹੀਦੇ। ਮਹਾਰਾਜ ਦਾ ਸਰੂਪ ਉੱਚਾ ਚਾਹੀਦਾ, ਚਾਰੇ ਪਾਸੇ ਦਰਸ਼ਨ ਹੁੰਦਾ ਹੋਵੇ, ਚਾਰੇ ਪਾਸੇ ਸੰਗਤ ਬੈਠੀ ਹੋਵੇ, ਜਿਵੇਂ ਜੋਤ ਦਾ ਦਰਸ਼ਨ ਹੁੰਦਾ ਨਾ, ਜਿਵੇਂ ਮੋਮਬੱਤੀ ਬਾਲੀ ਦੀ ਹੈ ਟੇਬਲ ਤੇ ਰੱਖਦੀ ਜਾਂਦੀ ਹੈ, ਚਾਰੇ ਬੰਨੇ ਸੰਗਤ ਉਹਨੂੰ ਵੇਖ ਸਕਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਦਾ ਦਰਸ਼ਨ ਹੋਣਾ ਚਾਹੀਦਾ, ਔਰ ਸੰਗਤ ਚਫੇਰੇ ਬੈਠੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਖੂੰਜਾਂ 'ਚ ਬੈਠੀ ਹੋਵੇ, ਇਹ ਨਹੀਂ ਵੀ ਢਾਸਣਾ ਲਾਇਆ ਹੋਵੇ, ਇਹ ਨਹੀਂ ਵੀ ਕੁਰਸੀ 'ਤੇ ਬੈਠੀ ਹੋਵੇ। ਮਜਬੂਰੀ ਵਿੱਚ ਤਾਂ ਬੈਠ ਸਕਦੇ ਹੋ, ਪਰ ਸਤਿਗੁਰਾਂ ਦੇ ਸਾਹਮਣੇ ਬੈਠੋ, ਪਿੱਛੇ ਨਾ ਬੈਠੋ। ਪਿੱਛੇ ਕੁਰਸੀ ਡਾ ਕੇ ਮਤ ਬੈਠੋ, ਸਾਹਮਣੇ ਬੈਠੋ, ਤਾਂ ਕਿ ਸਤਿਗੁਰਾਂ ਦੀ ਨਜ਼ਰ ਤੋਂ ਪਵੇ ਵੀ ਮੇਰੇ ਸਾਹਮਣੇ ਕੋਈ ਵਿਚਾਰਾ ਬੈਠਾ, ਥੱਲੇ ਨਹੀਂ ਬੈਠ ਸਕਦਾ, ਮਜਬੂਰ ਹੈ, ਚਲੋ ਇੱਥੇ ਕਿਰਪਾ ਕਰੋ, ਇੱਥੇ ਮਿਹਰ ਹੋ ਜਾਏ। ਸਾਹਮਣੇ ਬੈਠੋ, ਜਿੱਥੇ ਈਜ਼ੀ ਦਰਸ਼ਨ ਹੁੰਦਾ ਰਹੇ, ਇਹ ਕੁਝ ਕਰੋ, ਫੇਰ ਮਹਾਰਾਜ ਦੀ ਕਿਰਪਾ ਹੋਵੇਗੀ। ਹਜ਼ੂਰ ਕਹਿੰਦੇ ਨੇ, ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ, ਵੱਡੀ ਆਰ ਜਾ ਫਿਰ ਫਿਰ ਜਨਮੇ ਹਰ ਸਿਓ ਸੰਗ ਨਾ ਗਿਆ। ਯੋਗੀ ਆਪਣਾ ਸਵਾਸ ਰੋਕ ਲੈਂਦਾ ਸਤਸੰਗ। ਮੈਂ ਵੀ ਇਹ ਬਿਰਤੀ ਜਾਣਦਾ ਆਪਣੇ ਸਵਾਸ ਨੂੰ ਰੋਕਣ ਦੀ, ਪਰ ਇਹਦੀ ਕੋਈ ਫਾਇਦਾ ਨਹੀਂ, ਨੁਕਸਾਨ ਹੋ ਗਿਆ ਉਲਟਾ। ਜਦੋਂ ਮੈਂ ਸਵਾਸ ਰੋਕਿਆ ਸੀ, ਮੇਰੀ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਗਈ ਹੈ ਜੀ, ਮੈਂ ਜ਼ਿਆਦਾਤਰ ਹੁਣ ਬੈਠ ਨਹੀਂ ਸਕਦਾ, ਇਸ ਲਈ ਮੈਨੂੰ ਢਾਸਣਾ ਲਾਉਣਾ ਪੈਂਦਾ, ਪਿੱਛੇ ਗਾਓ ਤੱਕਿਆ ਰੱਖ ਕੇ ਮੈਨੂੰ ਬਹਿਣਾ ਪੈਂਦਾ, ਜਾਂ ਕਿਸੇ ਐਸੇ ਕੁਰਸੀ 'ਤੇ ਮੈਂ ਬੈਠਦਾ ਜਿਹੜੀ ਪਿੱਛੋਂ ਮੈਨੂੰ ਬੈਕ ਰੈਸਟ ਹੋਵੇ। ਖਤਰਨਾਕ ਸਾਬਤ ਹੋਈ, ਮੈਂ ਆਪਣਾ ਸਵਾਸ ਰੋਕਿਆ ਸੀ ਅਤੇ ਰੀੜ੍ਹ ਦੀ ਹੱਡੀ ਤਕਲੀਫ ਹੋ ਗਈ, ਕਮਜ਼ੋਰ ਹੋ ਗਈ ਹੈ ਮੇਰੀ ਰੀੜ੍ਹ ਦੀ ਹੱਡੀ, ਬਸ ਇੰਨਾ ਹੀ ਫਰਕ ਪਿਆ। ਇਸ ਲਈ ਕੋਈ ਯੋਗਾ ਅਭਿਆਸ ਨਾ ਕਰਿਓ ਜੇ, ਸਹਿਜ ਆਸਣ ਚੌਂਕੜਾ ਮਾਰ ਕੇ ਬੈਠੋ, ਆਰਾਮ ਨਾਲ ਦੋ ਵਕਤ ਦਾ ਭੋਜਨ ਖਾਓ, ਸਮੇਂ ਨਾਲ ਪਾਣੀ ਪੀ ਲਿਓ, ਸਾਦਾ ਜੇ ਕੱਪੜੇ ਪਾਇਓ, ਔਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਜਿਵੇਂ ਵੀ ਕਰ ਸਕਦੇ ਹੋ ਕਰੇ। ਅਗਰ ਜ਼ਬਾਨ ਨਹੀਂ ਬੋਲਦੀ, ਥੱਕ ਜਾਂਦੇ ਹੋ, ਤਾਂ ਸੁਣੋ, ਸੁਣਨ ਦਾ ਪ੍ਰਬੰਧ ਵੀ ਅੱਜ ਕੱਲ੍ਹ ਟੇਪਸ ਅਵੇਲੇਬਲ ਨੇ, CD ਅਵੇਲੇਬਲ ਨੇ, ਤੁਸੀਂ ਪਿਆਰ ਨਾਲ ਸੁਣ ਸਕਦੇ ਹੋ। ਬਾਣੀ ਦਾ ਸੁਣਨਾ, ਸ਼ਬਦ ਦਾ ਸੁਣਨਾ ਹੀ ਸਭ ਤੋਂ ਸ੍ਰੇਸ਼ਟ ਹੁੰਦਾ। ਬੋਲੀ ਦਾ ਤਾਂ ਇਸ ਕਰਕੇ ਹੈ ਕਿ ਸਾਨੂੰ ਸੁਣੇ, ਸੁਣਨ ਦੀ ਇੱਥੇ ਅਵਸਥਾ ਨਹੀਂ ਹੁੰਦੀ, ਉੱਥੇ ਬੋਲ ਵੀ ਲਈਦਾ, ਪਰ ਜਿੱਥੇ ਸੁਣਨ ਦੀ ਅਵਸਥਾ ਹੋ ਜਾਏ ਉੱਥੇ ਸੁਣਨਾ ਹੀ ਚਾਹੀਦਾ। ਜਿਸ ਤਰ੍ਹਾਂ ਤੁਸੀਂ ਹੁਣ ਸੁਣ ਰਹੇ ਹੋ ਨਾ, ਮੇਰੇ ਨਾਲੋਂ 3 ਗੁਣਾ ਫਾਇਦਾ ਤੁਹਾਨੂੰ ਹੋ ਰਿਹਾ, 3 ਗੁਣਾ ਜ਼ਿਆਦਾ। ਮੈਨੂੰ ਜੇ 1 ਘੰਟਾ ਕਥਾ ਕਰਨ ਦਾ ਲਾਭ ਹੋਣਾ, ਤੁਹਾਨੂੰ 3 ਘੰਟੇ ਕਥਾ ਸੁਣਨ ਦਾ ਲਾਭ ਹੋਣਾ। 3 ਟਾਈਮਸ ਯੂ ਆਰ ਬੈਟਰ ਟੂ ਮੀ, ਮੇਰੇ ਨਾਲੋਂ ਤੁਸੀਂ ਬਿਹਤਰ ਹੋ। ਮੈਂ ਵੀ ਚਾਹੁੰਦਾ ਕੋਈ ਕਥਾਕਾਰ ਮੈਨੂੰ ਕਿਹੋ ਜਿਹੀ ਕਥਾ ਸੁਣਾਵੇ ਤੇ ਮੈਂ ਸੰਗਤ ਵਿੱਚ ਬੈਠ ਕੇ ਕਥਾ ਸੁਣਾ। ਵੈਸੇ ਮੇਰੇ ਕੋਲ ਐਸਾ ਪ੍ਰਬੰਧ ਹੈ ਕਿ ਮੈਂ ਕਥਾ ਆਪਣੀ ਆਪ ਸੁਣ ਲੈਂਦਾ, ਮੇਰੇ ਅੰਦਰ ਇੱਕ ਟੇਪ ਲੱਗਾ ਹੋਇਆ, ਮੈਂ ਉਹਨੂੰ ਸੁਣੀ ਜਾਂਦਾ ਲਗਾਤਾਰ। ਇਹ ਮੇਰਾ ਇੱਕ ਯੋਗ ਹੈ, ਗੁਰੂ ਦੀ ਮਿਹਰ ਹੈ ਮੇਰੇ ਤੇ, ਪਰ ਮੈਂ ਚਾਹੁੰਦਾ ਕਿ ਕੋਈ ਸੁਣਾਵੇ ਕਥਾ, ਹਰੀ ਦੀ ਕਥਾ ਸੁਣਾਵੇ, ਅਕਥ ਪ੍ਰਭੂ ਦੀ ਕਥਾ ਸੁਣਾਵੇ, ਕੋਈ ਆਪਣਾ ਅਨੁਭਵ ਕਵੇ। ਕੱਚੇ ਸਿੱਖ ਦੀ ਮੈਂ ਬਾਣੀ ਸੁਣ ਕੇ ਰਾਜ਼ੀ ਨਹੀਂ ਹਾਂ, ਕਿਉਂਕਿ ਅਜੇ ਉਹਨੂੰ ਆਤਮਾ ਦਾ ਗਿਆਨ ਨਹੀਂ ਹੋਇਆ। ਇਸ ਵਾਸਤੇ ਜੋ ਕੁਝ ਉਹ ਕਹੇਗਾ ਉਹ ਗੁੰਮਰਾਹ ਕਰਨ ਲਈ ਕਹੇਗਾ, ਉਹ ਆਪਣਾ ਹੀ ਤਜਰਬਾ ਕਹੇਗਾ, ਉਹ ਕੱਚੀ ਬਾਣੀ ਕਹੇਗਾ। ਪੱਕੀ ਬਾਣੀ ਉਹੀ ਬੋਲ ਸਕਦਾ ਜੋ ਸਤਿਗੁਰਾਂ ਨਾਲ ਇੱਕ ਮਿੱਕ ਹੋ ਗਿਆ। ਜਿਹੜਾ ਸਤਿਗੁਰਾਂ ਨਾਲ ਇੱਕ ਮਿੱਕ ਨਹੀਂ ਹੋਇਆ ਉਹ ਕੱਚਾ ਹੈ, ਕੱਚੀ ਬਾਣੀ ਬੋਲਦਾ ਹੈ, ਉਹ ਕੱਚੀ ਬਾਣੀ ਸਿੱਖ ਨੂੰ ਗੁੰਮਰਾਹ ਕਰਦੀ ਹੈ। ਇਸ ਲਈ ਬਿਵੇਅਰ ਆਫ ਦੈਟ ਬਾਣੀ, ਉਸ ਸੰਗਤ ਤੋਂ ਬਚ ਕੇ ਰਹੋ। ਇਹਨੂੰ ਤਾਕਤ ਦੀ ਸੰਗਤ ਕਹੀ ਹੈ।
ਕਬੀਰ ਸਾਕਤ ਸੰਗਤ ਨਾ ਕੀਜੀਏ, ਦੂਰੋਂ ਜਾਈਏ ਪਾਰ। ਜੇ ਉਹ ਕੱਚਾ ਸਿੱਖ ਮਿਲ ਜਾਏ ਜਿਹੜਾ ਗੁਰੂ ਤੋਂ ਵਿਛੋੜ ਦੇਵੇ ਜਾਂ ਗੁਮਰਾਹ ਕਰ ਦੇਵੇ, ਉਹਦੀ ਸੰਗਤ ਨਾ ਕਰਨਾ, ਪਰ ਉਸ ਸੰਤ ਦੀ ਸੰਗਤ ਜ਼ਰੂਰ ਕਰਨਾ ਜਿਹਨੂੰ ਮਿਲਿਆ ਗੁਰੂ ਚੇਤਾ ਆਵੇ, ਜਿਹਦੇ ਕੋਲ ਬੈਠਿਆ ਗੁਰੂ ਚੇਤਾ ਆਵੇ, ਜਿਹਦੀ ਵਾਈਬ੍ਰੇਸ਼ਨ ਵਿੱਚ ਸਾਡਾ ਮਨ ਖਿੱਚਿਆ ਜਾਵੇ। ਜੇ ਵਿਛੜ ਜਾਓ ਤਾਂ ਉਹਨੂੰ ਮਿਲਣ ਦਾ ਸਾਡਾ ਮਨ ਕਰਦਾ ਰਹੇ। ਐਸੇ ਸਿੱਖ ਦੀ ਸੰਗਤ ਜ਼ਰੂਰ ਕਰਨਾ। ਉਹ ਖੁਸ਼ਬੂਦਾਰ ਫੁੱਲ ਹੈ, ਉਹ ਗੁਰੂ ਦਾ ਹਾਰ ਹੈ, ਉਹ ਗੁਰੂ ਦੇ ਚਰਨਾਂ ਦੀ ਪ੍ਰੀਤ ਨਾਲ ਉਹਦਾ ਮਨ ਪਰੋਇਆ ਹੋਇਆ ਹੈ। ਉਹ ਇੱਕ ਤਾਜ਼ਾ ਪਾਣੀ ਜਿਸ ਤਰ੍ਹਾਂ ਚਸ਼ਮੇ ਤੋਂ ਨਿਕਲਦਾ ਇੱਕ ਅੰਮ੍ਰਿਤ ਸਰੋਵਰ ਹੈ, ਉਸ ਵਿੱਚ ਇਸ਼ਨਾਨ ਕਰੋਗੇ ਤੁਹਾਡਾ ਜੀ ਵੀ ਰਾਜ਼ੀ ਹੋ ਜਾਏਗਾ, ਰਾਜ਼ੀ ਹੋ ਜਾਏਗਾ। ਜ਼ਰੂਰ ਕਹਿੰਦੇ ਵੱਡੀ ਆਰਜਾ ਫਿਰ ਜਨਮੇ, ਹਰ ਸੰਗ ਨਾ ਗਿਆ ਜੇ ਜੁਗ ਚਾਰੇ ਆਰਜਾ, ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ, ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਵਾਤ ਨਾ ਪੁੱਛੇ। ਇਹ ਗੁਰੂ ਨਾਨਕ ਦੀ ਬਾਣੀ ਹੈ। ਆਂਦੇ ਨੇ ਯੋਗੀ ਜੇ 10-4 ਯੁੱਗ ਜਿੰਨੀ ਉਮਰ ਵਧਾ ਲੈ, ਇਸ ਨੂੰ 10 ਨਾ ਜ਼ਰਬ ਦੇ ਦਿਓ, 40 ਯੁੱਗਾਂ ਜਿੰਨੀ ਉਮਰ ਵਧਾ ਲੈ, ਸਾਰੀ ਦੁਨੀਆਂ ਨੂੰ ਆਪਣੇ ਮਗਰ ਲਾ ਲਵੇ, ਸਾਰੀ ਦੁਨੀਆਂ 'ਚ ਉਹਦਾ ਨਾਮ ਮਸ਼ਹੂਰ ਹੋ ਜਾਏ। ਹਜ਼ੂਰ ਕਹਿੰਦੇ ਨੇ ਜੇ ਉਹਨੂੰ ਵਾਹਿਗੁਰੂ ਦਾ ਦਰਸ਼ਨ ਨਹੀਂ ਹੋਇਆ, ਉਸ ਯੋਗੀ ਦੀ ਕੋਈ ਕੀਮਤ ਨਹੀਂ, ਕੋਈ ਕੀਮਤ ਨਹੀਂ, ਕੋਈ। ਅੱਜ ਤੁਹਾਨੂੰ ਐਸੇ ਯੋਗੀ ਮਿਲ ਜਾਣਗੇ ਜਿਹਨਾਂ ਨੂੰ ਵਿਸ਼ਵ ਪ੍ਰਸਿੱਧੀ ਹੈ, ਜਿਹਨਾਂ ਪਾਸ ਬਹੁਤ ਧਨ ਹੈ, ਉਹਦਾ ਵੀ ਜ਼ਿਕਰ ਅੱਗੇ ਆਵੇਗਾ। ਉਹਨਾਂ ਪਾਸ ਬਹੁਤ ਧਨ ਹੈ, ਉਹਨਾਂ ਪਾਸ ਬੜੀਆਂ ਕਰਾਮਾਤਾਂ ਨੇ, ਉਹਨਾਂ ਪਾਸ ਬੜੇ ਸਿੱਧ ਮੰਤਰ ਨੇ, ਕਈ ਰੋਗ ਠੀਕ ਕਰਦੇ ਨੇ। ਯੋਗੀ ਵੀ ਐਸੇ ਹਨ ਜਿਹੜੇ ਆਪਣੀ ਕਰਾਮਾਤ ਨਾਲ ਥੋੜੇ ਸਮੇਂ ਲਈ ਤੁਹਾਡੇ ਸਰੀਰ ਨੂੰ ਠੀਕ ਕਰ ਦੇਣਗੇ। ਐਸੇ ਵੀ ਯੋਗੀ ਹਨ ਜਿਹੜੇ ਜ਼ਮੀਨ ਤੋਂ ਉੱਡ ਕੇ ਵਿਖਾ ਦੇਣਗੇ। ਮੈਂ ਆਪਣੇ ਜੀਵਨ 'ਚ ਇੱਕ ਐਸਾ ਯੋਗੀ ਵੇਖਿਆ ਜਿਹਦੀ ਇਹ ਬਾਡੀ ਸ਼ੀਸ਼ੇ ਦੀ ਸੀ, ਆਰ ਪਾਰ ਦਿਸਦਾ ਸੀ, ਉਸਦੇ ਅੰਦਰ ਨਾੜਾਂ ਚੱਲਦੀਆਂ ਸਾਰੀਆਂ ਮੈਨੂੰ ਦਿਸ ਰਹੀਆਂ ਸਨ, ਉਸਦੇ ਪਰਲੇ ਪਾਸੇ ਵੀ ਟਰਾਂਸਪੈਰੈਂਟ ਗਲਾਸ ਉਹਦੀ ਯੋਗੀ ਦਾ ਐਸਾ ਸੀ, ਉਹਦੀ ਬਾਡੀ ਮੈਂ ਆਪਣੀਆਂ ਅੱਖਾਂ ਨਾਲ ਐਸਾ ਯੋਗੀ ਵੇਖਿਆ। ਹਜ਼ੂਰ ਕਹਿੰਦੇ ਨੇ ਪਰ ਇਹ ਯੋਗੀ ਹੋਵੇਗਾ ਵੀ, ਪਰ ਜੇ ਉਹਨੂੰ ਵਾਹਿਗੁਰੂ ਦਾ ਦਰਸ਼ਨ ਨਹੀਂ ਹੋਇਆ ਤਾਂ ਫੇਰ ਭਾਈ ਉਸਦਾ ਯੋਗ ਕੋਈ ਮੈਨੇ ਨਹੀਂ ਰੱਖਦਾ ਹੈ। ਰਾਜ ਲੀਲਾ, ਅੱਜ ਡੇਰਿਆਂ ਦੀ ਲੀਲਾ, ਪ੍ਰਬੰਧਕਾਂ ਦੀ ਲੀਲਾ, ਖਾਣ ਪੀਣ ਦੀ ਲੀਲਾ, ਤੁਸੀਂ ਅਵਸਥਾ ਵੇਖੋ ਇਸ ਵੇਲੇ। ਅਮੀਰੀ ਸਿੱਖੀ ਤਾਂ ਗਰੀਬੀ ਵਿੱਚ ਪਲਦੀ ਹੈ, ਸਿੱਖੀ ਤਾਂ ਸਾਦਗੀ ਵਿੱਚ ਹੈ, ਸਿੱਖੀ ਤਾਂ ਨਿਲ ਚੱਲਣ ਦਾ ਨਾਂ ਹੈ, ਸਿੱਖੀ ਤਾਂ ਮਿੱਠਾਪਨ ਹੈ। ਸਿੱਖ ਨੂੰ ਤਾਂ ਕੋਈ 10 ਗਾਲਾਂ ਵੀ ਕੱਢ ਦੇਵੇ ਤਾਂ ਉਹਦੇ ਅੱਗੇ ਨਹੀਂ ਬੋਲਦਾ, ਹੱਥ ਜੋੜਦਾ ਹੈ। ਪਰ ਅੱਜ ਤੁਸੀਂ ਜੀਵਨ ਵੇਖੋ ਕਥਾਕਾਰਾਂ ਦਾ, ਕੀਰਤਨੀਆਂ ਦਾ, ਪ੍ਰਬੰਧਕਾਂ ਦਾ, ਜਰਾ ਕੋਲੇ ਹੋ ਕੇ ਜੀਵਨ ਵੇਖੋ। ਹਜ਼ੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਰਾਜ ਲੀਲਾ, ਕਿਸੇ ਡੇਰੇ ਵਿੱਚ ਜਾ ਕੇ ਵੇਖੋ, ਤੁਸੀਂ ਕਿਸੇ ਡੇਰੇ ਵਿੱਚ ਜਾ ਕੇ ਵੇਖੋ। ਮੈਂ ਤਾਂ ਗਿਆ ਹਿੰਦੁਸਤਾਨ ਦੇ ਮਸ਼ਹੂਰ ਜਿਹੜੇ ਡੇਰੇ ਨੇ, ਰਾਧਾ ਸਵਾਮੀ ਦੇ ਗਿਆ, ਨਿਰੰਕਾਰੀਆਂ ਦੇ ਗਿਆ, ਮੱਧ ਪ੍ਰਦੇਸ਼ ਵਿੱਚ ਗੁਨਾ ਡਿਸਟ੍ਰਿਕਟ ਉੱਥੇ ਗਿਆ, ਰਾਮਾ ਕ੍ਰਿਸ਼ਨਾ ਮਿਸ਼ਨ ਵਿੱਚ ਮੈਂ ਗਿਆ, ਬਹੁਤ ਡੇਰਿਆਂ ਵਿੱਚ ਜਾ ਕੇ ਵੇਖਿਆ। ਤੁਸੀਂ ਉਹਨਾਂ ਦੀ ਲਾਈਫ ਜਾ ਕੇ ਵੇਖੋ, ਬਹੁਤ ਸ਼ਾਨੋ ਸ਼ੌਕਤ ਵਾਲੀ ਲਾਈਫ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਹਜ਼ਾਰਾਂ ਦੇ ਅਰਦਾਸ ਨੇ, ਹਜ਼ਾਰਾਂ ਦਾਸੀਆਂ ਉਹਨਾਂ ਦੀਆਂ, ਜੋ ਹੁਕਮ ਕਰਦੇ ਨੇ ਤਤਕਾਲ ਉਹਨਾਂ ਦੇ ਅੱਗੇ ਚੀਜ਼ ਪੈਦਾ ਹੋਣੀ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਤੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਰਾਜਲੀਲਾ ਦੀ ਅਵਸਥਾ ਗੁਰੂ ਅਰਜਨ ਸਾਹਿਬ ਫਰਮਾਉਂਦੇ, ਜਿਹਨਾਂ ਰਾਜ ਭੋਗਿਆ, ਜਿਹਨਾਂ ਤੇਜਾਂ ਭੋਗੀਆਂ ਨੇ, ਜਿਹਨਾਂ ਨੇ ਅਮੋੜਵੇਂ ਹੁਕਮ ਕੀਤੇ ਨੇ, ਜਿਹਨਾਂ ਨੇ ਰੱਜ ਕੇ ਖਾਧਾ, ਰੱਜ ਕੇ ਪਹਿਰਿਆ, ਜਿਹਨਾਂ ਨੇ ਰੱਜ ਕੇ ਮਹਿਲਾਂ ਵਿੱਚ ਰਹੇ ਨੇ, ਅੱਛੀਆਂ ਸਵਾਰੀਆਂ ਕੀਤੀਆਂ, ਇਤਰ ਫਲੇਲ ਲਾਏ ਨੇ, ਖੁਸ਼ਬੂਦਾਰ ਜੀਵਨ ਬਤੀਤ ਕੀਤਾ, ਬਹੁਤ ਚੰਗੇ ਚੰਗੇ ਭੋਜਨ ਖਾਧੇ ਨੇ, ਜਿਹੜੇ ਸੈਕਸੀ ਹੋਏ ਨੇ, ਚੰਗਾ ਭੋਜਨ ਸੈਕਸ ਦੁਆਰੇ ਸਾਨੂੰ ਲੈ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਫੇਰ ਉਹਨਾਂ ਅੱਗੇ ਕੀ ਤਿਆਰ ਹੈ, ਨਰਕ ਘੋਰ ਕਾ ਦੁਆਰਾ। ਉਹਨਾਂ ਜਿਹੜੇ ਮ੍ਰਿਤੂ ਹੋਵੇਗੀ ਸਿੱਧੇ ਨਰਕ ਨੂੰ ਜਾਣਗੇ, ਉਹਨਾਂ ਨੂੰ ਕੋਈ ਰੋਕ ਨਹੀਂ ਪਾਏਗਾ। ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ, ਤੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇਹ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਸਾਰੀ ਸੰਗਤ ਦਾ ਨਿਰਣਾ ਕੀਤਾ ਕਿ ਇਹ ਕੁਝ ਉਹਨਾਂ ਪ੍ਰੇਮੀਆਂ ਨੇ ਕੀਤਾ ਸੀ। ਹਾਰ ਕੇ ਉਹਨਾਂ ਨੇ ਬੇਨਤੀ ਕੀਤੀ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ,
ਅਸੀਂ ਤਾਂ ਹਾਰ ਗਏ ਹਾਂ, ਹੁਣ ਤੁਸੀਂ ਸਾਨੂੰ ਉਹ ਟਿਕਾਣਾ ਦੱਸ ਦਿਓ ਜਿੱਥੇ ਬੈਠ ਕੇ ਅਸੀਂ ਵਾਹਿਗੁਰੂ ਦਾ ਦਰਸ਼ਨ ਪਾ ਸਕਦੇ ਹਾਂ। ਹੁਣ ਮਹਾਰਾਜ ਜੀ ਸਹਿਜ ਵਿੱਚ ਆ ਗਏ, ਪਿਆਰ ਵਿੱਚ ਆ ਗਏ। ਹਰ ਕੀਰਤ, ਹਰ ਕੀਰਤ ਦਾ ਮਤਲਬ ਹਰੀ ਸਿਮਰਨ ਕਿੱਥੇ ਹੁੰਦਾ? ਸਾਧ ਸੰਗਤ ਹੈ, ਗੁਰੂ ਦੀ ਸੰਗਤ ਹੋ ਜਾਂਦਾ। ਸਾਧ ਸੰਗਤ ਦਾ ਮਤਲਬ ਹੈ ਗੁਰੂ ਦੀ ਸੰਗਤ, ਪਹਿਲਾਂ ਉੱਥੇ ਗੁਰੂ ਹੋਵੇ ਫਿਰ ਤੁਸੀਂ ਹੋਵੋ, ਨਾਲ ਗੁਰੂ ਪਿਆਰੇ ਵੀ ਹੋਣ। ਗੁਰੂ ਵੀ ਹੋਵੇ, ਗੁਰੂ ਪਿਆਰੇ ਵੀ ਹੋਣ, ਉਹਨਾਂ ਨੂੰ ਸੰਤ ਜਨ ਕਹੀਦਾ। ਗੁਰੂ ਦੇ ਪਿਆਰੇ ਵੀ ਹੋਣ, ਉਹਦੇ ਵਿੱਚ ਤੁਸੀਂ ਬੈਠੇ ਹੋਵੋ, ਉੱਥੇ ਹਰੀ ਕੀਰਤ ਹੋਵੇ। ਹੁਣ ਹਰੀ ਕੀਰਤ ਕੀ ਹੈ, ਇਹਦੀ ਡੈਫੀਨੇਸ਼ਨ ਸੁਣ ਲੈਣਾ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਲ ਕਰ ਲਈ ਹਰ ਹਰ ਭੀਜੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੈ। ਜੇ ਚੰਗਾ ਕੀਰਤਨ ਕਰ ਲਵਾਂਗੇ ਰਾਗ ਤੇ, ਜੇ ਥੋੜੇ ਸਮੇਂ ਲਈ ਅਸੀਂ ਕੋਈ ਗਾ ਕੇ ਪ੍ਰਸੰਚਿਤ ਕਰ ਲਾਂਗੇ, ਥੋੜੇ ਨੋਟ ਵਿਵਹੋਰ ਲਵਾਂਗੇ ਅਸੀਂ। ਹਜ਼ੂਰ ਕਹਿੰਦੇ ਨੇ ਏਦਾਂ ਰੱਬ ਰਾਜੀ ਨਹੀਂ ਹੁੰਦਾ, ਇਸ ਤਰ੍ਹਾਂ ਰੱਬ ਰਾਜੀ ਨਹੀਂ ਹੁੰਦਾ। ਹਰ ਕੀਰਤ ਕੀ ਹੈ? ਪਿਆਰ ਨਾਲ ਗੁਰੂ ਦੀ ਹਾਜ਼ਰੀ 'ਚ ਵਾਹਿਗੁਰੂ ਬੋਲਣਾ, ਵਾਹਿਗੁਰੂ ਬੋਲਣਾ ਪਿਆਰ ਨਾਲ। ਭਾਈ ਰੇ ਰਾਮ ਕਹੋ ਚਿੱਤ ਲਾਏ, ਪਿਆਰ ਨਾਲ, ਜਿਸ ਤਰ੍ਹਾਂ ਆਪ ਮੁਹਾਰੇ ਅੰਦਰੋਂ ਪਿਆਰ ਨਾਲ ਉੱਠੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਹੋਵੇ, ਸੰਗਤ ਹੋਵੇ, ਚੌਂਕੜਾ ਮਾਰ ਕੇ ਬੈਠੇ ਹੋਵੋ, ਅੱਖਾਂ ਬੰਦ ਹੋਣ ਤੇ ਆਵਾਜ਼ ਆ ਰਹੀ ਹੋਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਮਹਾਰਾਜ ਨੇ ਕਰਤਾਰਪੁਰ ਵਿਖੇ ਪਹਿਲੀ ਸੰਗਤ ਜੋ ਬਣਾਈ, ਉਹ ਸੰਤਾਂ ਦੀ ਸੰਗਤ ਸੀ। ਉੱਥੇ ਇਹ ਕੁਛ ਹੁੰਦਾ ਸੀ, ਇੱਕ ਘੰਟਾ ਸਵੇਰੇ ਵਾਹਿਗੁਰੂ ਦਾ ਸਿਮਰਨ, ਇੱਕ ਘੰਟਾ ਸ਼ਾਮ ਨੂੰ ਵਾਹਿਗੁਰੂ ਦਾ ਸਿਮਰਨ। ਦਿਨੇ ਸਭ ਕਿਰਤਾਂ ਕਰਦੇ ਸਨ, ਵੰਡ ਕੇ ਖਾਂਦੇ ਸਨ, ਇੱਛਾ ਲੰਗਰ ਬਣਦਾ ਸੀ, ਜੈਸਾ ਬਣਦਾ ਸੀ ਗੁਰੂ ਸਾਹਿਬ ਵੀ ਖਾਂਦੇ ਸਨ, ਔਰ ਆਏ ਗਏ ਨੂੰ ਵੀ ਮਿਲਦਾ ਸੀ, ਬਿਨਾਂ ਵਿਤਕਰੇ ਤੋਂ ਮਿਲਦਾ ਸੀ, ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ। ਇਹ ਗੁਰੂ ਨਾਨਕ ਨੇ ਸੰਗਤ ਬਣਾਈ, ਉਸ ਦਾ ਜ਼ਿਕਰ ਗੁਰੂ ਅਰਜਨ ਮਹਾਰਾਜ ਜੀ ਕਰਦੇ ਨੇ। ਹਰ ਕੀਰਤ ਸਾਧ ਸੰਗਤ ਹੈ, ਫਿਰ ਕਰਮਨ ਕੇ ਕਰਮ, ਵੱਡਿਆਂ ਕਰਮਾਂ ਵਿੱਚੋਂ ਕਰਮ ਇਹ ਹੈ ਕਿ ਤੁਸੀਂ ਗੁਰੂ ਚਰਨਾਂ ਵਿੱਚ ਬੈਠੇ ਹੋਵੋ, ਸੰਗਤ ਬੈਠੀ ਹੋਵੇ ਤੇ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੋਵੇ। ਹੁਣ ਤੁਸੀਂ ਪ੍ਰਬੰਧ ਕਰਨ ਵਾਲੇ ਇੱਥੇ ਬੈਠੇ ਹੋ, ਐਸਾ ਪ੍ਰਬੰਧ ਕਰੋ। ਗੁਰਦੁਆਰੇ ਜਿਹੜੇ ਨੇ ਉਹ ਸਿਮਰਨ ਕੇਂਦਰ ਰਹਿ ਬਣਿਆ, ਸਿਮਰਨ ਕੇਂਦਰ। ਇਹਦੇ ਵਿੱਚ ਵਾਹਿਗੁਰੂ ਨਾਮ ਦੀ ਆਵਾਜ਼ ਆਉਣੀ ਚਾਹੀਦੀ ਹੈ, ਸੰਗਤ ਵਿੱਚੋਂ ਸੰਗਤ ਬੋਲ ਰਹੀ ਹੋਵੇ ਗੁਰੂ ਦੀ ਹਾਜ਼ਰੀ ਵਿੱਚ। ਇੱਕ ਘੰਟਾ ਸੁਬਾਹ, ਇੱਕ ਘੰਟਾ ਸ਼ਾਮ ਨੂੰ ਇਹੋ ਜਿਹੀ ਸੰਗਤ ਬਣਾਈ ਜਾਵੇ ਤਾਂ ਸਾਡੇ ਜੀਆਂ ਦਾ ਭਲਾ ਹੋ ਸਕਦਾ, ਸਾਨੂੰ ਨਾਮ ਜਪਣ ਦੀ ਯੁਕਤੀ ਦਾ ਪਤਾ ਲੱਗ ਸਕਦਾ। ਕਿਉਂਕਿ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ, ਜਿੰਨੀ ਦੇਰ ਤੱਕ ਸਿਮਰਨ ਵਿੱਚ ਨਹੀਂ ਬੈਠਾਂਗੇ ਓਨੀ ਦੇਰ ਤੱਕ ਸਾਨੂੰ ਯੁਕਤੀ ਦਾ ਪਤਾ ਨਹੀਂ ਲੱਗ ਸਕਦਾ, ਚਾਹੇ ਅਸੀਂ ਕਿੰਨੀਆਂ ਵੀ ਗੱਲਾਂ ਕਰ ਲਈਏ। ਹਰ ਕੀਰਤ ਸਾਧ ਸੰਗਤ ਹੈ, ਫਿਰ ਕਰਮਨ ਕੇ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਤੁਹਾਡੇ ਅੰਦਰ ਜਗਿਆਸਾ ਹੋਵੇ ਵਾਹਿਗੁਰੂ ਨੂੰ ਮਿਲਣ ਦੀ। ਹਜ਼ੂਰ ਕਹਿੰਦੇ ਨੇ ਇਹ ਸੰਗਤ ਕਿਸ ਨੂੰ ਪ੍ਰਾਪਤ ਹੁੰਦੀ ਏ? ਅੰਦਰ ਜਿਸਦੀ ਜਗਿਆਸਾ ਹੁੰਦੀ ਵਾਹਿਗੁਰੂ ਜੀ ਨੂੰ ਮਿਲਣ ਦੀ, ਪਿਆਰ ਹੁੰਦਾ ਵਾਹਿਗੁਰੂ ਜੀ ਨੂੰ ਮਿਲਣ ਦਾ, ਤਾਂ ਇਹ ਸੰਗਤ ਮਿਲਦੀ ਹੈ। ਹਰ ਕੀਰਤ ਸਾਧ ਸੰਗਤ ਹੈ, ਫਿਰ ਕਰਮਨ ਕੇ ਕਰਮ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਹੁਣ ਪੁਰਬ ਦਾ ਲੇਖ ਵੀ ਹੁੰਦਾ, ਅੱਜ ਤੇ ਵਿਚਾਰਕ ਕਹਿੰਦੇ ਨੇ ਪੂਰਬਲਾ ਲੇਖ ਨਹੀਂ ਹੁੰਦਾ, ਪੂਰਬਲੇ ਲੇਖ ਦੇ ਕਾਰਨ ਹੀ ਅਸੀਂ ਇੱਥੇ ਬੈਠੇ ਹਾਂ, ਨਹੀਂ ਤੇ ਸੰਯੋਗ ਨਾ ਹੋਇਆ ਹੁੰਦਾ। ਦੂਸਰਾ ਇਹ ਹੈ ਵੀ ਜੇ ਇਸ ਵੇਲੇ ਮਨ ਵਿੱਚ ਜਗਿਆਸਾ ਨਾ ਵੀ ਹੋਵੇ ਤੇ ਅਰਦਾਸ ਕਰੋ, ਜਦੋਂ ਮੱਥਾ ਟੇਕੋਗੇ ਮਹਾਰਾਜ ਜੀ ਕਿਰਪਾ ਕਰਨਗੇ। ਸੰਗਤ ਪਿਆਰਿਆਂ ਦੀ ਅਵਸ਼ ਮਿਲਣੀ ਚਾਹੀਦੀ ਹੈ, ਔਰ ਨਾਮ ਦਾ ਅਭਿਆਸ ਅਵਸ਼ ਹੋਣਾ ਚਾਹੀਦਾ। ਇਹ ਗੁਰੂ ਜੀ ਦਾ ਮਤ ਹੈ, ਉੱਠਦਿਆਂ ਬੈਠਦਿਆਂ ਚੱਲਦਿਆਂ ਫਿਰਦਿਆਂ ਹਰ ਵੇਲੇ ਨਾਮ ਦਾ ਅਭਿਆਸ ਹੋਵੇ,
ਇਹ ਸਭ ਤੋਂ ਵੱਡਾ ਕਰਮ ਹੈ ਜਿਹੜਾ ਅਸੀਂ ਹਰੇ ਕੀਰਤ ਦੇ ਨਾਲ ਨਾਲ ਮਹਾਰਾਜ ਜੀ ਕਹਿ ਰਹੇ ਹਾਂ। ਸਬਦ ਤਾਂ ਸਮਾਪਤ ਹੈ। ਹੁਣ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਇਹਨਾਂ ਵਚਨ ਕਹਿ ਕੇ ਆਪ ਖੁਦ ਸਹਿਜ ਵਿੱਚ ਟਿਕ ਗਏ ਹਨ। ਇੱਕ ਵਚਨ ਆਉਂਦਾ, ਐਗਜ਼ਾਮਪਲ ਇਜ਼ ਬੈਟਰ ਦੈਨ ਪ੍ਰੀਸੈਪਟ। ਮਹਾਰਾਜ ਜੀ ਇਹਨਾਂ ਵਚਨ

ਤਾਂ ਮੈਂ ਇਸ ਰੰਗ ਵਿੱਚ ਮੱਤਿਆ ਗਿਆ ਹਾਂ, ਮੈਂ ਰਸ ਲੀਨ ਹੋ ਗਿਆ ਹਾਂ, ਜਿਹੜਾ ਰਸ ਤੂੰ ਮੈਨੂੰ ਪਿਆਰ ਨਾਲ ਨਾਮ ਦਾ ਬਖਸ਼ਿਆ ਹੈ। ਇਹ ਨਾਮ ਦਾ ਰਸ ਹੈ, ਜਿਹਨੂੰ ਅੰਮ੍ਰਿਤ ਰਸ ਕਹੀਦਾ, ਨਾਮ ਰਸ ਕਹੀਦਾ, ਪਿਆਰ ਦਾ ਰਸ ਹੁੰਦਾ ਨਾ, ਜਿਸ ਤਰ੍ਹਾਂ ਬੱਚੇ ਦਾ ਰਸ ਹੈ, ਮਾਇਆ ਦਾ ਰਸ ਹੈ, ਇਸਤਰੀ ਦਾ ਰਸ ਹੈ, ਖਾਣ ਪੀਣ ਦਾ ਰਸ ਹੈ, ਦੁੱਧ ਚਾਹ ਗੁੜ ਸ਼ੱਕਰ ਖੰਡ ਦਾ ਆਪਣਾ ਰਸ ਹੈ, ਇਸ ਤਰ੍ਹਾਂ ਵਾਹਿਗੁਰੂ ਨਾਮ ਦਾ ਵੀ ਇੱਕ ਰਸ ਹੈ। ਸੋ ਹਜ਼ੂਰ ਕਹਿੰਦੇ ਨੇ, ਐ ਮੇਰੇ ਗੁਰੂ ਨਾਨਕ ਹਜ਼ੂਰ ਤੇਰਾ ਸੇਵਕ, ਭਾਵ ਮੈਂ ਗੁਰੂ ਅਰਜਨ ਨਿਮਾਣਾ ਜਿਹਾ ਤੇਰਾ ਸੇਵਕ ਹਾਂ, ਇਸੇ ਰੰਗ ਵਿੱਚ ਰਤਿਆ ਹੋਇਆ ਹਾਂ ਜਿਹੜਾ ਰੰਗ ਤੂੰ ਕਿਰਪਾ ਕਰਕੇ ਮੇਰੇ ਮਨ ਨੂੰ ਲਾ ਦਿੱਤਾ ਹੈ। ਭਇਓ ਕਿਰਪਾਲ ਦੀਨ ਦੁੱਖ ਭਈਆਂ, ਤੂੰ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ, ਤੂੰ ਕਿਰਪਾਲੂ ਹੈ, ਦਿਆਲੂ ਹੈ, ਤੂੰ ਮੇਰੇ ਤੇ ਕਿਰਪਾ ਕੀਤੀ। ਮੈਂ ਕਿਸੇ ਲਾਇਕ ਨਹੀਂ ਸਾਂ, ਕਿਸੇ ਯੋਗਾ ਨਹੀਂ ਸਾਂ, ਮੈਂ ਕੋਈ ਦੇਵ ਨਹੀਂ ਸੀ ਸਕਦਾ, ਮੈਂ ਕੋਈ ਤੇਰੀ ਸੇਵਾ ਵੀ ਨਹੀਂ ਸੀ ਕਰ ਸਕਦਾ, ਮੈਂ ਨਿਮਾਣੇ ਨੇ ਕੀ ਕਰ ਲੈਣਾ, ਮੈਂ ਤੇ ਗਰੀਬ ਹਾਂ, ਤੇਰੀ ਕੋਈ ਸੇਵਾ ਕਰ ਨਹੀਂ ਸੀ ਸਕਦਾ, ਪਰ ਤੂੰ ਕਿਰਪਾ ਕੀਤੀ ਏ, ਮੈਨੂੰ ਆਪਣਾ ਜਾਣ ਕੇ ਆਪਣੀ ਗੋਦ ਵਿੱਚ ਬਿਠਾਇਆ ਹੈ ਤੇ ਮੇਰੇ ਮਨ ਨੂੰ ਇਸ ਨਾਮ ਦੇ ਰੰਗ ਵਿੱਚ ਰੰਗ ਦਿੱਤਾ ਹੈ। ਭਇਓ ਕਿਰਪਾਲ ਦੀਨ ਦੁੱਖ ਭਈਆਂ, ਹਰ ਹਰ ਕੀਰਤਨ ਇਹ ਮਨ ਰਾਤਾ। ਕੀਰਤਨ ਦਾ ਅਰਥ ਹੈ ਕੀਰਤ, ਉਸਤਤ। ਇਹ ਉਸਤਤ ਪਤਾ ਕਿਸ ਸ਼ਬਦ ਨਾਲ ਹੁੰਦੀ ਹੈ? ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ, ਇਹ ਵਾਹਿਗੁਰੂ ਦਾ ਪੂਰਨ ਸਰੂਪ ਹੈ ਅੰਦਰ। ਵਾਹ ਵਾਹ ਵਾਹ ਵਾਹ ਵਾਹ ਵਾਹ ਦਾ ਮਤਲਬ ਹੈ ਜੋ ਹੋ ਰਿਹਾ ਠੀਕ ਹੋ ਰਿਹਾ, ਜੋ ਹੋ ਰਿਹਾ ਠੀਕ ਹੋ ਰਿਹਾ, ਜੋ ਹੋ ਰਿਹਾ ਅੱਛਾ ਹੋ ਰਿਹਾ, ਜੋ ਹੋ ਰਿਹਾ ਅੱਛਾ ਹੋ ਰਿਹਾ। ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਕਾ ਵੱਡਾ ਤਮਾਸ਼ਾ ਵੇਖਣ ਵਾਲਾ ਬਣ ਗਿਆ, ਇਹ ਤਮਾਸ਼ਾ ਵੇਖਣ ਵਾਲਾ ਬਣ ਗਿਆ। ਮੈਂ ਹੁਣ ਪਰਮ ਪੁਰਖ ਕਾ ਦਾਸਾ, ਦੇਖਣ ਆਇਓ ਜਗਤ ਤਮਾਸਾ। ਗੁਰੂ ਗੋਬਿੰਦ ਸਿੰਘ ਜੀ ਹਰ ਘਟਨਾ ਨੂੰ, ਚਾਹੇ ਬੱਚੇ ਸ਼ਹੀਦ ਨੇ, ਚਾਹੇ ਪਿਤਾ ਸ਼ਹੀਦ ਹੈ, ਚਾਹੇ ਮਾਂ ਦੁਖੀ ਹੈ, ਚਾਹੇ ਖਾਲਸਾ ਸ਼ਹੀਦ ਹੈ, ਚਾਹੇ ਅਨੰਦਪੁਰ ਛੱਡਤਾ ਹੈ, ਚਾਹੇ ਮਾਇਆ ਦਾ ਨੁਕਸਾਨ ਹੋ ਗਿਆ, ਚਾਹੇ ਚੰਗੇ ਚੰਗੇ ਸਿੱਖ ਸ਼ਹੀਦ ਹੋ ਗਏ ਨੇ, ਚਾਹੇ ਵਿਛੋੜਾ ਪੈ ਗਿਆ, ਚਾਹੇ ਕੋਈ ਕੁਛ ਨਹੀਂ ਰਿਹਾ, ਪਰ ਉਹ ਕਹਿ ਰਹੇ ਨੇ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ। ਇਹਨੂੰ ਉਰਦੂ ਵਿੱਚ ਕਹੀਦਾ ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ। ਵਾਹ ਵਾਹ ਵਾਹ ਵਾਹ ਵਾਹ ਵਾਹ ਵਿੱਚ ਮਨ ਰੰਗਿਆ ਗਿਆ ਹੈ। ਭਇਓ ਕਿਰਪਾਲ ਦੀਨ ਦੁੱਖ ਭਈਆਂ, ਹਰ ਹਰ ਕੀਰਤਨ ਇਹ ਮਨ ਰਾਤਾ। ਹਰ ਹਰ ਕੀਰਤਨ ਇਹ ਮਨ ਰਾਤਾ। ਸੰਗਤਾਂ ਬੜੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਈਆਂ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਵਚਨ ਕਰਕੇ ਸਹਿਜ ਵਿੱਚ ਟੇਕ ਕੇ ਗੁਰੂ ਨਾਨਕ ਦੇ ਚਰਨਾਂ ਚ ਵਿਸਰਾਮ ਕਰ ਗਏ।

ਕਿਰਬੂਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ

0: ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Omkar Satnam Karta Purukh Nirbhav Nirvair Akal Murat Ajuni Saibhum Guru Prasad। ਮਨੁੱਖੀ ਜ਼ਿੰਦਗੀ ਦਾ ਧਾਰਮਿਕ ਪੁਰਸ਼ਾਂ ਨੇ ਜਿਸ ਢੰਗ ਨਾਲ ਅਧਿਐਨ ਕੀਤਾ, ਉਹਨਾਂ ਦਾ ਕਹਿਣਾ ਹੈ ਕਿ ਇਹ ਤਨ, ਇਹ ਜੀਵਨ ਬਹੁਤ ਲੰਬੀ ਯਾਤਰਾ ਤੋਂ ਬਾਅਦ ਪ੍ਰਾਪਤ ਹੋਇਆ। ਅਸੀਂ ਇਹ ਯਾਤਰਾ ਕਿੱਥੋਂ ਸ਼ੁਰੂ ਕੀਤੀ ਸੀ, ਕਦੋਂ ਸ਼ੁਰੂ ਕੀਤੀ ਸੀ ਔਰ ਕਿਵੇਂ ਸ਼ੁਰੂ ਕੀਤੀ ਸੀ, ਇਹ ਸਾਰੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮੌਜੂਦ ਹੈ। ਬੜੀ ਸੁੰਦਰ ਇੱਕ ਪੰਕਤੀ ਹੈ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਉ। ਹੇ ਈਸ਼ਵਰ, ਹੁਣ ਮੈਂ ਤੇਰੀ ਚਰਨ ਵਿੱਚ ਆਇਆ ਪਰ ਬਹੁਤ ਦੂਰੋਂ ਆਇਆ। ਇਹ ਦੂਰੀ ਕਿਤਨੀ ਹੈ, ਕਿਸ ਥਾਂ ਤੋਂ ਇਹ ਯਾਤਰਾ ਸ਼ੁਰੂ ਹੋਈ, ਇਹ ਬਹੁਤ ਲੰਬੇ ਚੌੜੇ ਅਧਿਐਨ ਨੂੰ ਮੰਗਦੀ ਹੈ। ਸਾਹਿਬਾਂ ਦੀ ਬਾਣੀ ਦਾ ਫਰਮਾਨ ਹੈ ਕਿ ਮਨੁੱਖ ਦੀ ਯਾਤਰਾ ਪੱਥਰਾਂ ਤੋਂ ਸ਼ੁਰੂ ਹੋਈ, ਕਈ ਜਨਮ ਸੈਲ ਗਿਰ ਕਰਿਆ। ਅਸੀਂ ਅਨੇਕਾਂ ਅਰਬਾਂ ਖਰਬਾਂ ਸਾਲ ਤੱਕ ਪੱਥਰ ਹੀ ਸੀ। ਮਨੁੱਖੀ ਜੀਵਨ ਦੀ ਯਾਤਰਾ ਪੱਥਰਾਂ ਤੋਂ ਸ਼ੁਰੂ ਹੋਈ। ਵਿਕਾਸ ਦੀ ਥੀਵਰੀ ਨੂੰ ਤਾਂ ਪੱਛਮੀ ਵਿਗਿਆਨਕਾਂ ਨੇ ਵੀ ਬਾਕਾਇਦਾ ਤਸਲੀਮ ਕੀਤਾ ਹੈ। ਜੈਸੇ ਕਿ ਡਾਰਵਨ ਦਾ ਕਹਿਣਾ ਹੈ ਕਿ ਮਨੁੱਖ ਬੰਦਰਾਂ ਤੋਂ ਵਿਕਾਸ ਕਰਦਿਆਂ ਕਰਦਿਆਂ ਇੱਥੇ ਤੱਕ ਪਹੁੰਚਿਆ। ਇਸ ਤੋਂ ਪੇਸ਼ਤਰ ਮਨੁੱਖ ਬੰਦਰ ਹੀ ਸੀ ਔਰ ਇਹ ਨਿਖਾਰ ਹੈ ਉਸ ਬੰਦਰ ਦਾ ਜਿਸ ਨੂੰ ਅਸੀਂ ਮਨੁੱਖ ਕਹਿੰਦੇ ਹਾਂ, ਜਿਸ ਨੂੰ ਅਸੀਂ ਮਨੁੱਖ ਕਹਿੰਦੇ ਹਾਂ। ਤੋ ਇੱਕ ਗੱਲ ਸਪਸ਼ਟ ਹੋਈ ਕਿ ਸਾਡਾ ਪਿਛੋਕੜ ਕੁਛ ਹੋਰ ਹੈ। ਡਾਰਵਨ ਦੀ ਪਹੁੰਚ ਸਿਰਫ ਪਦਾਰਥ ਤੱਕ ਹੈ, ਉਹ ਪਦਾਰਥ ਦਾ ਖੋਜੀ ਹੈ, ਵਿਗਿਆਨਕ ਹੈ। ਧਰਮ ਦੀ ਖੋਜ, ਚੇਤਨਾ ਦੀ ਖੋਜ ਹੈ, ਆਤਮਾ ਦੀ ਖੋਜ ਹੈ, ਉਹ ਬਹੁਤ ਗਹਿਰੇ ਤਲ ਵਿੱਚ ਜਾਂਦੀ ਹੈ। ਤੋ ਮਹਾਰਾਜ ਕਹਿੰਦੇ ਨੇ ਮਨੁੱਖ ਪਹਿਲੇ ਜੜ ਰੂਪ ਵਿੱਚ ਸੀ, ਪੱਥਰ ਰੂਪ ਵਿੱਚ ਸੀ। ਪੱਥਰ ਵਿੱਚ ਜੀਵ ਸੁੱਤਾ ਹੋਇਆ, ਜੈਸੇ ਕਿ ਬੱਚਾ ਬਹੁਤ ਗੂੜੀ ਨਿੰਦਰਾ ਵਿੱਚ ਸੋ ਰਿਹਾ ਹੋਵੇ ਪਰ ਸੋ ਕੇ ਵੀ ਵਿਕਾਸ ਤੇ ਜਾਰੀ ਰਹਿੰਦਾ। ਆਖਿਰ ਬੱਚਾ ਵੱਡਾ ਹੋ ਰਿਹਾ, ਪਨਪ ਰਿਹਾ। ਭਾਵੇਂ ਨਵਜਾਇਤ ਬੱਚਾ, ਨਵਾਂ ਜਨਮਿਆ ਬੱਚਾ 20-20 ਘੰਟੇ ਸੌਂਦਾ ਹੈ, 18-18 ਘੰਟੇ ਸੌਂਦਾ, ਸੁੱਤਿਆਂ ਹੀ ਉਸਦਾ ਵਿਕਾਸ ਹੋ ਰਿਹਾ ਹੁੰਦਾ। ਇਸ ਤਰ੍ਹਾਂ ਪੱਥਰ ਵਿੱਚ ਚੇਤਨਾ ਬਿਲਕੁਲ ਸੁੱਤੀ ਹੋਈ ਹੈ, ਭਾਵੇਂ ਸੁੱਤੀ ਹੈ ਪਰ ਵਿਕਾਸ ਜਾਰੀ ਹੈ। ਇਸ ਵਾਸਤੇ ਪੱਥਰ ਹੀਰੇ ਬਣ ਜਾਂਦੇ ਨੇ, ਨੀਲਮ ਬਣ ਜਾਂਦੇ ਨੇ, ਪੰਨੇ ਬਣ ਜਾਂਦੇ ਨੇ। ਮਹਾਂਪੁਰਸ਼ਾਂ ਦਾ ਕਹਿਣਾ ਹੈ ਕਿ ਪੱਥਰਾਂ ਦਾ ਵਿਕਸਿਤ ਸਰੂਪ ਹੈ ਸੰਗ ਮਰਮਰ, ਨੀਲਮ, ਪੰਨੇ, ਪੁਖਰਾਜ, ਹੀਰਾ ਇਤਿਆਦਿਕ ਸਭ ਕੁਝ ਪੱਥਰ ਨੇ, ਲੇਕਿਨ ਵਿਕਾਸ ਕਰਕੇ ਪੱਥਰ ਕੋਮਲ ਹੋ ਗਿਆ, ਪੱਥਰ ਚਮਕ ਗਿਆ, ਪੱਥਰ ਵਿੱਚ ਰੰਗ ਆ ਗਿਆ, ਪੱਥਰ ਵਿੱਚ ਕੋਮਲਤਾ ਆ ਗਈ ਹੈ। ਮੁਗਲ ਸ਼ਹਿਨ ਸ਼ਾਹਾਂ ਨੇ ਇਸ ਤਰ੍ਹਾਂ ਦੇ ਚਮਕਦੇ ਪੱਥਰਾਂ ਨੂੰ, ਖਾਸ ਕਰਕੇ ਇੱਕ ਵਿਸ਼ੇਸ਼ ਪੱਥਰ ਨੂੰ ਕੋਹੇ ਨੂਰ ਆਖਿਆ। ਕੋਹੇ ਨੂਰ ਤੋਂ ਮੁਰਾਦ ਕੋਹ ਕਹਿੰਦੇ ਪਹਾੜ ਨੂੰ, ਪਹਾੜਾਂ ਦਾ ਨੂਰ, ਪੱਥਰਾਂ ਦਾ ਨੂਰ। ਜੇ ਪੱਥਰ ਨੂਰ ਬਣ ਸਕਦਾ ਲੰਬੀ ਚੌੜੀ ਯਾਤਰਾ ਤੋਂ ਬਾਅਦ, ਤਾਂ ਫਿਰ ਸੰਭਾਵਨਾ ਮਨੁੱਖ ਦੇ ਅੰਦਰ ਵੀ ਛੁਪੀ ਹੋਈ ਹੈ, ਮਨੁੱਖ ਵੀ ਨੂਰ ਬਣ ਸਕਦਾ, ਮਨੁੱਖ ਵੀ ਪ੍ਰਕਾਸ਼ ਹੋ ਸਕਦਾ। ਪੱਥਰ ਚਮਕ ਸਕਦਾ ਹੈ ਔਰ ਜਦ ਪੱਥਰ ਚਮਕਦਾ ਹੈ, ਕੋਹ ਨੂਰ ਬਣਦਾ ਹੈ, ਤਾਂ ਉਹ ਤਾਜ ਦੇ ਜਕੜਿਆ ਜਾਂਦਾ ਹੈ, ਤਾਜ ਵਿੱਚ ਉਸਨੂੰ ਮੜਦੇ ਨੇ, ਉਹ ਸਿਰ ਦੇ ਉੱਤੇ ਆ ਕੇ ਬੈਠਦਾ। ਇਸੇ ਤਰੀਕੇ ਨਾਲ ਜਿਸ ਮਨੁੱਖ ਦੇ ਅੰਦਰ ਨੂਰ ਪੈਦਾ ਹੋ ਜਾਂਦਾ ਹੈ, ਚਾਨਣਾ ਪੈਦਾ ਹੋ ਜਾਂਦਾ ਹੈ, ਉਹ ਮਨੁੱਖਤਾ ਦਾ ਸਿਰ ਹੁੰਦਾ ਹੈ। ਸਮੁੱਚੀ ਮਾਨਵਤਾ ਦੇ ਵਿੱਚ ਉਸਦੀ ਥਾਂ ਮਹਾਨ ਹੁੰਦੀ ਹੈ, ਅਤਿ ਉੱਤਮ ਹੁੰਦੀ ਹੈ। ਤੋ ਖੈਰ, ਪੱਥਰਾਂ ਤੋਂ ਇਹ ਯਾਤਰਾ ਸ਼ੁਰੂ ਹੋਈ। ਮਨੁੱਖਤਾ ਦਾ ਆਦਿ, ਯਾਤਰਾ ਦਾ ਆਦਿ ਪਹਿਲਾ ਕਦਮ ਪੱਥਰ ਸੀ। ਅਰਬਾਂ ਖਰਬਾਂ ਸਾਲ ਤੱਕ ਅਸੀਂ ਪੱਥਰ ਰਹਿ, ਕਈ ਜਨਮ ਸੈਲ ਗਿਰ ਕਰਿਆ। ਸਹਿਜੇ ਸਹਿਜੇ ਧੀਮੀ ਗਤੀ ਨਾਲ ਇਹ ਵਿਕਾਸ ਜਾਰੀ ਰਿਹਾ ਔਰ ਅਸੀਂ ਪਹੁੰਚੇ ਬਨਸਪਤੀ ਦੀ ਦੁਨੀਆ ਤੇ। ਇਹ ਸਾਡਾ ਦੂਜਾ ਪੜਾਅ ਸੀ। ਜਿੱਥੇ ਪੱਥਰ ਪੂਰਨ ਰੂਪ ਦੇ ਸੁੱਤਾ ਹੋਇਆ ਹੈ, ਉੱਥੇ ਬਨਸਪਤੀ ਦਾ ਇੱਕ ਹਿੱਸਾ ਜਾਗ ਗਿਆ। ਉਹਦੇ ਤਿੰਨ ਹਿੱਸੇ ਸੁੱਤੇ ਹੋਏ ਨੇ, ਇੱਕ ਹਿੱਸਾ ਜਾਗਿਆ ਹੋਇਆ। ਬਨਸਪਤੀ ਪੂਰਨ ਰੂਪ ਦੇ ਅਚੇਤ ਨਹੀਂ ਹੈ, ਕੁਝ ਸੁਚੇਤ ਹੈ। ਸਾਡੇ ਰੇਸ ਦੇ ਇੱਕ ਮਹਾਨ ਬੰਗਾਲੀ ਵਿਗਿਆਨਕ ਸਰ ਜਗਦੀਸ਼ ਚੰਦਰ ਬੋਸ ਨੇ ਸਿੱਧ ਕਰ ਦਿੱਤਾ ਸੀ ਕਿ ਬਨਸਪਤੀ ਦੁੱਖ ਸੁੱਖ ਨੂੰ ਮਹਿਸੂਸ ਕਰਦੀ। ਬਨਸਪਤੀ ਵਿੱਚ ਨਰ ਵੀ ਹੈਗੇ ਨੇ, ਮਦੀਨ ਵੀ ਹੈਗੇ ਨੇ। ਬਨਸਪਤੀ ਦੇ ਉੱਪਰ ਸੰਗੀਤ ਦਾ ਵੀ ਬਹੁਤ ਗਹਿਰਾ ਪ੍ਰਭਾਵ ਪੈਂਦਾ। ਕੋਈ ਮਨੁੱਖ ਬੜਾ ਗਮਗੀਨ ਤੇ ਦੁਖੀ ਬ੍ਰਿਕਸ਼ ਦੇ ਥੱਲੇ ਬੈਠਾ ਹੋਵੇ, ਬ੍ਰਿਕਸ ਇਸਦਾ ਵੀ ਪ੍ਰਭਾਵ ਕਬੂਲ ਕਰਦੇ ਨੇ। ਕੋਈ ਆਨੰਦ ਤੇ ਉਲਾਸ ਵਿੱਚ ਬੈਠਾ ਹੋਵੇ, ਪਿਆਰ ਤੇ ਸਨੇਹ ਪੂਰਵਕ ਬੈਠਾ ਹੋਵੇ, ਹਮਦਰਦੀ ਦੇ ਜਜ਼ਬਿਆਂ ਨਾਲ ਬੈਠਾ ਹੋਵੇ, ਇਸ ਦਾ ਅਸਰ ਵੀ ਬਨਸਪਤੀ ਕਬੂਲ ਕਰਦੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਬਨਸਪਤੀ ਪੂਰਨ ਰੂਪ ਵਿੱਚ ਸੁੱਤੀ ਹੋਈ ਨਹੀਂ ਹੈ, ਉਸਦਾ ਇੱਕ ਹਿੱਸਾ ਜਾਗਿਆ ਹੈ, ਤਿੰਨ ਹਿੱਸੇ ਸੁੱਤੇ ਹੋਏ ਨੇ। ਤੋ ਜਿਸ ਤਰ੍ਹਾਂ ਪੱਥਰਾਂ ਦਾ ਵਿਕਸਿਤ ਸਰੂਪ ਹੈ, ਹੀਰੇ ਮੋਤੀ ਪੰਨੇ ਮੂੰਗੇ ਔਰ ਪੁਖਰਾਜ ਇਤਿਆਦਕ, ਇਸ ਤਰ੍ਹਾਂ ਬਨਸਪਤੀ ਵਿੱਚ ਵੀ ਕੁਛ ਵਿਕਾਸ ਕਰਦਿਆਂ ਕਰਦਿਆਂ ਪੌਦੇ ਬੂਟੇ ਬ੍ਰਿਕਸ਼ ਸਿਖਰ ਤੇ ਪਹੁੰਚੇ ਨੇ। ਤੇ ਬਨਸਪਤੀ ਵਿੱਚੋਂ ਸਭ ਤੋਂ ਸਿਖਰ ਮੰਨੀਏ ਸਾਡੇ ਦੇਸ਼ ਵਾਸੀਆਂ ਨੇ ਚੰਦਨ ਦੀ। ਚੰਦਨ ਸਿਖਰ ਹੈ, ਚੰਦਨ ਚੋਟੀ ਹੈ, ਚੰਦਨ ਬੁਲੰਦੀ ਹੈ ਬਨਸਪਤੀ ਦੀ। ਸ਼ੀਤਲ ਹੈ, ਸੁਗੰਧਤ ਹੈ। ਜਿਹੜੀ ਸ਼ੀਤਲਤਾ ਤੇ ਸੁਗੰਧੀ ਉਸਦੇ ਕੋਲ ਹੈ, ਉਹਨੂੰ ਰੱਜ ਕੇ ਲੁਟਾਉਂਦਾ, ਆਲੇ ਦੁਆਲੇ ਦੇ ਮਾਹੌਲ ਨੂੰ ਵੀ ਮੁਅੱਤਰ ਕਰ ਦਿੰਦਾ, ਸਮੁੱਚੀ ਬਨਸਪਤੀ ਨੂੰ ਵੀ ਸੁਗੰਧਿਤ ਕਰ ਦਿੰਦਾ। ਇਤਿਹਾਸਿਕ ਗੁਣਾਂ ਨੂੰ ਵੇਖ ਕੇ ਬਨਸਪਤੀ ਦੀ ਸਿਖਰ ਮੰਨ ਲਿਆ ਗਿਆ ਚੰਦਨ। ਅਸੀਂ ਦੇਖਦੇ ਹਾਂ ਕਿਸੇ ਮਨੁੱਖ ਦੇ ਅੰਦਰ ਗਿਆਨ ਧਿਆਨ ਹੋਵੇ, ਭਗਤੀ ਹੋਵੇ, ਸ਼ੁਭ ਗੁਣਾਂ ਦਾ ਮਾਲਕ ਹੋਵੇ, ਤਾਂ ਫਿਰ ਅਸੀਂ ਤਸ਼ਬੀਹ ਦਿੰਦੇ ਹਾਂ ਵੀ ਇਹ ਤੇ ਹੀਰੇ ਵਰਗਾ, ਇਹ ਤੇ ਮੋਤੀਆਂ ਵਰਗਾ, ਵੀ ਇਹ ਤੇ ਨਿਰਾਈ ਜਵਾਹਰ ਹੈ। ਔਰ ਜੇ ਬਨਸਪਤੀ ਵਿੱਚੋਂ ਤਸਵੀਰ ਲੱਭਣੀ ਹੋਵੇ ਸੰਤਾਂ ਮਹਾਂਪੁਰਸ਼ਾਂ ਵਾਸਤੇ, ਤਾਂ ਅਸੀਂ ਕਹਿੰਦੇ ਇਹ ਚੰਦਨ ਦੀ ਤਰ੍ਹਾਂ, ਇਹ ਤੇ ਬਿਲਕੁਲ ਚੰਦਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਐਸੇ ਉਦਾਹਰਣ ਮਿਲਦੇ ਨੇ। ਸੰਤ ਨਾ ਛਾੜੈ ਸੰਤਈ, ਜੇ ਕੋਟਕ ਮਿਲੈ ਅਸੰਗ, ਮਲਿਆਗਰ ਭਯੰਗਮ ਬੇੜਿਓ, ਤੋ ਸੀਤਲਤਾ ਨਾ ਤਜੰਤ। ਚੰਦਨ ਦਾ ਇਹ ਗੁਣ ਹੈ, ਭਾਵੇਂ ਸੱਪ ਵੀ ਲਿਪਟੇ ਹੋਣ, ਉਹਨਾਂ ਨੂੰ ਵੀ ਸੁਗੰਧੀ ਦਿੰਦਾ ਹੈ, ਸ਼ੀਤਲਤਾ ਦਿੰਦਾ ਹੈ। ਹੂ ਬਹੁ ਇਹੀ ਲੱਛਣ ਮਹਾਂਪੁਰਸ਼ ਦਾ ਹੈ, ਸੰਤ ਦਾ ਹੈ। ਇਸ ਵਾਸਤੇ ਬਨਸਪਤੀ ਦੇ ਚੋਂ ਤਸਵੀਰ ਲੱਭੀ ਗਈ ਚੰਦਨ। ਚੰਦਨ ਬਨਸਪਤੀ ਦਾ ਸਿਰਮੌਰ ਹੈ ਔਰ ਸਿਰਮੌਰਤਾ ਉਸਦੀ ਅਜੇ ਤੱਕ ਵੀ ਬਕਾਇਦਾ ਕਾਇਮ ਹੈ। ਵਿਕਾਸ ਜਾਰੀ ਸੀ ਕਿਉਂਕਿ ਪਰਿਪੂਰਨ ਪਰਮਾਤਮਾ ਦਾ ਜਿਹੜਾ ਨਾਂ ਹੈ ਬ੍ਰਹਮ, ਬ੍ਰਹਮ ਦਾ ਮਤਲਬ ਹੈ ਫੈਲਦਾ ਹੋਇਆ, ਪਸਰਦਾ ਹੋਇਆ, ਵਧ ਰਿਹਾ। ਔਰ ਅੱਜ ਵਿਗਿਆਨ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਜਗਤ ਫੈਲ ਰਿਹਾ ਹੈ, ਪਸਰ ਰਿਹਾ ਹੈ, ਔਰ ਬੜੀ ਮਹਾਨ ਗਤੀ ਦੇ ਨਾਲ ਪਸਰ ਰਿਹਾ ਹੈ, ਫੈਲ ਰਿਹਾ ਹੈ। ਬ੍ਰਹਮ ਦੇ ਅਖਰੀ ਅਰਥ ਵੀ ਇਹੀ ਬਣਦੇ ਨੇ। ਵਿਕਾਸ ਦਾ ਮਤਲਬ ਹੈ ਬ੍ਰਹਮ ਔਰ ਬ੍ਰਹਮ ਦਾ ਮਤਲਬ ਹੈ ਵਿਕਾਸ। ਤੋ ਚੇਤਨਾ ਦੇ ਤਲ ਵਿੱਚ ਵਿਕਾਸ ਜਾਰੀ ਹੈ, ਬਕਾਇਦਾ ਜਾਰੀ ਹੈ। ਬਨਸਪਤੀ ਤੋਂ ਬਾਅਦ ਅਗਲੀ ਜਿਹੜੀ ਦੁਨੀਆ ਹੈ, ਤੀਸਰਾ ਜਿਹੜਾ ਪੜਾਅ ਹੈ, ਉਹ ਪਸ਼ੂਆਂ ਦਾ ਜਗਤ ਹੈ, ਪੰਛੀਆਂ ਦਾ ਜਗਤ ਹੈ। ਔਰ ਇਸ ਪੰਛੀ ਤੇ ਪਸ਼ੂ ਜਗਤ ਵਿੱਚ ਵੀ ਕੁਛ ਪਛੜੇ ਹੋਏ ਨੇ, ਕੁਛ ਮਹਾਨ ਨੇ। ਜੈਸੇ ਪੱਥਰਾਂ ਦੇ ਚੋਂ ਵੀ ਕੁਛ ਪੱਥਰ ਬਿਲਕੁਲ ਮਾਮੂਲੀ ਨੇ, ਪਰ ਕੁਛ ਪੱਥਰ ਖਾਸ ਨੇ, ਅਹਿਮ ਨੇ, ਮਹਾਨ ਨੇ। जिस तरह बनस्पति देचो भी कुछ बनस्पति बिल्कुल तुच्छ है, किकर है, जंड है, इस तरह दे होर ढक पलास इत्यादक पौधे ने जिन्हां दी कोई खास महानता नहीं, लेकिन कुछ ऐसे भी बूटे ने गुलाब है, चमेली है, चंदन है, उन्हां दी खास अपनी थां है। पशु जगत देच भी अणगिणत पशु ऐसे ने जिन्हां नूं असीं निखिध कह देंदे हां, सूअर हैगे ने, कुत्ते हैगे ने, बग्याड़ हैगे ने, इन्हां नूं असीं निखिध ते त्रिगत जून कह देंदे हां। पर पशुआं दे जगत देचों भी कुछ पशु ऐसे ने जो विकास करके बहुत अगां चले गए, बहुत अगे वध गए ने, जैसे कि गऊ है, शेर है, हाथी है, इत्यादक ये जड़े जानवर ने इन्हां दे सोचना बाकी जानवरां नालों बहुत ज्यादा। साढ़े देश की यह जी पुरानी परंपरा है कि गऊ नू जबह करना मनुख नू जबह करना है, तो गऊ का मास खाना बंदे का मास खाना है, यह बिल्कुल सही जापदा है। क्यों कि जिस ढंग नाल गऊ सोचती है उस तो पता चले है कि इसका ब्रेन विकसित हो गया, इसका दिमाग अगां वध गया, ये ज्यादा सोचती है, ये बहुत गहरे तल दे सोचती है, इस दे अंदर ममता बहुत गहरी है, ये दुख सुख नू बहुत ज्यादा महसूस कर दिए, क्योंकि जिसका जितना ज्यादा दिमाग अगाह होगा वो दुख नू ते सुख नू उतना ही ज्यादा महसूस करेगा। तो गऊ दुख सुख नू बहुत ज्यादा महसूस कर दी है। भारत दे ऋषि मुनिया ने फैसला किया गऊ नू जबह करना एक महान पाप है, बजर पाप है, क्योंकि पशुआ दे चों ये शिखर ते है। तो जो जीव, जो वस्तु, जो हस्ती शिखर ते पहुंच गई, असी देखते हैं प्राचीन समय तो वो धर्म मंदरां दा श्रृंगार रहे ने, हीरे मोती नीलम पन्ने प्राचीन समय तो धर्म मंदरां विच रखे जांदे सन। सिर्फ इस वास्ते नहीं रखे जांदे सन कि कीमती ने, ये महान ने, बल्कि इस वास्ते रखे जांदे सन कि शिखर ते पहुंच गए ने, इन्होंने बुलंदी नूं छू लिया ताकि इन्हों तो मनुख प्रेरणा लै सके कि मैं भी शिखर ते पहुंचना है, अपनी बुलंदी नू छूना है, अपनी मंजिल लभनी। तो नीलम पन्ने जिथे मंदरां दे च रखे गए उथे बनस्पति दे चो फुल और चंदन नू भी धर्म मंदरां दे च खास थां मिली और अज भी मिली हुई है। अज भी असी फुल गुरु दे चरणा तो निछावर करदे हां, मंदर दे च भगवान दी मूर्तियां दे कदमां च रखदे हां। अज भी भारत के तमाम धार्मिक मंदिरों में चंदन रगड़िया जाता है, चंदन की अपनी थां है, चंदन का लेप किया जाता है। तो चंदन के फुल धर्म मंदिरों की रौनक बन गए, हीरे मोती पन्ने जवाहर धर्म मंदिरों की रौनक बन गए। दरबार साहब में इस तरह के नीलम पन्ने अज भी बहुतात मौजूद ने, जिथे बनस्पति और विकसित होए पत्थर धर्म मंदरां दी रौनक बने उत्थे कुछ पशु भी रौनक बने, ओ पशु जो विकास करके अगां वध गए सन। तो असीं देखदे आं प्राचीन धर्म मंदरां विच जाइए ते गऊ दीआं मूर्तियां बणीआं होईआं ने, शेर दीआं मूर्तियां बणीआं होईआं ने। पुछिआ जा सकदा है आलमां तो, ऋषि मुनिआं तो हजारां तरहां दे पशु पंखी ने, सिर्फ गऊ दीआं ही मूर्तियां क्यों बणाईआं ने, सिर्फ शेर दीआं ही मूर्तियां क्यों बनाईआं ने। दरअसल कुछ गुणा दे शेर बहुत अगे, साहस दे, बहादुरी दे, निडरता दे शेर बहुत अगे, बहुत अगे। भले मानसी दे, शराफत दे, निर्माणता दे, पवित्रता दे गौ दी अपनी दुनिया है, खास दुनिया है। इस वास्ते कोई बंदा शरीफ होवे तां असीं कह देने आ इते निराई गौ है, इते गौ वर्ग। और कोई बहुत बहादुर होवे तां सानू कहना पैंदा है सिंह है, इते शेर है। मनुख वास्ते, बहादुर मनुख वास्ते सानू तस्वीर लभनी पैंदी है पशुआं दी दुनिया चों, शेर भई इते चीता है, इते शेर है, इते सिंह है। और पवित्रता वास्ते, भलेवानसी वास्ते तस्वीर लभदे हैं इते गऊ है। तो गऊ ते शेर विकसित रूप है पशुआं दा, इस वास्ते ये धर्म मंदरां दी रौनक बने। और एक इशारा कर रहे ने, तुसी देखो गऊ दीआं मूर्तियां ने, शेर दीआं मूर्तियां ने, और ये बाहर होंदियां ने मंदर दे अंदर, एक भगवान की मूर्ति आती है, किसी देवते की मूर्ति आती है, पर बाहर शेर दियां मूर्तियां ने, गौ दियां मूर्तियां ने, इशारा ये कर रही ने मूर्तियां, प्रतीक ने कि भगवान के मंदिर तक उही पहुंच सकता है जिदे को शेर वर्गा साहस होवे, जिदे को गऊ वर्गी भले मानसी होवे। सिर्फ गऊ की तरह जिहड़ा भले मानस होवे ते सिंह वाला साहस उसके कोल ना होवे, उसकी भले मानसी विच बुजदिली आ जाती है, कायरता आ जाती है। और वो एक दिन अपना सब कुछ गवाह बैठता है, स्वयमान अणक खुददारी। जिहदे कोल शेर वर्गा साहस ते होवे, बहादरी ते होवे, पर गौ वर्गी हलेमी ना होवे, वो जालम हो जाता, बड़ा कठोर हो जाएगा, बहुत जालम हो जाएगा। इस वास्ते इस गल दे उत्ते बहुत जोर दिता गया कि हलेमी चाहिए है मनुख दे कोल गौ वर्गी, पर साहस ते बहादरी चाहिए है मनुख दे कोल शेर वर्गी। शेर दी तरह साहस रखण वाला ते गौ दी तरह परोपकारी जज्बा रखण वाला जिहड़ा मनुख है वो भगवान तक पहुंच सकेगा, ईश्वर तक पहुंच सकेगा। तो पशुआं दा विकसित स्वरूप है गौ और शेर। पंछियां दे तों चंद हंस दी अपनी एक खास दुनिया है। असी पवित्र मनुख वास्ते अगर तस्वीर लभदे आ तो कहने ते हंस है, बिल्कुल हंस ही तरह। तो हंस भी धर्म मंदरां दी रौनक बने, ऋषि मुनि उन्हां दे आश्रम दी रौनक बने, वो हंसां नूं पाल के रखदे सन, गौआं नूं पाल के रखदे सन, अणगिणत जोगी जंगम शेरां नूं भी रखदे सन अपने आश्रम दे च, और कीमती पन्ने भी रखदे सन, चंदन भी रखदे सन, ताकि मनुख इन्हां विकसित होए जीवां तों और विकसित होईआं वस्तुआं तों विकास की प्रेरणा लै सके, अगां वधण की प्रेरणा लै सके, शिखर तक पहुंचण की प्रेरणा लै सके। जीव दा चेतना दा चौथा पड़ाव है मनुख। असी चौथे पड़ाव ते खड़े हाँ, खड़े पड़ाव ते हाँ, मंजिल ते नहीं, टिकाने ते नहीं पहुंचे, अजे असी रस्ते दे चा, अजे असी मार्ग दे चा। मनुख भी एक मार्ग दा पड़ाव है, जैसे के वनस्पति, जैसे के पशु ते पंखी। गुरु ग्रंथ साहिब जी महाराज दे इस तरह के बड़े सुंदर उदाहरण आउंदे ने, कई जन्म भय कीट पतंगा, कई जन्म गजमीन कुरंगा, कई जन्म पंखी सर्प होयो, कई जन्म है वर ब्रिख जोयो, मिल जगदीश मिलन की बरिया, चिरन काल ए देश नजरिया। भई तू इना तमाम यूनिया दे चो लंघ के आया और पहुंचे है अज मनुखता तक, इत्थे रुकना होर अगावत, और जब तू अगावत देगा तो फिर मनुख मनुख नहीं रवेगा, वो देवता बन जाएगा। मनुखता तो अगां टप्पे हुए मनुख नूं असीं कह दिंदे आ इह ते देवता है, इह ते फरिश्ता है, इह मनुख नहीं। पर मनुख हो के जिहड़ा पछड़ गया है, पिछे चला गया है, सानूं कहना पैंदा है इह मनुख नहीं, इह ते निरा ही पशु है, बिल्कुल पशु है। साहिब गुरु अर्जन देव जी महाराज का फरमान, करतूत पशु की मानस जात, लोक पचारा करे दिन रात। शकल सूरत मनुखा वाली है पर करतूत तमाम पशुआं वाले ने। कहिंदे ने पत्थर पत्थर दी होंद तो पिछे नहीं जा सकता, अगे ही जा सकता है, विकास का मतलब है अगां वधना। बनस्पति अगां वध सकदी और सहजे विकास जारी है, पशु पंखियां दी दुनिया विच सहजे विकास जारी है, वो अगे जा सकदे ने पिछे नहीं जा सकते। पर जिहड़ा मनुख है इहदे नाल कादर करीम ने पिछे जाण दी सहूलियत भी रख दित्ती है, स्वतंत्रता पूरी दे दित्ती है, ए मनुख तेरी मर्जी है, तू अगां जा तेरी मर्जी है, पिछां जा तेरी मर्जी है, देवता बन तेरी मर्जी है, शैतान बन तेरी मर्जी है, तू फरिश्ता हो जा तेरी मर्जी है, तू दैंत हो जा। पिछे गया दैंत बनेगा, अगे गया ते फिर तू फरिश्ता बनेगा, तू देवता बनेगा। चोण तू स्वयं करनी है, मनुख सही चोण कर सके और इस चुनाव विच किधरे भटक ना जाए। गाहे बगाहे रहबरी पुरुष जमीन ते आउंदे रहे और मनुख नूं अगां वधण दी अगां चलण दी प्रेरणा देंदे रहे। अतीत दी खिच बड़ी है, अतीत दा मोह बड़ा है, भूतकाल दा मोह बड़ा है, जिथों असी लंघ के आया उथों दी पकड़ बहुत है। कई दफा जिन्हां गलियां चो मनुख लंघ के आउंदा है उन्हां दी धूड़ भी नाल लैके आ जांदा है। तो जिस जिस जून तो असी लंघ के आया ਉਹਨਾਂ ਦੇ ਸੰਸਕਾਰ ਸਾਡੇ ਨਾਲ ਨੇ। ਇਸ ਵਾਸਤੇ ਮਨੁੱਖ ਹੁੰਦਿਆਂ ਹੋਇਆਂ ਕਈ ਦਫ਼ਾ ਸਾਡੇ ਕੋਲ ਐਸੇ ਕਰਮ ਹੁੰਦੇ ਨੇ ਜੋ ਮਨੁੱਖਤਾ ਦੀ ਕਸੌਟੀ 'ਤੇ ਪੂਰੇ ਨਹੀਂ ਉਤਰਦੇ। ਮਨੁੱਖ ਹੁੰਦਿਆਂ ਹੋਇਆਂ ਕਈ ਦਫ਼ਾ ਅਸੀਂ ਐਸਾ ਵਿਵਹਾਰ ਕਰਦੇ ਹਾਂ ਜੋ ਪਸ਼ੂਆਂ ਤੋਂ ਵੀ ਥੱਲੇ ਮਨੁੱਖ ਨੂੰ ਲੈ ਜਾਂਦਾ ਹੈ, ਪਸ਼ੂਆਂ ਤੋਂ ਵੀ ਥੱਲੇ ਦਾ ਹੁੰਦਾ ਹੈ। ਇਹ ਵਿਵਹਾਰ, ਇਹ ਕਰਮ ਇਸ ਗੱਲ ਨੂੰ ਸਿੱਧ ਕਰਦੇ ਨੇ ਕਿ ਮਨੁੱਖ ਦੇ ਅੰਦਰ ਅਤੀਤ ਦੀ ਖਿੱਚ ਹੈ, ਮਨੁੱਖ ਦੇ ਅੰਦਰ ਭੂਤਕਾਲ ਦੀ ਪਕੜ ਹੈ। ਜਿੱਥੋਂ ਜਿੱਥੋਂ ਲੰਘ ਕੇ ਆਇਆ ਹੈ ਉਹਨਾਂ ਦੀ ਬਹੁਤ ਤਗੜੀ ਖਿੱਚ ਹੈ। ਭਾਰਤ ਵਿੱਚ ਕੁਝ ਇਸ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਨੇ ਜਿਨ੍ਹਾਂ ਦੇ ਰਾਜ ਨੂੰ ਤੇ ਰਮਜ਼ ਨੂੰ ਥੋੜਾ ਜਿਹਾ ਸਮਝਣਾ ਹੈ। ਕਹਾਵਤਾਂ ਨੇ, ਪੁਰਾਣਕ ਇਤਿਹਾਸ ਹੈ ਕਿ ਰਿਸ਼ੀ ਮਾਂਡਵ ਦਾ ਜਨਮ ਮੈਂਡਕੀ ਤੋਂ ਹੋਇਆ, ਮਛਿੰਦਰ ਨਾਥ ਦਾ ਜਨਮ ਮੱਛੀ ਤੋਂ ਹੋਇਆ, ਔਰ ਰਿਸ਼ੀ ਗੌਕੁੜ ਦਾ ਜਨਮ ਗਊ ਤੋਂ ਹੋਇਆ। ਪ੍ਰਾਕਿਰਤਿਕ ਨਿਯਮ ਤੇ ਇਹ ਗੱਲ ਪੂਰੀ ਨਹੀਂ ਉਤਰਦੀ ਕਿ ਕੋਈ ਮੈਂਢਕ ਕਿਸੇ ਮਨੁੱਖ ਨੂੰ ਜਨਮ ਦੇਵੇ, ਕੋਈ ਮੱਛੀ ਕਿਸੇ ਮਨੁੱਖ ਨੂੰ ਜਨਮ ਦੇਵੇ, ਕੋਈ ਗਊ ਕਿਸੇ ਮਨੁੱਖ ਨੂੰ ਜਨਮ ਦੇਵੇ। ਨੇਚਰ ਤੇ ਪੂਰੀ ਗੱਲ ਉਤਰਦੀ ਨਹੀਂ, ਕਾਦਰ ਕਰੀਮ ਦੇ ਬਣਾਏ ਹੋਏ ਕਾਨੂੰਨ ਤੇ ਇਹ ਗੱਲ ਪੂਰੀ ਨਹੀਂ ਉਤਰਦੀ। ਲੇਕਿਨ ਚੂੰਕਿ ਧਰਮ ਗ੍ਰੰਥਾਂ ਦੀਆਂ ਸਾਖੀਆਂ ਨੇ ਪੀੜ੍ਹੀ ਦਰ ਪੀੜ੍ਹੀ ਹਜ਼ਾਰਾਂ ਸਾਲ ਤੋਂ ਸਾਡੇ ਦੇਸ਼ ਦੀ ਸੁਣਾਈਆਂ ਜਾ ਰਹੀਆਂ, ਪੜ੍ਹੀਆਂ ਜਾ ਰਹੀਆਂ, ਸੁਣੀਆਂ ਜਾ ਰਹੀਆਂ, ਤਾਂ ਲਾਜ਼ਮੀ ਇਹਨਾਂ ਵਿੱਚ ਕੁਝ ਤੱਤ ਹੋਵੇਗਾ, ਕੁਝ ਸੱਚਾਈ ਹੋਵੇਗੀ, ਕੁਝ ਰਾਜ਼ ਹੋਵੇਗਾ ਜਿਹਨੂੰ ਲੱਭਣ ਦੀ ਲੋੜ ਹੈ। ਕਹਿੰਦੇ ਨੇ ਮੱਛੰਦਰ ਦਾ ਮੱਛੀ ਤੋਂ ਜਨਮ ਹੋਇਆ। ਮੇਰੇ ਅਧਿਐਨ ਵਿੱਚ ਜੋ ਗੱਲ ਆਈ ਹੈ ਉਹ ਇਸ ਤਰੀਕੇ ਨਾਲ ਪੇਸ਼ ਕਰਾਂ। 80 ਸਾਲ ਦੀ ਉਮਰ ਵਿੱਚ ਜਿਸ ਵਕਤ ਮੱਛੰਦਰ ਨਾਥ ਯੋਗੀਆਂ ਦਾ ਬਾਣਾ ਤਿਆਗ ਕੇ ਭੋਗੀ ਬਣਦਾ ਹੈ, ਵਿਆਹ ਕਰਦਾ ਹੈ, ਸ਼ਰਾਬ ਵਿੱਚ ਲੀਨ ਰਹਿੰਦਾ ਹੈ, ਨ੍ਰਿਤ ਵੇਖਦਾ ਹੈ, ਜੂਆ ਖੇਡਦਾ ਹੈ, 80 ਸਾਲ ਦੀ ਉਮਰ ਵਿੱਚ ਯੋਗ ਤੋਂ ਭ੍ਰਸ਼ਟ ਹੋ ਕੇ ਭ੍ਰਸ਼ਟ ਯੋਗੀ ਹੋ ਗਿਆ, ਤਾਂ ਕਹਿੰਦੇ ਨੇ ਗੋਰਖ ਨੂੰ ਬੜਾ ਸਦਮਾ ਪਹੁੰਚਿਆ ਜੋ ਉਹਨਾਂ ਦਾ ਮੁਖੀ ਚੇਲਾ ਸੀ, ਉਹਨਾਂ ਦੇ ਕੋਲ ਗਿਆ ਔਰ ਕਿਹਾ, ਐ ਗੁਰੂਦੇਵ, ਤੁਹਾਡੇ ਇਸ ਤਰ੍ਹਾਂ ਭ੍ਰਸ਼ਟ ਹੋਣ ਦੇ ਨਾਲ ਯੋਗ ਪੰਥ ਨੂੰ ਬਹੁਤ ਵੱਡੀ ਸੱਟ ਲੱਗੀ, ਬਹੁਤ ਵੱਡਾ ਧੱਕਾ ਲੱਗਿਆ, ਜਵਾਨੀ ਤੁਹਾਡੀ ਬੇਦਾਗ ਲੰਘ ਗਈ, ਬਚਪਨਾ ਤੁਹਾਡਾ ਭੋਲੇ ਭਾਅ ਵਿੱਚ ਲੰਘ ਗਿਆ, ਪਰ ਬੁਢੇਪਾ ਤੁਹਾਡਾ ਦਾਗੀ ਹੈ, ਬੁਢੇਪੇ ਵਿੱਚ ਤੁਸੀਂ ਬਹੁਤ ਵੱਡਾ ਕੁਕਰਮ ਕੀਤਾ। ਇਹ ਵਿਆਖਿਆ ਇਤਨੀ ਦਿਲ ਚੁਭਵੀਂ ਗੋਰਖਨਾਥ ਨੇ ਕੀਤੀ ਕਿ ਮਛੰਦਰ ਦੀਆਂ ਅੱਖਾਂ ਭਰ ਆਈਆਂ, ਰੋ ਪਿਆ ਆਪਣੇ ਚੇਲੇ ਕੋਲ ਇਹ ਕਰਾਰੇ ਬਚਨ ਸੁਣ ਕੇ, ਬੈਠ ਕੇ ਚੌਕੜਾ ਮਾਰ ਕੇ ਕਹਿਣ ਲੱਗਾ, ਗੋਰਖ, ਮੈਨੂੰ ਸਮਾਧੀ ਵਿੱਚ ਜਾਣ ਦੇ ਔਰ ਮੈਂ ਵੇਖਣਾ ਚਾਹੁੰਦਾ ਮੇਰਾ ਪਿਛਲਾ ਜਨਮ ਕੀ ਸੀ, ਮੈਂ ਪਿੱਛੋਂ ਕਿੱਥੋਂ ਆਇਆ, ਮੇਰਾ ਅਤੀਤ ਕੀ ਹੈ। ਮਹਾਂਪੁਰਸ਼ ਆਤਮ ਬਲ ਨਾਲ ਅਗਰ ਸੁਰਤ ਅੱਗੇ ਕਰੇ ਤਾਂ ਭਵਿਸ਼ ਦੀ ਗੱਲ ਦੱਸ ਸਕਦਾ ਹੈ, ਅਗਰ ਸੁਰਤ ਪਿੱਛੇ ਕਰੇ ਤਾਂ ਭੂਤਕਾਲ ਦੀਆਂ ਗੱਲਾਂ ਵੀ ਕਰ ਸਕਦਾ ਹੈ। ਜੈਸੇ ਕਿ ਸ਼ਮਸ ਤਬਰੇਜ਼ ਨੇ ਸਾਫ਼ ਲਿਖ ਦਿੱਤਾ ਹੈ ਕਿ ਮੇਰੀਆਂ ਪਿਛਲੀਆਂ ਜੋ 9 ਮਾਵਾਂ ਨੇ ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁੱਕਿਆ, ਉਹਨਾਂ ਦੀ ਸ਼ਕਲ ਸੂਰਤ ਮੇਰੇ ਸਾਹਮਣੇ ਬਾਰ ਬਾਰ ਆਉਂਦੀ। ਹਾਲਾਂਕਿ ਸੂਫੀ ਫਕੀਰ ਹੈ, ਮੁਸਲਮਾਨ ਹੈ, ਇਸਲਾਮ ਪੁਨਰ ਜਨਮ ਨੂੰ ਨਹੀਂ ਮੰਨਦਾ, ਈਸਾਈਅਤ ਪੁਨਰ ਜਨਮ ਨੂੰ ਨਹੀਂ ਮੰਨਦੀ, ਹਿੰਦੁਸਤਾਨ ਤੋਂ ਬਾਹਰ ਜਿਤਨੇ ਵੀ ਧਰਮ ਨੇ ਉਹ ਪੁਨਰ ਜਨਮ ਨੂੰ ਨਹੀਂ ਮੰਨਦੇ, ਚਾਹੇ ਯਹੂਦੀ ਨੇ, ਪਾਰਸੀ ਨੇ, ਈਸਾਈ ਨੇ, ਮੁਸਲਮਾਨ ਨੇ, ਇਹ ਪੁਨਰ ਜਨਮ ਨੂੰ ਨਹੀਂ ਮੰਨਦੇ, ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਬਾਰ ਬਾਰ ਦੇ ਜਨਮ ਨੂੰ, ਪੁਨਰ ਜਨਮ ਨੂੰ ਮੰਨਣ ਦੀ ਜਿਹੜੀ ਭਾਵਨਾ ਹੈ ਇਹ ਸਿਰਫ ਹਿੰਦੁਸਤਾਨ ਵਿੱਚ ਹੈ, ਚਾਹੇ ਉਹ ਬੋਧੀ ਨੇ, ਜੈਨੀ ਨੇ, ਸਿੱਖ ਨੇ, ਸਨਾਤਨੀ ਨੇ, ਕੋਈ ਵੀ ਪੰਥ ਹੈ ਜਿਹੜਾ ਇਸ ਦੇਸ਼ ਵਿੱਚ ਪੈਦਾ ਹੋਇਆ ਉਹ ਪੁਨਰ ਜਨਮ ਨੂੰ ਮੰਨਦਾ, ਉਹ ਬਾਰ ਬਾਰ ਦੇ ਜਨਮ ਨੂੰ ਮੰਨਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਬਚਿੱਤਰ ਨਾਟਕ ਵਿੱਚ ਕਥਾ ਲਿਖੀ ਆਪਣੀ, ਉਹਦੇ ਵਿੱਚ ਦੱਸਿਆ ਕਿ ਮੈਂ ਪਿਛਲੇ ਜਨਮ ਦੇ ਹੇਮਕੁੰਡ ਦਾ ਤਪੀਸ਼ਵਰ ਸੀ, ਮੈਂ ਉੱਥੇ ਬੈਠ ਕੇ ਤਪ ਕਰਦਾ ਸੀ, ਸਾਧਨਾ ਕਰਦਾ ਸੀ। ਸ਼ਮਸ ਤਬਰੇਜ਼ ਕਹਿੰਦਾ ਹੈ ਮੈਂ ਪਿਛਲੇ ਜਨਮ ਦੇ ਫਕੀਰ ਸੀ ਔਰ ਮੈਂ ਆਪਣੀਆਂ 9 ਮਾਵਾਂ ਨੂੰ ਜਾਣਦਾ। ਕਬੀਰ ਕਹਿੰਦੇ ਨੇ ਮੈਂ ਪਿਛਲੇ ਜਨਮ ਵਿੱਚ ਵੀ ਭਗਤ ਸੀ ਲੇਕਿਨ ਮੈਨੂੰ ਮੁਕਤੀ ਨਹੀਂ ਮਿਲ ਸਕੀ, ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ, ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ। जिस तरह का मैं हुण वसाया, तो आप होर अगां स्पष्ट रूप च कहंदे ने कबीर कि पूर्व जन्म हम तुमरे सेवक अब तो मिटिया ना जाई। हे प्रभु, पिछले जन्म विच भी मैं तेरा सेवक सी, तेरा भगत सी, पर तेरे तक नहीं पहुंच सकिया। हुण तू बख्शिश करी ताकि मैं तेरे तक पहुंच सकां। अद की जिहड़ा मेरा जन्म है ए एवें जाया ना चला जाए। तो गोरख समाधि विच बैठा है, उन्हें सुरत नूं पिछे कीता है, अखां खोलिया, अखां विच हंजू सन। गोरख कहिंदे ने रो रहे हो, गल की है? कहन लगा मेरा पिछला जन्म मच्छी दा सी और आखरी कड़ी जिहड़ी है मेरी वो मच्छी दी है। मैं उसनूं त्याग के मनुख बनिया। मच्छी दे संस्कार मेरे अंदर बड़े प्रबल ने, मच्छी दी चंचलता मेरे अंदर मौजूद है। मैं योग दी साधना दे नाल, प्राणायाम नाल, भगती नाल सारे पशुआं दे संस्कार धो दिते ने अंदरों, पर मैं मच्छी दे संस्कार नहीं धो सकिया जिसकी चंचलता ने मैनू बुढ़ेपे विच भी दागी बना दिता। और ये गल विचार ते सच्चाई की कसौटी दिते बिल्कुल पूरी उतरती है कि मनुख दे कुछ संस्कार पशुआं वर्गे ने, ताहीं ते इसदे कोलो कुछ कम पशुआं वर्गे हो जांदे। ऋषि मांडव बारे जिक्र है कि इहदा जन्म मेंढकी तो होया, छोटा जिहा मेंढक, उसने किस तरह ऋषि मांडव नूं जन्म दिता होवेगा। यह भी गल कुदरत ते पूरी नहीं उतरदी। खोज करन तो बाद जिहड़ी गल सामने आई है वह मैं थोड़े समक्ष भेट करा। कहिंदे ने विचार सभा विच मैं ए मांडव किसे नाल भी सहमत नहीं होंदा सी, तर्क खड़ी कर देंदा सी। और कहिंदे ने सहमत होण वास्ते वधेरे अकल चाहीदी है, तर्क ते कोई भी कर सकदा, और तर्क ते परमात्मा ते भी कीती जा सकदी, हर एक ते कीती जा सकदी, बहुत आसान काम है। सहमत होण वास्ते बहुत वड्डा जिगरा चाहीदा है, बहुत वड्डा दिमाग चाहीदा है, विशाल दिल दिमाग चाहीदा है। ये बिल्कुल तर्क कर देंदा सी, जिस सभा विच बैठे, जिस महफिल विच बैठे, ये झूठ दा ते खंडन करदा ही सी, सच दा भी खंडन कर देंदा सी, एक रूपता दा ते खंडन करदा ही सी, सुंदरता दा भी खंडन कर देंदा सी, गुणा नूं ते झाड़ के रख दें, औगुणा नूं भी जो है जिथे भंडदा सी उथे गुणा नूं भी भंड के रख देंदा सी। ये बहुत वड्डा औगुण ऋषि मांडव दा। जिस वक्त भंड के अपनी कुटिया विच आउंदा सी ते इसनूं पश्चाताप भी बड़ा आउंदा सी। आखिर नाल दे शिष्या ने पूछ लिया, बात महात्मा जी, थोड़ी इस फितरत दे नाल साड़ी बदनामी बड़ी आउंदी है, तुसी हर गल नूं तर्क कर देंदे हो, खंडन कर देंदे हो, रद्द कर देंदे हो, आखिर किसे नाल सहमत ते होवो? कहिंदे ने समाधि दे जिस वक्त मांडव गया तां इस नूं अपना पिछला जन्म मेंढकी दा दिसिया। ऋषि मांडव ने रोंदिया होया कहा कि मैं हुण अपने अंदर इस मेंढक नूं बाहर कढ़ना। जिस दिन मनुख अपने अंदर सारे पशुआं नूं कढ देंदा है उस दिन पूर्ण मनुख बनता है, ते जिस दिन पूर्ण मनुख बनता है उसे दिन ही परमात्मा का सिंघासन इस नूं नसीब आउंदा है। ऋषि गौकुड़ बारे चर्चा है, बई इहदा जन्म गऊ तो होया सी, बड़ा भलमानस सी, गऊ दी तरह शरीफ सी, परोपकारी सी। जिस तरह गऊ नूं पट्ठे पा के अहीर उहदा दुध सारा चो लैंदा है, माड़ी मोटी सेवा करके गौकुड़ नूं तरह तरह के लोग ठग जांदे सी, रोज ठग जांदे सी, हर एक तो ठगा जांदा सी, इतना भोला, इतना जो है हलेमी तबीयत रखण वाला, इतना औगुणा नूं नजरअंदाज करण वाला, इस दे च बहुत वड्डी खूबी सी। आखिर इस दे चेलिया ने कहा, ऋषि जी, जिस बंदे तो तुसी एक दफा ठगा जांदे हो उस तो दोबारा ते ना ठगाओ, पर सुभाव भोलेपण दा इतना प्रबल सी कि बार बार आप ठगा जांदे सी, शराफत दी मूर्ति सन। कहिंदे ने इन्हां ने भी जद अपना पिछला जन्म देखिया तो इन्हां दा पिछला जन्म गऊ वाला सी। जिस तरह डारवन नूं दिखाई देता है मनुख पहले बंदर सी, हिंदुस्तान दे ऋषि मुनियां नूं दिखाई देता है कि मनुख सिर्फ बंदर नहीं सी, वह गऊ भी हो सकता है, वह शेर भी हो सकता है, वह मेंढक भी हो सकता है, वह मच्छी भी हो सकता है, वह सप भी हो सकता है। सिर्फ एक पशु दे उत्ते भारत का दृष्टिकोण नहीं रुकिया। भारत दे ऋषि मुनियां ने निरे एक पशु की गल नहीं की, किसी की कोई कड़ी होवेगी, किसी की कोई कड़ी होवेगी, हर मनुख वक् वक् कड़ी तो ਮਨੁੱਖਤਾ ਤੱਕ ਪਹੁੰਚਿਆ। ਇਸ ਵਾਸਤੇ ਹਰ ਮਨੁੱਖ ਦਾ ਸੁਭਾਅ ਵੀ ਅਸੀਂ ਵੱਖ ਵੱਖ ਵੇਖਦੇ ਹਾਂ, ਕਿਸੇ ਦੇ ਅੰਦਰ ਕੁਛ ਸੁਭਾਅ ਹੈ ਤੇ ਕਿਸੇ ਦੇ ਅੰਦਰ ਕੁਛ ਸੁਭਾਅ ਹੈ। ਮਨੁੱਖਤਾ ਵੀ ਇੱਕ ਪੜਾਅ ਹੈ, ਇੱਥੇ ਪ੍ਰਭੂ ਚਿੰਤਨ ਪ੍ਰਭੂ ਸਾਧਨਾ ਦੇ ਨਾਲ ਅਸੀਂ ਅਗਾਂਹ ਚੱਲਣਾ ਤੇ ਜਿਉਂ ਅਗਾਂਹ ਚੱਲਾਂਗੇ ਲੋਕਾਂ ਨੇ ਇਹ ਕਹਿਣਾ ਇਹ ਬੰਦਾ ਨਹੀਂ ਇਹ ਦੇਵਤਾ, ਔਰ ਜੇ ਪਛੜ ਗਏ ਤਾਂ ਲੋਕਾਂ ਨੇ ਕਹਿ ਦੇਣਾ ਇਹ ਬੰਦਾ ਨਹੀਂ ਇਹ ਤੇ ਪਸ਼ੂ ਹੈ, ਅਸੀਂ ਦੇਵਤਾ ਹੋਣ ਵਾਸਤੇ ਇੱਥੇ ਆਇਆ ਤੇ ਇਸ ਜਨਮ ਦੇ ਵਿੱਚ ਦੇਵਤਾ ਨਾ ਬਣ ਸਕੇ ਤਾਂ ਫਿਰ ਬਹੁਤ ਵੱਡਾ ਇਹ ਦੁਰਭਾਗ ਹੋਵੇਗਾ। ਇਸ ਤਰ੍ਹਾਂ ਦਾ ਅਵਸਰ ਫਿਰ ਬਾਰ ਬਾਰ ਨਹੀਂ ਮਿਲਦਾ। ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹੋ ਤੇਰੀ ਬਾਰੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਗਤ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇ ਅੰਦਰ ਐਸਾ ਫਰਮਾਨ ਆਇਆ ਕਿ ਰੂਹੇ ਜ਼ਮੀਨ ਦੇ ਵਿੱਚ ਜਿਤਨਾ ਮਨੁੱਖ ਖਤਰਨਾਕ ਹੈ ਇਤਨਾ ਕੋਈ ਪਸ਼ੂ ਪੰਖੀ ਖਤਰਨਾਕ ਨਹੀਂ। ਮਨੁੱਖ ਦੀ ਹਾਨੀ ਜਿਤਨੀ ਮਨੁੱਖ ਦੇ ਹੱਥੋਂ ਹੋਈ ਹੈ ਇਤਨੀ ਪਸ਼ੂਆਂ ਦੇ ਹੱਥੋਂ ਨਹੀਂ ਹੋਈ। ਕੋਈ ਪਸ਼ੂ ਇਤਨਾ ਖੂਨਖਾਰ ਇਤਨਾ ਦਰਿੰਦਾ ਇਤਨਾ ਭਿਆਨਕ ਨਹੀਂ ਹੈ ਜਿਤਨਾ ਕਿ ਮਨੁੱਖ ਭਿਆਨਕ ਹੈ, ਮਨੁੱਖ ਖੂਨਖਾਰ ਹੈ। ਕਾਰਨ ਇੱਕ ਪਸ਼ੂ ਸਿਰਫ ਆਪਣੀ ਹੋਂਦ ਰੱਖਦਾ ਹੈ, ਇੱਕ ਪਸ਼ੂ ਦੀ ਹੋਂਦ ਰੱਖਦਾ ਹੈ, ਪਰ ਜੋ ਮਨੁੱਖ ਹੈ ਇਹ ਅਨੇਕਾਂ ਹੀ ਪਸ਼ੂਆਂ ਦਾ ਮਜਮੂਆ ਹੈ, ਅਣਗਿਣਤ ਪਸ਼ੂਆਂ ਦਾ ਇਕੱਠ ਹੈ। ਇਸ ਵਾਸਤੇ ਜਿਤਨਾ ਬੰਦਾ ਖਤਰਨਾਕ ਹੈ ਇਤਨਾ ਹੋਰ ਕੋਈ ਵੀ ਖਤਰਨਾਕ ਨਹੀਂ, ਔਰ ਜਿਤਨੀ ਬੰਦੇ ਦੇ ਉੱਤੇ ਬੰਦਿਸ਼ ਰੱਖਣੀ ਪੈਂਦੀ ਹੈ ਇਤਨੀ ਪਸ਼ੂ ਪੰਖੀਆਂ ਦੇ ਉੱਤੇ ਸਾਨੂੰ ਬੰਦਿਸ਼ ਰੱਖਣ ਦੀ ਲੋੜ ਨਹੀਂ। ਇਹ ਜੋ ਤੋਪਾਂ ਟੈਂਕ ਹਾਈਡਰੋਜਨ ਬੰਬ ਇਤਿਆਦਕ ਬਣਾਏ ਗਏ ਨੇ ਇਹ ਕੀੜੇ ਮਕੌੜਿਆਂ ਨੂੰ ਮਾਰਨ ਵਾਸਤੇ ਨਹੀਂ, ਇਹ ਪਸ਼ੂ ਪੰਖੀਆਂ ਨੂੰ ਮਾਰਨ ਵਾਸਤੇ ਨਹੀਂ, ਆਖਿਰ ਮਨੁੱਖ ਨੂੰ ਮਾਰਨ ਵਾਸਤੇ ਹੀ ਬਣਾਏ ਗਏ ਨੇ। ਸਹਿਜੇ ਸਹਿਜੇ ਜਿਉਂ ਜਿਉਂ ਮਨੁੱਖ ਖਤਰਨਾਕ ਹੁੰਦਾ ਗਿਆ ਤਿਉਂ ਤਿਉਂ ਹਥਿਆਰ ਵੀ ਖਤਰਨਾਕ ਹੁੰਦੇ ਗਏ। ਜਦ ਮਨੁੱਖ ਸਰਲ ਤੇ ਸਹਿਜ ਜੀ ਰਿਹਾ ਸੀ ਉਦੋਂ ਮਨੁੱਖ ਦਾ ਸਭ ਤੋਂ ਵੱਡਾ ਹਥਿਆਰ ਲਾਠੀ ਸੀ। ਇਹਦੀ ਸਰਲਤਾ ਥੋੜ੍ਹੀ ਜਿਹੀ ਭੰਗ ਹੋਈ, ਲਾਠੀ ਨੇ ਬਰਛੇ ਦਾ ਰੂਪ ਧਾਰਨ ਕੀਤਾ, ਇਹ ਹੋਰ ਥੋੜ੍ਹਾ ਜਿਹਾ ਖਤਰਨਾਕ ਹੋਇਆ। ਤੀਰ ਕਮਾਨ ਦੀ ਦੁਨੀਆ ਆਈ, ਬੰਦੂਕ ਦੀ ਦੁਨੀਆ ਆਈ, ਫਿਰ ਤੋਪਾਂ ਆਈਆਂ, ਫਿਰ ਟੈਂਕ ਆਏ, ਔਰ ਅੱਜ ਮਨੁੱਖ ਇਤਨਾ ਖਤਰਨਾਕ ਹੋਇਆ ਕਿ ਇਸ ਨੂੰ ਕਾਬੂ ਰੱਖਣ ਦੇ ਵਾਸਤੇ ਹਾਈਡਰੋਜਨ ਬੰਬ ਤੱਕ ਮਨੁੱਖ ਪਹੁੰਚ ਗਿਆ। ਅਣਗਿਣਤ ਐਸੇ ਉਦਾਹਰਣ ਮਿਲਦੇ ਨੇ ਕਿ ਜਿਤਨਾ ਮਨੁੱਖ ਖੂਨਖਾਰ ਹੈ ਇਤਨਾ ਕੋਈ ਵੀ ਪਸ਼ੂ ਨਹੀਂ। ਰਾਤ ਦੇ ਵਕਤ ਕਰੀਬਨ ਕਰੀਬਨ ਹਰ ਸ਼ਹਿਰਾਂ ਦੇ ਬਾਜ਼ਾਰ ਬੰਦ ਹੋ ਜਾਂਦੇ ਨੇ, ਦੁਕਾਨਾਂ ਨੂੰ ਬਹੁਤ ਵੱਡੇ ਵੱਡੇ ਤਾਲੇ ਲਾਉਣੇ ਪੈਂਦੇ ਨੇ, ਔਰ ਕਈ ਕਈ ਤਾਲੇ ਲਾਉਣੇ ਪੈਂਦੇ ਨੇ। ਦੁਕਾਨਦਾਰ ਨੂੰ ਪੁੱਛੀਏ ਜਿਹੜੇ ਤੂੰ ਪੰਜ ਪੰਜ ਦਸ ਦਸ ਤਾਲੇ ਲਾਏ ਨੇ ਇਹ ਪਸ਼ੂਆਂ ਤੋਂ ਡਰਦੇ ਹੋਏ, ਪੰਛੀਆਂ ਤੋਂ ਡਰਦੇ ਹੋਏ, ਕੀੜਿਆਂ ਦਾ ਡਰ ਹੈ, ਮਕੌੜਿਆਂ ਦਾ ਡਰ ਹੈ, ਉੱਠਾਂ ਤੇ ਬੈਲਾਂ ਦਾ ਡਰ ਹੈ, ਆਇਆ ਤੈਨੂੰ ਕਿਹੜੇ ਜਾਨਵਰ ਦਾ ਡਰ ਹੈ? ਤਾਂ ਫਿਰ ਉਹ ਇੱਕੋ ਹੀ ਜਵਾਬ ਦਿੰਦਾ ਹੈ, ਕਿਸੇ ਪਸ਼ੂ ਦਾ ਡਰ ਨਹੀਂ, ਮਨੁੱਖ ਦਾ ਹੀ ਡਰ, ਸਿਰਫ ਬੰਦੇ ਦਾ ਹੀ ਡਰ ਹੈ। ਬੰਦਾ ਬੰਦੇ ਤੋਂ ਜਿਤਨਾ ਭੈਭੀਤ ਹੈ ਬੰਦਾ ਕਿਸੇ ਵੀ ਪਸ਼ੂ ਤੋਂ ਇਤਨਾ ਭੈਭੀਤ ਨਹੀਂ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਕੋਈ ਵੀ ਪਸ਼ੂ ਇਤਨਾ ਖੂਨਖਾਰ ਨਹੀਂ ਜਿਤਨਾ ਕਿ ਮਨੁੱਖ ਖੂਨਖਾਰ ਹੈ। ਕਿਸੇ ਪਸ਼ੂ ਦੇ ਅੰਦਰ ਜਦ ਖੂਨਖਾਰੀ ਦਾ ਮਾਰਾ ਮਾਦਾ ਪੈਦਾ ਹੁੰਦਾ ਹੈ ਤਾਂ ਹਮਲਾ ਕਰਕੇ ਕਿਸੇ ਇੱਕ ਦੋ ਪਸ਼ੂਆਂ ਨੂੰ ਹੀ ਮੌਤ ਦੇ ਘਾਟ ਉਤਾਰਦਾ ਹੈ। ਜਦ ਮਨੁੱਖ ਦੇ ਅੰਦਰ ਪਸ਼ੂ ਬਿਰਤੀਆਂ ਪ੍ਰਧਾਨ ਰੂਪ ਵਿੱਚ ਉਜਾਗਰ ਹੁੰਦੀਆਂ ਹਨ ਤਾਂ ਇਹ ਬਸਤੀਆਂ ਦੀਆਂ ਬਸਤੀਆਂ ਉਜਾੜ ਦਿੰਦਾ ਹੈ, ਸ਼ਹਿਰਾਂ ਦੇ ਸ਼ਹਿਰ ਗਰਕ ਕਰ ਦਿੰਦਾ ਹੈ, ਕਈ ਦਫ਼ਾ ਮੁਲਕਾਂ ਦੇ ਮੁਲਕ ਨੇਸਤੋ ਨਾਬੂਦ ਕਰ ਦਿੰਦਾ ਹੈ। ਮਨੁੱਖ ਦੇ ਅੰਦਰ ਇਤਨਾ ਪਸ਼ੂਆਂ ਦਾ ਜਮਾਅ ਹੈ। ਆਮ ਇੱਕ ਚਿੰਤਾ ਵਿਅਕਤ ਕੀਤੀ ਜਾ ਰਹੀ ਹੈ ਕਿ ਜੰਗਲਾਂ ਦੇ ਅੰਦਰ ਜੰਗਲੀ ਜਾਨਵਰ ਘਟਦੇ ਜਾ ਰਹੇ ਨੇ, ਕਿਧਰੇ ਉਹਨਾਂ ਦੀ ਨਸਲ ਹੀ ਨਾ ਖੋ ਜਾਏ, ਇਸ ਗੱਲ ਦੀ ਚਿੰਤਾ ਵੀ ਰਾਜਨੀਤਿਕ ਲੋਕਾਂ ਨੂੰ ਹੈ ਵੀ ਕਿਸੇ ਤਰੀਕੇ ਨਾਲ ਵੀ ਇਨ੍ਹਾਂ ਪਸ਼ੂਆਂ ਦੀ ਨਸਲ ਨੂੰ ਬਚਾਇਆ ਜਾਏ, ਸੁਰੱਖਿਅਤ ਬਣਨ, ਹਰ ਦੇਸ਼ ਦੇ ਬਕਾਇਦਾ ਰੱਖੇ ਜਾ ਰਹੇ ਹਨ ਤਾਂ ਕਿ ਪਸ਼ੂ ਬਿਲਕੁਲ ਨਸ਼ਟ ਨਾ ਹੋ ਜਾਣ। ਚਿੰਤਾ ਵਿਅਕਤ ਕਰ ਰਹੇ ਨੇ ਸਿਆਣੇ ਬੰਦੇ ਵੀ ਐਸਾ ਹੀ ਨਾ ਹੋਵੇ ਕਿ ਜੰਗਲੀ ਜਾਨਵਰ ਬਿਲਕੁਲ ਹੀ ਵਿਦਾ ਹੋ ਜਾਣ। ਮੈਨੂੰ ਐਸਾ ਦਿਖਾਈ ਦਿੰਦਾ ਹੈ ਹੁਣ ਇਨ੍ਹਾਂ ਜੰਗਲੀ ਜਾਨਵਰਾਂ ਦੀ ਵਾਕਈ ਕੋਈ ਲੋੜ ਵੀ ਨਹੀਂ, ਕਿਉਂ ਕਿ ਜਦ ਮਨੁੱਖ ਹੀ ਜਾਨਵਰਾਂ ਦੀ ਤਰ੍ਹਾਂ ਜੀਵਣ ਲੱਗ ਪਏ ਤਾਂ ਫਿਰ ਜਾਨਵਰਾਂ ਦੀ ਲੋੜ ਹੀ ਕੀ ਹੈ। ਅਤੇ ਜੇ ਮਨੁੱਖ ਸ਼ਹਿਰਾਂ ਨੂੰ ਹੀ ਜੰਗਲ ਬਣਾ ਲਵੇ ਤਾਂ ਫਿਰ ਜੰਗਲਾਂ ਦੀ ਹੋਂਦ ਕੀ ਮੈਨੇ ਰੱਖਦੀ। ਜੰਗਲਾਂ ਦੇ ਅੰਦਰ ਵੀ ਪਸ਼ੂ ਇਤਨੇ ਨਹੀਂ ਲੜਦੇ ਜਿਤਨੇ ਮਨੁੱਖ ਸ਼ਹਿਰਾਂ ਵਿੱਚ ਲੜਦੇ ਨੇ। ਘੋਂਸਲਿਆਂ ਵਿੱਚ ਵੀ ਪੰਛੀ ਇਤਨੇ ਨਹੀਂ ਲੜਦੇ ਜਿਤਨੇ ਘਰਾਂ ਵਿੱਚ ਮਨੁੱਖਾਂ ਨੇ ਕਲੇਸ਼ ਮਚਾਇਆ ਹੋਇਆ ਔਰ ਅਨਰਥ ਮਚਾਇਆ ਹੋਇਆ। ਲੜਾਈ ਝਗੜਿਆਂ ਦੀ ਇੰਤਹਾ ਵੇਖਣੀ ਹੋਵੇ ਤਾਂ ਮਨੁੱਖਾਂ ਦੀ ਦੁਨੀਆਂ 'ਚ ਮਿਲਦੀ ਹੈ, ਪਸ਼ੂਆਂ ਦੀ ਦੁਨੀਆਂ 'ਚ ਨਹੀਂ, ਪੰਛੀਆਂ ਦੀ ਦੁਨੀਆਂ ਵਿੱਚ ਇਤਨੀ ਨਹੀਂ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚੰਦ ਵਾਕ ਨੇ ਔਰ ਭਗਤ ਕਬੀਰ ਜੀ ਮਹਾਰਾਜ ਦੀ ਕੁਛ ਰਚਨਾ ਹੈ, ਉਹਨਾਂ ਦਾ ਕਹਿਣਾ ਹੈ ਕਿ ਮਨੁੱਖ ਅਣਗਿਣਤ ਪਸ਼ੂਆਂ ਦਾ ਮਜਮੂਆ ਹੈ। ਜਿੱਥੇ ਕਿ ਬੰਦਾ ਕੋਈ ਜ਼ੂ ਵੇਖਣ ਜਾਂਦਾ ਹੈ, ਚਿੜੀਆ ਘਰ ਵੇਖਣ ਜਾਂਦਾ ਹੈ, ਉੱਥੇ ਬਹੁਤ ਸਾਰੇ ਪਸ਼ੂ ਵੇਖ ਕੇ ਆਉਂਦਾ ਹੈ। ਕਦੀ ਮਨੁੱਖ ਆਪਣੀ ਸੁਰਤ ਨੂੰ ਅੰਤਰ ਆਤਮੇ 'ਚ ਲੈ ਜਾਏ ਤਾਂ ਪਸ਼ੂਆਂ ਦੀਆਂ ਅਨੇਕਾਂ ਹੀ ਬਿਰਤੀਆਂ ਇਸ ਨੂੰ ਆਪਣੇ ਅੰਦਰ ਦਿਖਾਈ ਦੇਣਗੇ। ਆਕਾਰ ਕਰਕੇ, ਸਰੂਪ ਕਰਕੇ ਤੇ ਪਸ਼ੂ ਅੰਦਰ ਨਹੀਂ ਬੈਠੇ, ਪਰ ਸੁਰਤ ਕਰਕੇ, ਸੁਭਾਅ ਕਰਕੇ, ਸੰਸਕਾਰ ਕਰਕੇ ਇਹ ਸਾਰੇ ਪਸ਼ੂ ਮਨੁੱਖ ਦੇ ਅੰਦਰ ਬੈਠੇ ਹੋਏ ਨੇ। ਜਿਸ ਦੇ ਚੋਂ ਕੁਛ ਵਿਸ਼ੇਸ਼ ਵਿਸ਼ੇਸ਼ ਪਸ਼ੂਆਂ ਦੇ ਨਾਮ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੱਸੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਉਦਿਆਨ ਬਸਨੰਗ ਸੰਸਾਰੰ ਸਨਬੰਧੀ ਸਵਾਨ ਸਿਆਲ ਖਰੇ। ਐ ਬੰਦੇ, ਤੇਰੇ ਜਿਹੜੇ ਸੰਬੰਧੀ ਨੇ ਸਵਾਨ ਸਿਆਲ ਖਰੇ, ਕੁੱਤੇ, ਗਿੱਦੜ ਔਰ ਖੋਤੇ, ਐ ਬੰਦੇ ਇਹ ਤੇਰੇ ਸੰਬੰਧੀ ਨੇ, ਇਹ ਤੇਰੇ ਰਿਸ਼ਤੇਦਾਰ ਨੇ। ਕੋਮਲ ਹੁਨਰਾਂ ਦੇ ਮਾਲਕ ਔਰ ਕੋਮਲ ਹਿਰਦਾ ਰੱਖਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਐਸਾ ਆਖਣ ਤਾਂ ਚੋਟ ਲੱਗਦੀ ਹੈ ਵੀ ਮਨੁੱਖਾਂ ਦੇ ਸੰਬੰਧੀ ਪਸ਼ੂ ਨੇ, ਮਨੁੱਖ ਦੇ ਰਿਸ਼ਤੇਦਾਰ ਗਿੱਦੜ, ਖੋਤੇ ਤੇ ਕੁੱਤੇ ਨੇ। ਪਰ ਹਕੀਕਤ ਇਹੀ ਹੈ, ਸੱਚਾਈ ਇਹੀ ਹੈ। ਸੁਰਤ ਕਰਕੇ, ਸੁਭਾਅ ਕਰਕੇ ਕੁੱਤਾ, ਗਿੱਦੜ, ਖੋਤਾ ਮਨੁੱਖ ਦੇ ਅੰਦਰ ਬੈਠਾ ਹੋਇਆ। ਸਿਆਲ ਜਿਹੜਾ ਗਿੱਦੜ ਹੈ, ਉਸਦੀ ਫਿਤਰਤ ਵਿੱਚ ਆਲਸ ਰਮਿਆ ਹੋਇਆ, ਰੋਮ ਰੋਮ ਵਿੱਚ ਗਿੱਦੜ ਦੇ ਅੰਦਰ ਆਲਸ ਹੈ ਤੇ ਡਰ ਹੈ। ਤੇ ਹੁਣ ਜਿਹੜਾ ਬੰਦਾ ਅੱਠੇ ਪੈਰ ਡਰਿਆ ਹੀ ਹੋਇਆ ਹੈ ਤੇ ਆਲਸੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਹੈ, ਸ਼ਕਲ ਸੂਰਤ ਇਸ ਮਨੁੱਖ ਦੀ ਮਨੁੱਖਾਂ ਵਾਲੀ ਹੈ, ਸੁਭਾਅ ਕਰਕੇ ਤੇ ਇਸ ਦੇ ਅੰਦਰ ਗਿੱਦੜ ਹੀ ਕੰਮ ਕਰੇ। ਹਰ ਵਕਤ ਡਰਿਆ ਹੋਇਆ, ਮੌਤ ਤੋਂ ਡਰਦਾ ਹੈ, ਬਿਮਾਰੀ ਤੋਂ ਡਰਦਾ ਹੈ, ਕਮਾਇਆ ਹੋਇਆ ਧਨ ਕਿਧਰੇ ਨਾਸ਼ ਨਾ ਹੋ ਜਾਏ ਇਸ ਦਾ ਡਰ ਹੈ, ਬਣੀ ਬਣਾਈ ਇੱਜ਼ਤ ਕਿਧਰੇ ਨਸ਼ਟ ਨਾ ਹੋ ਜਾਏ ਇਸ ਦਾ ਡਰ ਹੈ। ਕਦਮ ਇੱਕ ਰੱਖਦਾ ਹੈ, ਡਰ ਦਸ ਪੈਦਾ ਆਉਂਦੇ ਨੇ। ਤੋ ਇਹ ਤੇ ਗਿੱਦੜ ਵਾਲੀ ਫਿਤਰਤ ਹੈ। ਭਗਤ ਕਬੀਰ ਦਾ ਕਹਿਣਾ, ਕਹਿਤ ਕਬੀਰ ਰਾਮ ਗੁਣ ਗਾਓ, ਆਪ ਨਾ ਡਰੋ ਨਾ ਅਵਰ ਡਰਾਓ। ਰਾਮ ਦੇ ਗੁਣ ਗਾਉਂਦਿਆਂ ਗਾਉਂਦਿਆਂ ਮੈਂ ਇਸ ਹਾਲਤ ਵਿੱਚ ਪਹੁੰਚ ਗਿਆ, ਨਾ ਕਿਸੇ ਕੋਲ ਡਰਦਾ ਨਾ ਕਿਸੇ ਨੂੰ ਡਰਾਉਂਦਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਗਿਆਨੀ ਹੀ ਉਸ ਨੂੰ ਮੰਨਦੇ ਨੇ ਜਿਹੜਾ ਨਾ ਕਿਸੇ ਨੂੰ ਕਿਸੇ ਕੋਲ ਡਰੇ ਨਾ ਹੀ ਕਿਸੇ ਨੂੰ ਡਰਾਵੇ। ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ, ਗਿਆਨੀ ਤਾਹੇ ਬਖਾਂ। ਤੋ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖੜੇ। ਡਰ ਤੇ ਆਲਸ ਇਹ ਗਿੱਦੜ ਦੀ ਫਿਤਰਤ ਹੈ। ਅਗਰ ਮਨੁੱਖ ਦੀ ਵੀ ਇਹੀ ਫਿਤਰਤ ਹੈ ਤਾਂ ਫਿਰ ਮਨੁੱਖ ਦੇ ਅੰਦਰ ਇੱਕ ਸਿਆਲ ਕੰਮ ਕਰ ਰਿਹਾ ਹੈ, ਗਿੱਦੜ ਕੰਮ ਕਰ ਰਿਹਾ। ਮਨੁੱਖ ਦੇ ਅੰਦਰ ਕੁੱਤਾ ਵੀ ਹੈ। ਕੁੱਤੇ ਦੀ ਫਿਤਰਤ ਕੀ ਹੈ? ਕੁੱਤਾ ਕੁੱਤੇ ਨੂੰ ਪਸੰਦ ਨਹੀਂ ਕਰਦਾ, ਕੁੱਤਾ ਕੁੱਤੇ ਤੇ ਭੌਂਕਦਾ ਹੈ, ਕੁੱਤਾ ਕੁੱਤੇ ਤੇ ਟੁੱਟ ਪੈਂਦਾ। ਆਮ ਪ੍ਰਚਲਿਤ ਅਸੀਂ ਇਹ ਦੇਖਦੇ ਹਾਂ ਕਿ ਕੁੱਤਾ ਕੁੱਤੇ ਦਾ ਵੈਰੀ ਹੈ। ਪਰ ਜੇ ਹੁਣ ਮਨੁੱਖ ਵੀ ਮਨੁੱਖ ਦਾ ਵੈਰੀ ਹੋਵੇ ਤੇ ਮਨੁੱਖ ਨੂੰ ਮਨੁੱਖ ਹੀ ਨਾ ਚੰਗੇ ਲੱਗਣ ਤੇ ਮਨੁੱਖ ਮਨੁੱਖਾਂ ਦੇ ਉੱਤੇ ਹੀ ਆਵਾਜ਼ੇ ਕਸੇ, ਇਹ ਤੇ ਕੁਕਰ ਬਿਰਤੀ ਹੈ। ਔਰ ਇਹ ਬਿਰਤੀ ਬੜੇ ਪ੍ਰਧਾਨ ਰੂਪ ਵਿੱਚ ਮਨੁੱਖਾਂ ਵਿੱਚ ਦੇਖਣ ਨੂੰ ਮਿਲਦੀ ਹੈ। ਐਸਾ ਹੀ ਨਹੀਂ ਕਿ ਕੂਕਰ ਹੀ ਸਿਰਫ ਕੂਕਰ ਹੈ, ਬਲਕਿ ਮਨੁੱਖ ਵੀ ਕੂਕਰ ਹੈ। ਮੈਂ ਤਾਂ ਇਸ ਢੰਗ ਨਾਲ ਵੀ ਦੇਖਦਾ, ਅਜੋਕੇ ਸਮੇਂ 'ਚ ਬਹੁਤਾ ਜਿਹੜਾ ਕੁੱਤਿਆਂ ਨਾਲ ਮਨੁੱਖ ਦਾ ਪਿਆਰ ਹੈ ਯੂਰਪ ਦੀ ਦੁਨੀਆਂ 'ਚ ਅਸੀਂ ਦੇਖਦੇ ਪਏ ਹਾਂ, ਔਰ ਏਸ਼ੀਆ ਵਿੱਚ ਇਸ ਦੀ ਨਕਲ ਚੱਲ ਪਈ ਹੈ ਕਿ ਬੰਦਾ ਬੰਦੇ ਨੂੰ ਤੇ ਕੋਲ ਬਿਠਾ ਕੇ ਰਾਜ਼ੀ ਨਹੀਂ, ਪਰ ਬੰਦਾ ਕੁੱਤੇ ਨੂੰ ਆਪਣੀ ਗੋਦ ਵਿੱਚ ਵੀ ਬਿਠਾਉਂਦਾ, ਨਾਲ ਕਾਰ ਵਿੱਚ ਬਿਠਾਉਂਦਾ, ਆਪਣੇ ਨਾਲ ਸੁਲਾਉਂਦਾ, ਅੱਠੇ ਪੈਰ ਕੁੱਤਾ ਹੀ ਨਾਲ ਹੈ। ਐਸਾ ਕਿਉਂ ਹੈ? ਜਾਪਦਾ ਅੰਦਰ ਦੇ ਕੁੱਤੇ ਦਾ ਬਾਹਰ ਦੇ ਕੁੱਤੇ ਨਾਲ ਤਾਲਮੇਲ ਬੈਠ ਕੇ, ਸੰਬੰਧ ਜੁੜ ਗਿਆ। ਵਰਨਾ ਅਗਰ ਮਨੁੱਖ ਦੇ ਅੰਦਰ ਮਨੁੱਖਤਾ ਹੋਵੇ ਪੂਰਨ ਰੂਪ ਵਿੱਚ, ਤਾਂ ਉਸਨੂੰ ਮਨੁੱਖ ਵੀ ਚੰਗੇ ਲੱਗਣੇ ਚਾਹੀਦੇ ਹਨ, ਉਸਦਾ ਮਨੁੱਖਾਂ ਨਾਲ ਵੀ ਪਿਆਰ ਹੋਵੇ, ਮਨੁੱਖਾਂ ਨਾਲ ਵੀ ਹਮਦਰਦੀ ਹੋਵੇ। ਮਨੁੱਖ ਨੂੰ ਨਫ਼ਰਤ ਭਰੀ ਨਾਲ ਨਿਗਾਹ ਨਾਲ ਵੇਖਣਾ ਔਰ ਕੁੱਤੇ ਨਾਲ ਸਨੇਹ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਮਨੁੱਖ ਦੇ ਅੰਦਰ ਪਸ਼ੂ ਬਿਰਤੀਆਂ ਬਹੁਤ ਉਜਾਗਰ ਨੇ, ਬੜੀਆਂ ਪ੍ਰਧਾਨ ਨੇ। ਸੰਖੇਪ ਵਿੱਚ ਅਰਜ਼ ਕਰੀਏ, ਮਨੁੱਖ ਦੇ ਉੱਤੇ ਜਦ ਆਵਾਜ਼ੇ ਕਸੇ, ਖਾਮਾ ਖਾ ਆਵਾਜ਼ੇ ਕਸੇ, ਖਾਮਾ ਖਾ ਦੂਸ਼ਣ ਲਾਵੇ, ਇਹ ਵੀ ਕੂਕਰ ਬਿਰਤੀ ਹੈ। ਔਰ ਮਨੁੱਖ ਨੂੰ ਜ਼ਖਮੀ ਕਰ ਜਾਏ, ਇਹ ਵੀ ਕੂਕਰ ਬਿਰਤੀ ਹੈ। ਸ਼ੇਖ ਸਾਦੀ ਨੇ ਇੱਕ ਬੜੀ ਸੁੰਦਰ ਹਕਾਇਤ ਲਿਖੀ ਹੈ ਕਿ ਗਰੀਬ ਲੱਕੜਹਾਰਾ ਲੱਕੜੀਆਂ ਦਾ ਗੱਠਾ ਕੱਟ ਕੇ ਸਿਰ ਦੇ ਉੱਤੇ ਰੱਖ ਕੇ ਬਾਜ਼ਾਰ ਦੀ ਤਰਫ ਚੱਲਿਆ, ਪਰ ਇੱਕ ਕੁੱਤੇ ਨੇ ਕੱਟ ਖਾਦਾ ਬੜਾ ਜ਼ੋਰ ਦਾ। ਜ਼ਖਮੀ ਪੈਰ ਲੈ ਕੇ ਉਹ ਆਪਣੇ ਘਰ ਜਿਸ ਵਕਤ ਗਿਆ, ਤਾਂ ਉਸਦੀ ਜੋ ਮਾਸੂਮ ਬੱਚੀ ਸੀ ਉਹਨੇ ਆਪਣੇ ਬੁੱਢੇ ਪਿਤਾ ਦਾ ਪੈਰ ਜ਼ਖਮੀ ਵੇਖ ਕੇ ਰੋਣਾ ਸ਼ੁਰੂ ਕੀਤਾ, ਅੱਬਾ ਇਹ ਜ਼ਖਮ ਕਿਸਨੇ ਪਹੁੰਚਾਇਆ? ਬੱਚੀ ਦੇ ਸਿਰ ਦੇ ਉੱਤੇ ਹੱਥ ਫੇਰ ਕੇ ਇਹ ਬੁੱਢਾ ਲੱਕੜਹਾਰਾ ਕਹਿਣ ਲੱਗਾ, ਕੁੱਤੇ ਨੇ ਕੱਟ ਖਾਦਾ। ਤੋ ਗੁੱਸੇ ਚ ਆ ਕੇ ਉਹ ਬੱਚੀ ਕਹਿਣ ਲੱਗੀ, ਬਾਪੂ ਅੱਬਾ ਫਿਰ ਤੂੰ ਵੀ ਕੁੱਤੇ ਨੂੰ ਕੱਟ ਖਾਣਾ ਸੀ। ਬੜੀ ਸੁੰਦਰ ਇਹ ਹਕਾਇਤ ਲਿਖੀ ਹੈ। ਸਗੇ ਪਾਏ ਸਹਿਰਾਏ ਨਸੀਨੇ ਗਜ਼ੀ ਬਖਸ਼ਮੇ ਕੇ ਖੂਨ ਚ ਦੰਦਾਂ ਚ ਕੰਦ ਪਿਦਰਾ ਜਫਾ ਕਰਦੀ ਤੰਦੀ ਨਬੂ ਕੇ ਆਖਿਰ ਤੁਰਾ ਤੇਜ ਦੰਦਾ ਨਬੂ। ਬੱਚੀ ਵਫਾਦਾਰੀ ਪਿਆਰ ਪ੍ਰਗਟ ਕਰਦੀ ਹੈ, ਬਾਪੂ ਕਿ ਆਖਿਰ ਤੁਰਾ ਤੇਜ਼ ਦੰਦਾ ਨਾ ਬੋਧ, ਤੇਰੇ ਤੇਜ਼ ਦੰਦ ਨਹੀਂ ਸਨ? ਜੇ ਉਹਨੇ ਕੱਟ ਖਾਦਾ ਹੈ ਤੇ ਤੂੰ ਵੀ ਕੱਟ ਖਾਣਾ ਸੀ, ਜੇ ਉਹਨੇ ਤੈਨੂੰ ਵੱਢਿਆ ਤੂੰ ਵੱਢ ਲੈਣਾ ਸੀ। ਬੱਚੀ ਦੇ ਸੀਸ ਤੇ ਹੱਥ ਫੇਰ ਕੇ ਲੱਕੜਹਾਰਾ ਕਹਿਣ ਲੱਗਾ, ਵਲੇਕਿਨ ਨਯਾਇਤ ਜ਼ ਮਰਦਮ ਸਗੀ, ਐ ਮੇਰੀ ਬੱਚੀ ਮੈਂ ਮਨੁੱਖ ਹਾਂ ਤੇ ਮਨੁੱਖ ਕੋਲ ਕੁੱਤਿਆਂ ਵਾਲਾ ਕੰਮ ਨਹੀਂ ਹੋ ਸਕਦਾ। ਕੁੱਤੇ ਨੇ ਮੈਨੂੰ ਕੱਟਿਆ, ਮੈਂ ਕੁੱਤੇ ਨੂੰ ਕੱਟ ਖਾਵਾਂ ਤੇ ਮੇਰੇ ਵਿੱਚ ਤੇ ਕੁੱਤੇ ਵਿੱਚ ਫਿਰ ਕੀ ਅੰਤਰ ਹੋਇਆ, ਮੇਰੇ ਵਿੱਚ ਤੇ ਕੁੱਤੇ ਵਿੱਚ ਫਿਰ ਕੀ ਫਰਕ ਹੋਇਆ? ਐ ਮੇਰੀ ਬੱਚੀ ਮੈਂ ਨਹੀਂ ਕੱਟ ਸਕਦਾ ਕਿਉਂਕਿ ਮੈਂ ਮਨੁੱਖ ਹਾਂ, ਉਹਨੇ ਕੱਟ ਖਾਦਾ ਹੈ ਕਿਉਂਕਿ ਉਹ ਕੁੱਤਾ ਹੈ। ਇਸ ਤਰੀਕੇ ਨਾਲ ਕੂਕਰ ਬਿਰਤੀ ਝਗੜਿਆਂ ਵਿੱਚ ਅਕਸਰ ਅਸੀਂ ਮਨੁੱਖ ਦੇ ਅੰਦਰ ਵੇਖਦੇ ਹਾਂ। ਉਹ ਕਿਸੇ ਨੂੰ ਕੱਟ ਖਾਂਦਾ ਹੈ, ਕਿਸੇ 'ਤੇ ਲਾਂਛਣ ਲਾਉਂਦਾ ਹੈ, ਕਿਸੇ 'ਤੇ ਦੂਸ਼ਣ ਲਾਉਂਦਾ ਹੈ, ਨਫ਼ਰਤ ਭਰੀ ਨਿਗਾਹ ਨਾਲ ਕਿਸੇ ਨੂੰ ਵੇਖਦਾ ਹੈ, ਇਹ ਸਭ ਕੂਕਰ ਬਿਰਤੀ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੋ ਹੈ ਇਹ ਪਾਵਨ ਵਾਕ, ਬਈ ਇਹ ਸੁਭਾਅ ਕੂਕਰ ਦਾ ਮਨੁੱਖ ਦੇ ਅੰਦਰ ਹੈ। ਮਨੁੱਖ ਦੇ ਅੰਦਰ ਖੋਤਾ ਵੀ ਹੈ। ਖੋਤਾ ਗਧਾ ਭਾਰਤ ਦੇ 'ਚ ਬੇਵਕੂਫੀ ਦਾ ਚਿੰਨ੍ਹ ਮੰਨਿਆ ਜਾਂਦਾ, ਬੇਵਕੂਫੀ ਦਾ ਪ੍ਰਤੀਕ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਹਿਣਾ, ਇਹ ਧੋਬੀਆਂ ਦੇ ਕੱਪੜੇ ਢੋਣ ਵਾਲੇ, ਇੱਟਾਂ ਢੋਣ ਵਾਲੇ, ਕੁਮਾਰਾਂ ਦੀ ਮਿੱਟੀ ਢੋਣ ਵਾਲੇ, ਇਹ ਜਿਹੜੇ ਖੋਤੇ ਨੇ, ਇਹ ਖੋਤੇ ਨਕਲੀ ਨੇ, ਇਹ ਅਸਲੀ ਨਹੀਂ। ਅਸਲੀ ਖੋਤਾ ਕੋਈ ਹੋਰ ਹੈ। ਉਹ ਕੌਣ ਹੈ? ਪਾਤਸ਼ਾਹ ਦਾ ਫਰਮਾਨ, ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਭ ਕਰਨ। ਬਿਨਾਂ ਗੁਣਾਂ ਤੋਂ ਅੱਠੇ ਪੈਰ ਜੋ ਮਾਣ ਵਿੱਚ ਸੜਿਆ ਰਹਿੰਦਾ, ਹੰਕਾਰ ਵਿੱਚ ਸੜਿਆ ਰਹਿੰਦਾ, ਮਹਾਰਾਜ ਦਾ ਕਹਿਣਾ ਇਹ ਅਸਲੀ ਖੋਤਾ। ਇਹਨੂੰ ਪਤਾ ਹੀ ਨਹੀਂ ਕਿ ਤੇਰੇ ਆਸਰੇ ਤੇ ਜਗਤ ਨਹੀਂ ਖੜਾ, ਬਲਕਿ ਤੂੰ ਸਵੈਮ ਕਿਸੇ ਦੇ ਆਸਰੇ ਤੇ ਖੜਾ। ਤੂੰ ਕ੍ਰਿਤ ਹੈ, ਕਰਤਾ ਨਹੀਂ, ਪਰ ਮਨੁੱਖ ਨੇ ਹੰਕਾਰ ਦੀ ਪੰਡ ਚੁੱਕੀ ਹੋਈ ਹੈ ਤੇ ਇਹਦਾ ਕੋਈ ਮੁਆਵਜ਼ਾ ਵੀ ਨਹੀਂ, ਇਹ ਖੋਤਾ ਬਿਰਤੀ ਹੈ। ਇਸ ਤਰ੍ਹਾਂ ਦੀਆਂ ਅਨੇਕਾਂ ਬਿਰਤੀਆਂ ਦਾ ਜ਼ਿਕਰ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਔਰ ਭਗਤ ਕਬੀਰ ਨੇ ਕੀਤਾ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਨੁੱਖ ਦੇ ਅੰਦਰ ਭੈਂਸੇ ਦੀ ਬਿਰਤੀ ਵੀ ਹੈ, ਸਾਂਡ ਦੀ ਬਿਰਤੀ ਵੀ ਹੈ। ਮਾਤਾ ਭੈਂਸਾ ਅਮਵਾ ਜਾਏ ਕੁਦ ਕੁਦ ਚਰੇ ਰਸਾ ਤਲ ਪਾਰੇ। ਭੈਂਸੇ ਦੀ ਬਿਰਤੀ ਇਹ ਆਉਂਦੀ ਹੈ, ਉਹ ਅਮੋੜ ਚੱਲਦਾ, ਉਹਨੂੰ ਮੋੜੀਏ ਤੇ ਮੁੜਦਾ ਨਹੀਂ। ਅਕਸਰ ਐਸਾ ਦੇਖਣ ਦੇ ਆਉਂਦਾ, ਉਹ ਆਪਣੀ ਧੁਨ ਦੇ ਚੱਲਦਾ, ਉਹ ਆਪਣੀ ਚਾਲ ਚੱਲਦਾ, ਚਾਹੇ ਉਹ ਚਾਲ ਗਲਤ ਹੋਵੇ, ਚਾਹੇ ਮਾਰਗ ਗਲਤ ਹੋਵੇ, ਉਸਨੂੰ ਮੋੜੀਏ ਉਹ ਮੁੜਦਾ ਨਹੀਂ, ਉਹਨੂੰ ਹੋੜੀਏ ਉਹ ਰੁਕਦਾ ਨਹੀਂ। ਹੁਣ ਜਿਸ ਮਨੁੱਖ ਨੂੰ ਦਸ ਪੰਜ ਬੰਦੇ ਸਮਝਾਵਣ, ਸ਼ਰੀਕ ਸਮਝਾਵਣ ਔਰ ਮਹਾਂਪੁਰਸ਼ ਸਮਝਾਵਣ ਵੀ ਇਹ ਜੋ ਤੂੰ ਕਰਮ ਕਰ ਰਿਹਾ ਇਹ ਮਨੁੱਖਤਾ ਦੇ ਦਾਇਰੇ ਤੇ ਪੂਰਾ ਨਹੀਂ ਉਤਰਦਾ, ਧਰਮ ਇਸ ਦੀ ਇਜਾਜ਼ਤ ਨਹੀਂ ਦਿੰਦਾ, ਸਮਾਜ ਦੀ ਕਸੌਟੀ ਦੇ ਉੱਤੇ ਵੀ ਇਹ ਫੇਲ ਪੂਰਾ ਨਹੀਂ ਉਤਰਦਾ, ਇਸ ਵਾਸਤੇ ਤੂੰ ਛੱਡ ਦੇ। ਤੇ ਉਹ ਇਹ ਆਖੇ ਵੀ ਤੁਸੀਂ ਕੌਣ ਹੁੰਦੇ ਹੋ ਮੈਨੂੰ ਸਮਝਾਉਣ ਵਾਲੇ, ਮੈਂ ਤੇ ਜਿਸ ਪਾਸੇ ਚੱਲਾਂਗਾ ਮੇਰੀ ਮਰਜ਼ੀ। ਤੋ ਕਬੀਰ ਕਹਿੰਦੇ ਨੇ ਇਹ ਭੈਂਸਾ ਬਿਰਤੀ ਹੈ ਕਿ ਸਮਝਾਉਣ ਤੇ ਵੀ ਨਾ ਸਮਝਣਾ, ਮੋੜਨ ਤੇ ਵੀ ਨਾ ਮੋੜਨਾ, ਔਰ ਆਪਣੀ ਹੱਠ ਧਰਮੀ ਕਾਇਮ ਰੱਖਣੀ ਔਰ ਉਸ ਹੱਠ ਧਰਮੀ ਦੇ ਮੁਤਾਬਕ ਚਲੇ ਜਾਣਾ, ਇਹ ਭੈਂਸਾ ਬਿਰਤੀ ਹੈ। ਗਲਤੀ ਤੇ ਗਲਤੀ ਕਰੇ ਜਾਣਾ, ਲੋਕੀ ਰੋਕਣ ਤੇ ਉਹ ਰੁਕੇ ਨਾ, ਕਬੀਰ ਕਹਿੰਦੇ ਨੇ ਇਹ ਅਮੋੜ ਬਿਰਤੀ ਭੈਂਸਾ ਹੈ। ਮਾਤਾ ਭੈਂਸਾ ਅਮੋਆ ਜਾਏ, ਕੁਦ ਕੁਦ ਚਰੇ ਰਸਾਤਲ ਪਾਏ। ਧਰਮ ਦਾ ਜਨਮ, ਗਿਆਨ ਦਾ ਜਨਮ, ਮਹਾਂਪੁਰਸ਼ਾਂ ਦਾ ਆਗਮਨ ਹੀ ਇਸ ਵਾਸਤੇ ਹੋਇਆ ਕਿ ਮਨੁੱਖ ਆਪਣੇ ਅੰਦਰੋਂ ਪਸ਼ੂਆਂ ਨੂੰ ਵਿਦਾ ਕਰ ਸਕੇ ਜੋ ਇਸ ਨੂੰ ਬੇਚੈਨ ਕਰ ਰਹੇ ਨੇ, ਜੋ ਇਸ ਨੂੰ ਦੁਖੀ ਕਰ ਰਹੇ ਨੇ, ਔਰ ਇਹ ਵਿਦਾ ਹੋਣਗੇ ਪ੍ਰਭੂ ਚਿੰਤਨ ਨਾਲ। ਅਗਰ ਪ੍ਰਭੂ ਚਿੰਤਨ ਨਾ ਚੱਲਿਆ ਤਾਂ ਇਹਨਾਂ ਪਸ਼ੂਆਂ ਨੇ ਬਹੁਤ ਬਲਵਾਨ ਹੋਣਾ, ਜੈਸੇ ਕਿ ਸਤਿਗੁਰ ਦੀ ਬਾਣੀ ਦੇ ਵਾਕ ਨੇ, ਬਿਨ ਸਿਮਰਨ ਜੈਸੇ ਸਰਪ ਅਰਜਾਰੀ। ਪ੍ਰਭੂ ਸਿਮਰਨ ਤੋਂ ਬਿਨਾਂ ਜੀਵਣਾ ਇੰਜ ਹੈ ਜੈਸੇ ਕਿ ਸੱਪ ਜੀਵਦਾ, ਤੇ ਸੱਪ ਦਾ ਕੰਮ ਕੀ ਹੈ? ਉਹ ਖਾਂਦਾ ਹੈ, ਪੀਂਦਾ ਹੈ, ਤੇ ਖਾਂਦੇ ਪੀਂਦਿਆਂ ਉਸ ਦੇ ਅੰਦਰ ਜ਼ਹਿਰ ਵੱਧਦੀ, ਤੇ ਜਦ ਜ਼ਹਿਰ ਵੱਧ ਜਾਂਦੀ ਹੈ ਫਿਰ ਡੰਗ ਮਾਰਦਾ, ਜ਼ਹਿਰ ਨੂੰ ਕਿਸੇ ਦੇ ਜਿਸਮ ਵਿੱਚ ਪਿਵਸਤ ਕਰ ਦਿੰਦਾ। ਐਸਾ ਹੀ ਨਹੀਂ ਕਿ ਸੱਪ ਡੰਗ ਮਾਰਦੇ ਨੇ, ਮਨੁੱਖ ਵੀ ਡੰਗ ਮਾਰਦੇ ਨੇ, ਔਰ ਹੋ ਸਕਦਾ ਸੱਪ ਦਾ ਡੰਗਿਆ ਹੋਇਆ ਕੋਈ ਬਚ ਜਾਏ। ਕਈ ਦਫ਼ਾ ਮਨੁੱਖ ਦੇ ਡੰਗੇ ਹੋਏ ਤੇ ਬਚਦੇ ਹੀ ਨਹੀਂ, ਮਨੁੱਖ ਇਸ ਢੰਗ ਦਾ ਜ਼ਹਿਰੀਲਾ। ਬਿਨ ਸਿਮਰਨ ਜੈਸੇ ਸਰਪ ਅਰਜਾਰੀ, ਕਿਉਂ ਸਾਕਤ ਜੀਵੇ ਨਾਮ ਬਿਸਾਰੀ। ਬਿਨ ਸਿਮਰਨ ਡਿਗ ਕਰਮ ਕਰਾਸ, ਕਾਕ ਬਤਨ ਬਿਸਕਾਵੇ ਵਾਸ। ਸਾਹਿਬਾਂ ਦਾ ਐਸਾ ਫਰਮਾਨ ਹੈ ਕਿ ਮਨੁੱਖ ਦੇ ਅੰਦਰ ਕੌਆ ਵੀ ਹੈ। ਕਿਸ ਤਰ੍ਹਾਂ ਪਤਾ ਚੱਲੇਗਾ ਕਿ ਹੁਣ ਮਨੁੱਖ ਦੇ ਅੰਦਰ ਕੂਕਰ ਬਿਰਤੀ ਕੰਮ ਕਰ ਰਹੀ ਹੈ? ਕੌਆ ਕਹਾਂ ਕਪੂਰ ਚਰਾਏ, ਕੌਵੇ ਦੇ ਮੂੰਹ ਵਿੱਚ ਸੁਗੰਧੀ ਨਹੀਂ ਆਉਂਦੀ, ਕਪੂਰ ਨਹੀਂ ਆਉਂਦਾ, ਦੁਰਗੰਧੀ ਆਉਂਦੀ ਹੈ, ਬਿਸਤਾ ਆਉਂਦੀ ਹੈ, ਅੱਡੀ ਦਾ ਟੁਕੜਾ ਆਉਂਦਾ ਹੈ, ਕੋਈ ਗੰਧ ਉਸਦੇ ਮੂੰਹ ਵਿੱਚ ਹੋਵੇਗੀ। ਤੇ ਕੌਵੇ ਦੀ ਬੋਲੀ ਬੜੀ ਕੁਰਖਤ ਹੈ, ਬੜੀ ਸਖਤ ਹੈ। ਹੁਣ ਜਿਹੜਾ ਬੰਦਾ ਬਹੁਤ ਸਖਤ ਬੋਲੇ, ਕੌੜਾ ਬੋਲੇ, ਗੰਦਾ ਬੋਲੇ, ਗਾਲਾਂ ਹੀ ਉਸਦੇ ਮੂੰਹ 'ਚ ਹੋਵਣ, ਚਾਰ ਗਾਲਾਂ ਕੱਢ ਕੇ ਫਿਰ ਕੋਈ ਇੱਕ ਗੱਲ ਕਰੇ, ਤਾਂ ਸਾਹਿਬਾਂ ਦਾ ਕਹਿਣਾ ਹੈ ਇਹ ਕੂਕਰ ਹੈ ਕੌਵੇ ਵਾਲੀ ਬਿਰਤੀ, ਬੜਾ ਕੁਰਖਤ ਬੋਲਦਾ ਹੈ, ਬੜੀ ਕਸਕ ਹੈ ਇਸਦੇ ਬੋਲਣੇ ਦੇ 'ਚ, ਬੜੀ ਚੋਟ ਹੈ, ਫਿਰ ਬੋਲਣਾ ਬੜਾ ਗੰਦਾ ਹੈ। ਤਾਂ ਮੂੰਹ ਦੇ 'ਚ ਇਸ ਗੰਦਗੀ ਦਾ ਹੋਣਾ ਔਰ ਇਸ ਕੁਰਖਤਪਣੇ ਦਾ ਹੋਣਾ, ਸਾਹਿਬ ਕਹਿੰਦੇ ਨੇ ਇਹ ਕੌਵੇਪਣ ਦੀ ਨਿਸ਼ਾਨੀ। ਜਿਸ ਵਕਤ ਕੌਵੇ ਦੀ ਬਿਰਤੀ ਮਨੁੱਖ ਦੇ ਅੰਦਰ ਪ੍ਰਧਾਨ ਆਉਂਦੀ ਹੈ, ਉਸ ਵਕਤ ਮੂੰਹ ਦੇ 'ਚ ਗੰਦਗੀ ਆ ਜਾਂਦੀ ਹੈ, ਮੂੰਹ ਦੇ 'ਚ ਕੁੜੱਤਨ ਆ ਜਾਂਦੀ ਹੈ। ਕਾਕ ਬਟਨ ਬਿਸਤਾਵੇ ਵਾਸ, ਬਿਨ ਸਿਮਰਨ ਕੂ ਕਰ ਕੇ ਨਿਆਂ, ਸਾਕਤ ਥਾਂ ਬ੍ਰਿਸ਼ਟ ਫਰਾਂ। ਸਿਮਰਨ ਤੋਂ ਟੁੱਟ ਕੇ ਬੰਦਾ ਇੰਜ ਜੀਵਦਾ ਹੈ ਜੈਸੇ ਕਿ ਕੂਕਰ, ਜੈਸੇ ਕਿ ਕੁੱਤੇ। ਬਿਨ ਸਿਮਰਨ ਦ੍ਰਿਗ ਕਰਮ ਕਰਾਸ, ਕਾਕ ਬਤਨ ਬਿਸਤਾਵੇ ਵਾਸ। ਬਿਨ ਸਿਮਰਨ ਗਰ ਧਬ ਕੀ ਨਿਆਂ, ਸਾਕਤ ਥਾਂ ਬ੍ਰਿਸ਼ਟ ਫਰਾਂ। ਫਿਰ ਹੋਰ ਜਿਹੜੀ ਗੱਲ ਸਾਹਿਬ ਦੀ ਬਾਣੀ ਨੇ ਫਰਮਾਨ ਕਰ ਦਿੱਤੀ ਹੈ, ਉਹ ਬੜੀ ਕੀਮਤੀ ਹੈ, ਮਹਾਨ ਕੀਮਤੀ ਹੈ। ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ, ਜੋ ਬੇਸਵਾ ਕੇ ਘਰ ਪੂਤ ਜਮਤ ਹੈ, ਤਿਸ ਨਾਮ ਭਰਿਓ ਹੈ ਤ੍ਰਗਟੀ। ਬੇਸਵਾ ਦਾ ਪੁੱਤਰ ਹੋਵੇ ਉਹ ਆਪਣੀ ਵਲਦੀਅਤ ਨਹੀਂ ਦੱਸ ਸਕਦਾ, ਆਪਣੇ ਮਾਂ ਬਾਪ ਦਾ ਨਾਮ ਨਹੀਂ ਦੱਸ ਸਕਦਾ। ਕਿਸੇ ਮਹਿਫਲ ਦੇ 'ਚ ਪਿਤਾ ਦਾ ਨਾਮ ਉਸ ਤੋਂ ਪੁੱਛੋ, ਵਿਚਾਰਾ ਕੀ ਦੱਸੇ, ਕਿਉਂਕਿ ਵੇਸਵਾ ਦਾ ਪੁੱਤਰ ਹੈ। ਇਸ ਵਾਸਤੇ ਮਹਿਫਿਲ ਉਸਨੂੰ ਸ਼ਰਮਸਾਰ ਕਰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ ਕਿ ਵੇਸਵਾ ਦੇ ਪੁੱਤਰ ਨੂੰ ਸ਼ਰਮਸਾਰ ਨਾ ਕਰੋ, ਉਹ ਸਿਰਫ ਆਪਣੇ ਸਰੀਰਕ ਪਿਤਾ ਨੂੰ ਨਹੀਂ ਜਾਣਦਾ ਕਿ ਕੌਣ ਹੈ, ਔਰ ਉਹ ਵੇਸਵਾ ਦਾ ਪੁੱਤਰ ਨਹੀਂ ਹੈ, वास्तविक वेसवा का पुत्र वह है जो जगत पिता नहीं जानता, जिसनों जगत पिता का बोध नहीं, जिसने इसकी मां भी पैदा किया, इसके पिता भी पैदा किया और इसनों भी पैदा किया, जिसनों उसका बोध नहीं है वह वास्तविक वेसवा का पुत्र है। ये पदवी उस वास्ते है, ये इल्जाम उस वास्ते है, न कि उस वास्ते जो वेसवा का पुत्र है। कारण कि जिस वक्त बंदा नाम तो टुटता है, अणगिणत पशु बिरतियां मनुख के अंदर उजागर हो जाती हैं और मनुख बहुत खतरनाक हो जाता है। जब खतरनाक हो जाता है तो फिर इसे तरह तरह दियां बंदिशां भी लानियां पैंदियां। मैं देखदा कि पशु पंखी जिथे चाण घोंसले बना लेंगे, जिस दरखत से चावन चिड़िया घोंसले बना लेंदियां, पंछी आलने बना लेंगे, पर हुण मनुख जिथे चाहे मकान नहीं बना सकता। मनुख नूं ये खुल नहीं है, ये इजाजत नहीं, उन्हों नक्शा भी पास कराना पेगा, उन्हों जमीन भी मुल लेनी पेगी, उन्हों बाकी दे भी करीबन करीबन कानूनी झमेलियां चो लंघना पेगा, ता किधरे वह अपना मकान बना सकता है, फिर उसके कोल समर्था भी चाहिए। पंछियों नूं ये खुल है, जिथे चाण जिस वक्त चाण जिस दरखत ते चाण घोंसला बना लै। मनुख नूं ये खुल क्यों नहीं दिती गई? सिर्फ इस वास्ते, अगर ये खुल मनुख नूं दे दिती जाए तो उसने नौ खंड पृथ्वी के आले दुआले वलगण पानी है, तो आखना अजे भी थां छोटी है, बाकी सारियां नूं समुंदर विच पाओ। बहुत तंग दिल है मनुख, बहुत तंग दिल है। मैं देखदा पशु ते पंखी खुले एक देश तो दूसरे देश जाते ने, जैसे कि मैं अपनी अखां दे नाल प्रत्यक्ष वेख्या। वाहगा बार्डर ते मैं बैठा सी, गुरु नानक महाराज के जन्म पुरब से ननकाणा साहब जा रहे थे। दो तीन घंटे जद उसे बार्डर से बैठे रहे, मैं देखा हिंदुस्तान के कौवे उड़ के पाकिस्तान जा रहे सन, पाकिस्तान दियां कबूतरां उड़ के हिंदुस्तान आ रही सन, कीड़ियां हिंदुस्तान दियां रेंग के पाकिस्तान जा रही सन और उधर दियां कीड़ियां रेंग के इधर आ रही सन। फिर ख्याल आया दरियावां दे राहीं हिंदुस्तान दियां मछलियां पाकिस्तान चलिया जांदियां, उधर दियां मछलियां ते मगरमच्छ इधर आ जांदे ने, इधर दे हिरन दौड़ के उधर चले जांदे ने, उधर दे हिरन दौड़ के इधर आ जांदे ने। ना इन्हां नूं पासपोर्ट बनाना पैंदा, ना इन्हां नूं वीजा लेना पैंदा, इन्हां नूं पूरी खुल है। इस तरह की खुल मनुख नूं क्यों नहीं दिती गई? इस वास्ते कि पशु पंखी कोई भी इतने खतरनाक नहीं जितना के मनुख खतरनाक है। भाई गुरदास जी ने एक बड़ी कीमती पौड़ी लिखी है, कह के गल नूं अगां तोरांगे। उन्हां दा कहना है कि ऐ बंदे तेनू जीवन दी जाच कीड़ी तो सीखनी चाहिए। कीड़ी तो? हां कीड़ी तो, क्यों कि जितना तेरे च औगण है उतना ही उस दे च गुण है। नीचो नीच सदावना कीड़ी होए ना आप गणावे, गुरमुख मार्ग चलना एकत खुद सहंस समावे। कीड़ी दे च ए खूबी है कि एक निक्की जी खुड दे च हजारां आ जांदियां, प्यार नाल रहिंदियां, स्नेह नाल रहिंदियां, कोई झगड़ा नहीं। पर एक बहुत वड्डा मकान होवे, दो भरावां दा रहना औखा हो जांदा, प्यो पुत्र दा रहना औखा हो जांदा है, सस ते नूं दा रहना औखा हो जांदा है। कीड़ी दा आकार भावें छोटा है, दिल बहुत वड्डा है। मनुख दा आकार भावें बहुत वड्डा है, दिल बहुत छोटा है, बहुत छोटा है। फिर कीड़ी दी होर खूबी है कि घ्यो शक्कर दी वास ले, जिथे धरी तिथे चल जाए। इनू वासना आ जाए, इथे चीनी पई है, इथे घ्यो पै, चल पैंदी है, कल्ली नहीं जांदी, हजारां नूं नाल लेके जांदी। दाना मूंह विच पा के लैंदी है, खुड़ दे च रख देंदी है, फिर दाना लैण वास्ते चल पैंदी है। उन्हूं इतना भरोसा है, विश्वास है कि जो दाना मैं रख के गई हाँ ये मैनू प्राप्त होवेगा। पर मनुख दी दुनिया विच ये विश्वास नहीं, अगर कोई चीज बाहर रख जाए तो ये लाजमी नहीं उसनू वह फिर मिलनी भी है या कि नहीं। भाई साहब भाई गुरदास जी का ऐसा कहना है कि जो उसनू पता चले कि पदार्थ इत्थे पे है, सारियां नूं नाल लेके वो चल पैंदी है। मिलवरतन की भावना जितनी कीड़ी दे च है इतनी मनुख दे अंदर नहीं, इतनी बंदे दे अंदर नहीं। साहिब गुरु ग्रंथ साहिब जी महाराज का यह प्रमाण, ऐ मनुख तू प्रभु चिंतन कर, ताकि अपने अंदर पए हुए पशुआं नूं तू रुखसत कर सकें, विदा कर सकें। ते जिस दिन ये सारे पशु रुखसत हो जाते ने उस दिन मनुखता निखरदी है, उस दिन मनुखता साफ सुथरे ढंग दे नाल पेश आउंदी है। ते उस दिन जद मनुख इबादत करता है ता उहदे अंदर देवता झलकदा है, उहदे अंदर परमात्मा झलकदा है, उहदे अंदर ईश्वर झलकदा है। उह मनुख होंदा होया ईश्वर की होंद प्रगट करता है, जैसे कि सतगुरु की बाणी के वाक ने नामे नारायण नहीं भेद राम कबीरे भेद।

ਹੈ ਨੈਣ ਦੀ ਸੈ ਬਿਨ ਭਜਨ ਈਸੈ ਛੋੜ ਮਾਇਆ ਚਾਲਿਆ ਕਹਿਆ ਨਾ ਮਾਨੇ ਸਿਰ ਖਾਕ ਛਾਨੇ ਜਿਨ ਸੰਗ ਮਨ ਤਨ ਜਾ ਲਿਆ ਸ੍ਰੀ ਰਾਮ ਰੰਗ ਅਪਾਰ ਪੂਰਨ ਨੈ ਨਿਮਖ ਮਨ ਮੈਂ ਬੂਠਿਆ ਬਿਨਵੰਤ ਨਾਨਕ ਕੋਟ ਕਾਗਰ ਬਿਨ ਸੁਬਾਰ ਨਾ ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਦੁੱਤਰ ਤੈ ਸੰਸਾਰ ਪ੍ਰਭ ਆਪ ਤਰਾਇਆ ਮਿਲ ਸਾਧ ਸੰਗੇ ਭਜੇ ਸ੍ਰੀ ਤਰ ਕਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮੌਸਮ ਮਿਲੇ। ਅੱਸੂ ਦੇ ਮਹੀਨੇ ਦਾ ਅਰਥ ਹੋ ਜਾਂਦਾ। ਅਡੰਬਰ ਕਹਿੰਦੇ ਨੇ ਉਪਰਾਲੇ ਨੂੰ, ਮੁੱਢਲੀ ਤਿਆਰੀ ਨੂੰ। ਜਿਸ ਕਿਸੇ ਕਾਜ ਲਈ ਵੀ ਕੋਈ ਮਨੁੱਖ ਅਡੰਬਰ ਕਰੇ, ਗੁਰੂ ਕਹਿੰਦੇ ਨੇ ਅੱਸੂ ਕੱਤੇ ਦਾ ਮਹੀਨਾ ਕੀ ਇਹ ਸਰਦੀ ਦੀ ਰੁੱਤ ਦਾ ਮੁੱਢਲਾ ਅਡੰਬਰ ਤਿਆਰੀ। ਇੱਕ ਲਫ਼ਜ਼ ਵਿੱਚ, ਅਡੰਬਰ ਲਫ਼ਜ਼ ਵਿੱਚ ਅੱਸੂ ਕੱਤੇ ਦੀ, ਅੱਸੂ ਦੇ ਮਹੀਨੇ ਦੀ ਪਰਿਭਾਸ਼ਾ ਕਰ ਦਿੱਤੀ। ਅਜੇ ਸਰਦੀ ਨੇ ਆਉਣਾ, ਅਜੇ ਸ਼ੀਤਲਤਾ ਨੇ ਆਉਣਾ। ਇਸ ਤੋਂ ਪਹਿਲਾਂ ਤਾਂ ਸ਼ੀਤਲਤਾ ਨਾਲੋਂ ਵਿਛੜ ਕੇ ਸੰਸਾਰ ਦੇ ਪਦਾਰਥਾਂ ਦੀ ਤਪਤ ਨਾਲ ਹੀ ਜਲਦਾ ਰਹੇਗਾ। ਅਸਾੜ ਤਪੁੰਦਾ ਤਿਸ ਲੱਗੇ ਹਰਨਾ ਨਾ ਜਿੰਨਾ ਪਾਸ। ਕੀਤੀ ਖਿਆਲ ਕਰਿਓ, ਇੱਥੇ ਗੁਰੂ ਇਸ ਸੰਸਾਰ ਤੇ ਸੂਰਜ ਤੋਂ ਬਣੀਆਂ ਤੇ ਬਦਲਦੀਆਂ ਹੋਈਆਂ ਰੁੱਤਾਂ ਮਹੀਨਿਆਂ ਦਾ ਜ਼ਿਕਰ ਨਹੀਂ ਕਰ ਰਿਹਾ, ਇੱਥੇ ਚੱਲਦੀਆਂ ਰਹਿਣੀਆਂ। ਇਹਨਾਂ ਬਦਲੀਆਂ ਰੁੱਤਾਂ ਵਿੱਚ ਵੀ ਅੰਦਰ ਜਿਹੜੀਆਂ ਰੁੱਤਾਂ ਬਦਲਦੀਆਂ ਨੇ ਉਹ ਜ਼ਿਆਦਾ ਅਸਰਅੰਦਾਜ਼ ਹੁੰਦੀਆਂ ਨੇ। ਮੈਂ ਕੀਤੀ ਸੀ ਸਰਦੀਆਂ ਦੇ ਭੋ ਮੰਗਦੀਆਂ ਰਾਤਾਂ ਵਿੱਚ ਵੀ ਕਈਆਂ ਦੇ ਦਿਲ ਜਲਦੇ ਹੀ ਰਹਿੰਦੇ, ਅੰਦਰ ਦੁਖੀ ਰਹਿੰਦੇ। ਗੁਰੂ ਨੇ ਆਖਿਆ ਤੂੰ ਤੇ ਜਿੰਨੇ ਦਿਨ ਮਨਾ ਰਹੇ ਉਹ ਸਾਰੇ ਇਸ ਸੂਰਜ ਦੀ ਬਣਤਰ ਨਾਲ ਜੁੜਦੇ ਮਨਾ ਰਹੇ। ਦਿਨ ਤੇ ਰਾਤ ਵੀ ਸੂਰਜ ਕਰਕੇ ਬਣਦੀ ਹੈ। ਜਦੋਂ ਸੂਰਜ ਸਾਡੀਆਂ ਅੱਖਾਂ ਤੋਂ ਅਲੋਪ ਹੋ ਜਾਂਦਾ ਰਾਤ ਪੈ ਜਾਂਦੀ, ਜਦੋਂ ਸਾਹਮਣੇ ਆ ਜਾਂਦਾ ਦਿਨ ਚੜ ਜਾਂਦਾ ਉਹ ਵੀ ਸੂਰਜ ਕਰਕੇ, ਮਹੀਨੇ ਵੀ ਸੂਰਜ ਕਰਕੇ ਹੀ ਬਦਲਦੇ ਨੇ। ਇੱਕ ਖਿਆਲ ਕਰੀ, ਰੁੱਤਾਂ ਵੀ ਸੂਰਜ ਕਰਕੇ ਹੀ ਬਦਲਦੀਆਂ ਨੇ। ਸੂਰਜ ਇੱਕ, ਰੁੱਤ ਅਨੇਕ, ਸਾਰਾ ਕੁਝ ਸੰਸਾਰ ਦਾ ਜਿਹੜਾ ਹੈ ਉਹ ਸੂਰਜ ਤੇ ਨਿਰਭਰ ਹੈ, ਆਤਿਸ਼ ਤੇ ਨਿਰਭਰ ਹੈ। ਇਸੇ ਵੀ ਕਹਿ ਦਿੱਤਾ ਆਤਿਸ਼ ਦੁਨੀਆ ਸੰਸਾਰ ਜਿਹੜਾ ਆਤਿਸ਼ ਸ਼ੀਤਲਤਾ ਹੈ। ਪ੍ਰਭੂ ਜੇਠ ਹਾੜ ਦੇ ਦਿਨ ਅਸੀਂ ਬਿਤਾਏ ਸੰਸਾਰ ਦੀ ਤਪਤ ਵਿੱਚ ਬਿਤਾਏ, ਜਦੋਂ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਉੱਥੇ ਧਰਮ ਖੜਾ ਹੋ ਗਿਆ, ਹੋਰ ਦੋ ਵੀ ਪ੍ਰੋਬਲਮ ਹੋ ਗਈ। ਬਰਸਾਤ ਦੀ ਰੁੱਤ ਕੀ ਹੈ? ਧਰਮ ਤੇ ਭਰਮ, ਸ਼ੀਤਲਤਾ ਤੇ ਗਰਮੀ, ਦੋਨੋਂ ਚੀਜ਼ਾਂ ਦਾ ਮਿਸ਼ਰਣ। ਇੱਕ ਪਾਸੇ ਬਾਰਿਸ਼ ਪੈ ਰਹੀ ਹੈ, ਇੱਕ ਪਾਸੇ ਇੰਨੀ ਭੜਾਸ, ਇੰਨੀ ਹਿੰਮਤ ਹੈ ਸਾਹ ਲੈਣਾ। ਜੇਠ ਹਾੜ ਦੇ ਦਿਨਾਂ ਨਾਲੋਂ ਵੀ ਭਾਦੋਂ ਵਿੱਚ ਔਖਾ, ਧਰਮ ਦੇ ਨਾਲ ਭਰਮ ਖੜਾ। ਹੁਣ ਆ ਗਏ ਕਿ ਹੇ ਪ੍ਰਭੂ ਰਹਿਮਤ ਕਰ, ਮੇਰੇ ਕੋਲ ਸ਼ੀਤਲਤਾ ਆਵੇ। ਪਰ ਸ਼ੀਤਲਤਾ ਆਉਣ ਲਈ ਕੋਈ ਤਿਆਰੀ ਚਾਹੀਦੀ ਹੈ? ਪ੍ਰਭੂ ਦਾ ਮਿਲਾਪ ਕੋਈ ਆਸਾਨ ਤੇ ਨਹੀਂ ਹੈ। ਕੱਲ ਵੀ ਖਰਚ ਕੀਤੀ ਸੀ, ਇਹ ਖਿਆਲ ਕਰਿਓ, ਜਦੋਂ ਸੰਤ ਬਣਨਾ ਹੋਵੇ ਨਾ, ਅੰਦਰੋਂ ਸੰਤ ਬਣਨਾ ਹੋਵੇ, ਉਦੋਂ ਘਰ ਨਾ ਘਰ ਵੀ ਪੈਂਦੀ ਹੈ, ਜਨਮ ਲੱਗ ਜਾਂਦੇ ਨੇ। ਤੇ ਜੇ ਕੇਵਲ ਸੰਤ ਖਵਾਉਣਾ ਹੋਵੇ ਤਾਂ ਕੁਝ ਵੀ ਨਹੀਂ ਕਰਨਾ ਪੈਂਦਾ, ਕੇਵਲ ਚਿੱਟਾ ਸੋਲਾ ਹੀ ਪਾ ਲਵੇ, ਲੋਕ ਸੰਤਾਂ ਲੱਗ ਪੈਂਦੇ। ਪ੍ਰਭੂ ਦੇ ਮਿਲਾਪ ਲਈ ਕਿਸੇ ਘਰ ਨਾ ਵੀ ਜ਼ਰੂਰੀ, ਉਹਦੇ ਵੀ ਕਿਸੇ ਤਿਆਰੀ ਦੀ ਲੋੜ। ਗੁਰੂ ਕਹਿਣ ਲੱਗੇ ਜਦੋਂ ਸਾਵਣ ਭਾਦੋਂ ਤੋਂ ਦੁਖੀ ਹੋਇਆ ਮਨੁੱਖ, ਧਰਮਾਂ ਦੇ ਜਾਲ ਵਿੱਚ ਵਿਲਕ ਵਿਲਕ ਕੇ ਪਰੇਸ਼ਾਨ ਹੋਇਆ ਮਨੁੱਖ, ਚਾਹੁੰਦਾ ਸੀ ਮੈਨੂੰ ਪ੍ਰਭੂ ਦਾ ਮਿਲਾਪ ਹੋਵੇ, ਉਦੋਂ ਇਹਨੂੰ ਪ੍ਰਭੂ ਰੂਪ ਸ਼ੀਤਲਤਾ ਦੀ ਪ੍ਰਾਪਤੀ ਲਈ ਕੋਈ ਤਿਆਰੀ ਦੀ ਲੋੜ ਸੀ। ਤੇ ਉਹ ਜਿਹੜੀ ਤਿਆਰੀ ਦੀ ਰੁੱਤ ਸੀ ਨਾ, ਉਹਦਾ ਨਾਂ ਸੀ ਅੱਸੂ, ਅਡੰਬਰ। ਆ ਵੀ ਅਡੰਬਰ ਕਰ, ਮੁੱਢਲੀ ਤਿਆਰੀ ਕਰ, ਪ੍ਰੀਤਮ ਦਾ ਮਿਲਾਪ ਕਿਵੇਂ ਹੋਵੇ।

ਸੀਤਲਤਾ ਦੀ ਰੁੱਤ ਪਰਮਾਤਮਾ ਦੇ ਮਿਲਾਪ ਲਈ ਅਸੂ ਨੇ ਇੱਕ ਤਿਆਰੀ ਕਰਨੀ, ਅਡੰਬਰ ਕਰਨਾ, ਉਪਰਾਲਾ ਕਰਨਾ। ਤੇ ਹੁਣ ਸੋਚਣਾ ਪਏਗਾ ਪ੍ਰਭੂ ਦੇ ਮਿਲਾਪ ਲਈ ਉਪਰਾਲਾ ਕਿਹੜਾ ਜਿਹੜਾ ਅਸੂ ਕਰ, ਜਿਹਦਾ ਨਾਂ ਅਸੂ ਬਾਰਲਿਆਂ ਮਹੀਨਿਆਂ ਦਾ ਨਹੀਂ, ਅਸੀਂ ਤੇ ਹੁਣ ਤੱਕ ਸੰਗਰਾਂਦ ਹੀ ਮਨਾਈ ਜਾਂਦੀ। ਜਿਹੜੀਆਂ ਸੂਰਜ ਨਾਲ ਸੰਬੰਧ ਰੱਖਦੀਆਂ ਚੀਜ਼ਾਂ ਪੂਰਨਮਾਸੀਆਂ ਤੇ ਮਸਤੀਆਂ ਹੀ ਮਨਾਈ ਜਾਂਦੀ, ਮੰਗਲਵਾਰ ਤੇ ਬੁੱਧਵਾਰ। ਮੈਂ ਤੇ ਪੁਰਾਤਨ ਜਦੋਂ ਕਈ ਗੱਲਾਂ ਸੁਣਨਾ, ਉਸ ਭਾਦੋਂ ਦੇ ਭਰਮ ਵਾਲੀ ਜਾਲ ਵਿੱਚ ਜਿਹਦੇ ਚ ਗੁਰੂ ਨੇ ਆਖ ਦਿੱਤਾ ਭਾਦੋਏ ਭਰਮ ਭੁੱਲੀ, ਜਿੱਥੇ ਆਖਿਆ ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਤੇ ਇੱਥੇ ਵੀ ਗੁਰੂ ਨੇ ਆਖ ਦਿੱਤਾ ਕਹਿਣ ਲੱਗੇ ਅਸਤਨ ਆਓ ਪਿਰਾ ਸਾਧਨ ਝੂਰ ਮੁਈ। ਕਹਿਣ ਲੱਗੇ ਕਿਉਂ ਝੂਰ ਰਹੀ ਹੈ? ਇਸ ਲਈ ਤਾਂ ਮਿਲੀਏ ਪ੍ਰਭ ਮੇਲੇ ਦੂਜੇ ਭਾਏ ਹੋਈ, ਦੂਜੇ ਭਾਏ ਵਿੱਚ ਦੂਜੇ ਰਸਤੇ ਵਿੱਚ ਆ ਕੇ ਭਰਮ ਦੇ ਰਸਤੇ ਵਿੱਚ ਆ ਕੇ ਗੁਆਚ ਕੇ ਹੁਣ ਭਰਮ ਵਿੱਚੋਂ ਬਾਹਰ ਆਖਿਆ ਪ੍ਰਭੂ ਦਾ ਮਿਲਾਪ ਹੋਵੇ, ਸ਼ੀਤਲਤਾ ਆ ਜਾਏ, ਸਰਦੀ ਦੀ ਰੁੱਤ ਬਦਲ ਜਾਏ ਮੇਰੇ ਅੰਦਰ। ਸਵਾਲ ਹੋਇਆ ਕਿ ਸਰਦੀ ਦੀ ਰੁੱਤ ਸ਼ੀਤਲਤਾ ਰੂਪ ਪ੍ਰਭੂ ਕਿਵੇਂ ਆਵੇ ਹਿਰਦੇ ਦੇ ਘਰ ਵਿੱਚ, ਉਹਦੇ ਮਿਲਾਪ ਦਾ ਅਡੰਬਰ ਕਰ, ਉਹਦੇ ਮਿਲਾਪ ਲਈ ਕੋਈ ਉਪਰਾਲਾ ਕਰ। ਲੋ ਐਸੇ ਗੱਲ ਦਾ ਜਵਾਬ ਹੈ, ਜਵਾਬ ਇੱਕ ਥਾਵੇਂ ਨਹੀਂ ਅਨੇਕਾਂ ਥਾਵੇਂ। ਕਹਿਣ ਲੱਗੇ ਪ੍ਰਭੂ ਦੇ ਮਿਲਾਪ ਦਾ ਅਡੰਬਰ ਹੈ ਪ੍ਰੇਮ। ਲੋ ਐਸੇ ਸੱਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਨਹੀਂ ਪ੍ਰਭ ਆਇਓ। ਪ੍ਰਭੂ ਦੇ ਮਿਲਾਪ ਦਾ ਕਿਸੇ ਨੇ ਅਡੰਬਰ ਕਰਨਾ ਹੋਵੇ ਨਾ ਰੱਬ ਕਿਵੇਂ ਮਿਲੇ? ਅਡੰਬਰ ਕਰ, ਕੁਛ ਉਪਰਾਲਾ ਕਰ। ਤੇ ਗੁਰੂ ਕਹਿਣ ਲੱਗੇ ਪ੍ਰਭੂ ਦੇ ਮਿਲਾਪ ਦਾ ਉਪਰਾਲਾ ਹੈ ਪਹਿਲਾਂ ਹਿਰਦੇ ਵਿੱਚ ਪ੍ਰੇਮ ਪੈਦਾ ਹੋ, ਇੱਕ ਚਾਓ ਪੈਦਾ ਹੋਣਾ, ਇੱਕ ਪ੍ਰੀਤ ਪੈਦਾ ਹੋਣਾ। ਕਹਿਣ ਲੱਗੇ ਜਿੰਨੀ ਦੇਰ ਹਿਰਦੇ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ ਉਨੀ ਦੇਰ ਸਮਝ ਲਓ ਅਜੇ ਪ੍ਰਭੂ ਦੇ ਮਿਲਾਪ ਦਾ ਉਪਰਾਲਾ ਹੀ ਨਹੀਂ ਹੋਇਆ। ਤੇ ਅਸਲ ਹੈ ਉਪਰਾਲੇ ਦਾ ਨਹੀਂ ਨਾ ਰੁਚਕਰ ਅਡੰਬਰੋ। ਹੁਣ ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਮਾਝ ਰਾਗ ਵਿੱਚ ਇਹੋ ਗੱਲ ਕਹਿਣ ਲੱਗੀ।

ਅੰਦਰ ਇੱਕ ਪ੍ਰੇਮ ਦਾ ਉਮਾ ਚਾਹੋ ਪੈਦਾ ਹੋਇਆ, ਅੰਦਰ ਇੱਕ ਖਿੱਚ ਬਣ ਗਈ। ਅੱਸੂ ਦਾ ਮਹੀਨਾ ਮਨੋਂ ਇਉਂ ਬਣਿਆ ਜਦੋਂ ਸਿੱਖ ਦੇ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਮਿਲਾਪ ਦੀ ਖਿੱਚ ਪੈਦਾ ਹੋਊਗੀ, ਭਾਵੇਂ ਉਹ ਕਿਸੇ ਮਹੀਨੇ ਵਿੱਚ ਹੀ ਪੈਦਾ ਹੋ ਜਾਵੇ, ਉਦੋਂ ਹੀ ਅੱਸੂ ਬਣ ਜਾਂਦੇ। ਭਾਵੇਂ ਅੱਧੀ ਰਾਤ ਨੂੰ ਪੈਦਾ ਹੋ ਜਾਵੇ, ਉਦੋਂ ਹੀ ਅੱਸੂ ਬਣ ਜਾਂਦਾ ਹੈ। ਬਾਹਰਲੇ ਅੱਸੂ ਤੇ ਸਾਲ ਬਾਅਦ 365 ਦਿਨ ਬਾਅਦ ਹੀ ਆਏਗਾ, ਤੁਸੀਂ ਆਏਗਾ ਉਹ ਤੇ ਅੱਸੂ ਤੂੰ ਜਦੋਂ ਦਿਲ ਚਾਹੇ ਪੈਦਾ ਕਰ ਲੈ, ਪ੍ਰਭੂ ਦੇ ਮਿਲਾਪ ਦਾ ਅਡੰਬਰ ਕਰ ਲੈ।

ਅਰਜਨ ਦੇ ਕੋਲ ਪ੍ਰਭੂ ਦੇ ਮਿਲਣ ਦੀ ਲਾਲਸਾ ਹੈ ਨਾ, ਚਾਹੋ ਹੈ, ਗੁਰੂ ਵੀ ਉਸੇ ਦਾ ਮਦਦਗਾਰ ਹੁੰਦਾ। ਮਨ ਪ੍ਰੇਮ ਤੋਂ ਖਾਲੀ ਹੋ ਗਿਆ, ਮਨ ਵਿੱਚ ਪ੍ਰਭੂ ਮਿਲਾਪ ਦੀ ਕੋਈ ਤਾਂਘ ਹੀ ਨਾ ਹੋਵੇ, ਕੋਈ ਖਿੱਚ ਹੀ ਨਾ ਹੋਵੇ, ਕੋਈ ਉਤਸ਼ਾਹ ਵੀ ਨਾ ਹੋਵੇ, ਗੁਰੂ ਨੂੰ ਆਖਣਾ ਪਏਗਾ। ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾਂ ਮਹਿਸੂਸ, ਅੰਧੇ ਏਕ ਨਾ ਲਾ ਗਈ ਜੋ ਬਾਂਸ ਵਜਾਈਏ ਫੂਕ। ਬੇਸ਼ੱਕ ਦਿਨ ਰਾਤ ਗੁਰੂ ਆਖੀ ਜਾਏ, ਰੱਬ ਇਉਂ ਮਿਲਦਾ ਹੈ, ਉਹਦੇ ਮਿਲਾਪ ਬਿਨਾਂ ਤਪਤ ਪੈਦਾ ਹੁੰਦੀ ਹੈ। ਦਿਨ ਰਾਤ ਜਲ ਰਿਹਾ, ਪਰ ਜਲਦੇ ਜਲਦੇ ਨੂੰ ਵੀ ਇਹ ਰਾਹ ਨਹੀਂ ਦਿਸਦਾ, ਸੀਤਲ ਤੱਕ ਨਹੀਂ ਆਉਂਦੀ। ਗੁਰੂ ਕਹਿੰਦੇ ਸੰਤ ਸਹਾਈ ਪ੍ਰੇਮ ਕੇ, ਅੰਦਰ ਹਿਰਦੇ ਚ ਸ਼ੌਕ ਪੈਦਾ ਕਰ, ਫਿਰ ਗੁਰੂ ਤੇਰੀ ਬਾਂਹ ਫੜ ਲਏਗਾ, ਆਖੇਗਾ ਆ ਜੇ ਤੂੰ ਮਿਲਣਾ ਚਾਹੁੰਦਾ ਤੇ ਆ ਮੈਂ ਤੈਨੂੰ ਮਿਲਾਵਾਂ। ਜੋ ਪ੍ਰਭ ਕੋ ਮਿਲਬੋ ਚਾਹੇ, ਪਹਿਲਾਂ ਸ਼ਬਦ ਵਿੱਚੋਂ ਖੋਜ ਵੀ ਹੋ ਜਾਏਗਾ, ਜਿਹੜਾ ਚਾਹੇਗਾ ਹੀ ਨਹੀਂ, ਅੰਦਰ ਚਾਹਤ ਹੀ ਨਹੀਂ ਪੈਦਾ ਹੋਏਗੀ। ਕਿਉਂਕਿ ਸ਼ੌਕ ਅੰਦਰ ਦੀ ਚਾਹਤ ਹੀ ਤਾਂ ਮਨੁੱਖ ਦੇ ਮਨ ਵਿੱਚ ਕੁਛ ਕਰਨ ਲਈ ਉੱਦਮ ਕਰਦੀ, ਉੱਦਮ ਪੈਦਾ ਕਰਦੀ। ਇਸ ਲਈ ਗੁਰੂ ਨੇ ਆਖ ਦਿੱਤਾ।

ਕਿਸੇ ਦੂਜੀ ਥਾਵੇਂ ਬਿਨਾਂ ਪ੍ਰਭੂ ਦੇ ਮਿਲਾਪ ਦੇ ਬਿਨਾਂ ਨਾਮ ਨਾਲ ਜੁੜਨ ਦੇ ਆਖੇ ਮੈਨੂੰ ਦੁਨੀਆਂ ਦੇ ਕਿਸੇ ਪਦਾਰਥਾਂ ਵਿੱਚੋਂ ਸੁੱਖਾਂ ਵਿੱਚੋਂ ਸੁੱਖ ਮਿਲ ਜਾਣ, ਦੁੱਖਾਂ ਵਿੱਚੋਂ ਵੀ ਸੁੱਖ ਮਿਲ ਜਾਣ। ਪਰ ਜਦੋਂ ਪ੍ਰਭੂ ਮਿਲਾਪ ਹੋ ਜਾਏ, ਜਦੋਂ ਉਹਦੇ ਨਾਲ ਜੁੜ ਜਾਓ, ਉਦੋਂ ਤਾਂ ਦੁੱਖ ਵੀ ਸੁੱਖ ਬਣ ਜਾਂਦੇ ਨੇ। ਕਿਤੇ ਸੁੱਖਾਂ ਵਿੱਚ ਵੀ ਸੁੱਖ ਨਹੀਂ ਮਿਲਦਾ। ਕਦੇ ਇਹ ਸਮਾਂ ਆਉਂਦਾ ਤਪਤ ਮੈਂ ਠੰਡ ਵਰਤਾਈ, ਜੇ ਸਾੜ ਦਾ ਮਹੀਨਾ ਵੀ ਭੋਗ ਮੰਗ ਦੀ ਰਾਤ ਵਾਂਗੂ ਬਣ ਜਾਂਦਾ। ਇਹ ਤਾਂ ਮਿਲਾਪ ਦਾ ਮਸਲਾ, ਤੂੰ ਕਿੱਥੇ ਖਲੋਤਾ? ਜਦੋਂ ਦਿਲ ਚਾਹੇ ਆਪਣੇ ਜੀਵਨ ਦੀ ਰੁੱਤ ਬਦਲ ਲੈ, ਜਦੋਂ ਦਿਲ ਚਾਹੇ ਤੂੰ ਅੰਦਰਲਾ ਬਾਰਾਂ ਮਾਂ ਬਦਲ ਲੈ, ਉਹ ਤੇਰਾ ਆਪਣਾ। ਜਿਹੜਾ ਗੁਰੂ ਅਰਜਨ ਪਾਤਸ਼ਾਹ ਤੈਨੂੰ ਫਰਮਾ ਰਹੇ ਨੇ, ਕਹਿੰਦੇ ਜਿੰਨੀ ਚਾਖਿਆ ਪ੍ਰੇਮ ਰਸ, ਪਰ ਇਸ ਸਾਰੇ ਮਿਲਾਪ ਦਾ ਉਪਰਾਲਾ ਹੈ ਪ੍ਰੇਮ। ਕਿਉਂਕਿ ਪ੍ਰੇਮ ਇੱਕ ਐਸੀ ਰਾਹ, ਐਸਾ ਸਾਧਨ ਹੈ ਜਿੰਦਾ ਸਿੱਧਾ ਪ੍ਰਭੂ ਨਾਲ ਮਿਲਾਪ ਦਾ ਇੱਕ ਜ਼ਰੀਆ ਬਣ ਜਾਂਦਾ। ਗੁਰੂ ਨੇ ਇਸ ਲਈ ਬਾਣੀ ਕਰ ਦਿੱਤਾ।

ਕਹਿੰਦੇ ਨੇ ਉਹਨੂੰ ਇਹ ਵੀ ਵਿਸ਼ਵਾਸ ਹੁੰਦਾ ਜਿਹੜੀਆਂ ਇੱਕ ਵਾਰ ਆਤਮਾਵਾਂ ਪ੍ਰਭੂ ਦੀ ਗੋਦੀ ਵਿੱਚ ਪ੍ਰਭੂ ਦੀ ਗਲਵਕੜੀ ਵਿੱਚ ਆ ਜਾਂਦੀਆਂ ਨੇ ਮੁੜ ਵਿਛੜਦੀਆਂ ਨੇ। ਗੁਰੂ ਨੇ ਬਾਣੀ ਵਿੱਚ ਹੋਰ ਸਮੇਂ ਫਰਮਾਇਆ, ਕਹਿਣ ਲੱਗੇ ਮੇਰੇ ਭਗਵੰਤ ਦੀ ਇਹ ਆਦਤ ਹੈ, ਸੁਭਾਅ ਹੈ, ਸਖੀ ਵਸ ਆਇਆ ਫਿਰ ਛੋੜ ਨਾ ਜਾਈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਰੀਤ ਭਲੀ ਭਗਵੰਤ। ਇਹ ਹੁੰਦਾ ਚੰਗਾ ਸੁਭਾਅ, ਜਿਹਨੂੰ ਇੱਕ ਵਾਰ ਗਲਵੱਕੜੀ ਵਿੱਚ ਲੈ ਲੈਂਦਾ ਉਹਨੂੰ ਵਿਛੋੜਦਾ ਨਹੀਂ। ਗੁਰੂ ਨੇ ਇੱਥੇ ਵੀ ਉਹ ਗੱਲ ਆ ਕੇ ਕਹਿਣ ਲੱਗੇ

ਉੱਥੇ ਵਿਛੜ ਕਦੇ ਨਾ ਜਾਏ। ਫਿਰ ਉਹਨਾਂ ਨੂੰ ਕੋਈ ਹੋਰ ਦਰਦ ਦਿਖਦਾ ਹੀ ਨਹੀਂ, ਉਹ ਇਧਰੋਂ ਵਿਛੜ ਕੇ ਕਿਧਰ ਜਾਏ। ਖੁਦ ਨੂੰ ਛੋੜ ਜਾਈਏ ਪ੍ਰਭ ਕਹਿ ਦਰ, ਆਣ ਨਾ ਪੀਆ ਤੇਰੀ ਸੰਸਾਰ, ਫਿਰ ਉਹ ਦਰ ਦਰ ਨਹੀਂ ਭਟਕਦੀਆਂ। ਉਹਨਾਂ ਨੇ ਭਰਮ ਦੇ ਭਾਦਰੋਂ ਦੇ ਮਹੀਨੇ ਦੇ ਭਰਮਾਂ ਵਿੱਚ ਭਟਕ ਭਟਕ ਕੇ ਦੇਖ ਲਿਆ। ਫਿਰਦੀ ਫਿਰਦੀ ਨਾਨਕ ਜੀ ਹੋਫਾ ਵੀ ਸੀ ਬਹੁਤ ਜਸਾਵਰ ਪੰਧਾ, ਬੜੇ ਲੰਬੇ ਸਫ਼ਰ ਕੀਤੇ ਭਰਮਾਂ ਵਿੱਚ, ਸਾਰਾ ਜੀਵਨ ਭਾਦੋ ਦਾ ਮਹੀਨਾ ਹੀ ਬਣ ਗਿਆ। ਭਰਮ ਭੁਲੇਖਿਆਂ ਦੇ ਰਾਤਾਂ ਗੁਜ਼ਰ ਗਈਆਂ, ਹੁਣ ਆ ਗਿਆ ਪ੍ਰਭੂ ਮਿਲਾਪ ਦਾ ਸਮਾਂ। ਹੁਣ ਉਹ ਨਹੀਂ ਭਟਕਣਾ ਚਾਹੁੰਦੀ, ਇਸ ਲਈ ਆਖਦੀ ਹੁਣ ਮੈਂ ਤੇਰਾ ਦਰ ਛੱਡ ਕੇ ਕਿਤੇ ਨਹੀਂ ਜਾਣਾ।

ਪਹਿਲੇ ਸਥਾਨ ਤੇ ਸੰਗਤ ਨਾਲ ਸਾਂਝੇ ਹੋਏ। ਕੁਛ ਆਪਾਂ ਇੱਥੇ ਗੁਰੂ ਕੋਲੋਂ ਮੰਗ ਕੇ ਉਹਦਾ ਅਸਲ ਭਾਵ ਜੋ ਗੁਰੂ ਆਖਣਾ ਚਾਹੁੰਦਾ ਹੈ। ਇਹਨਾਂ ਮਹੀਨਿਆਂ ਨਾਲ ਨਹੀਂ ਜੁੜਨਾ, ਇਹ ਅਸੀਂ ਮਨਾਉਂਦੇ ਹੀ ਰਹਿੰਦੇ ਹਾਂ। ਅਸੀਂ ਤਾਂ ਸਾਰਾ ਕੁਝ ਸੂਰਜ ਚੰਦਰਮਾ ਤੇ ਨਿਰਭਰ ਕਰ ਦਿੱਤਾ, ਠਾਕੁਰ ਛੋੜ ਦਾਸੀ ਤੋਂ ਸਿਮਰੇ ਦੇ ਘੇਰੇ ਵਿੱਚ ਹੀ ਆ ਗਏ। ਗੁਰੂ ਕਹਿੰਦੇ ਨੇ ਮੈਂ ਤੇਰਾ ਅੰਦਰ ਦਾ ਬਾਰਾਮਾ ਤੈਨੂੰ ਸਮਝਾਉਣਾ ਚਾਹੁੰਦਾ, ਜਿੰਦਰ ਚ ਜਦੋਂ ਤੇਰਾ ਦਿਲ ਚਾਹੇ ਤੂੰ ਆਪਣੀ ਮਰਜ਼ੀ ਨਾਲ ਮਰਜ਼ੀ ਦੀ ਸੁਖਾਇਨ ਰੁੱਤ ਲਿਆ ਸਕੇ। ਜਿਸ ਤਪਤ ਤੋਂ ਜ਼ਰਾ ਰੁੱਤ ਤੋਂ ਪਰੇਸ਼ਾਨ ਹੋਵੇ ਤੇ ਤੇਰੇ ਕੋਲ ਸਾਧਨ ਹੋਵੇ, ਅੰਦਰ ਦੀ ਰੁੱਤ ਕਿਵੇਂ ਬਦਲਣੀ, ਪਲਾਂ ਵਿੱਚ ਬਦਲ ਜਾਏ। ਇੱਕ ਅੰਦਰ ਵੀ ਬਾਰਾਮਾ ਹੈ, ਉਸਨੂੰ ਸਮਝ ਤਾਂ ਕਿ ਆ ਬਾਹਰ ਦੇ ਬਾਰਾਮਾ ਦੇ ਪ੍ਰਭਾਵ ਥੱਲੇ ਇਹਦੇ ਮੁਤਾਜ ਨਾ ਹੋਣੇ ਹੈ। ਮੈਨੂੰ ਤਾਂ ਭਰਮਾਂ ਵਿੱਚ ਫਸਿਆ ਹੋਇਆ, ਸੁਗਰਾਂਦਾ ਮੱਸਿਆ ਪੂਰਨਮਾਸ਼ੀਆਂ ਇੱਥੋਂ ਤੱਕ ਇੱਕ ਇੱਕ ਦਿਨ ਦੇ ਵੱਖ ਵੱਖ ਪਰਿਭਾਸ਼ਾ ਕਰਕੇ ਅਰਥ ਕੱਢੀ ਜਾਂਦਾ। ਮੈਨੂੰ ਬਜ਼ੁਰਗਾਂ ਦੀਆਂ ਕਈ ਗੱਲਾਂ ਯਾਦ ਆਉਂਦੀਆਂ ਨੇ। ਕਦੀ ਆਖਦੇ ਹੁੰਦੇ ਸਨ ਕੰਮ ਕਰਨ ਜਾਣਾ ਹੋਵੇ ਬੁੱਧਵਾਰ ਜਾਈਦਾ, ਬੁੱਧ ਕੰਮ ਸੁੱਧ ਬਸ ਬੁੱਧ ਜਾਈਦਾ, ਮੰਗਲਵਾਰ ਬਿਲਕੁਲ ਕੰਮ ਤੇ ਨਹੀਂ ਜਾਈਦਾ ਕਿਉਂਕਿ ਮੰਗਲ ਗੱਲ ਵਿੱਚ ਸੰਗਤ ਬੜੀਆਂ ਗੱਲਾਂ ਬਣਾਉਣੀਆਂ। ਵੀਰਵਾਰ ਨਾ ਜਾਈਏ, ਲੰਮੇ ਭਾਵੇਂ ਹੋਈਏ ਕਰੋ, ਇਹਦੀਆਂ ਗੱਲਾਂ ਸੁਣ ਸੁਣ ਸਾਡੇ ਅੰਦਰ ਐਸੇ ਸੰਸਕਾਰ ਸਮਾ ਦਿੱਤੇ ਗਏ ਕਿ ਅੱਜ ਸਦੀਆਂ ਬਾਅਦ ਵੀ ਅਜੇ ਸਾਡੇ ਅੰਦਰੋਂ ਉਹ ਭਾਦੋਂ ਦੇ ਭਰਮ ਨਹੀਂ ਖਤਮ ਹੋ ਰਹੇ ਤੇ ਪੁਰਾਣੀਆਂ ਵਿੱਚ ਫਸੇ ਹੋਏ ਹਾਂ। ਆਓ ਜੀਵਨ ਨੂੰ ਭਾਦੋਂ ਦੀਆਂ ਭਰਮ ਭੁਲਾਣੀਆਂ ਵਿੱਚੋਂ ਕੱਢੀਏ ਤੇ ਗੁਰੂ ਦੇ ਬਖਸ਼ੇ ਹੋਏ ਸੰਸਕਾਰ ਜਿਹੜੇ ਨੇ ਉਹਨਾਂ ਦਾ ਅਸਲ ਰੂਪ ਸਮਝ ਕੇ ਉਹਦੇ ਨਾਲ ਜੁੜ ਕੇ ਜੀਵਨ ਦੇ ਰਾਹ ਸੁਖਾਲੇ ਕਰੀਏ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਖੁਦਾ ਦੀ ਖੁਦਾਈ ਦਾ ਕੋਈ ਅੰਤ ਨਹੀਂ ਹੈ, ਉਹ ਖੁਦਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਹੈ। ਅਸੀਂ ਬਹੁਤ ਖੋਜਿਆ, ਜੀਵ ਨੇ, ਸਾਇੰਸਦਾਨਾਂ ਨੇ, ਸਾਡੇ ਗੁਰਮੁਖ ਪਿਆਰੇ ਵਿਗਿਆਨੀਆਂ ਨੇ, ਸਾਇੰਸ ਨੇ ਬਹੁਤ ਖੋਜਿਆ, ਬਹੁਤ ਕੁਛ ਲੱਭਿਆ, ਬਹੁਤ ਕੁਛ ਪਾਇਆ, ਪਰ ਅਜੇ ਬਹੁਤ ਸਾਰੇ ਕੁਦਰਤ ਦੇ ਭੇਦ, ਖੁਦਾ ਦੀ ਖੁਦਾਈ ਦਾ ਅੰਤ ਹੀ ਕੋਈ ਨਹੀਂ। ਹਰ ਕੀ ਗਤ ਨਹਿ ਕੋਈ ਜਾਣੈ, ਸਤਿਗੁਰਾਂ ਦੀ ਬਾਣੀ ਦਾ ਵਚਨ ਹੈ, ਜੋਗੀ ਜਤੀ ਤਪੀ ਪਚ ਹਾਰੇ ਅਰਬ ਲੋਕ ਸਿਆਣੇ। ਉਹ ਵਾਹਿਗੁਰੂ ਖੁਦਾ ਦੀ ਖੁਦਾਈ ਦਾ ਕਿਸੇ ਨੇ ਅੰਤ ਤਾਂ ਕੀ ਪਾਉਣਾ, ਉਹਦੇ ਪੂਰਨ ਭੇਦਾਂ ਨੂੰ ਕੋਈ ਨਹੀਂ ਪਾ ਸਕਿਆ। ਇਹੀ ਖੁਦਾ ਦੀ ਖੁਦਾਈ ਹੈ। ਜਿਸ ਦਿਨ ਖੁਦਾ ਦੀ ਖੁਦਾਈ ਦਾ ਅੰਤ ਪਾ ਲਿਆ, ਉਸ ਦਿਨ ਤੇ ਖੁਦਾ ਦਾ ਅੰਤ ਗੁਰਮੁਖ ਪਿਆਰਿਓ, ਪਰ ਇਹ ਹੋ ਨਹੀਂ ਸਕਦਾ। ਸਤਿਗੁਰਾਂ ਦੀ ਬਾਣੀ ਦਾ ਬਚਨ ਸਿੱਧਾਂ ਨਾਲ ਗੋਸ਼ਟ ਹੋਈ ਤੇ ਸਿੱਧਾਂ ਨੇ ਆਖਿਆ, ਨਾਨਕਾ ਉਸ ਖੁਦਾ ਦਾ ਕੋਈ ਅੰਤ ਨਹੀਂ ਹੈ, ਵਾਹਿਗੁਰੂ ਬੇਅੰਤ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਰੂਪਾਂ ਦੇ ਅੰਦਰ ਸਤਿਗੁਰਾਂ ਨੇ ਵੱਖ ਵੱਖ ਜਾਮਿਆਂ ਜੋ ਬਾਣੀ ਉਚਾਰਨ ਕੀਤੀ, ਵਚਨ ਕੀਤਾ, ਆਖਿਆ ਸਿੱਧੋ ਵਾਹਿਗੁਰੂ ਦਾ ਅੰਤ ਹੈ, ਖੁਦਾ ਦਾ ਅੰਤ ਹੈ। ਉਹ ਬੜੇ ਹੈਰਾਨ ਹੋ ਗਏ, ਕੀ ਹੈ ਖੁਦਾ ਦਾ ਅੰਤ? ਅੱਜ ਤੱਕ ਜਿੰਨੇ ਮਤ ਮਤਾਂਤਰ, ਜਿੰਨੇ ਧਰਮ ਗ੍ਰੰਥ, ਜਿੰਨੇ ਵੇਦ ਸ਼ਾਸਤਰ ਸਭ ਚ ਲਿਖਿਆ ਖੁਦਾ ਦਾ ਅੰਤ ਨਹੀਂ ਹੈ। ਨਾਨਕਾ ਤੂੰ ਖੁਦਾ ਦਾ ਅੰਤ ਕਹਿੰਦਾ, ਖੁਦਾ ਦਾ ਅੰਤ ਕਿਵੇਂ ਹੈ? ਤੇ ਸਤਿਗੁਰਾਂ ਨੇ ਬਾਣੀ ਵਿੱਚ ਉਚਾਰਿਆ, ਇਹੋ ਅੰਤ ਨਾ ਜਾਣੈ ਕੋਈ। ਉਹ ਖੁਦਾ ਦਾ ਅੰਤ ਹੀ ਇਹ ਹੈ ਕਿ ਉਸ ਨੂੰ ਕੋਈ ਵੀ ਮਨੁੱਖ ਜਾਣ ਨਹੀਂ ਸਕਦਾ, ਜੀਵ ਜਾਣ ਨਹੀਂ ਸਕਦਾ, ਇਹ ਖੁਦਾ ਦਾ ਅੰਤ ਹੈ। ਤੂੰ ਬੇਅੰਤ ਤੋਂ ਵਿਰਲਾ ਜਾਣੈ, ਉਸਦਾ ਅੰਤ ਕੋਈ ਨਹੀਂ ਪਾ ਸਕਦਾ। ਅੰਤ ਕੋ ਚਾਹਣ ਜੋਗ ਹੈ ਸੋ ਆਏ ਅੰਤ ਗਵਾਏ। ਜਿਵੇਂ ਧਰਮ ਗ੍ਰੰਥਾਂ ਵਿੱਚ ਲਿਖਿਆ, ਇੱਕ ਲੂਣ ਦੀ ਡਲੀ ਸਮੁੰਦਰ ਦਾ ਸਾਹ ਪਾਉਣ ਵਾਸਤੇ ਆਪਣੇ ਸਾਥੀਆਂ ਨੂੰ ਕਹਿ ਕੇ, ਮੈਂ ਸਮੁੰਦਰ ਦੀ ਡੂੰਘਾਈ ਨੂੰ ਮਾਪ ਕੇ ਆਵਾਂਗੇ, ਸਮੁੰਦਰ ਕਿੰਨਾ ਡੂੰਘਾ, ਇਹ ਸਮੁੰਦਰ ਦਾ ਖੇਤਰਫਲ ਕਿੰਨਾ, ਇੰਨੀ ਡੂੰਘਾਈ ਕਿੰਨੀ ਹੈ। ਪਰ ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਕਿ ਚਲੀ ਪੁੱਤਰੀ ਲਾਉਣ ਕੀ ਸਾਹੇ ਸਮੁੰਦਰ ਕੀ ਲੈਣ, ਅਨਾਥ ਆਪ ਆਪੇ ਭਈ ਪ੍ਰਗਟ ਕਹੇ ਕੋ ਬੈਣ। ਕਹਿੰਦੇ ਜਿਸ ਵੇਲੇ ਉਹ ਆਪਣੇ ਸਾਥੀਆਂ ਨੂੰ ਕਹਿ ਕੇ ਕਿ ਮੈਂ ਸਮੁੰਦਰ ਦਾ ਸਾਹ ਪਾ ਕੇ ਵਾਪਸ ਆਵਾਂਗੇ, ਕਿੰਨਾ ਕੁ ਡੂੰਘਾ, ਇਹਦੀ ਲੰਬਾਈ ਚੌੜਾਈ ਕਿਤਨੀ ਹੈ। ਪਰ ਰਿਜ਼ਲਟ ਕੀ ਹੋਇਆ? ਕਹਿੰਦੇ ਲੂਣ ਦੀ ਡਲੀ ਥੋੜ੍ਹਾ ਜਿਹਾ ਕੁਝ ਮੀਟਰ ਹੀ ਪਾਣੀ ਦੇ ਤਹਿ ਦੇ ਅੰਦਰ ਗਏ, ਉਹਦਾ ਆਪਣਾ ਸਰੂਪ ਖਤਮ ਹੋ ਗਿਆ ਤੇ ਲੂਣ ਦੀ ਡਲੀ ਖੁਰ ਕੇ ਪਾਣੀ ਦੇ ਵਿੱਚ ਪਾਣੀ ਦਾ ਰੂਪ ਬਣ ਗਈ, ਪਾਣੀ ਦੇ ਨਾਲ ਹੀ ਮਿਲ ਗਈ ਵਾਪਸ ਆ ਕੇ। ਤੇ ਉਹਨੇ ਕੀ ਦੱਸਣਾ ਸੀ? ਜਿਹੜੇ ਵਾਹਿਗੁਰੂ ਦਾ ਅੰਤ ਪਾਉਣ ਵਾਸਤੇ, ਖੁਦਾ ਦੀ ਖੁਦਾਈ ਦਾ ਅੰਤ ਪਾਉਣ ਵਾਸਤੇ ਗਏ, ਉਹਨਾਂ ਨੇ ਆਪਣਾ ਅੰਤ ਜਿਹੜਾ ਸੀ ਉਹ ਗਵਾ ਦਿੱਤਾ, ਉਹਦੇ ਵਿੱਚ ਹੀ ਲੀਨ ਹੋ ਗਏ, ਉਹ ਖੁਦਾ ਦੀ ਖੁਦਾਈ ਦਾ ਕੋਈ ਅੰਤ ਨਹੀਂ ਪਾ ਸਕੇ ਆ। ਤੋ ਗੁਰਮੁਖ ਪਿਆਰੇ, ਉਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਕੁਦਰਤ ਹੈ, ਜੋ ਖੁਦਾ ਦੀ ਖੁਦਾਈ ਹੈ, ਉਹਦਾ ਅੰਤ ਤਾਂ ਕੀ? ਉਸਦੀ ਕੁਦਰਤ ਦਾ ਅੰਤ ਨਹੀਂ, ਭਾਵੇਂ ਸਾਇੰਸ ਨੇ ਬਹੁਤ ਖੋਜ ਕੀਤੀ ਹੈ, ਪਰ ਟੁੱਟੇ ਹੋਏ ਫਲ ਨੂੰ ਮੁੜ ਦਰਖਤ ਦੇ ਨਾਲ ਜੋੜਨਾ ਅਸੰਭਵ ਹੈ। ਇਸੇ ਤਰ੍ਹਾਂ ਇਹ ਮਨੁੱਖਾ ਜਨਮ ਜਿਉਂ ਬਨ ਫਲ ਪਾਕੇ ਭੋਇੰਗਰ ਹੈ, ਬਹੁਰ ਨਾ ਲੱਗੇ ਡਾਰ, ਸੱਚੇ ਪਾਤਸ਼ਾਹ ਬਚਨ ਕਰਦੇ, ਮੁੜ ਮਨੁੱਖਾ ਜਨਮ ਜਿਹੜਾ ਤੈਨੂੰ ਮਿਲਣਾ ਨਹੀਂ ਹੈ। ਜਿਵੇਂ ਟੁੱਟਿਆ ਹੋਇਆ ਫਲ ਦਰਖਤ ਦੇ ਨਾਲ ਨਹੀਂ ਲੱਗ ਸਕਦਾ, ਇਸੇ ਤਰ੍ਹਾਂ ਇਹ ਮਨੁੱਖਾ ਜਨਮ ਤੈਨੂੰ ਵਾਰ ਵਾਰ ਨਹੀਂ ਹੱਥ ਆਉਣਾ। ਇਸ ਕਰਕੇ ਗੁਰਬਾਣੀ ਦੇ ਬਚਨ, ਇਹ ਤੇਰੀ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਵਾਹਿਗੁਰੂ ਦੀ ਬੰਦਗੀ ਨਾਲ ਜੁੜ, ਭਗਤੀ ਨਾਲ ਜੁੜ, ਤੇਰਾ ਜੀਵਨ ਸਫਲ ਹੋ ਜਾਵੇਗਾ। ਸਮੁੱਚੀ ਮਨੁੱਖਤਾ ਨੂੰ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੇ ਉਪਦੇਸ਼ ਬਖਸ਼ਿਆ, ਸਾਰੇ ਸੰਸਾਰ ਨੂੰ ਉਪਦੇਸ਼ ਬਖਸ਼ਿਆ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਆਵੇ ਸਤਿਗੁਰ ਦੀ ਸ਼ਰਨ ਵਿੱਚ, ਸਤਿਗੁਰ ਦਾ ਉਪਦੇਸ਼ ਤੇ ਸੰਦੇਸ਼ ਚੌਂ ਵਰਨਾ ਕੋ ਸਾਂਝਾ। ਸੁਆਓ ਸਤਿਗੁਰ ਰਹਿਮਤ ਕਰ ਰਹੇ ਹੈ, ਲੜੀਵਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਆਪ ਸਰਵਣ ਕਰਦੇ ਆ ਰਹੇ ਹੋ। ਵਿਹਾਗੜੇ ਰਾਗ ਵਿੱਚ ਸ਼ਹੀਦਾਂ ਦੇ ਸਰਦਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਮੁਖਾਰ ਗੁਣ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸ਼ਬਦ ਦਾ ਤੀਜਾ ਬਾਂਦੇ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੇ 546 ਅੰਗ ਦੇ ਉੱਤੇ ਪਾਵਨ ਬਾਣੀ ਜੋ ਸਤਿਗੁਰਾਂ ਦੀ ਅੰਕਿਤ ਕੀਤੀ ਹੋਈ ਹੈ। ਜਿਸ ਦਾ ਗੁਰਮੁਖ ਪਿਆਰੇ ਸਤਿਕਾਰਯੋਗ ਗਿਆਨੀ ਸਾਹਿਬ ਭਾਈ ਸਾਹਿਬ ਸਿੰਘ ਸਾਹਿਬ ਹੋਣਾ ਤੋਂ ਆਪ ਜੀ ਨੇ ਮੂਲ ਪਾਠ ਸਰਵਣ ਕੀਤਾ ਹੈ। ਆਓ ਜੋ ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਬਾਣੀ ਵਿੱਚ ਸਾਨੂੰ ਵਿਚਾਰ ਬਖਸ਼ਿਸ਼ ਕਰ ਰਹੇ ਹੈ, ਉਸ ਪਾਵਨ ਬਾਣੀ ਦੀ ਵਿਚਾਰ ਨੂੰ ਸਮਝ ਕਰਕੇ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਜਾਵੇ, ਸਾਡਾ ਮਨੁੱਖਾ ਜਨਮ ਸਫਲਾ ਹੋ ਜਾਵੇ। ਗੁਰਬਾਣੀ ਦੀ ਵਿਚਾਰ ਧਾਰਾ ਅਸੀਂ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ। ਮਾਫ ਕਰਨਾ, ਗੁਰਬਾਣੀ ਕੇਵਲ ਪੜ੍ਹਨ ਲਈ ਨਹੀਂ ਹੈ, ਗੁਰਬਾਣੀ ਕੇਵਲ ਸੁਣਨ ਲਈ ਨਹੀਂ ਹੈ, ਗੁਰਬਾਣੀ ਕੇਵਲ ਮੱਥਾ ਟੇਕਣ ਲਈ ਨਹੀਂ ਹੈ। ਇਹ ਸਾਰਾ ਕੁਝ ਕਰਨਾ, ਪਰ ਇਹਦੇ ਵਿੱਚ ਜੋ ਸਿਧਾਂਤ ਹੈ ਗੁਰਬਾਣੀ ਦੇ ਦਰਸ਼ਨ, ਸਤਿਗੁਰਾਂ ਨੂੰ ਮੱਥਾ ਟੇਕ ਕੇ ਆਪਣੇ ਪੁੰਨ ਭਾਗ ਬਣਾਉਣੇ, ਨਤਮਸਤਕ ਹੋਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਇੱਥੋਂ ਤੱਕ ਸੀਮਤ ਨਹੀਂ ਰਹਿ ਜਾਣਾ। ਗੁਰਬਾਣੀ ਨੂੰ ਪੜ੍ਹਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਪੜ੍ਹਨ ਤੱਕ ਸੀਮਤ ਨਹੀਂ ਰਹਿ ਜਾਣਾ। ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਸੁਣਨਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਪਰ ਇੱਥੋਂ ਤੱਕ ਸੀਮਤ ਨਹੀਂ ਰਹਿ ਜਾਣਾ। ਜੋ ਗੁਰਬਾਣੀ ਨੇ ਉਪਦੇਸ਼ ਬਖਸ਼ਿਆ, ਜੋ ਗੁਰਬਾਣੀ ਦੀ ਵਿਚਾਰਧਾਰਾ, ਜੋ ਗੁਰਬਾਣੀ ਦੀ ਸਾਡੇ ਗੁਰੂ ਸਾਹਿਬਾਨਾਂ ਦੀ ਫਿਲਾਸਫੀ ਹੈ, ਉਸ ਨੂੰ ਸਮਝਣਾ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਪਰ ਕਹਾਣੀ ਇੱਥੇ ਖਤਮ ਨਹੀਂ ਹੋਣੀ, ਪੜ੍ਹ ਸੁਣ ਕੇ ਵਿਚਾਰ ਕੇ ਅਸੀਂ ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ। ਪ੍ਰੈਕਟੀਕਲੀ ਜੀਵਨ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਅਨੁਸਾਰ ਹੋਵੇ। ਇਨਸਾਨ ਗਲਤੀਆਂ ਦਾ ਪੁਤਲਿਆ ਸੀ, ਪੈਰ ਪੈਰ ਤੇ ਕਦਮ ਕਦਮ ਤੇ ਭੁੱਲਦੇ ਹਾਂ, ਪਰ ਸਤਿਗੁਰ ਦੇ ਚਰਨਾਂ ਚ ਨਤਮਸਤ ਹੋ ਕੇ ਸਤਿਗੁਰ ਤੋਂ ਹਮੇਸ਼ਾ ਇਹ ਆਸ਼ੀਰਵਾਦ ਮੰਗਣਾ ਕਿ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ, ਬਖਸ਼ਿਸ਼ ਕਰੋ। ਤੁਸੀਂ ਸ਼ਰਨ ਪਿਆਂ ਦੀ ਲਾਜ ਰੱਖਦੇ ਹੋ, ਅਸੀਂ ਖਿਣ ਖਿਣ ਭੁੱਲਣ ਹਾਰ ਹਾਂ, ਆਪ ਬਖਸ਼ਿੰਦ ਪਿਤਾ ਹੋ, ਆਪ ਕਿਰਪਾ ਕਰਕੇ ਸਾਨੂੰ ਬਖਸ਼ੋ। ਸਾਡੀਆਂ ਭੁੱਲਾਂ ਗਲਤੀਆਂ ਔਗੁਣਾਂ ਨੂੰ ਚਿਤਾਰਨਾ ਨਾ ਕਰੋ, ਅਸੀਂ ਆਪ ਜੀ ਦੀ ਸ਼ਰਨ ਹਾਂ। ਮੇਲ ਲਹੋ ਦਿਆਲ ਢਹਿ ਪਏ ਦੁਆਰੇ ਆ, ਰੱਖ ਲੇ ਗੋ ਦੀਨ ਦਿਆਲ ਭਰਮਤ ਬਹੁ ਹਾਰੇ ਆ। ਸਤਿਗੁਰ ਦੀ ਸ਼ਰਨ ਜੈਸਾ ਬਾਰਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ, ਬਹੁ ਭਾਤੀ ਬਹੁਤ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਅਰਦਾਸਾਂ ਕਰਕੇ ਇੱਕ ਦਿਨ ਬਾਜਾਂ ਵਾਲੇ ਸਤਿਗੁਰ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਣਾ ਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੈ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ, ਜੋ ਬੀਤੀ ਸੋ ਬੀਤੀ। ਅੱਗੇ ਸਮਝ ਚੱਲਣਾ, ਗੁਰੂ ਅੱਗੇ ਅਰਦਾਸ ਕਰਕੇ ਸਤਿਗੁਰ ਕਿਰਪਾ ਕਰੋ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕਿਰਪਾ ਕਰੋ ਸੱਚੇ ਪਾਤਸ਼ਾਹ, ਆਪ ਜੀ ਦੀ ਬੰਦਗੀ, ਆਪ ਜੀ ਦੀ ਭਗਤੀ ਦੀ ਦਾਤ, ਆਪ ਜੀ ਦੀ ਸ਼ਰਨ ਆਏ ਫਿਰ ਕਰਿਆ ਤਉ ਸਰਨ ਆਏ। ਮਹਾਰਾਜ ਆਪ ਜੀ ਦੀ ਸ਼ਰਨ ਵਿੱਚ ਹਾਂ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰੋ, ਬਖਸ਼ਿਸ਼ ਕਰੋ। ਸਤਿਗੁਰ ਸੱਚੇ ਪਾਤਸ਼ਾਹ ਦਾ ਵੀ ਐਸਾ ਉਪਦੇਸ਼ ਇਸ ਸ਼ਬਦ ਦੇ ਅੰਦਰ ਕਿ ਵਾਹਿਗੁਰੂ ਦੀ ਬੰਦਗੀ ਨਾਲ ਜੁੜੋ, ਬੰਦਗੀ ਨਾਲੋਂ ਟੁੱਟਿਆ ਹੋਇਆ ਮਨੁੱਖ, ਵਾਹਿਗੁਰੂ ਦੀ ਭਗਤੀ ਨਾਲੋਂ ਟੁੱਟਿਆ ਹੋਇਆ ਮਨੁੱਖ, ਵਾਹਿਗੁਰੂ ਦੇ ਗੁਣਾਂ ਨਾਲੋਂ ਟੁੱਟਿਆ ਹੋਇਆ ਮਨੁੱਖ ਭਟਕਦਾ ਹੈ, ਭਟਕਣਾ ਹੈ ਉਸ ਨੂੰ। 84 ਲੱਖ ਜੋਨਾਂ ਦੀ ਭਟਕਣਾ, ਜੰਮ ਜੰਮ ਮਰਿਆ ਮਰਿਆ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਵਚਨ ਹੈ। ਮਨੁੱਖ ਭਟਕ ਰਿਹਾ ਵਾਹਿਗੁਰੂ ਦੀ ਬੰਦਗੀ ਨੂੰ ਛੱਡ ਕੇ, ਬੰਦਗੀ ਨੂੰ ਭੁੱਲ ਕੇ, ਸਿਮਰਨ ਨੂੰ ਛੱਡ ਕੇ, ਵਾਹਿਗੁਰੂ ਨੇ ਜੋ ਜੀਵਨ ਜਾਚ ਬਖਸ਼ੀ ਉਸ ਨੂੰ ਛੱਡ ਕੇ ਮਨੁੱਖ ਭਟਕ ਰਿਹਾ। ਤੇ ਖਿਆਲ ਕਰਿਓ, ਅੱਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਵੀ ਐਸਾ ਵਚਨ ਕਰ ਰਹੇ ਹਨ। ਬੀਜ ਨਾ ਕੋਈ ਕਰੇ ਅਕਿਰਤ ਧਨ ਵਿਛੜ ਪਿਆ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵਾਹਿਗੁਰੂ ਦੇ ਗੁਣਾਂ ਨੂੰ ਭੁੱਲ ਜਾਂਦਾ, ਜਿਹੜਾ ਵਾਹਿਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਜਾਂਦਾ, ਆਪਣੇ ਮਨੁੱਖਾ ਜਨਮ ਦੇ ਜੋ ਪ੍ਰਯੋਜਨ ਹੈ ਉਸ ਨੂੰ ਭੁੱਲ ਜਾਂਦਾ ਕਿ ਵਾਹਿਗੁਰੂ ਦੀ ਬੰਦਗੀ ਕਰਕੇ ਵਾਹਿਗੁਰੂ ਤੋਂ ਲੀਨ ਹੋਣਾ, ਵਿਛੜਿਆ ਹਾਂ ਪਰਮ ਜੋਤ ਤੋਂ, ਪਰਮਾਤਮਾ ਤੋਂ ਵਿਛੜ ਕੇ ਜੀਵ ਆਤਮਾ ਬਣੀ ਹੈ ਤੇ ਜੀਵ ਆਤਮਾ ਤੋਂ ਮੁੜ ਪਰਮਾਤਮਾ ਦਾ ਰੂਪ ਹੋਣਾ। ਪਰ ਜਿਹੜਾ ਮਨੁੱਖ ਭੁੱਲ ਜਾਂਦਾ ਇਸ ਵਿਚਾਰ ਨੂੰ, ਇਹ ਸਤਿਗੁਰ ਦੇ ਸਿਧਾਂਤ ਨੂੰ ਇਸ ਜੀਵਨ ਦੀ ਵਿਚਾਰਧਾਰਾ ਨੂੰ ਅਕਿਰਤ ਧਨ ਬਣ ਜਾਂਦਾ ਹੈ। ਵਾਹਿਗੁਰੂ ਦੇ ਪਰਉਪਕਾਰਾਂ ਗੁਣਾਂ ਨੂੰ ਭੁੱਲ ਜਾਂਦਾ ਹੈ, ਅਕਿਰਤ ਧਨ ਬਣ ਜਾਂਦਾ। ਇਹੋ ਜੇ ਅਕਿਰਤ ਧਨ ਨੂੰ ਫਿਰ ਵਾਹਿਗੁਰੂ ਨਾਲ ਜੋੜਨ ਵਾਸਤੇ ਕੋਈ ਵਿਚੋਲ ਗਰੀਬ ਨਹੀਂ ਕਰਦਾ। ਬੀਜ ਨਾ ਕੋਈ ਕੋਏ ਕਰੇ, ਬੀਜ ਦਾ ਅਰਥ ਹੈ ਵਿਚੋਲਾਪਣ। ਕੋਈ ਫਿਰ ਵਿਚੋਲਾਪਣ ਵਿਚੋਲ ਗਰੀਬ ਨਹੀਂ ਕਰਦਾ ਇਹੋ ਜਿਹੇ ਮਨੁੱਖ ਦੀ, ਜਿਹੜਾ ਵਾਹਿਗੁਰੂ ਤੋਂ ਵਿਛੜਿਆ ਅਕਿਰਤ ਧਨ ਹੋ ਜਾਂਦਾ ਹੈ। ਇਹ ਖਿਆਲ ਕਰਨਾ, ਬੀਜ ਨਾ ਕੋਈ ਕਰੇ ਅਕਿਰਤ ਧਨ ਵਿਛੜ ਪਿਆ, ਉਹ ਵਾਹਿਗੁਰੂ ਦੀ ਉਸ ਬੰਦਗੀ ਤੋਂ, ਮਿਹਰ ਤੋਂ, ਰਹਿਮਤ ਤੋਂ, ਬਖਸ਼ਿਸ਼ ਤੋਂ ਵਿਛੜ ਜਾਂਦਾ, ਅਕਿਰਤ ਧਨ ਬਣ ਜਾਂਦਾ। ਤੇ ਕਿਰਤ ਧਨ ਸਭ ਤੋਂ ਭੈੜਾ ਮਨੁੱਖ ਅਕਿਰਤ ਧਨ ਲਿਖਿਆ। ਜੇ ਸਿੱਖ ਜਗਤ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਉਹਨਾਂ ਦੀਆਂ ਵਾਰਾਂ, ਉਹਨਾਂ ਦੇ ਕਵਿਤ ਸਵਈਏ, ਤੇ ਬੜਾ ਉਪਦੇਸ਼ ਉਹਨਾਂ ਨੇ ਗੁਰਮੁਖ ਪਿਆਰੇ ਸਾਨੂੰ ਗੁਰਮੁਖ ਬਣਨ ਵਾਸਤੇ, ਗੁਰਸਿੱਖ ਬਣਨ ਵਾਸਤੇ, ਅਕਿਰਤ ਘਣਤਾ ਤੋਂ ਬਚਣ ਵਾਸਤੇ, ਅਕਿਰਤ ਘਣਤਾ ਦੇ ਬਾਬਤ ਭਾਈ ਗੁਰਦਾਸ ਜੀ ਨੇ ਤੇ ਇੱਥੋਂ ਤੱਕ ਲਿਖ ਦਿੱਤਾ। ਭਾਈ ਗੁਰਦਾਸ ਜੀ

ਦਿੰਦੇ ਹਾਂ ਸ਼ਰਾਬ ਦੇ ਅੰਦਰ, ਮਧ ਵਿੱਚ, ਮਧ ਨਾਮ ਹੈ ਸ਼ਰਾਬ ਦਾ, ਸ਼ਰਾਬ ਦੇ ਅੰਦਰ ਕੁੱਤੇ ਦਾ ਮਾਸ ਰਿੰਨਣਾ ਕੀਤਾ। ਦੋਨੇ ਹੀ ਵਸਤੂਆਂ ਮਾੜੀਆਂ, ਇੱਕ ਤੇ ਮਾਸ ਤੇ ਦੂਜਾ ਸ਼ਰਾਬ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਅੰਦਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸਾ ਬਚਨ ਆਉਂਦਾ, ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਰਾਬ ਨੂੰ ਜਿਹੜਾ ਹੈ ਭ੍ਰਿਸ਼ਟ ਕਹਿਣਾ ਕੀਤਾ, ਸ਼ਰਾਬ ਨੂੰ ਸ਼ਰਾਬ ਤੋਂ ਦੂਰ ਰਹਿਣ ਦੀ ਬਾਤ। ਸ਼ਰਾਬ ਦੇ ਅਰਥੀ ਵਿਦਵਾਨਾਂ ਨੇ ਸ਼ਰਾਰਤ ਦਾ ਪਾਣੀ, ਸਰ ਪਲਸ ਆਵ, ਸਰ ਜਮਾਂ ਆਵ, ਜੋ ਸ਼ਰਾਰਤ ਦਾ ਪਾਣੀ ਹੈ ਜਿਹਨੂੰ ਪੀ ਕੇ ਸ਼ਰਾਰਤਾਂ ਸੁੱਝਦੀਆਂ ਨੇ, ਧਰਮ ਕਰਮ ਤੋਂ ਦੂਰ ਹੋਣੇ ਆ, ਭਾਵੇਂ ਕਿ ਰਹਿਤ ਮਰਜ਼ਾਦਾ ਦੇ ਅੰਦਰ ਇਸ ਨੂੰ ਬਦਰ ਕੁਰੈਤ ਨਹੀਂ ਪਰ ਨਸ਼ਾ ਜ਼ਰੂਰ ਲਿਖਿਆ ਸ਼ਰਾਬ ਨੂੰ, ਕਿ ਸ਼ਰਾਬ ਨਸ਼ਾ ਹੈ ਤੇ ਸਿੱਖ ਨੇ ਇਸ ਨਸ਼ੇ ਤੋਂ ਦੂਰ ਰਹਿਣਾ ਹੈ, ਇਸ ਨਸ਼ੇ ਤੋਂ ਬਚਣਾ ਹੈ ਸ਼ਰਾਬ ਤੋਂ। ਗੰਦੀ ਵਸਤੂ ਹੈ, ਮਾੜੀ ਵਸਤੂ ਹੈ ਤੇ ਖਿਆਲ ਕਰਨਾ ਗੁਰਮੁਖ ਪਿਆਰੇ। ਭਾਈ ਗੁਰਦਾਸ ਜੀ ਕਹਿੰਦੇ ਕਿਸੇ ਔਰਤ ਨੇ ਮਦ ਵਿੱਚ ਰਿੱਧਾ ਪਾਏ ਤੇ ਕੁੱਤੇ ਦਾ ਮਾਸ ਧਰਿਆ, ਮਾਣਸ ਖੋਪਰੀ ਤੇ ਸੰਬੰਧੀ ਵਾਸ, ਫਿਰ ਉਸ ਬਣੇ ਹੋਏ ਮਾਸ ਨੂੰ ਕਿਸੇ ਵਧੀਆ ਸਟੀਲ ਦੇ ਬਰਤਨ, ਚਾਂਦੀ ਦੇ ਬਰਤਨ ਚ ਨਹੀਂ ਪਾਇਆ, ਉਸ ਨੂੰ ਇੱਕ ਮਨੁੱਖ ਦੀ ਖੋਪੜੀ ਦੇ ਅੰਦਰ, ਮਰੇ ਹੋਏ ਮਨੁੱਖ ਦੀ ਖੋਪੜੀ ਨੂੰ ਬਰਤਨ ਬਣਾਇਆ ਤੇ ਉਸ ਮਾਸ ਨੂੰ ਉਹਦੇ ਵਿੱਚ ਪਾ ਲੈਣਾ ਕੀਤਾ, ਟਿਕਾ ਲੈਣਾ ਕੀਤਾ। ਧਰਿਆ ਮਾਣਸ ਖੋਪੜੀ ਤੇ ਸੰਬੰਧੀ ਵਾਸ, ਤੇ ਅਗਾਂਹ ਭਾਈ ਗੁਰਦਾਸ ਜੀ ਲਿਖਦੇ ਨੇ ਰੱਤੂ ਭਰਿਆ ਕੱਪੜਾ, ਫਿਰ ਇੱਕ ਕੱਪੜੇ ਨੂੰ ਪੂਰਾ ਖੂਨ ਦੇ ਨਾਲ ਲਵੇੜ ਕਰਕੇ, ਖੂਨ ਦੇ ਨਾਲ ਭਿਉਂ ਕਰਕੇ, ਗਹਿਗਚ ਕਰਕੇ, ਖੂਨ ਦੇ ਨਾਲ ਉਸ ਮਾਸ ਨੂੰ ਖੋਪੜੀ ਦੇ ਵਿੱਚ ਜਿਸ ਨੂੰ ਪਾਇਆ ਹੋਇਆ ਉਹਨੂੰ ਢੱਕ ਲੈਣਾ ਕੀਤਾ। ਸ਼ਰਾਬ ਵਿੱਚ ਬਣਿਆ ਕੁੱਤੇ ਦਾ ਮਾਸ ਮਨੁੱਖ ਦੀ ਖੋਪੜੀ ਚ ਪਿਆ ਤੇ ਉੱਤੋਂ ਖੂਨ ਨਾਲ ਭਰੇ ਹੋਏ ਕੱਪੜੇ ਦੇ ਨਾਲ ਢੱਕ ਦੇਣਾ ਕੀਤਾ। ਉਸ ਨੂੰ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਵਿਲਾਸ। ਭੋਗ ਵਿਲਾਸਾਂ ਦੇ ਅੰਦਰ ਕਾਮ ਕ੍ਰੋਧ ਹੰਕਾਰ ਦੇ ਵਿੱਚ ਰੱਤੀ ਹੋਈ ਮਾੜੇ ਕਰਮਾਂ ਵਾਲੀ ਔਰਤ ਉਸ ਨੂੰ ਇਸ ਤਰ੍ਹਾਂ ਢੱਕ ਕੇ ਲਿਜਾ ਰਹੀ ਸੀ ਤੇ ਅੱਗੋਂ ਕਿਸੇ ਆਉਂਦੇ ਮੁਸਾਫਰ ਨੇ ਪੁੱਛਿਆ ਕਿ ਭੈਣ ਆ ਕੀ ਵਸਤੂ ਹੈ, ਖੂਨ ਚੋਰਿਆ, ਖੂਨ ਦਾ ਭਰਿਆ ਕੱਪੜਾ ਉੱਤੇ ਪਾਇਆ, ਮੱਖੀਆਂ ਭਿਣਕ ਰਹੀਆਂ ਨੇ, ਇਹਦੇ ਵਿੱਚ ਕੀ ਹੈ, ਇਹ ਕਿਸ ਚੀਜ਼ ਨੂੰ ਢੱਕ ਕੇ ਲਿਜਾ ਰਹੀ ਹੈ। ਤਾਂ ਉਸ ਔਰਤ ਨੇ ਵਿਸਥਾਰ ਨਾਲ ਦੱਸਿਆ, ਕਹਿਣ ਲੱਗੀ ਭਰਾਵਾ ਇਹ ਕੁੱਤੇ ਦਾ ਮਾਸ ਹੈ, ਸ਼ਰਾਬ ਵਿੱਚ ਰਿੰਨਿਆ ਹੋਇਆ, ਮਨੁੱਖ ਦੀ ਖੋਪੜੀ ਚ ਪਾਇਆ। ਤੇ ਕਹਿਣ ਲੱਗਿਆ ਪੁੱਛਣ ਵਾਲਾ, ਕਹਿੰਦਾ ਇੰਨੀ ਗੰਦੀ ਵਸਤੂ, ਇੰਨੀ ਮਾੜੀ ਵਸਤੂ, ਕੁੱਤੇ ਦਾ ਮਾਸ ਸ਼ਰਾਬ ਚ ਰਿੰਨਿਆ ਤੇ ਮਨੁੱਖ ਦੀ ਖੋਪੜੀ ਚ ਪਾਇਆ, ਇਹਨੂੰ ਢੱਕਣ ਦੀ ਕੀ ਲੋੜ ਸੀ, ਤੂੰ ਖੂਨ ਨਾਲ ਭਰੇ ਹੋਏ ਕੱਪੜੇ ਦੇ ਨਾਲ ਇਸ ਨੂੰ ਢੱਕਣਾ ਕਿਉਂ ਕੀਤਾ, ਕੱਢਣਾ ਕਿਉਂ ਕੀਤਾ, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਕਿਉਂ ਖੂਨ ਨਾਲ ਭਰੇ ਹੋਏ ਕੱਪੜੇ ਨਾਲ ਇਸ ਨੂੰ ਢੱਕਿਆ। ਆਪ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ ਤੇ ਅੱਗੋਂ ਜਵਾਬ ਕੀ ਦਿੱਤਾ ਉਸ ਔਰਤ ਨੇ, ਭੋਗ ਵਿਲਾਸਾਂ ਵਿੱਚ ਮਾੜੇ ਕਰਮਾਂ ਚ ਰੱਤੀ ਹੋਈ ਉਹ ਔਰਤ, ਤੇ ਉਸਨੇ ਜਵਾਬ ਦਿੱਤਾ, ਕਹਿਣ ਲੱਗੀ ਭਰਾਵਾ ਇਹਨੂੰ ਢੱਕਿਆ ਤਾਂ ਕਿਤੇ ਕਿਸੇ ਇਕਿਰਤ ਘਣ ਦੀ ਨਜ਼ਰ ਨਾ ਇਹਦੇ ਤੇ ਪੈ ਜਾਵੇ, ਜੇ ਨਜ਼ਰ ਪੈ ਗਈ ਤੇ ਇਹਦੇ ਵਿੱਚ ਕੀੜੇ ਚੱਲ ਜਾਣੇ, ਕਿਰਮ ਚੱਲ ਜਾਣੇ। ਰੱਜ ਕੇ ਆਖੋ ਸਦਨਾ, ਇੰਨੀ ਮੰਦੀ ਵਸਤੂ ਉਹਨੂੰ ਵੀ ਢੱਕਣ ਦੀ ਲੋੜ ਹੈ, ਕਾਰਨ ਅਕਿਰਤ ਘਣ ਦੀ ਨਜ਼ਰ ਨਾ ਪੈ ਜਾਵੇ ਦਾ ਮਤਲਬ ਹੈ ਕਿ ਕਿਰਤ ਘਣ ਦੀ ਨਜ਼ਰ ਉਸ ਤੋਂ ਵੀ ਮਾੜੀ ਹੈ, ਉਹਨਾਂ ਵਸਤੂਆਂ ਤੋਂ ਵੀ ਮਾੜੀ ਹੈ, ਸ਼ਰਾਬ ਤੋਂ ਵੀ ਮਾੜੀ, ਕੁੱਤੇ ਦੇ ਮਾਸ ਤੋਂ ਵੀ ਮਾੜੀ ਹੈ, ਖੂਨ ਭਰੇ ਕੱਪੜੇ ਨਾਲ ਤਾਂ ਉਸ ਨੂੰ ਢੱਕਿਆ ਕਿ ਕਿਸੇ ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ, ਕਿਸੇ ਕਿਰਤ ਘਣ ਦੀ ਨਜ਼ਰ ਨਾ ਪੈ ਜਾਵੇ। ਤੇ ਭਾਈ ਗੁਰਦਾਸ ਜੀ ਨੇ ਇੱਕ ਹੋਰ ਜਗ੍ਹਾ ਬੜਾ ਸੋਹਣਾ ਲਿਖਿਆ, ਭਾਈ ਗੁਰਦਾਸ ਜੀ ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਭਾਈ ਗੁਰਦਾਸ ਜੀ ਕਹਿੰਦੇ ਧਰਤੀ ਤੇ ਅਸਮਾਨ ਨਾਲ ਖਹਿੰਦੇ ਪਰਬਤ ਨੇ, ਪਹਾੜ ਨੇ। ਇਧਰ ਆਪਾਂ ਹਿਮਾਲਿਆ ਵਾਲੇ ਪਾਸੇ ਚਲੇ ਜਾਈਏ, ਸ੍ਰੀ ਹੇਮਕੁੰਡ ਸਾਹਿਬ ਵਾਲੇ ਪਾਸੇ ਚਲੇ ਜਾਈਏ ਤਾਂ ਦੇਖਦੇ ਹਾਂ ਗੁਰਮੁਖ ਪਿਆਰਿਓ, ਅਸਮਾਨ ਨਾਲ ਖਹਿੰਦੇ ਹੋਏ ਪਰਬਤ, ਜਿਹਨਾਂ ਨੂੰ ਦੇਖਣ ਵਾਸਤੇ ਸਾਨੂੰ ਆਪਣੀ ਦਸਤਾਰ ਤੇ ਹੱਥ ਰੱਖਣਾ ਪੈਂਦਾ, ਇੰਨੇ ਉੱਚੇ ਨੇ ਉਹ ਪਰਬਤ ਕਿ ਨਿਗਾਹ ਨੂੰ ਜਾਂਦੀ, ਉੱਪਰੋਂ ਬੱਦਲਾਂ ਦੇ ਨਾਲ ਢੱਕੇ ਜਾਂਦੇ, ਧੁੰਦ ਨਾਲ ਢੱਕੇ ਜਾਂਦੇ, ਉਹਨਾਂ ਦਾ ਸਿਰਾ ਨਜ਼ਰ ਹੀ ਨਹੀਂ ਪੈਂਦਾ, ਏਡੇ ਵੱਡੇ ਵੱਡੇ ਪਰਬਤ ਹੈ। ਭਾਈ ਗੁਰਦਾਸ ਜੀ ਕਹਿੰਦੇ ਪਰ ਧਰਤੀ ਨੂੰ ਕਹਿੰਦੀ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ, ਨਾ ਤਿਸ ਭਾਰੇ ਪਰਬਤਾਂ ਫਲ ਸੁਫਲ ਫਲਾਂ ਦੇ,
ਧਰਤੀ ਦੇ ਉੱਤੇ 18 ਭਾਰ ਬਨਸਪਤ ਧਰਮ ਗ੍ਰੰਥਾਂ 'ਚ ਜ਼ਿਕਰ

0: ਫਰਮਾਉਂਦਾ ਇੰਨੇ ਦਰਖਤ ਨੇ ਦੁਨੀਆਂ ਦੇ ਉੱਤੇ ਫਲਾਂ ਨਾਲ ਲੱਗੇ ਹੋਏ ਬਾਗਾਂ ਦੇ ਬਾਗ ਨੇ ਧਰਤੀ ਤੇ, ਪਰ ਧਰਤੀ ਕਹਿੰਦੀ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ, ਮੈਨੂੰ ਉਹਨਾਂ ਦਰਖਤਾਂ ਦਾ ਭਾਰ ਨਹੀਂ, ਨਾ ਤੇ ਸੁਭਾਰੇ ਸ਼ਾਇਰਾਂ ਨਾ ਦਬਾਅ ਵਹਾਂਦੇ। ਧਰਤੀ ਤੇ ਸਮੁੰਦਰ ਹੈ, ਧਰਤੀ ਤੇ ਨਦੀਆਂ ਵਗਦੀਆਂ ਨੇ, ਨਹਿਰਾਂ ਵਗਦੀਆਂ ਪਾਣੀ ਦੀਆਂ, ਪਰ ਧਰਤੀ ਕਹਿੰਦੀ ਭਾਰ ਨਹੀਂ ਲੱਗਦਾ। ਸੋ ਸਾਰੀਆਂ ਗੱਲਾਂ ਦਾ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਬੜੇ ਵਿਸਥਾਰ ਨਾਲ ਤੇ ਕੀ ਰਿਜ਼ਲਟ ਕੀ ਦਿੱਤਾ, ਬਹੁਤੇ ਵਿਸਥਾਰ ਵਿੱਚ ਨਾ ਜਾਈਏ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਕਹਿੰਦੀ ਇਹਨਾਂ ਸਭ ਵਸਤਾਂ ਦਾ ਮੈਨੂੰ ਭਾਰ ਨਹੀਂ ਹੈ। ਤੇ ਫਿਰ ਪੁੱਛਿਆ ਭਾਰ ਕਾਹਦਾ, ਤੇ ਆਖਿਆ ਭਾਰੇ ਭੂਈ ਅਕਿਰਤ ਘਣ ਮੰਦੀ ਹੋ ਮੰਦੇ ਰੱਜ ਕੇ ਆਖੋ ਸਤਨਾਮ। ਭਾਈ ਗੁਰਦਾਸ ਜੀ ਕਹਿੰਦੇ ਧਰਤੀ ਨੇ ਆਖਿਆ ਮੈਨੂੰ ਅਕਿਰਤ ਕਣ ਮਨੁੱਖ ਦਾ ਭਾਰ ਲੱਗਦਾ, ਜਿਹੜਾ ਅਕਿਰਤ ਕਣ ਹੋ ਗਿਆ, ਜਿਹੜਾ ਪਰਮਾਤਮਾ ਦੇ ਗੁਣਾਂ ਨੂੰ ਭੁੱਲ ਕੇ ਅਕਿਰਤ ਕਣ ਬਣ ਗਿਆ, ਮੈਨੂੰ ਉਸ ਦਾ ਭਾਰ ਲੱਗਦਾ। ਅਕਿਰਤ ਕਣ ਦਾ ਇੰਨਾ ਭਾਰ, ਦੇਖੋ ਪਰਬਤਾਂ ਦਾ ਭਾਰ ਨਹੀਂ, ਦਰਖਤਾਂ ਦਾ ਭਾਰ ਨਹੀਂ, ਸਾਰੀ ਬਨਸਪਤੀ ਦਾ ਭਾਰ ਨਹੀਂ ਹੈ, ਧਰਤੀ ਨੂੰ ਭਾਰ ਹੈ। ਤੇ ਅਕਿਰਤ ਕਣ ਦਾ ਉਹ 50 ਕਿਲੋ ਹੋਵੇ, ਉਹ 1 ਕੁਇੰਟਲ ਹੋਵੇ, ਉਹ 1.5 ਕੁਇੰਟਲ ਹੋਵੇ, ਧਰਤੀ ਨੂੰ ਅਕਿਰਤ ਕਣ ਦਾ ਭਾਰ ਲੱਗਦਾ। ਧਰਤੀ ਕਹਿੰਦੀ ਮੈਥੋਂ ਅਕਿਰਤ ਕਣ ਦਾ ਭਾਰ ਨਹੀਂ ਝੱਲਿਆ ਜਾਂਦਾ। ਤੇ ਖਿਆਲ ਕਰਿਓ ਗੁਰਮੁਖ, ਅੱਜ ਮਨਾਂ 'ਚ ਝਾਤੀ ਮਾਰਨ ਦੀ ਲੋੜ ਹੈ। ਆਪਣੇ ਜੀਵਨ ਵੱਲ ਦੇਖੀਏ, ਅਸੀਂ ਕਿਤੇ ਗੁਰੂ ਤੋਂ ਅਕਿਰਤ ਕਣ ਤਾਂ ਨਹੀਂ ਹੋ ਗਏ, ਅਸੀਂ ਕਦੇ ਪਰਮਾਤਮਾ ਤੋਂ ਕਿਰਤ ਘਣ ਤਾਂ ਨਹੀਂ ਹੋ ਗਏ। ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨੂੰ ਭੁੱਲ ਕੇ, ਆਪਣੇ ਗੁਰੂ ਦੇ ਉਪਦੇਸ਼ਾਂ ਸੰਦੇਸ਼ਾਂ ਨੂੰ ਭੁੱਲ ਕੇ, ਗੁਰੂ ਦੀਆਂ ਰਹਿਮਤਾਂ ਨੂੰ ਭੁੱਲ ਕੇ ਅਸੀਂ ਕਿਰਤ ਘਣ ਤਾਂ ਨਹੀਂ ਹੋ ਗਏ। ਸਤਿਗੁਰਾਂ ਨੇ ਤੇ ਸਾਡੇ ਪਹਿਲਾਂ ਪਰਮਾਤਮਾ ਨੇ ਇੰਨੇ ਪਰਉਪਕਾਰ ਕੀਤੇ ਸਾਡੇ ਤੇ, ਸਾਨੂੰ ਮਨੁੱਖਾ ਜਨਮ ਬਖਸ਼ਿਆ, ਸੋਹਣਾ ਸਰੀਰ, ਅੰਗ ਪ੍ਰਤੰਗ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜ੍ਹੀਏ ਤੇ ਜ਼ਿਕਰ ਆ, ਸੱਚੇ ਪਾਤਸ਼ਾਹ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ, ਬਾਰ ਵਿਵਸਥਾ ਤੁਝਾ ਪਿਆਰੇ ਦੂਧ, ਭਰ ਜੋਗਣ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਪਿਆਓ ਬੈਠ ਕੋ ਦੈਨ, ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝ। ਇਹ ਨਿਰਗੁਣੀ ਆਰਾ ਮਨੁੱਖ ਵਾਹਿਗੁਰੂ ਦੇ ਗੁਣਾਂ ਨੂੰ ਜਾਣਦਾ ਹੀ ਨਹੀਂ ਤੇ ਭੁੱਲਿਆ ਕਿਰਤ ਘਣ ਬਣੇ। ਤੇ ਖਿਆਲ ਕਰਿਓ ਅਕਿਰਤ ਘਣ ਦਾ ਫਿਰ ਗੁਰਮੁਖ ਪਿਆਰਿਓ ਪਾਰ ਉਤਾਰਾ ਨਹੀਂ ਹੈ। ਅਕਿਰਤ ਘਣ ਦੀ ਕੋਈ ਵਿਚੋਲਗਿਰੀ ਨਹੀਂ ਕਰਦਾ, ਬੀਜ ਨਾ ਕੋਈ ਕਰੇ ਅਕਿਰਤ ਘਣ ਵਿਛੜ ਪਿਆ, ਉਹਦੀ ਕੋਈ ਵਿਚੋਲਗਿਰੀ ਨਹੀਂ ਕਰਦਾ ਪਰਮਾਤਮਾ ਨਾਲ ਮਿਲਾਉਣ ਲਈ, ਅਕਿਰਤ ਘਣ ਬਖਸ਼ਿਆ ਨਹੀਂ ਜਾਂਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਕਰਮਾਂ ਕਰਕੇ ਵਾਹਿਗੁਰੂ ਤੋਂ ਵਿਛੜਿਆ, ਅਕਿਰਤ ਘਣ ਬਣਿਆ, ਆਏ ਖਰੇ ਕਠਿਨ ਜਮ ਕੰਕਰ ਪਕੜ ਲਿਆ। ਫਿਰ ਆ ਖੜਦੇ ਗੁਰਮੁਖ ਪਿਆਰੇ, ਜਮ ਕੰਕਰ ਜਮਦੂਤ, ਬਹੁਤੇ ਜਮਦੂਤ ਉਸ ਨੂੰ ਆ ਪਕੜਦੇ ਆ ਤੇ ਲੈ ਜਾਂਦੇ ਆ। ਫਿਰ ਗੁਰਮੁਖ ਪਿਆਰੇ ਧਰਮ ਰਾਜੇ ਕੇ ਹੇਰੂ ਆਏ, ਮਾਇਆ ਤੇ ਸੰਗਲ ਬੰਧ ਲਿਆ, ਬੰਨ ਲੈਂਦੇ। ਫਿਰ ਮਾਰਿਆ ਕੂਟੈ ਨੀਤ ਨੀਤ, ਕਿਸੇ ਆਗਿਆ ਕਰੀ ਪੁਕਾਰ ਜਨ, ਤੇ ਫਿਰ ਨਾ ਕਿਤੇ ਕੋਈ ਪੁਕਾਰ ਨਾ ਫਰਿਆਦ ਕਿਸੇ ਸੁਨਿਆਈ, ਕਿਉਂ ਜਿਸ ਕੰਮ ਵਾਸਤੇ ਭੇਜਿਆ ਸੀ ਉਹ ਕੰਮ ਕੀਤਾ ਹੀ ਨਹੀਂ, ਬੰਦਗੀ ਕਰਕੇ ਪਰਮਾਤਮਾ ਦਾ ਰੂਪ ਬਣਿਆ ਹੀ ਨਹੀਂ। ਫਿਰ ਪਕੜੇ ਚਲਾਇਆ ਆਪਣਾ ਕਮਾਇਆ, ਮਹਾ ਮੋਹਨੀ ਰਾਤੇ ਆ। ਗੁਰੂ ਅਰਜਨ ਦੇ ਮਹਾਰਾਜ ਉਚਾਰਦੇ ਨੇ ਭਾਈ ਜਮ ਕੰਕਰ ਜਮਦੂਤ, ਫਿਰ ਪਕੜ ਚਲਾਉਂਦੇ ਆ, ਫੜ ਚਲਾਉਂਦੇ ਆ, ਤੇ ਇਹ ਸਾਰਾ ਕੁਝ ਆਪਣਾ ਕਮਾਇਆ, ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਉਹਨੂੰ ਫਲ ਭੁਗਤਣਾ ਪਿਆ। ਮਹਾ ਮੋਹਨੀ ਰਾਤੇ ਆ, ਜਿਹੜੇ ਮਹਾ ਮੋਹਣੀ ਮਾਇਆ ਭੋਗ ਬਲਾਸਾਂ ਵਿੱਚ ਰਤਿਆ, ਮਨੁੱਖ ਵਾਹਿਗੁਰੂ ਦੀ ਬੰਦਗੀ ਨਹੀਂ ਕੀਤੀ, ਪੁੰਨ ਦਾਨ ਸੇਵਾ ਸਿਮਰਨ ਭਗਤੀ ਨਹੀਂ ਕੀਤੀ, ਕਿਰਤ ਘਣ ਬਣਿਆ ਰਿਹਾ ਪਰਮਾਤਮਾ ਤੋਂ, ਗੁਰ ਪਰਮੇਸ਼ਵਰ ਤੋਂ ਕਿਰਤ ਘਣ ਬਣਿਆ ਰਿਹਾ। ਮਹਾ ਮੋਹਣੀ ਰਾਤੇ ਆ, ਮਹਾ ਮੋਹਣੀ ਮੋਹ ਮਾਇਆ ਦੇ ਵਿੱਚ ਰਤਿਆ ਰਿਹਾ, ਭੋਗ ਬਲਾਸਾਂ ਚ ਰਤਿਆ ਰਿਹਾ। ਇਸੇ ਕਰਕੇ ਉਹਨੂੰ ਫਿਰ ਜੈਸਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢਣਾ ਪਿਆ। ਵੱਡਾ ਦੋਸ਼ ਨਾ ਦੇਊ ਕਿਸਾ ਦੋਸ਼, ਕਰਮਾਂ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਾ ਅਵਰ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਫੈਸਲਾ ਦੇ ਦਿੱਤਾ, ਜਿਹੋ ਜਿਹਾ ਬੀਜਿਆ ਉਹੋ ਜਿਹਾ ਵੱਢਿਆ। ਬਾਬਾ ਫਰੀਦ ਸਾਹਿਬ ਬਚਨ ਕਰਦੇ, ਫਰੀਦਾ ਲੋੜੈ ਦਾਸ ਬਜੌੜੀਆਂ, ਕਿੱਕਰ ਬੀਜੈ ਜੱਟ, ਠੰਡਾ ਉੱਨ ਕਟਾਏ ਦਾ ਪੈਂਦਾ ਲੋੜੈ ਬਸ। ਕਿੱਕਰਾਂ ਦੇ ਬੀਜ ਬੀਜ ਕੇ ਕਿਤੇ ਮੇਵੇ ਨਹੀਂ ਮਿਲਣੇ, ਦਾਖਾਂ ਨਹੀਂ ਮਿਲਣੀਆਂ, ਬਜੌਰ ਸ਼ਹਿਰ ਦੀਆਂ ਮਸ਼ਹੂਰ ਦਾਖਾਂ ਨਹੀਂ ਪ੍ਰਾਪਤ ਹੋਣੀਆਂ। ਕਿੱਕਰਾਂ ਦੇ ਬੀਜ ਬੀਜੇ ਆ ਤੇ ਕੰਡੇ ਹੀ ਮਿਲਣੇ ਆ, ਮਾੜੇ ਕਰਮ ਕੀਤੇ ਆ ਤੇ ਮਾੜੇ ਕੰਮ ਦਾ ਮਾੜਾ ਹੀ ਰਿਜ਼ਲਟ ਮਿਲਣਾ ਹੈ। जीवन सफल नहीं होने लगे, भोग विलासा च रती हुई जिंदगी अकिरत घर बनिया, किसी परमात्मा की बख्शिश नहीं होने लगी। तो ख्याल करो सच्चे पातशाह ने अगे वचन किया, गुण गोविंद गुरमुख ना जपिया, तपत थम गल लातिया। गुण गोविंद उस गोविंद वाहगुरु के गुणा नहीं जपिया, गुरमुख ना बनिया, गुरमुख बन के वाहगुरु परमेश्वर का नाम ना जपिया। चेतना है तो चेत लै निस दिन मैं प्राणी, छिन छिन औद बिहात है फूटै घट ज्यों पानी। हर गुण कहे न गाव ही मूर्ख अज्ञाना, झूठा लालच लग पै न मरन पछन। अज हूं कछ बिगड़ो नहीं जो प्रभ गुण गावे, कहो नानक ते भजन ते निरभय पद पावे। सच्चे पातशाह महाराज बचन कर दे, गुरमुख बन के वाहगुरु परमेश्वर का नाम नहीं जपिया, ते समझो तपत थम गल लाते आ। माड़े करपां दे तपत थम जेड़े आ उहदे गल लगे, भाव के माड़े कर्मां च काम क्रोध च रतिया फिरदा। जां तपत थम गल लाते आ जो संप्रदाय टकसाली अर्थ कीता है, गुरमुख प्यारे उस अनुसार क्यों नूं तपत थम गल लगणगे, भाव नूं सजावां मिलणगियां। जिन्हें वाहगुरु की बंदगी नहीं की, भगती नहीं की, काम क्रोध अहंकार मूठा खोए ज्ञान पछतापिया। काम विच रतिया, क्रोध विच रतिया, अहंकार विच रतिया, मूठा मूठा भाव ठगिया गया। काम ने मनुख नूं ठग लिया, क्रोध ने ठग लिया, अहंकार ने ठग लिया। काम क्रोध पाया को गल है जो कंचन सुहागा ढल है। काम दा ठगिया होया मनुख, क्रोध दा ठगिया होया मनुख, अहंकार दा ठगिया होया मनुख खोए ज्ञान पछतापिया। वाहगुरु की बंदगी दा ज्ञान गवा के इन्ना चीजा विच रतिया होया मनुख फिर अंत नूं पछताउणा पैंदा है। पर सतगुरु की बाणी कहिंदी ऐसा कम मूले ना कीचा जित अंत पछोताई। सच्चे पातशाह कहिंदे ऐसा कम तू मूले ना कर, ऐसा कम ना करना कर जिहदा तैनूं अंत रिजल्ट पछतावा मिले। असी हर काम दुनिया से करते हैं लाभ वास्ते। दुनिया के उत्ते जे चार रुपये खर्च करते हैं, दस रुपये ला के सौ की आस रखते हैं, बिजनेस व्यापार करते हैं, लाहा होवे लाभ होवे, तो फिर ख्याल करो गुरमुख प्यारियो जीवन का भी लाहा लैण, बंदगी दे विच ला के जीवन नूं जीवन का लाहा, एक एक अमोलक सुवास का लाहा, दुर्लभा जीवन मनुखा जीवन का लाहा। पर जिस वेले गुरमुख प्यारे असी काम विच क्रोध विच लोभ मोह हंकार विच ठगे जांदे आ, ज्ञान गवा दिंदे वाहिगुरु की बंदगी दा, ते फिर पछतावा पले रह जांदा है। अकिरत घण बन के वाहिगुरु सच्चे पातशाह महाराज के गुणा नूं उहदियां बख्शां नूं जदों विसार दिंदे आ, तो ख्याल करियो भाई गुरदास जी का वचन अकिरत घण बारे। देखो सब तो माड़ा अकिरत घण, गंदियां वस्तुआं तो भी गंदा, माड़िया वस्तुआं तो भी माड़ा अकिरत घण नूं आखिया भाई गुरदास जी ने। अज मना च झाती मारी असी कितें अकिरत घण तां नहीं बन गए। वाहिगुरु सच्चे पातशाह महाराज की बंदगी नूं अपने गुरु के परोपकारां नूं भुला के असी कितें अकिरत घण तां नहीं बन गए। गुरु नानक साहब ने साडे ते इन्ने परोपकार कीते, सानू रबी बाणी दे लड़ लाया, सानू एडे उपदेश ते संदेश ते संधांत बख्शे सतगुरु सच्चे पातशाह ने। सदीवी काल वास्ते सानू गुरबाणी दा चानन गुरबाणी दा ज्ञान बख्श दिता, पर असी कदे अकिरत घण तां नहीं बन गए। वख वख जामियां दे अंदर सतगुरु ने जो परोपकार तत्तियां तवियां ते बैठ के दिल्ली दे चांदनी चौंक विच शीस दा बलिदान दे के जो सतगुरु ने परोपकार कीता सी, कदे अकिरत घण तां नहीं बन गए। सरबंस वारिया गुरु गोबिंद सिंह सच्चे पातशाह महाराज ने मनुखता की खातर, साडी खातर, दबे कुचले लताड़े लोगों नूं उभारन की खातर, कितें असी उस गुरु की सिखी उस गुरु के संदेशों उपदेशों का राह छड के कितें किरत घण तां नहीं बन गए। अज मना च झाती मारन की लोड़ है। दुनिया विच वसदा मनुख इस गल नूं सोचे, गुरु गोबिंद सिंह सच्चे पातशाह महाराज के जो परोपकार, डुबदे देश का जदों सहारा नहीं सी उदों पिता इस देश तो वारिया, मैं माता गुजरी सरहद दे विच गुजरी, समा गुजरिया जिवें गुजारिया मैं, चार पुत्र सी बख्शे परमात्मा ने वह भी जूड़ा जूड़ा करके वारिया मैं, मैनू मत छैण सा तुसी कहो सिंघो किस्ता नाल ते करज उतारिया मैं। गुरु गोबिंद सिंह दे परोपकार, ਉਂਝਾਂ ਵਾਂਗ ਕੁਰਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ। ਉਹ ਤਾਂ ਹਰ ਵੇਲੇ ਇੱਕੋ ਗੱਲ ਆਖਦੇ ਸੀ, ਮੇਰੇ ਮਾਲਕਾ ਪੂਰੀ ਫਰਿਆਦ ਕਰਦੇ, ਮੇਰਾ ਪਿਤਾ ਲਿਆ, ਮੇਰੇ ਪੁੱਤ ਲੈ ਲਾ, ਮੇਰਾ ਵਸਦਾ ਘਰ ਬਰਬਾਦ ਕਰ ਦੇ, ਚੁਣ ਲੈ ਨੌਹਾਂ ਦੇ ਨਾਲ ਪਰਿਵਾਰ ਮੇਰਾ, ਐ ਪਰ ਖਾਲਸਾ ਪੰਥ ਆਜ਼ਾਦ ਕਰ ਦੇ, ਐ ਪਰ ਦੇਸ਼ ਮੇਰੇ ਨੂੰ ਆਜ਼ਾਦ ਕਰ ਦੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹਿੰਦੁਸਤਾਨ ਦੇ ਗਲੋਂ ਗੁਲਾਮੀ ਲਾਉਣ ਦਾ ਮੁੱਢ ਬੰਨੇ। ਸਰਬੰਸ਼ ਵਾਰੇ ਆ, ਕਿਤੇ ਪਿਤਾ ਤੋਰਿਆ, ਕਿਤੇ ਪੁੱਤਰ ਤੋਰੇ, ਕਿਤੇ ਆਪ ਸਤਿਗੁਰ ਮਾਛੀ ਵਾੜੇ ਦੇ ਜੰਗਲਾਂ 'ਚ ਇਤਿਹਾਸ ਪੜ੍ਹੀਏ। ਗੁਰਮੁਖੋ ਆਹੀ ਆਹੀ ਦਿਨ ਚੱਲ ਗਏ, ਪੋਹ ਦਾ ਮਹੀਨਾ ਕਿਤੇ ਯਾਦ ਕਰੀਏ ਗੁਰਮੁਖ ਪਿਆਰੇ। ਆਪੋ ਦੇ ਮਹੀਨੇ ਦੇ ਅੰਦਰ ਜੋ ਸਤਿਗੁਰ ਦੇ ਪਰਉਪਕਾਰ, ਕਿਤੇ ਅਨੰਦਪੁਰ ਨੂੰ ਛੱਡਣਾ, ਕਿਤੇ ਸਰਸਾ ਦਾ ਕੰਢਾ, ਕਿਤੇ ਚਮਕੌਰ ਦੀ ਗੜੀ, ਕਦੇ ਸਰਹੰਦ ਦੀਆਂ ਨੀਹਾਂ ਵੱਲ ਨਿਗਾਹ ਮਾਰੀਏ। ਸਤਿਗੁਰ ਸੱਚੇ ਪਾਤਸ਼ਾਹ ਸਰਬੰਸ਼ ਵਾਰ, ਅੱਜ ਨਾ ਚਰਨਾਂ 'ਚ ਮਖਮਲੀ ਜੋੜਾ, ਨਾ ਹੇਠਾਂ ਨੀਲਾ ਘੋੜਾ, ਨਾ ਹੱਥ 'ਤੇ ਬਾਜ, ਨਾ ਸਿਰ 'ਤੇ ਤਾਜ, ਗੁਲਾਬੇ ਪੰਜਾਬੇ ਦਾ ਖੂਹ, ਪਿੰਡ ਦਾ ਸਰਾਣਾ ਖੂਹ, ਮਾਘ ਦੀਆਂ ਰਾਤਾਂ, ਗਰਮ ਵਸਤਰ ਕੋਲ ਕੋਈ ਨਹੀਂ ਹੈ। ਪਰ ਫਿਰ ਵੀ ਬਚਨ ਕਰ ਰਹੇ, ਪੰਥ ਵੱਛੇ ਮੈਂ ਉਜੜਾ ਮਨ ਚਾਓ ਕਨੇਰਾ। ਤਾਂ ਹੀ ਦੁਨੀਆਂ ਦੇ ਇਤਿਹਾਸਕਾਰਾਂ ਨੇ ਆਖ ਦਿੱਤਾ, ਵਾਹ ਵਾਹ ਗੁਰੂ ਗੋਬਿੰਦ ਸਿੰਘ, ਧੰਨ ਜਿਗਰਾ ਤੇਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ, ਅੱਜ ਲੋੜ ਹੈ ਗੁਰਮੁਖ ਪਿਆਰੇ ਸਾਨੂੰ ਸਤਿਗੁਰ ਦੇ ਪਰਉਪਕਾਰਾਂ ਨਾਲ ਜੁੜਨ ਦੀ। ਅੱਜ ਮਨਾਂ 'ਚ ਝਾਤੀ ਮਾਰੀਏ, ਕਿਤੇ ਸਤਿਗੁਰ ਦੇ ਪਰਉਪਕਾਰਾਂ ਨੂੰ ਛੱਡ ਅਸੀਂ ਕਿਰਤ ਘਣਤਾ ਨੂੰ ਬਣ ਗਏ। ਅਸੀਂ ਵਹਿਮਾਂ ਭਰਮਾਂ ਪਖੰਡਾਂ ਫੂਕੇ ਕਰਮ ਕਾਂਡਾਂ 'ਚ, ਜਿਨ੍ਹਾਂ 'ਚੋਂ ਸਾਨੂੰ ਸਾਡੇ ਸਤਿਗੁਰ ਨੇ ਕੱਢੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਇਤਿਹਾਸ ਪੜ੍ਹੀਏ। ਦੁਨੀਆਂ ਨੂੰ ਤਾਰਿਆ ਫੂਕੇ ਕਰਮ ਕਾਂਡ 'ਚੋਂ ਕੱਢਣ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੱਕੇ ਮਦੀਨੇ ਦੀ ਧਰਤੀ 'ਤੇ ਗਏ। ਸਤਿਗੁਰ ਨੇ ਕੋਈ ਫਰਕ ਨਹੀਂ ਰੱਖਿਆ ਕਿਸੇ ਨਾਲ ਕਿ ਕੇਵਲ ਸਿੱਖਾਂ ਨੂੰ ਉਪਦੇਸ਼ ਦੇਣਾ। ਉਹਨਾਂ ਨੇ ਮੱਕੇ ਮਦੀਨੇ ਦੀ ਧਰਤੀ 'ਤੇ ਜਾ ਕੇ ਮੁਸਲਮਾਨਾਂ ਨੂੰ ਉਪਦੇਸ਼ ਬਖਸ਼ਿਆ, ਸੱਚੀ ਬੰਦਗੀ ਦਾ, ਸੱਚੀ ਨਮਾਜ਼ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹਰਿਦੁਆਰ ਗੰਗਾ ਗਏ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਪਾਂਡਿਆਂ ਪੁਜਾਰੀਆਂ ਨੂੰ, ਲੱਖਾਂ ਪਾਂਡੇ ਪੁਜਾਰੀ ਬ੍ਰਾਹਮਣ ਲੋਕ ਇਕੱਠੇ ਹੋਏ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫੋਕੇ ਵਹਿਮਾਂ ਭਰਮਾਂ ਕਰਮ ਕਾਂਡਾਂ ਦਾ ਖੰਡਨ ਕਰਕੇ ਸੱਚੀ ਬੰਦਗੀ ਦਾ ਰਾਹ ਦੱਸਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹਰਿਦੁਆਰ ਗੰਗਾ ਗਏ ਤਾਂ ਉਸ ਵੇਲੇ ਗੁਰਮੁਖ ਪਿਆਰੇ ਇਤਿਹਾਸ ਅਸੀਂ ਸਭ ਜਾਣਦੇ ਹਾਂ, ਸਿੱਖ ਜਗਤ ਦੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਸਾਖੀ ਹੈ ਕਿ ਸਾਰੇ ਪਾਂਡੇ ਪੁਜਾਰੀ ਚੜ੍ਹਦੇ ਵਾਲੇ ਪਾਸੇ ਸੂਰਜ ਲੋਕ ਨੂੰ ਬੁੱਕਾਂ ਭਰ ਭਰ ਕੇ ਪਾਣੀ ਦੇ ਰਹੇ ਸਨ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੰਗਾ 'ਚ ਪ੍ਰਵੇਸ਼ ਕੀਤਾ ਅਤੇ ਸਤਿਗੁਰ ਨੇ ਉਲਟੇ ਪਾਸੇ ਲਹਿੰਦੇ ਵੱਲ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਅੱਜ ਸਿੱਖ ਜਗਤ ਦੇ ਬੱਚੇ ਬੱਚੇ ਦੀ ਜ਼ੁਬਾਨ 'ਤੇ ਸਾਖੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਕਰਮ ਕਾਂਡਾਂ ਤੋਂ ਹਟ ਕੇ ਸੱਚੀ ਬੰਦਗੀ ਨਾਲ, ਅਸਲੀ ਬ੍ਰਾਹਮਣਤਾਈ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਆਖਿਆ ਵੀ ਭਾਈ ਤੂੰ ਫਕੀਰ ਆ, ਇੱਧਰ ਨੂੰ ਪਾਣੀ ਕਿਉਂ ਦੇ ਰਿਹਾ? ਮਹਾਰਾਜ ਨੇ ਆਖਿਆ ਤੁਸੀਂ ਇੱਧਰ ਨੂੰ ਕਿਉਂ ਦੇ ਰਹੇ ਹੋ? ਆਖਿਆ ਸੂਰਜ ਲੋਕ 'ਚ ਸਾਡੇ ਪਿੱਤਰ ਬੈਠੇ, ਉਹਨਾਂ ਨੂੰ ਪਾਣੀ ਦੇ ਰਹੇ ਹਾਂ, ਸਾਡਾ ਪਾਣੀ ਪਿੱਤਰਾਂ ਤੱਕ ਪਹੁੰਚ ਰਿਹਾ, ਤੁਸੀਂ ਕਿਹਨੂੰ ਦੇ ਰਹੇ? ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ। ਕਹਿੰਦੇ ਬੜਾ ਅਣਜਾਣ ਹੈ ਤੂੰ, ਤੇਰਾ ਪਾਣੀ 'ਚ ਬੁੱਕਾਂ ਗੰਗਾ 'ਚ ਡਿੱਗੀ ਜਾ ਰਹੀਆਂ, ਤੇਰਾ ਪਾਣੀ ਖੇਤਾਂ 'ਚ ਨਹੀਂ ਜਾਣਾ। ਮਹਾਰਾਜ ਕਹਿੰਦੇ ਜੇ ਤੁਹਾਡਾ ਸੂਰਜ ਲੋਕ ਜਾਂਦਾ ਤੇ ਮੇਰਾ ਖੇਤਾਂ 'ਚ ਕਿਉਂ ਨਹੀਂ ਜਾਏਗਾ? ਕਹਿੰਦੇ ਖੇਤ ਤਾਂ ਬਹੁਤ ਦੂਰ ਹੈ। ਆਖਿਆ ਤੁਹਾਡੇ ਸੂਰਜ ਲੋਕ ਨਾਲੋਂ ਤਾਂ ਜ਼ਿਆਦਾ ਦੂਰ ਨਹੀਂ ਹੈ। ਸੂਰਜ ਲੋਕ ਕਿੰਨੇ ਕੁ ਦੂਰ ਹੈ? ਕਹਿੰਦੇ ਹਜ਼ਾਰਾਂ ਯੋਜਨ ਦੂਰ ਹੈ ਸੂਰਜ ਲੋਕ, ਜਿੱਥੇ ਸਾਡੇ ਪਿੱਤਰ ਬੈਠੇ ਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਖਿਆ ਫੋਕੇ ਕਰਮ ਕਾਂਡ ਵਿੱਚ ਨਾ ਪਾਓ, ਸੱਚੀ ਬੰਦਗੀ ਵੱਲ ਜੁੜੋ। ਜੈਸੇ ਗੁਰਬਾਣੀ ਦਾ ਬਚਨ ਜੀਵਤ ਪਿੱਤਰ ਨਾ ਮਾਨਿਆ ਕੋ ਮੂਏ ਸਰਾਧ ਕਰਾਹੀ। ਜਿਉਂਦੇ ਮਾਂ ਬਾਪ ਦੀ, ਜਿਉਂਦੇ ਬਜ਼ੁਰਗਾਂ ਦੀ, ਜਿਉਂਦੇ ਪਿੱਤਰਾਂ ਦੀ ਸੇਵਾ ਕਰੋ। ਮਰਿਆਂ ਨੂੰ ਪਾਣੀ ਦੇਣਾ ਗੁਰਮਤ ਦੇ ਅੰਦਰ ਸਤਿਗੁਰ ਨੇ ਖੰਡਨ ਕਰ ਦਿੱਤਾ। ਉਹਨਾਂ ਨੂੰ ਆਖਿਆ ਜਿਉਂਦਿਆਂ ਦੀ ਸੇਵਾ, ਇਹ ਤੁਹਾਡਾ ਦਿੱਤਾ ਪਾਣੀ ਵੀ ਸੂਰਜ ਲੋਕ ਨਹੀਂ ਜਾਂਦਾ, ਜੇ ਮੇਰਾ ਕੁਝ ਮੀਲਾਂ ਦੇ ਖੇਤਾਂ 'ਚ ਨਹੀਂ ਜਾਂਦਾ ਤਾਂ। ਹੈਰਾਨ ਹੋ ਗਏ ਸਾਰੇ, ਨਿਰਉਤਰ ਹੋ ਗਏ, ਗੱਲ ਸਮਝ ਪੈ ਗਈ, ਕਿਉਂਕਿ ਗੁਰੂ ਬਾਬੇ ਦੇ ਸਮਝਾਉਣ ਦਾ ਤਰੀਕਾ ਹੀ ਬੜਾ ਵੱਖਰਾ ਸੀ। ਗੁਰੂ ਨਾਨਕ ਸਾਹਿਬ ਨੇ ਕਦੇ ਆਪਣਾ ਸਿਧਾਂਤ ਸਮਝਾਉਣ ਲਈ ਕਿਸੇ ਦੇ ਸਿਰ 'ਚ ਡਾਂਗ ਨਹੀਂ ਮਾਰੀ, ਤਲਵਾਰ ਨਹੀਂ ਮਾਰੀ ਸਤਿਗੁਰੂ ਨਾਨਕ ਸਾਹਿਬ ਨੇ। ਬਸ ਸ਼ਬਦਾਂ ਦੇ ਹੀ ਐਸੇ ਤੀਰ, ਸ਼ਬਦਾਂ ਦੇ ਹੀ ਐਸੇ ਅਣਿਆਲੇ ਬਾਣ ਸਨ ਕਿ ਭੁੱਲੇ ਭਟਕਿਆਂ ਨੂੰ ਰੱਬ ਦਾ ਰਾਹ ਦਿਸ ਪੈਂਦਾ ਸੀ। ਗੁਰਮੁਖੋ, ਗੁਰੂ ਨਾਨਕ ਸਾਹਿਬ ਨੇ ਇਸ ਕਰਮ ਕਾਂਡ ਤੋਂ ਮਨੁੱਖਤਾ ਨੂੰ ਪਾਸੇ ਹੋਣ ਦਾ ਉਪਦੇਸ਼ ਬਖਸ਼ਿਆ। अज सिख जगत के बचे बचे की जुबान से साखी है, पर हाथ बन के दास मंगला साहब की धरती से जुड़िया बैठिया सिख संगत जो दिल्ली तो इतने पहुंचिया ने तो बहरों कई थावान तो संगत इतने पहुंचिया उन्होंने दास बेनती करनी चाहता। चढ़दी कला टाइम टीवी के राही देशों प्रदेशों च घर बैठिया संगत दास बेनती करनी चाहता, गुरमुखो गुरु के सिखो जे अज तुहानू कोई भी मनुख कोई गैर सिख यह पुछ लवे कि जिथे एडा वड्डा इतिहास वापरिया एडी वड्डी साखी इतिहास विच लिखी है गुरु नानक दा गुरद्वारा किथे है, ते सच जाने गुरमुख प्यारे किसे सिख कोले जवाब नहीं हैगा। तुसी कहोगे हरिद्वार च है जिथे इतिहास वापरिया, जाके वेख लो हरिद्वार उथे है गंगा दे घाट ते गुरद्वारा बनिया सी गुरद्वारा 450 साल पहला गुरु अमरदास सच्चे पातशाह दे वेले गुरमुख प्यारे गुरद्वारा क्यों जिथे बाबा पैर धरे पूजा आसन थापण सोगा बनिया सी गुरद्वारा। गुरु नानक साहब की गोष्ठी हुई सी उन्हां पांडे पुजारिया विद्वाना दे नाल ते गुरद्वारा ज्ञान गोदड़ी साहब उस गुरद्वारा साहब का नाम रखा गया। गुरु ग्रंथ साहब का प्रकाश से गुरु का लंगर चलता सी गुरद्वारा, पर अज क्यों नहीं है किथे गया धरती निकल गई जां समान खा गया गुरमुख प्यारे उस गुरद्वारे नूं। अज जो सानू कोई पुछे साडे कोल जवाब नहीं गुरद्वारा ज्ञान गोदड़ी किथे है, तो फिर गुरमुख प्यारे कुछ सिख इस भाल विच निकले कि गुरद्वारा किथे गया, तो स्पष्ट गल सामने आई जो 84 का समा सी 1984 का वर्तारा वरत्या सिख जगत से बड़ा औखा समा जो अकाल तख्त साहब तोपां ते टैंकां नाल भारतीय हुकूमत वालों ढह ढेरी कर दिता गया। 84 का कतलेआम दिल्ली के अंदर 72 घंटे दिल्ली जलदी रही, घर के घर तबाह कर दते, परिवारों के परिवार सिख परिवार खत्म कर दते। उस वेले बहुत सारे गुरुद्वारों गुरधामों दी बिल्डिंगा तबाह कर दतियां, असी बहुत सारिया बना लईआं, पर यह वड्डा इतिहासक गुरद्वारा ज्ञान गोदड़ी साहब उस वेले मलिया मेट कर दिता गया तबाह कर दिता गया। तो सरकार ने उस जगह पर उत्तराखंड की सरकार ने सरकारी दफ्तर बना ले ते दुकाना बना दतियां। अज उसे गुरद्वारा ज्ञान गोदड़ी नहीं सरकार का दफ्तर है, अज उसे गुरद्वारा ज्ञान गोदड़ी नहीं दुकाना मार्केटा बनिया हुई ने। इतिहास एडा वड्डा गंगा के घाट से गुरु नानक साहब का पावन गुरद्वारा ज्ञान गोदड़ी साहब, पर अज नहीं है उसे गुरमुख प्यारे। सानू बहुते सिखां नू पता भी नहीं है, बहुत सारे सिखां नू गुरमुख प्यारे इस गल का पता नहीं कि अज तो 27 साल पहला गुरद्वारा ज्ञान गोदड़ी साहब गुरु घर के गुरु दिया जिहड़े गुरु नानक की विचारधारा गुरु ग्रंथ पंथ की विचारधारा के विरोधी उन्होंने वालों तबाह कर दिता गया गुरद्वारा, उसकी इमारत तहस नहस कर दिती गई। कुछ सिखा ने उदम से उपराला किया, इतों दिल्ली तो सरदार गुरचरण सिंह होर बहुत सारे गुरसिखा ने उपराला किया, उस गुरद्वारा साहब का रिकॉर्ड लभ्या जो सरकारी माल रिकॉर्ड रेवेन्यू रिकॉर्ड लभ्या उस गुरद्वारा ज्ञान गोदड़ी साहब दर्ज है, पर जदों जगह पर जाके देखा तो मार्केटा ने दुकाना ने मंग उठी गुरद्वारा साहब की, पर कितने सुनवाई नहीं हुई। प्रधानमंत्री तक राष्ट्रपति तक उत्तराखंड की सरकार तक चिट्ठी पत्र होया मीटिंगा हुई मुलाकात हुई, पर गुरमुख प्यारे किसी ने भी गुरद्वारा साहब देने की हामी नहीं भरी, सगों यही कहा इस बात को छड़ दिओ चुप कर जाओ। फिर अकिरत घनता जे असी छड़ दईए इस गल नूं, गुरमुख प्यारे से गुरु नानक दे किरत घने है, असी गुरु नानक दे सिख नहीं अकिरत घन हो जावांगे कि गुरु का एडा वड्डा इतिहासक गुरद्वारा जिथों समुची मनुखता नूं ज्ञान मिलता, कोई हरिद्वार गंगा जाए तो गुरद्वारा साहब जाके जदों इतिहास पढ़ता तो सतगुर का इतिहास के फूके कर्म कांड नूं छड्ड के सच्ची बंदगी का सतगुर ने उत्थे उपदेश दिता, तो जदों अज है ही नहीं उत्थे गुरद्वारा फिर ज्ञान कित्थों मिलेगा। इतिहास विच साखियां लिखिया पईआं ने गुरद्वारा ज्ञान गोदड़ी दीआं, गुरमुख प्यारे सरकार के रिकॉर्ड में गुरुद्वारा साहब है पर उसे इमारत नहीं है। उपराला किया गुरु के सिखा ने जो आवाज उठाई तो मैं उस आवाज़ को सुनिया, बहुत सारे गुरसिखा ने उस आवाज़ को सुनिया, ਤੇ ਸੱਚ ਜਾਣਿਓ ਕਈ ਕਈ ਰਾਤਾਂ ਨੀਂਦਰ ਨਹੀਂ ਪਈ ਜਿਸ ਵੇਲੇ ਇਸ ਵਿਚਾਰ ਨੂੰ ਸੁਣਿਆ ਕਿ ਇੱਕ ਗੁਰਦੁਆਰਾ ਜੋ ਤਬਾਹ ਕਰ ਦਿੱਤਾ ਗਿਆ ਤੇ ਅੱਜ ਤੱਕ ਨਹੀਂ ਏਡਾ ਵੱਡਾ ਇਤਿਹਾਸਕ ਗੁਰਦੁਆਰਾ ਤੇ ਫਿਰ ਆਪਣਾ ਫਰਜ਼ ਸਮਝਦਿਆਂ ਹੋਇਆ ਇਸ ਆਵਾਜ਼ ਨੂੰ ਹੋਰ ਵੱਡੀ ਕੀਤਾ ਕਿ ਸਾਡਾ ਗੁਰਦੁਆਰਾ ਸਭ ਮਿਲਣਾ ਚਾਹੀਦਾ। ਯਾਤਰਾਵਾਂ ਕੱਢੀਆਂ ਗਈਆਂ, 7 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਲਈ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਉੱਥੇ ਹਰਿਦੁਆਰ ਜਾ ਕੇ ਮਨਾਉਣ ਵਾਸਤੇ ਉਪਰਾਲਾ ਕੀਤਾ ਗਿਆ। ਪਰ ਗੁਰਮੁਖ ਪਿਆਰਿਓ, ਜਿਸ ਵੇਲੇ ਸੈਂਕੜੇ ਹਜ਼ਾਰਾਂ ਸੰਗਤਾਂ ਉੱਤਰਾਖੰਡ ਦੇ ਰਾਜ ਵਿੱਚ ਦਾਖਲ ਹੋਈਆਂ, ਉੱਤਰਾਖੰਡ ਦੀ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਆਖਿਆ ਇੱਥੇ ਗੁਰਦੁਆਰੇ ਦੀ ਗੱਲ ਨਾ ਕਰੋ, ਜਿੰਨੇ ਸਰਕਾਰੀ ਅਫਸਰ ਆਏ ਉਹਨਾਂ ਨਾਲ ਗੱਲਬਾਤ ਹੋਈ, ਕਹਿਣ ਲੱਗੇ ਅਸੀਂ ਮੰਨਦੇ ਹਾਂ ਕਿ ਇੱਥੇ ਗੁਰਦੁਆਰਾ ਸੀ, ਰਿਕਾਰਡ ਵਿੱਚ ਵੀ ਇਹ ਗੁਰਦੁਆਰਾ, ਪਰ ਅਸੀਂ ਇੱਥੇ ਬਣਾਉਣ ਦੀ ਇਜਾਜ਼ਤ ਨਹੀਂ ਦੇ ਸਕਦੇ। ਆਖਿਆ ਕਿਉਂ, ਰੁਕਾਵਟ ਕੌਣ ਹੈ, ਕੌਣ ਨਹੀਂ ਬਣਾਉਣ ਦੇਣਾ ਚਾਹੁੰਦਾ? ਕਹਿਣ ਲੱਗੇ ਬੀਜੇਪੀ ਦੀ ਸਰਕਾਰ ਹੈ, RSS ਹੈ, ਗੰਗਾ ਮਹਾਂਸਭਾ, ਨਹੀਂ ਚਾਹੁੰਦੇ ਕਿ ਇੱਥੇ ਹਰਕੀ ਪੌੜੀ ਹਰਿਦੁਆਰ ਤੇ ਸਿੱਖ ਸਰਦਾਰ ਨਜ਼ਰ ਪੈਣ, ਇੱਥੇ ਗੁਰੂ ਨਾਨਕ ਦਾ ਗੁਰਦੁਆਰਾ ਹੋਵੇ। ਇਹ ਗੁਰਦੁਆਰਾ ਜਿਹੜਾ ਕਰਮ ਕਾਂਡ ਨੂੰ ਕੰਡੈਮ ਕਰਕੇ ਸੱਚੀ ਬੰਦਗੀ ਦੀ ਗੱਲ ਕਰਦਾ। ਕਹਿਣ ਲੱਗੇ ਇਸ ਜਗ੍ਹਾ ਦਾ ਦਾਅਵਾ ਛੱਡ ਦਿਓ, ਅਸੀਂ ਤੁਹਾਨੂੰ ਪਾਸੇ ਜਗ੍ਹਾ ਦੇ ਦਿੰਦੇ ਹਾਂ। ਤਾਂ ਉਸ ਵੇਲੇ ਗੁਰਮੁਖ ਪਿਆਰਿਓ ਆਖਿਆ, ਜੇ ਪਾਸੇ ਗੁਰਦੁਆਰਾ ਬਣ ਸਕਦਾ ਹੋਵੇ, ਅਸੀਂ ਸਰਕਾਰ ਤੋਂ ਭੀਖ ਨਹੀਂ ਮੰਗਦੇ, ਖੁਰਾਕ ਨਹੀਂ ਮੰਗਦੇ, ਸਿੱਖ ਕੋਈ ਕੰਗਲਿਆਂ ਦੀ ਕੌਮ ਨਹੀਂ ਹੈ, ਕੰਗਾਲਾਂ ਦੀ ਕੌਮ ਨਹੀਂ ਹੈ, ਇਕੱਲਾ ਸਿੱਖ ਹੀ 5-7 ਏਕੜ ਜ਼ਮੀਨ ਪਾਸੇ ਲੈ ਕੇ ਗੁਰਦੁਆਰਾ ਬਣਾ ਸਕਦਾ? ਸਾਨੂੰ ਤਾਂ ਉਹੀ ਜਗ੍ਹਾ ਚਾਹੀਦੀ ਹੈ। ਉਹ ਜਿੰਨੇ ਅਫਸਰ ਸਨ ਗੁਰਮੁਖ ਪਿਆਰੇ ਹਿੰਦੂ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ, ਉਹਨਾਂ ਨੂੰ ਬੇਨਤੀ ਕੀਤੀ, ਆਖਿਆ ਭਾਈ ਰਾਮ ਮੰਦਿਰ ਤੇ ਬਾਬਰੀ ਮਸਜਿਦ ਦਾ ਝਗੜਾ ਚੱਲਦਾ ਤੇ ਅੱਜ ਵੀ ਤੁਸੀਂ, ਤੁਹਾਡੇ ਜਿਹੜੇ ਆਗੂ ਨੇ ਲੀਡਰ ਲੋਕ, ਉਹ ਕਹਿੰਦੇ ਆ ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀ ਬਣਾਏਂਗੇ। ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਕਿਹਾ ਰਾਮ ਮੰਦਿਰ ਦਿੱਲੀ ਚ ਬਣ ਸਕਦਾ, ਰਾਮ ਮੰਦਿਰ ਲਖਨਊ ਚ ਬਣ ਸਕਦਾ, ਅਯੁੱਧਿਆ ਦੀ ਜਗ੍ਹਾ ਕਹਿੰਦੇ, ਇਹ ਕੈਸੀ ਬਾਤ ਕਰਦੇ, ਤਾਂ ਹੋ ਨਹੀਂ ਸਕਦਾ। ਤੇ ਅਸੀਂ ਕਿਹਾ ਫਿਰ ਤੁਸੀਂ ਏਡੇ ਜ਼ਿੰਮੇਵਾਰ ਅਫਸਰ ਹੋ, ਇਹ ਕਿਵੇਂ ਹੋ ਸਕਦਾ ਕਿ ਅਸਲ ਜਗ੍ਹਾ ਗੁਰਦੁਆਰਾ ਗਿਆਨ ਗੋਦੜੀ ਦੀ ਛੱਡ ਕੇ ਅਸੀਂ ਪਾਸੇ ਗੁਰਦੁਆਰਾ ਬਣਾ ਲਈਏ ਕਿ ਹਰਿਦੁਆਰ ਚ ਹੋਰ ਗੁਰਦੁਆਰੇ ਨਹੀਂ ਹੈ? ਜਿੱਥੇ ਬਾਬਾ ਪੈਰ ਧਰੇ, ਜਿੱਥੇ ਸਤਿਗੁਰ ਨੇ ਚਰਨ ਪਾਏ ਆ, ਗੁਰਦੁਆਰਾ ਗਿਆਨ ਗੋਦੜੀ। ਤੁਸੀਂ ਕਹਿੰਦੇ ਕਸਮ ਰਾਮ ਕੀ ਖਾਤੇ ਹੈ ਮੰਦਿਰ ਵਹੀ ਬਣਾਏਂਗੇ, ਤੁਸੀਂ ਕਹਿੰਦੇ ਸਾਡੀ ਆਸਥਾ ਕਹਿੰਦੀ ਹੈ 500 ਸਾਲ ਪਹਿਲਾਂ ਇੱਥੇ ਰਾਮ ਮੰਦਿਰ ਸੀ, ਅਜੇ ਕੋਈ ਰਿਕਾਰਡ ਨਹੀਂ ਹੈ, ਪਰ ਸਾਡੇ ਕੋਲ ਤਾਂ ਰਿਕਾਰਡ ਹੈ, ਇਤਿਹਾਸ ਹੈ, ਰੈਵਨਿਊ ਰਿਕਾਰਡ ਹੈ ਸਰਕਾਰ ਦਾ। ਬਸ ਇੱਕੋ ਗੱਲ ਹੈ, ਗੁਰੂ ਨਾਨਕ ਦੇ ਸਿੱਖ ਹਾਂ, ਗੁਰਦੁਆਰਾ ਉੱਥੇ ਹੀ ਬਣਾਵਾਂਗੇ, ਅਗਰ ਧਿਆਨ ਨਹੀਂ ਬਣਨਾ, ਗੁਰੂ ਤੋਂ ਸਿੱਖ ਹਾਂ, ਆਵਾਜ਼ ਬੁਲੰਦ ਕਰਾਂਗੇ। ਉੱਤਰਾਖੰਡ ਵੱਲ ਗਏ, ਸਰਕਾਰਾਂ ਗ੍ਰਿਫਤਾਰ ਕਰ ਲਿਆ, ਕਹਿਣ ਲੱਗੇ ਬੀਜੇਪੀ ਦੀ ਹਾਈਕਮਾਂਡ ਨਹੀਂ ਚਾਹੁੰਦੀ ਇੱਥੇ ਗੁਰਦੁਆਰਾ ਬਣੇ, ਅਸੀਂ ਬੀਜੇਪੀ ਹਾਈਕਮਾਂਡ ਵੱਲ ਨੂੰ ਮੁੱਖ ਕਰ ਲਿਆ। ਹੁਣ ਕੱਲ੍ਹ ਨੂੰ 20 ਤਰੀਕ ਹੈ ਗੁਰਮੁਖ ਪਿਆਰਿਓ, ਜਿਹੜੇ ਗੁਰੂ ਕੇ ਸਿੱਖ ਤੇ ਧਰਮ ਨਿਰਪੱਖ ਲੋਕ ਆ, ਜਿਹੜੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਨੂੰ ਨਤਮਸਤਕ ਹੁੰਦੇ, ਦਾਸ ਉਹਨਾਂ ਨੂੰ ਬੇਨਤੀ ਕਰਦਾ, ਕਿਉਂਕਿ ਗੁਰੂ ਨਾਨਕ ਦਾ ਉਪਦੇਸ਼ ਸਾਰਿਆਂ ਨੂੰ ਸਾਂਝਾ, ਗੁਰੂ ਨਾਨਕ ਨੇ ਸਰਬੱਤ ਦਾ ਭਲਾ ਮੰਗਿਆ। ਇੱਕ ਰੋਸ ਪ੍ਰੋਟੈਸਟ ਰੱਖਿਆ ਗਿਆ ਬੀਜੇਪੀ ਹਾਈਕਮਾਂਡ ਦੇ ਦਫ਼ਤਰ ਦੇ ਮੂਹਰੇ 20 ਤਰੀਕ ਨੂੰ 12:30 ਵਜੇ ਦਿਨ ਦੇ। ਤੇ ਗੁਰੂ ਕੇ ਸਿੱਖੋ, ਪੰਜਾਬ ਚੋਂ ਸਿੱਖ ਆ ਰਹੇ ਹੈ, ਉੱਤਰਾਖੰਡ ਤੋਂ ਆ ਰਹੇ, ਹਰਿਆਣੇ ਤੋਂ ਆ ਰਹੇ, ਯੂਪੀ ਤੋਂ ਆ ਰਹੇ ਹੈ, ਤੇ ਦਿੱਲੀ ਵਿੱਚ ਵਸਦੀਆਂ ਸੰਗਤਾਂ ਨੂੰ ਦਾਸ ਬੇਨਤੀ ਕਰਨੀ ਚਾਹੁੰਦਾ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸੇ ਜਗ੍ਹਾ ਉਸਾਰੀ ਦੇ ਵਾਸਤੇ ਤੁਸੀਂ ਵੀ ਆਪਣਾ ਯੋਗਦਾਨ ਪਾਓ। ਦਿੱਲੀ ਵਿੱਚ ਵਸਦੀਆਂ ਸੰਗਤਾਂ, ਹਰ ਸਿੱਖ ਦਾ ਫਰਜ਼ ਹੈ, ਬੜੀ ਅਮਨ ਸ਼ਾਂਤੀ ਦੇ ਨਾਲ ਅਸੀਂ ਇਹ ਪ੍ਰੋਟੈਸਟ ਕਰਨਾ। ਮਕਸਦ ਹੈ ਕਿ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਇਹ ਪਤਾ ਲੱਗ ਜਾਵੇ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਜਿਹੜਾ ਗੁਰੂ ਨਾਨਕ ਸਾਹਿਬ ਦਾ ਸਦੀਆਂ ਪੁਰਾਣਾ ਇਤਿਹਾਸਕ ਗੁਰਦੁਆਰਾ, ਅੱਜ ਤੋਂ 27 ਸਾਲ ਪਹਿਲਾਂ ਮਲੀਆ ਮੇਟ ਕਰ ਦਿੱਤਾ ਗਿਆ, ਉਹਦੀ ਅਸੀਂ ਮੁੜ ਉਸਾਰੀ ਉਸੇ ਜਗ੍ਹਾ ਤੇ ਕਰਨੀ ਹੈ। ਦਾ ਸਮੁੱਚੇ ਰੂਪ ਦੇ ਅੰਦਰ ਇਹ ਬੇਨਤੀ ਸੰਗਤਾਂ ਨੂੰ ਕਰਨਾ ਚਾਹੁੰਦਾ ਕਿ ਪੋਲੀਟਿਕਸ ਨੂੰ ਪਾਸੇ ਛੱਡ ਕੇ, ਸਿਆਸਤ ਨੂੰ ਪਾਸੇ ਛੱਡ ਕੇ, ਕਿਉਂਕਿ ਦਾਸ ਨਾ ਕਿਸੇ ਪਾਰਟੀ ਦਾ ਮੈਂਬਰ ਹੈ, ਨਾ ਕਿਸੇ ਦਾ ਵਿਰੋਧੀ ਹੈ, ਪਰ ਸੱਚ ਦੀ ਗੱਲ ਕਿਸੇ ਦੇ ਗਿੱਟੇ ਲੱਗੇ, ਗੋਡੇ ਲੱਗੇ, ਇਸ ਗੱਲ ਦੀ ਕੋਈ ਪਰਵਾਹ ਨਹੀਂ ਹੈ। ਜਿਹੜੀ ਬੀਜੇਪੀ ਅੱਜ ਤੱਕ ਇਹ ਕਹਿੰਦੀ ਰਹੀ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਅਸੀਂ ਤੇ ਸਿੱਖਾਂ ਦੇ ਯਾਰ ਹਾਂ, ਸਿੱਖਾਂ ਦੇ ਹਮਾਇਤੀ ਹਾਂ, ਉਹਦਾ ਅਸਲ ਚਿਹਰਾ ਬੇਨਕਾਬ ਦੁਨੀਆਂ ਦੇ ਸਾਹਮਣੇ ਕਰਨਾ ਕਿ ਬੀਜੇਪੀ ਦੀ ਸਰਕਾਰ, ਜੋ ਸਾਡੇ ਗੁਰੂ ਨਾਨਕ ਸਾਹਿਬ ਦਾ ਏਡਾ ਇਤਿਹਾਸਕ ਗੁਰਦੁਆਰਾ ਸਾਡੇ ਹਵਾਲੇ ਨਹੀਂ ਕਰ ਰਹੀ। ਸਰਕਾਰ ਵਾਸਤੇ ਕੋਈ ਵੱਡੀ ਗੱਲ ਨਹੀਂ, ਸਰਕਾਰੀ ਰਿਕਾਰਡ, ਪਰ ਉਹ ਕਹਿ ਰਹੇ ਆ ਕਿ ਸਾਨੂੰ ਉਹਨਾਂ ਨੂੰ ਪੁੱਛਣਾ ਪਵੇਗਾ। ਸੀਗਾ ਤੇ ਬਹੁਤ ਵੱਡਾ ਪਾੜਾ ਪਾ ਦਿੱਤਾ ਤੁਸੀਂ ਕਿ ਪੰਜਾਬ ਦੇ ਵਿੱਚ ਮੰਦਿਰ ਬਣਾਉਣਾ ਹੋਵੇਗਾ ਤੇ ਸਿੱਖਾਂ ਨੂੰ ਪੁੱਛਣਾ ਪਵੇਗਾ। ਜੇ ਉੱਤਰਾਖੰਡ 'ਚ ਗੁਰਦੁਆਰਾ ਬਣਾਉਣ ਲਈ ਗੰਗਾ ਮਹਾਂਸਭਾ RSS BJP ਨੂੰ ਪੁੱਛਣਾ ਪਵੇਗਾ ਤੇ ਫਿਰ ਪੰਜਾਬ ਵਿੱਚ ਮੰਦਿਰ ਬਣਾਉਣ ਲਈ ਜਥੇਦਾਰਾਂ ਨੂੰ ਪੁੱਛਣਾ ਪਵੇਗਾ। ਇਹ ਬਹੁਤ ਵੱਡਾ ਪਾੜਾ ਤੁਸੀਂ ਖੜਾ ਕਰ ਰਹੇ ਹੋ। 9 ਮਾਸ ਦਾ ਰਿਸ਼ਤਾ ਜਿਹੜਾ ਅੱਜ ਤੱਕ ਗੱਲਾਂ ਕਰਦੇ ਨੂੰ ਅਲੱਗ ਕਰਨ ਦੀਆਂ ਗੱਲਾਂ ਕਰ ਰਹੇ ਹੋ। ਸੋ ਗੁਰਮੁਖ ਪਿਆਰਿਓ, ਬਹੁਤੇ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ, ਰਹਿੰਦੀਆਂ ਵਿਚਾਰਾਂ ਕੱਲ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਗੁਰਮੁਖ ਪਿਆਰਿਓ, ਅੱਜ ਦੇ ਇਸ ਪਾਵਣ ਸ਼ਬਦ ਦੇ ਅੰਦਰ ਅਕਿਰਤ ਘਣ ਦਾ ਜ਼ਿਕਰ ਆਇਆ ਤੇ ਭਾਈ ਗੁਰਦਾਸ ਜੀ ਕਹਿੰਦੇ ਅਕਿਰਤ ਘਣ ਸਭ ਤੋਂ ਮਾੜਾ ਹੈ। ਅਸੀਂ ਵੀ ਅਕਿਰਤ ਘਣ ਨਹੀਂ ਬਣਨਾ ਗੁਰਮੁਖੋ, ਗੁਰੂ ਦੀ ਬੰਦਗੀ ਕਰਕੇ ਜੀਵਨ ਸਫਲ ਕਰਨਾ ਤੇ ਗੁਰੂ ਦੇ ਪਾਵਣ ਅਸਥਾਨ ਦੀ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸੇ ਜਗ੍ਹਾ ਉਸਾਰੀ ਵਾਸਤੇ ਅਸੀਂ ਆਪਣੇ ਆਖਰੀ ਸਾਹਾਂ ਤੱਕ ਲੜਨਾ, ਖੂਨ ਦੇ ਆਖਰੀ ਕਤਰੇ ਤੱਕ ਸ਼ਾਂਤਮਈ ਤਰੀਕੇ ਦੇ ਨਾਲ ਅਮਨ ਸ਼ਾਂਤੀ ਦੇ ਨਾਲ ਆਪਣੀ ਆਵਾਜ਼ ਨੂੰ ਬੁਲੰਦ ਕਰਨਾ। ਨਾ ਸਰਕਾਰਾਂ ਦਾ ਭੈ ਮੰਨਣਾ, ਨਾ ਵੱਡੇ ਅਹੁਦੇਦਾਰਾਂ ਦਾ ਭੈ। ਜਿਹੜੀ ਸੱਚ ਦੀ ਗੱਲ ਹੈ ਉਹ ਗੁਰੂ ਦੇ ਭੈ ਵਿੱਚ ਰਹਿ ਕੇ ਅਸੀਂ ਇਸ ਆਵਾਜ਼ ਨੂੰ ਬੁਲੰਦ ਕਰਨਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਓ 20 ਤਰੀਕ ਨੂੰ, ਕੱਲ੍ਹ ਦਾ ਦਿਨ ਹੈ, ਗੁਰਮੁਖ ਪਿਆਰੇ BJP ਹਾਈਕਮਾਂਡ ਦੇ ਮੁੱਖ ਦਫ਼ਤਰ ਦੇ ਸਾਹਮਣੇ ਤਕਰੀਬਨ 12:30 ਵਜੇ ਸੰਗਤਾਂ ਜਿਹੜੀਆਂ ਸਿੱਖ ਸੰਗਤਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਕਿ BJP ਦੀ ਹਾਈਕਮਾਂਡ ਉੱਤਰਾਖੰਡ ਦੀ ਆਪਣੀ BJP ਦੀ ਸਰਕਾਰ ਨੂੰ ਹੁਕਮ ਕਰੇ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਜਿਸ ਜਗ੍ਹਾ ਤੇ ਸੀ, ਅੱਜ ਵੀ ਰੈਵੀਨਿਊ ਰਿਕਾਰਡ ਵਿੱਚ ਬੋਲਦਾ ਗੰਗਾ ਦੇ ਘਾਟ ਹਰ ਕੀ ਪੌੜੀ ਤੇ, ਉਹ ਸਿੱਖਾਂ ਦੇ ਹਵਾਲੇ ਕੀਤਾ ਜਾਵੇ। ਸੋ ਆਓ ਜੇ ਗੁਰਮੁਖ ਪਿਆਰੇ, ਅਸੀਂ ਗੁਰੂ ਦੇ ਇਸ ਪਾਵਣ ਇਤਿਹਾਸਕ ਸਥਾਨ ਨੂੰ ਬਣਾਉਣ ਤੋਂ ਪਿਛਾਂ ਹਟ ਗਏ, ਨਿੱਜੀ ਸਵਾਰਥਾਂ ਵੱਸ ਜਾਂ ਪੋਲੀਟਿਕਸ ਜਾਂ ਕੋਈ ਡਰ ਭੈ ਦੇ ਕਾਰਨ ਤੇ ਗੁਰਮੁਖੋ ਕਿਰਤ ਬਣ ਜਾਵਾਂਗੇ, ਗੁਰੂ ਸਾਨੂੰ ਮਾਫ ਨਹੀਂ ਕਰੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਣ ਸ਼ਬਦ ਦੇ ਸਮਾਪਤੀ ਦੀ ਪੰਕਤੀ ਦੇ ਅੰਦਰ ਬਚਨ ਕਰ ਰਹੇ, ਬਿਣਵੰਤ ਨਾਨਕ ਸੰਯੋਗ ਭੂਲਾ ਹਰ ਜਾਪ ਰਸਨਾ ਜਾਪਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੇ ਨਾਮ ਦੀ ਮੋਹਰ ਲਗਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰ ਰਹੇ, ਭਾਈ ਜਿਹੜਾ ਮਨੁੱਖ ਵਾਹਿਗੁਰੂ ਦੀ ਬੰਦਗੀ ਨੂੰ ਭੁੱਲਿਆ, ਕਿਰਤ ਘਣ ਬਣਿਆ, ਕਾਮ ਕ੍ਰੋਧ ਦੇ ਵਿੱਚ ਠੱਗਿਆ ਗਿਆ, ਇਹਨਾਂ ਦੇ ਸੰਯੋਗ ਇਹਨਾਂ ਦੇ ਸਾਥ ਕਰਕੇ ਕਾਮ ਕ੍ਰੋਧ ਭੋਗ ਬਲਾਸਾ ਮਹਾ ਮੋਹਣੀ ਮਾਇਆ ਦੇ ਕਾਰਨ ਹਰ ਰਸ ਹਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਹਰ ਜਾਪ ਰਸਨਾ ਜਾਪਿਆ, ਉਹ ਮਨੁੱਖ ਐਸਾ ਭੁੱਲ ਗਿਆ ਇਹਨਾਂ ਵਸਤੂਆਂ ਦੇ ਵਿੱਚ ਭੋਗ ਬਿਲਾਸਾਂ ਚ ਕਾਮ ਕਰੋ ਕਿ ਉਹਨੇ ਵਾਹਿਗੁਰੂ ਦੀ ਬੰਦਗੀ ਕੀਤੀ ਨਹੀਂ ਤੇ ਜੀਵਨ ਦੀ ਬਾਜ਼ੀ ਹਾਰ ਦਿੱਤੀ, ਚੱਲਿਓ ਜਵਾਰੀ ਦੋਵੇਂ ਹੱਥ ਝਾੜ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਵਿੱਚ ਸ਼ਬਦ ਦੇ ਅੰਦਰ, ਇਸ ਬੰਦ ਦੇ ਅੰਦਰ ਸਾਨੂੰ ਇਹੀ ਸਮਝਾਉਣਾ ਕੀਤਾ ਕਿ ਵਾਹਿਗੁਰੂ ਦੀ ਬੰਦਗੀ ਕਰੋ, ਭਗਤੀ ਕਰੋ, ਜੀਵਨ ਸਫਲਾ ਕਰੋ, ਕਾਮ ਕ੍ਰੋਧ ਮੋਹੰਕਾਰ ਵਿੱਚ ਜਾਂ ਕਿਰਤ ਘਣ ਬਣ ਕੇ ਗੁਰੂ ਦੇ ਪਰਪਕਾਰਾਂ ਨੂੰ, ਵਾਹਿਗੁਰੂ ਦੇ ਪਰਪਕਾਰਾਂ ਨੂੰ ਭੁੱਲ ਕੇ ਆਪਣਾ ਜੀਵਨ ਬਰਬਾਦ ਨਾ ਕਰੋ। ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋਈਆਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰ ਦੇਣੀ, ਸਤਿਗੁਰ ਰਹਿਮਤ ਕਰਨ। ਕੱਲ੍ਹ ਦੇ ਦੀਵਾਨ ਵਿੱਚ ਫਿਰ ਸੁਬਾਹ ਇਸੇ ਟਾਈਮ ਸਤਿਗੁਰ ਦੀ ਪਾਵਨ ਬਾਣੀ ਦੇ ਅਗਲੇ ਬੰਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਾਂਗੇ ਔਰ ਮੌਜੂਦਾ ਹਾਲਾਤਾਂ ਦੇ ਸੰਬੰਧ ਦੇ ਅੰਦਰ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ। ਬਹੁਤ ਬਹੁਤ ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਮੂਹ ਸੰਗਤਾਂ ਦਾ, ਜੋ ਵੀ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਇੱਥੇ ਪਹੁੰਚ ਕਰਕੇ ਗੁਰੂ ਕੇ ਦਰਸ਼ਨ ਕਰ ਰਹੀਆਂ, ਕਥਾ ਵਿਚਾਰ ਬਾਣੀ ਸ਼ਬਦ ਕੀਰਤਨ ਨਾਲ ਜੁੜ ਰਹੀਆਂ ਔਰ ਦੁਨੀਆ ਭਰ ਦੇ ਅੰਦਰ ਚੜ੍ਹਦੀ ਕਲਾ ਟਾਈਮ TV ਦੇ ਰਾਹੀਂ ਗੁਰਬਾਣੀ ਦਾ ਆਨੰਦ ਮਾਣ ਰਹੀਆਂ, ਸਭ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਗੱਜ ਕੇ ਗੁਰਫਤਿਹ ਦੀ ਸਾਂਝ ਕਰਵਾ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singsabha2@gmail.com. ਇੱਕ ਵਾਰ ਫਿਰ ਨੋਟ ਕਰੋ ਜੀ, singsabha2@gmail.com.
3: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
0: Satnam Shri Vaheguru Sahib Jiyo.

0: ਜੋ ਸੁਭਾਅ ਹੈ, ਉਹਦਾ ਜੋ ਧਰਮ ਹੈ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ ਮੇਰ ਲਹੂ ਦਿਆਲ ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਭਰਮਤ ਬਹਾਰਿਆ। ਜੇ ਗੁਰੂ ਕਾ ਸਿੱਖ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਆਵੇ ਤੇ ਸਤਿਗੁਰ ਰੱਖਦਾ, ਉਹ ਵਾਹਿਗੁਰੂ ਤਾਂ ਕਿਰਤ ਧਨਾਂ ਨੂੰ ਪਾਲਦਾ, ਉਹ ਤੇ ਪਤਤਾਂ ਨੂੰ ਉਧਾਰਦਾ। ਉਹਦਾ ਬਿਰਧ ਹੈ, ਸੁਭਾਅ ਹੈ ਪਤਤ ਉਧਾਰਨ, ਹਰ ਬਿਰਧ ਤੋਂ ਮਾਰਾ। ਰਾਮ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰਕੇ ਸਾਨੂੰ ਸਮਝਾ ਰਹੇ ਹੈ ਕਿ ਗੁਰਮੁਖੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਜਾਵੋ, ਦੁਨਿਆਵੀ ਸ਼ਰਨ ਛੱਡ ਦਿਓ, ਦੁਨਿਆਵੀ ਲੋਕਾਂ ਦੀ, ਦੁਨਿਆਵੀ ਤਾਕਤਾਂ ਦੀ, ਉਸ ਮਹਾਂਸ਼ਕਤੀ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਸ਼ਰਨ ਵਿੱਚ ਜਾਓ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਪਤਤਾਂ ਨੂੰ ਉਧਾਰਨ ਵਾਲਾ ਹੈ, ਉਸ ਵਾਹਿਗੁਰੂ ਦਾ ਬਿਰਧ ਸੁਭਾਅ ਧਰਮ, ਪਤਤਾਂ ਨੂੰ ਵੀ ਉਧਾਰਨ ਵਾਲਾ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਪੈਣਾ ਕਰੋ। ਪਤਤ ਉਧਾਰਨ ਸਰਨ ਸੁਆਮੀ ਕਿਰਪਾ ਨਿਧ ਦਇਆਲਾ। ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਸਤਿਗੁਰ ਪਤਤਾਂ ਨੂੰ ਉਧਾਰਨ ਵਾਲਾ ਹੈ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਜੋ ਸੁਆਮੀ, ਜੋ ਜੀਵਾਂ ਦਾ ਮਾਲਕ ਹੈ, ਕਿਰਪਾ ਦਾ ਨਿਧ, ਕਿਰਪਾ ਦਾ ਖਜ਼ਾਨਾ ਹੈ, ਭੰਡਾਰਾ ਹੈ ਔਰ ਦਇਆਲਾ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਪਤਤਾਂ ਨੂੰ ਉਧਾਰਨ ਵਾਲੇ ਸਤਿਗੁਰ, ਹੇ ਕਿਰਪਾ ਦੇ ਨਿਧ, ਹੇ ਦਇਆਲੂ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਹਾਂ। ਤੇ ਉਪਦੇਸ਼ ਹੈ ਪਰਥਾਏ ਸਾਥੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਉਪਦੇਸ਼ ਹੈ ਸਾਨੂੰ ਸੰਸਾਰੀ ਲੋਕਾਂ ਨੂੰ ਤੇ ਪਿਆਰੇ ਗੁਰੂ ਦੀ ਸ਼ਰਨ ਵਿੱਚ ਆਓ, ਅਰਦਾਸ ਕਰੋ ਸੱਚੇ ਪਾਤਸ਼ਾਹ ਦੇ ਚਰਨਾਂ ਤੇ, ਅੰਗ ਕੂਪ ਤੇ ਉਧਰ ਕਰਤੇ ਸਗਲ ਘਾਟ ਪ੍ਰਤਪਾਲਾ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੀ ਸਾਨੂੰ ਮੋਹ ਮਾਇਆ ਦੇ ਅੰਗ ਕੂਪ ਤੋਂ, ਮੋਹ ਮਾਇਆ ਦੇ ਡੂੰਘੇ ਖੂਹ ਤੋਂ ਬਚਾਉਣ ਵਾਲਾ ਉਹ ਸੱਚਾ ਪਾਤਸ਼ਾਹ ਮਹਾਰਾਜ ਹੈ। ਉਸ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ, ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਹੀ ਜੁੜਨਾ ਕਰੋ, ਜੋ ਜਿਨੀ ਜਮਾਨ ਕੇ ਬਿਠਾ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਗਲ ਘਾਟ ਪ੍ਰਤਪਾਲਾ, ਉਹ ਸਗਲ ਘਾਟਾਂ ਚ ਕਣ ਕਣ ਵਿੱਚ ਹਾਜ਼ਰ ਹੈ, ਜਰਰੇ ਜਰਰੇ ਵਿੱਚ ਹਾਜ਼ਰ ਹੈ ਔਰ ਪ੍ਰਤਪਾਲਣਾ ਕਰਨ ਵਾਲਾ। ਅੰਧਕੂਪ ਤੇ ਉਧਰ ਕਰਦੇ, ਹੇ ਸੱਚੇ ਪਾਤਸ਼ਾਹ ਮੈਨੂੰ ਮੋਹ ਮਾਇਆ ਦੇ ਅੰਧਕੂਪ ਤੋਂ ਉਧਾਰ ਦੇਣਾ ਕਰ, ਪਾਰ ਕਰਦੇ, ਦੂਰ ਕਰਦੇ ਮੈਨੂੰ ਇਸ ਮੋਹ ਮਾਇਆ ਦੇ ਅੰਧਕੂਪ ਤੋਂ। ਸਤਿਗੁਰ ਦੇ ਅੱਗੇ ਸ਼ਰਨ ਕਰ, ਸਤਿਗੁਰ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ, ਸਤਿਗੁਰ ਰਾਹ ਦੱਸ ਰਹੇ ਸਾਨੂੰ ਗੁਰਮੁਖ ਪਿਆਰੇ। ਸ਼ਰਨ ਤੇਰੀ ਕਟ ਮਹਾ ਬੇੜੀ, ਇੱਕ ਨਾਮ ਦੇਹ ਅਧਾਰਾ। ਹੇ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ, ਮੈਂ ਤੇਰੀ ਸ਼ਰਨ ਹਾਂ। ਮੋਹ ਮਾਇਆ ਦੀ, ਵਿਸ਼ੇ ਵਿਕਾਰਾਂ ਦੀ, ਕਾਮ ਕਰੋ ਲੋ ਮੋਹੰਕਾਰ ਦੀ ਜੋ ਮਹਾ ਬੇੜੀ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਹ ਕੱਟ ਦੇਣਾ ਕਰ। ਇੱਕ ਨਾਮ ਦੇਹ ਅਧਾਰਾ, ਮੈਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰ। ਆਧਾਰ ਦਾ ਅਰਥ ਹੈ ਆਸਰਾ, ਮੈਨੂੰ ਆਪਣੇ ਨਾਮ ਦਾ ਆਸਰਾ ਬਖਸ਼ ਸੱਚੇ ਪਾਤਸ਼ਾਹ। ਮੈਂ ਦੁਨਿਆਵੀ ਆਸਰਿਆਂ ਨੂੰ ਛੱਡ ਕੇ ਤੇਰੇ ਨਾਮ ਦੇ ਆਸਰੇ ਨੂੰ ਟਿਕਾ ਲਵਾਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਮੈਨੂੰ ਤੇਰੇ ਨਾਮ ਦਾ ਆਸਰਾ, ਮੈਂ ਤੇਰੀ ਓਟ ਨੂੰ ਟਿਕਾ ਲਵਾਂ। ਦੁਨਿਆਵੀ ਓਟਾਂ ਛੱਡ ਕੇ, ਦੁਨਿਆਵੀ ਓਟਾਂ ਝੂਠੀਆਂ ਨੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਆ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ, ਨਾਮ ਦਾ ਆਸਰਾ ਲੈ ਕੇ ਤੇ ਆਪਣੀਆਂ ਮੋਹ ਮਾਇਆ ਦੀਆਂ ਬੇੜੀਆਂ ਨੂੰ ਕਟਵਾਉਣਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਰਾਹ ਦੱਸ ਰਹੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਅਰਦਾਸ ਰੂਪ ਦੇ ਅੰਦਰ, ਗੁਰੂ ਕੇ ਸਿੱਖੋ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸ਼ਰਨ ਤੇਰੀ ਕਟ ਮਹਾ ਬੇੜੀ, ਅਸੀਂ ਤੁਹਾਡੀ ਸ਼ਰਨ ਹਾਂ ਸੱਚੇ ਪਾਤਸ਼ਾਹ ਮਹਾਰਾਜ, ਸਾਡੇ ਤੇ ਰਹਿਮਤ ਕਰੋ। ਇੱਕ ਨਾਮ ਦੇਹ ਅਧਾਰਾ, ਆਪਣੇ ਨਾਮ ਦਾ ਆਸਰਾ ਦੇ ਕੇ ਸਾਡੀਆਂ ਲੋਕ ਪਰਲੋਕ ਦੀਆਂ, ਵਿਸ਼ੇ ਵਿਕਾਰਾਂ ਦੀਆਂ, ਕਾਮ ਕ੍ਰੋਧ ਦੀਆਂ, ਬੰਧਨਾਂ ਦੀਆਂ ਬੇੜੀਆਂ ਕੱਟ ਦੇਣਾ ਕਰੋ। ਬਿਨਵੰਤ ਨਾਨ ਕਰ ਦੇ ਰਾਖੋ, ਗੋਬਿੰਦ ਦੀਨ ਦਿਆਰਾ। ਇਸ ਬੰਦ ਦੇ ਸਮਾਪਤੀ ਵਾਲੀ ਪੰਕਤੀ ਚ ਨਾਨਕ ਨਾਮ ਦੀ ਮੋਹਰ ਲਗਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰ ਰਹੇ ਹੈ। ਬਿਨਵੰਤ ਨਾਨਕ ਬੇਨਤੀ ਰੂਪ ਦੇ ਅੰਦਰ ਕਰ ਦੇ ਰਾਖੋ, ਮੇਰੀ ਬੇਨਤੀ ਹੈ ਸੱਚੇ ਪਾਤਸ਼ਾਹ, ਮੈਨੂੰ ਆਪਣੇ ਹੱਥ ਦੇ ਕੇ ਦੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। सतगुरु सचे पातशाह रहमत करो बिनवंत नानक कर दे राखो अपना हस्त कमल मेरे सिर ते मेर भरिया हाथ रख के ते सचे पातशाह महाराज मैनू इन्हां वस्तां तो मोह माया दे चक्करां तो काम करो लो मोहंकार तो लोग पर लोग दे बंधना तो सचे पातशाह महाराज रख लैणा करो गोबिंद दीन दयारा। हे गोबिंद दीन दयारा दीना दे दयालु सचे पातशाह महाराज दीना ते दया करन वाले हे वाहगुरु सचे पातशाह महाराज मेरे ते रहमत करो। ते सतगुरु सचे पातशाह महाराज ने सानू इस दे अंदर गुरमुख प्यारे ही उपदेश बख्शे है कि वाहगुरु सचा पातशाह महाराज ही हस्त कमल दे के सानू रख सकता है। ये सतगुरु का सचा उपदेश गुरु घर तो गुरुद्वारे तो गुरमुख प्यारे संसार से प्रचार से प्रसार होवे। गुरुद्वारा जो दास पहला बेनती कर हटे गुरमुख प्यारे हो कि गुरुद्वारे साडे धर्म प्रचार का केंद्र गुरबाणी के प्रचार से प्रसार का केंद्र गुरु का सिख दुनिया के जिस कोने विच गया गुरमुख प्यारे उन्होंने उत्थे गुरुद्वारे ते गुरधाम उसारना कीते। एक तो इतिहासक स्थान ने हिस्टोरिकल प्लेस ने जिथे सतगुरां ने चरण पाए और दूसरे गुरुद्वारे गुरधाम जिथे भी गुरु का सिख गया उत्थे ही गुरुद्वारा साहब उसारना कीते। पर अज लोड़ है सानू उन्हां गुरुद्वारियां दी सेवा संभाल दी, अज लोड़ है उत्थे गुरसिक्खी दे प्रचार ते प्रसार दी, अज लोड़ है सानू गुरु घरां दे अंदर मित मर्यादा जो गुरु की है उसनू लागू करन दी और उन्हां दे दर्शन दारे ते सेवा संभाल दी गल। आ देखो असी अरदास करदे हां गुरमुख प्यारियो ते अरदास दे विच शब्द जुड़े आ हे अकाल पुरख वाहिगुरु सचे पातशाह जिन्हां गुरुद्वारियां गुरधामां तो पंथ नूं विछोड़िया गया तिन्हां दे खुले दर्शन दारे ते सेवा संभाल दा दान अपने प्यारे खालसा जी नूं बख्श। कल सुबह दी दीवान विच वी दास बेनती कर रहा सी गुरमुख प्यारे गुरु का हर सिख अरदास करदा दुनिया दे हर कोने विच वसदा सिख अरदास करदा। जे असी गुरमुख प्यारे से भारत की धरती से बैठे असी अरदास करते हैं जदों भी कोई कार्ज होंदा हर गुरु का सिख है चाहे वह धार्मिक है चाहे राजनीतिक है चाहे किस किते नाल बिजनेस नाल जुड़िया होया पर जदों अरदास करदा उहदी अरदास दे बोल है कि जिन्हां गुरधामां तो पंथ नूं विछोड़िया गया। ते दास बेनती करे केवल उन्हां गुरुद्वारियां दी गल नहीं जिहड़े गुरुद्वारे सरहदां तो पार रह गए है। गुरमुख प्यारियो ओ गुरधाम जिहड़े साडे ही देश दे अंदर साडे तो विछोड़ दिते गए अज उन्हां दी सेवा संभाल ते उन्हां दे दर्शन दीदारियां दी गल। कल दे दीवान च भी दास बेनती कर रहा सी गुरुद्वारा ज्ञान गोदड़ी साहब हरिद्वार हर की पौड़ी जो अज तो 27 साल पहला साडे तो विछोड़ दिता गया अज उस गुरुद्वारे की मुड़ उसारी उस गुरुद्वारे की आजादी और वो दर्शन दारे से सेवा संभाल की गल करन वास्ते अज हजारां सिख दिल्ली की धरती से पहुंच चुके हैं। जो दास ने बेनती की सी कल दे दीवान विच हजारां सिख कल तो गुरमुख प्यारियों बसा कारा ट्रकों राही रेल गड्डिया के राही अज की सर्दी के मौसम के ठंड की परवाह नहीं की गुरु के सिख ने गुरमुख प्यारियों जिन्हों गुरु का प्यार है गुरु का दर्द है अज हजारा सिख दिल्ली की धरती से पहुंच चुके हैं उस रोस प्रोटेस्ट वास्ते उन्हां सरकारां दे अगे उन्हां हकूमतां दे अगे उन्हां सियासी आगुआं दे अगे जिहड़े साडे विछड़े गुरधामां दी सेवा संभाल ते दर्शन दारे सानू करन नहीं दे रहे। हजारां दी तादाद विच संगतां गुरमुख प्यारे रात ही गुरुद्वारा रकाबगंज साहब गुरुद्वारा मजनू का टिला साहब गुरुद्वारा बंगला साहब हजारां सिख संगतां पहुंच चुकियां ने इत्थे गुरमुख प्यारे उस विछड़े गुरधामां दी सेवा संभाल ते दर्शन दिंदा। ते दास इस गलों धन्नवाद भी करना चाहुंदा उन्हां गुरु के सिखां दा जिन्हां ने इस आवाज नूं सुणिया। बहुत सारे गुरमुख प्यारे संत महापुरख भी आवाज नूं सुन के क्योंकि जेडे गुरु नानक दे सिख है जेडे गुरु नानक नाल प्यार रखण वाले है जिन्हों ने इस आवाज न सुनिया कि जेडे गुरुद्वारे गुरुधाम साडे तो साडे देश च भी छोड़ दिते गए पता ही नहीं सी। अज जे पता लगे तो वहीर घट दित्तियां गुरु दियां संगतां ने। अज लखां संगतां दे मनां च रोस बड़े टैलीफोन आ रहे आ देशां परदेशां चों। बहुत सारे ऐसे सिख जेडे गुरमुख प्यारे जिन्हां ने उस गुरुद्वारे दे दर्शन कीते सी, जिन्हां ने अज तो 27 साल पहला जदों गुरुद्वारा साहब की इमारत तैयार सी, गुरु ग्रंथ साहब का प्रकाश सी, जिन्हां दर्शन कीते, अज उन्हां दे फोन आ रहे। बहुत सारे इतिहासकारां दे, पंथ प्रसिद्ध इतिहासकारां दे फोन आ रहे और दस रहे आ। अरदास नूं अज ही सुबह गल हुई गुरमुख प्यारे एक प्रसिद्ध इतिहासकार गुरमुख का कल भी फोन आया और अज उसके नाल गलबात उन्होंने किया। उस वेले तो ही 84 तो बाद उस गुरद्वारा साहब की फाइल बन के उस गुरद्वारा साहब की अज सरकार मेजा के उत्ते फाइलों के ढेर घूमती फिर रही है। घट गिणती कमिशन के कोल उस गुरद्वारा साहब का मसला गया। साडे आगू लोग भावे गुरमुख प्यार पता नहीं की उन्हां दीयां मजबूरियां रहियां ने, जिस कारण करके अज तक उस गुरद्वारा साहब नूं उसार नहीं सके, आजाद नहीं कर सके। पता नहीं की मजबूरियां उन्हां दे सामने आ गईयां। ते दास ये भी बेनती करनी चाहुंदा, पता नहीं अज की मजबूरी उन्हां लोगां दे सामने है कि जिन्हां नूं अज इस गुरद्वारा साहब की आजादी लिए मैदान में आना चाहिए सी, जिम्मेवारी से आना चाहिए सी, वो भी आपो अपने घर बैठे है। वो जिवें तमाशगीर तमाशा देखता, वो तमाशा देख रहे हैं जिन्हां दा फर्ज बनता सी। अरदास धन्नवाद करदा गुरु के सिखां दा, उन्हां गुरमुखां प्यारियां दा जिन्हां ने आवाज सुनी है और गुरद्वारा ज्ञान गोदड़ी साहब की आजादी लई वख वख स्टेटां तो चल के उत्तराखंड तो यूपी तो राजस्थान तो हरियाणा तो और पंजाब तो वड्डी गिणती विच संगतां रेल गड्डियां भर गईयां। गुरमुख प्यारे इन्नियां संगतां रात दियां इत्थे पहुंचियां ने, रेल गड्डियां ट्रकां बसां कारां दे उपर जिन्हां अपना फर्ज पछाणे आ। बहुत सारे साधु लोगां ने अरदास बेनती करनी चाहुंदा, जिहड़े धर्म दे नां दे उत्ते धार्मिक अहुदिया ते बैठे हुए साडे आगू आ, उन्हां दी नींद कदों टुटेगी, उन्हां नूं कदों जाग आएगी, उन्हां दी गाफलता कदों दूर होवेगी। जिन्हां दा फर्ज बनदा दास ते हथ जोड़ के बेनती कर सकदा, इन्ने साधु लोग गुरु नानक दे नां ते विचरन वाले जिन्हां ने ते आवाज सुनी तां पहुंच गए आ, पर जिहड़े बाकी भी साधु लोग गुरु नानक दे नां ते स्थान बनाए आ, गुरु नानक दे नां दे उत्ते विचर रहे हैं कि उन्होंने आवाज ही नहीं सुनी, उन्होंने भी दास बेनती करेगा। हजारों की तादाद में ऐसे डेरे उसरे गुरु नानक के नाम के उत्ते उन्हां दा फर्ज बनता। अज गुरुद्वारा ज्ञान गोदड़ी गुरु नानक साहब का स्थान है, उसकी आजादी लिए मूहरे आउण जिन्हां नूं पंथ ने सन्मानित अहुदियां ते बिठाया होया, जिहड़े अहुदेदार लोग है उन्हां दा अज फर्ज बनता। अज उन्हां लोगों का नकाब लाने की लोड़ है जेड़े रुकावट ने उस गुरुद्वारा ज्ञान गोदड़ी साहब की आजादी लई। अज सियासी मसला नहीं, अज उन्हां अपनी सियासी भाईवालियां देखने की लोड़ नहीं। अरदास खास करके अपने अकाली वीरां नूं बेनती करनी चाहुंदा कि आओ अज तुसी भी गुरु नानक साहब सच्चे पातशाह की आवाज नूं सुनो, अपनी जमीर की आवाज नूं सुनो। अज उन्हां लोगों का नकाब ला दिओ जिन्होंने सियासत के नाँ से हमेशा ही तुहाडे ते दबाव पा के रखे है। तुसी अपने पंथ वास्ते अपने गुरु के सिद्धांतों वास्ते कोई आजाद फैसला ही नहीं कर सकते। कि उन्हां लोगों की जारी है, कि उन्हां लोगों के नाल भाईवाली है जिहड़े तुहानू अपने गुरु ग्रंथ पंथ के सिद्धांतों से फैसला ही नहीं लैण देंदे। दास उन्हां अकाली वीरां नूं भी बेनती करनी चाहेगा, चाहे साडे सिख नौजवान प्रोफेसर दविंदर पाल सिंह भुल्लर की गल गुरमुख प्यारे सारा पंथ कूक कूक के कह रहा, धर्म निरपक्ष लोग कूक कूक के कह रहे हैं कि वो सिख नौजवान की रिहाई होनी चाहिए है। तो माफ करना गुरमुख प्यारे, पंजाब विधानसभा च मता पाउण की गल आई और ख्याल करना अकाली मीर जे कुछ गुरमुख प्यारे उपराला उन्होंने किया मैमोरेंडम पिंड पंचायत ने, पर आगू लोग जेडे मुख अहुदियां ते सन उन्हां नूं गुरमुख प्यारे उन्हां दी भाईवाल पार्टी ओ बीजेपी जेड़ा गुरुद्वारा ज्ञान गोदड़ी साहब सिख कौम दे हवाले नहीं कर रहे, ਉਹਨਾਂ ਨੇ ਗੁਰਮੁਖ ਪਿਆਰਿਓ ਮਤਾ ਪਾਉਣ ਤੋਂ ਰੋਕ ਦਿੱਤਾ। ਕਹਿਣ ਲੱਗੇ ਇਹ ਸਿੱਖ ਨੌਜਵਾਨ ਦੀ ਰਿਹਾਈ ਵਾਸਤੇ ਵਿਧਾਨ ਸਭਾ 'ਚ ਅਸੀਂ ਤੁਹਾਡੇ ਨਾਲ ਮਤਾ ਨਹੀਂ ਪਾ ਸਕਦੇ, ਉਹਨਾਂ ਦੀ ਕਾਹਦੀ ਜਾਰੀ ਹੈ ਸਾਡੇ ਨਾਲ, ਉਹ ਸਿਆਸੀ ਪਾਰਟੀ ਦੀ ਕਾਹਦੀ ਭਾਈਵਾਲੀ ਹੈ ਸਾਡੇ ਨਾਲ, ਅੱਜ ਉਹਨਾਂ ਦਾ ਨਕਾਬ ਬੁਲਾਉਣ ਦੀ ਲੋੜ ਹੈ। ਤੇ ਦਾਸ ਅਕਾਲੀ ਦਲ ਵਿੱਚ ਬੈਠੇ ਹੋਏ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਨਾਨਕ ਦੀ ਆਵਾਜ਼ ਸੁਣੋ, ਗੁਰਬਾਣੀ ਦੀ ਆਵਾਜ਼ ਸੁਣੋ, ਪੰਥ ਦੀ ਆਵਾਜ਼ ਸੁਣੋ, ਅੱਜ ਉਹਨਾਂ ਯਾਰਾਂ ਦੀ ਆਵਾਜ਼ ਨਾ ਸੁਣੋ ਜਿਹੜੇ ਹਮੇਸ਼ਾ ਹੀ ਸਾਡੇ ਵਿਰੋਧੀ ਰਹੇ। ਜੇ ਅਸੀਂ ਉਹਨਾਂ ਨੂੰ ਸ਼ਤਾਬਦੀਆਂ ਤੇ ਸੱਦ ਕੇ ਸਨਮਾਨ ਦਿੱਤਾ ਤੇ ਉਹਨਾਂ ਨੇ ਸਾਡੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਮੁੱਖ ਸਮਾਗਮ ਹੋਇਆ, ਤੇ ਉਹੀ ਬੀਜੇਪੀ ਦੇ ਜਿਹੜੇ ਗੁਰਮੁਖ ਪਿਆਰੇ ਕੇਂਦਰੀ ਆਗੂ ਜਿਨ੍ਹਾਂ ਨੂੰ ਬੜੇ ਸਨਮਾਨ ਨਾਲ ਸਾਡੇ ਅਕਾਲੀ ਵੀਰਾਂ ਨੇ ਬੁਲਾਇਆ ਸੀ, ਉਹਨਾਂ ਨੇ ਉੱਥੇ ਸਾਰੇ ਜਥੇਦਾਰਾਂ ਦੇ ਤਖ਼ਤ ਸਾਹਿਬਾਨਾਂ ਦੇ ਸਤਿਕਾਰਯੋਗ ਜਥੇਦਾਰ ਸਭ ਬੈਠੇ ਸਨ, ਔਰ ਗੁਰਮੁਖ ਪਿਆਰੇ ਜ਼ਿੰਮੇਵਾਰ ਅਕਾਲੀ ਆਗੂ ਜਿਹੜੇ ਨੇ ਉਹ ਬੈਠੇ ਸਨ। ਤੇ ਉਸ ਵੇਲੇ ਕੇਂਦਰੀ ਜਿਹੜੇ ਆਗੂ ਉਹਨਾਂ ਨੇ ਬੀਜੇਪੀ ਦੇ ਬੁਲਾਏ ਸੀ ਉੱਥੇ ਬੋਲ ਰਹੇ ਸਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦੇ ਵਿੱਚ ਦੀਵਾਨ ਚੰਦੂ ਦਾ ਕੋਈ ਰੋਲ ਨਹੀਂ ਸੀ। ਇਤਿਹਾਸ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ, ਇਤਿਹਾਸ ਬਦਲਣ ਦੀਆਂ ਕੋਸ਼ਿਸ਼ਾਂ, ਦੀਵਾਨ ਚੰਦੂ ਦਾ ਕੋਈ ਰੋਲ ਨਹੀਂ ਸੀ ਕਿਉਂਕਿ ਉਹ ਸਾਡਾ ਭਾਈ ਸੀ, ਉਹ ਸਾਡਾ ਆਦਮੀ ਸੀ, ਉਹ ਕਹਿੰਦੇ ਇਸ ਕਰਕੇ ਉਹਦਾ ਕੋਈ ਰੋਲ ਨਹੀਂ ਸੀ। ਪਰ ਹੈਰਾਨੀ ਦੀ ਹੱਦ ਉਦੋਂ ਗੁਰਮੁਖ ਪਿਆਰਿਓ ਨਾ ਰਹੀ ਜਦੋਂ ਵੱਡੇ ਜ਼ਿੰਮੇਵਾਰ ਲੋਕ ਤੇ ਸਨਮਾਨਯੋਗ ਅਹੁਦਿਆਂ ਤੇ ਬੈਠੇ ਜਥੇਦਾਰ ਉਹਨਾਂ ਦੇ ਮੂੰਹ ਚੋਂ ਇੱਕ ਵੀ ਲਫ਼ਜ਼ ਨਹੀਂ ਫੁੱਟਿਆ, ਕਿਸੇ ਨੇ ਇਹ ਨਹੀਂ ਆਖਿਆ ਕਿ ਇਤਿਹਾਸ ਝੂਠਾ, ਜੋ ਇਤਿਹਾਸ ਲਿਖਿਆ ਪਿਆ ਦੀਵਾਨ ਚੰਦੂ ਨੇ ਜੋ ਕੋ ਕਰਮ ਕੀਤਾ ਇਤਿਹਾਸ ਦੇ ਅੰਕ ਪੱਤਰਿਆਂ ਦੇ ਉੱਤੇ ਦਰਜ ਆ, ਤੁਸੀਂ ਤੇ ਇਤਿਹਾਸ ਬਦਲਣ ਲੱਗੇ ਹੋਏ ਹੋ। ਜੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸਿੱਖ ਰਾਜ ਦੀ ਸਥਾਪਤੀ ਮਨਾਈ ਤਾਂ ਉਹਨਾਂ ਦੇ ਮੁੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਸਰਿਆ, ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਗੁਰਮੁਖ ਪਿਆਰੇ ਨਾਮ ਨੂੰ ਵੀਰ ਬੰਦਾ ਵੈਰਾਗੀ ਕਰਕੇ, ਜਦੋਂ ਉਹ ਵੈਰਾਗੀ ਸੀ ਉਦੋਂ ਉਹਦਾ ਹਾਲ ਕੀ ਸੀ ਇਤਿਹਾਸ ਵਿੱਚ ਦੇਖੋ, ਜਦੋਂ ਉਹਨੇ ਉਹ ਵੈਰਾਗੀ ਬਾਣਾ ਲਾ ਕੇ ਗੁਰੂ ਕਾ ਸਿੱਖ ਬਾਣਾ ਧਾਰਨ ਕੀਤਾ ਤੇ ਉਹਨੇ ਪੰਜਾਬ ਦੀ ਧਰਤੀ ਤੇ ਆ ਕੇ ਜ਼ਾਲਮਾਂ ਨੂੰ ਸੋਧੇ ਲਾਏ, ਜਲਾਦਾਂ ਨੂੰ ਸੋਧੇ ਲਾਏ ਔਰ ਸਿੱਖ ਰਾਜ ਦਾ ਝੰਡਾ ਗੱਡਿਆ ਬਾਬਾ ਬੰਦਾ ਸਿੰਘ ਬਹਾਦਰ ਨੇ। ਤੇ ਗੁਰਮੁਖ ਪਿਆਰਿਓ ਉਹਨਾਂ ਦੇ ਮੁੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਸਰਿਆ, ਕਾਹਦੀ ਜਾਰੀ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਸਾਡੇ ਹਰ ਸਿੱਖ ਮਸਲਿਆਂ ਦੇ ਵਿੱਚ ਰੁਕਾਵਟ ਬਣ ਕੇ ਖੜ ਜਾਂਦੇ ਆ। ਅੱਜ ਸਮੁੱਚਾ ਖਾਲਸਾ ਪੰਥ ਆ, ਹਜ਼ਾਰਾਂ ਸਿੱਖ ਸੰਗਤਾਂ ਜੋ ਦਿੱਲੀ ਦੀ ਧਰਤੀ ਤੇ ਪਹੁੰਚੀਆਂ ਨੇ, ਅੱਜ ਬੀਜੇਪੀ ਦੇ ਮੁੱਖ ਦਫ਼ਤਰ ਦੇ ਅੱਗੇ ਰੋਸ ਪ੍ਰੋਟੈਸਟ ਕਰਕੇ ਬੜੀ ਅਮਨ ਸ਼ਾਂਤੀ ਦੇ ਨਾਲ ਡਿਸਿਪਲਿਨ 'ਚ ਰਹਿੰਦੇ ਹਾਂ। ਗੁਰੂ ਕਾ ਖਾਲਸਾ ਡਿਸਿਪਲਿਨ ਅਮਨ ਸ਼ਾਂਤੀ ਨੂੰ ਕਾਇਮ ਰੱਖਦਾ ਹੋਇਆ ਸਾਰੀਆਂ ਸੰਗਤਾਂ ਜਿੰਨੀਆਂ ਨੇ ਗੁਰਮੁਖ ਪਿਆਰਿਓ ਅੱਜ ਇਸ ਗੱਲ ਨੂੰ ਬੇਨਕਾਬ ਉਹਨਾਂ ਸਿਆਸੀ ਲੋਕਾਂ ਉਹਨਾਂ ਪਾਰਟੀਆਂ ਦਾ ਨਕਾਬ ਲਾ ਦੇਣਗੇ ਜਿਹੜੇ ਗੁਰਮੁਖ ਪਿਆਰਿਓ ਅੱਜ ਤੱਕ ਸਾਡੇ ਧਾਰਮਿਕ ਕਾਰਜਾਂ ਦੇ ਵਿੱਚ ਰੁਕਾਵਟ ਬਣਦੇ ਆ ਰਹੇ, ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਰੁਕਾਵਟ ਬਣਦੇ ਆ ਰਹੇ ਆ, ਸਾਡੇ ਸਿੱਖ ਨੌਜਵਾਨਾਂ ਦੇ ਰਿਲੀਫ ਦੇ ਵਿੱਚ ਰੁਕਾਵਟ ਬਣਦੇ ਆ ਰਹੇ ਆ, ਅੱਜ ਉਹਨਾਂ ਨੂੰ ਬੇਨਕਾਬ ਕਰ ਦੇਣਾ। ਤੇ ਦਾਸ ਬੇਨਤੀ ਉਹਨਾਂ ਨੂੰ ਵੀ ਕਰੇਗਾ, ਉਹਨਾਂ ਵੀਰਾਂ ਨੂੰ ਜਿਹੜੇ ਜਥੇ ਲੈ ਕੇ ਆਪਣੀ ਭਾਈਵਾਲ ਪਾਰਟੀ ਦੇ ਨਾਲ ਰਾਮ ਮੰਦਿਰ ਬਣਾਉਣ ਵਾਸਤੇ ਤੁਰੇ ਸਨ, ਤੁਸੀਂ ਅਖਬਾਰਾਂ 'ਚ ਪੜ੍ਹਿਆ, ਜਥੇ ਲੈ ਕੇ ਗਏ ਸੀ ਕਿ ਸਾਡੇ ਹਿੰਦੂ ਵੀਰਾਂ ਦੇ ਨਾਲ ਅਸੀਂ ਇਹਨਾਂ ਨਾਲ ਭਾਵੇਂ ਕਿਤੇ ਕੋਈ ਧਰਮ ਦਾ ਮਸਲਾ ਨਹੀਂ। ਉਹਨਾਂ ਨੇ ਸਿਆਸੀ ਲੋਕਾਂ ਸਿਆਸੀ ਪੱਤਾ ਖੇਡਿਆ, ਹਮੇਸ਼ਾ ਹੀ ਗੁਰਮੁਖ ਪਿਆਰੇ ਸਿਆਸਤ ਨੇ ਧਰਮ ਦੇ ਨਾਂ ਦੇ ਉੱਤੇ ਮਨੁੱਖਤਾ ਦਾ ਕਤਲੇਆਮ ਕੀਤਾ, ਧਾਨ ਕੀਤਾ, ਔਰ ਉਹਨਾਂ ਲੋਕਾਂ ਨੇ ਸਿਆਸੀ ਪੱਤਾ ਖੇਡਿਆ ਜਿਹੜੇ ਜਥੇ ਲੈ ਕੇ ਤੁਰੇ ਸਨ ਗੁਰਮੁਖ ਪਿਆਰੇ ਰਾਮ ਮੰਦਿਰ ਬਣਾਉਣ ਵਾਸਤੇ। ਨਾਲ ਦਾਸ ਉਹਨਾਂ ਵੀਰਾਂ ਨੂੰ ਬੇਨਤੀ ਕਰੇਗਾ ਕਿ ਤੁਸੀਂ ਆਪ ਵੀ ਆਓ ਗੁਰੂ ਨਾਨਕ ਦਾ ਸਥਾਨ ਬਣਾਉਣ ਵਾਸਤੇ, ਤੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰੋ ਕਿ ਅੱਜ ਉਹ ਜਥੇ ਲੈ ਕੇ ਅੱਜ ਉਹ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਗੁਰੂ ਨਾਨਕ ਦਾ ਗੁਰਦੁਆਰਾ ਬਣਾਉਣ ਵਾਸਤੇ ਵੀ ਅੱਗੇ ਆਉਣ। ਅੱਜ ਸਮੁੱਚਾ ਸਿੱਖ ਪੰਥ ਤੇ ਸਮੁੱਚਾ ਧਰਮ ਨਿਰਪੱਖ ਆਦਮੀ ਇਸ ਗੱਲ ਦੀ ਮੰਗ ਕਰਦਾ, ਦਾਸ ਆਪਣੇ ਮੁਸਲਮਾਨ ਭਰਾਵਾਂ ਨੂੰ, ਆਪਣੇ ਹਿੰਦੂ ਭਰਾਵਾਂ ਨੂੰ, ਈਸਾਈ ਭਰਾਵਾਂ ਨੂੰ, ਬੋਧੀ ਤੇ ਜ਼ੈਨੀ ਭਰਾਵਾਂ ਨੂੰ, ਵੀ ਬੇਨਤੀ ਕਰਦਾ, ਜਿੱਥੇ ਸਮੁੱਚੇ ਸਿੱਖ ਜਗਤ ਨੂੰ ਬੇਨਤੀ ਕਰਦਾ ਕਿ ਆਓ, ਜਿੱਥੇ ਗੁਰੂ ਨਾਨਕ ਦੇ ਸਿੱਖ ਉੱਥੇ ਸਾਰੇ ਧਰਮ ਨਿਰਪੱਖ ਲੋਕ ਇਸ ਗੱਲ ਲਈ ਆਵਾਜ਼ ਬੁਲੰਦ ਕਰੋ। ਉਹ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ, ਜੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਸੀ ਤੇ ਸਾਈ ਮੀਆਂ ਮੀਰ ਨੂੰ ਚੁਣਿਆ, ਇੱਕ ਮੁਸਲਮਾਨ ਫਕੀਰ ਨੂੰ ਚੁਣਿਆ, ਉਹਨਾਂ ਨੇ ਏਡਾ ਸਾਂਝੀ ਵਾਲਤਾ ਦਾ ਡਰ, ਤੇ ਅੱਜ ਵੀ ਉਹ ਸਾਂਝੀ ਵਾਲਤਾ ਦਾ ਡਰ ਦੁਨੀਆਂ ਦੇ ਸਾਹਮਣੇ ਆ, ਦੁਨੀਆਂ ਦੇ ਹਰ ਧਰਮ ਦਾ ਮਨੁੱਖ ਉੱਥੇ ਦਰਸ਼ਨ ਕਰਦਾ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ। ਅੱਜ ਲੋੜ ਹੈ ਗੁਰਮੁਖ ਪਿਆਰਿਓ, ਹਰ ਧਰਮ ਨਿਰਪੱਖ ਆਦਮੀ ਨੂੰ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆਜ਼ਾਦ ਕਰਾਉਣ ਵਾਸਤੇ ਅੱਗੇ ਆਵੇ, ਤੇ ਦਾਸ ਉਹਨਾਂ ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਉਹ ਸੰਸਥਾਵਾਂ ਦੇ ਮੁਖੀ, ਜ਼ਿੰਮੇਵਾਰ ਅਹੁਦਿਆਂ ਤੇ ਬੈਠੇ ਮੁਖੀ ਲੋਕਾਂ ਨੂੰ ਦਾਸ ਬੇਨਤੀ ਕਰਨੀ ਜਾਣ ਚਾਹੁੰਦਾ ਕਿ ਤੁਸੀਂ ਕੀ ਤਮਾਸ਼ਗੀਰ ਬਣ ਕੇ ਤਮਾਸ਼ਾ ਦੇਖ ਰਹੇ ਹੋ ਕੌਮ ਦਾ? ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੀ ਉਸਾਰੀ ਦਾ ਮਸਲਾ, 27 ਸਾਲ ਪਹਿਲਾਂ ਮਲੀਆ ਮੇਟ ਢਾਹ ਢੇਰੀ ਕਰ ਦਿੱਤੇ ਗਏ, ਗੁਰਦੁਆਰਾ ਸਾਹਿਬ ਦੀ ਆਜ਼ਾਦੀ ਦਾ ਮਸਲਾ, ਤੁਸੀਂ ਕਦੋਂ ਇਸ ਪਾਸੇ ਨੂੰ ਖਿਆਲ ਕਰੋਗੇ? ਇਹ ਫਾਈਲਾਂ ਹੁਣ ਦੱਬੀਆਂ ਨਹੀਂ ਰਹਿਣੀਆਂ ਜਿਹੜੀਆਂ ਪਿਛਲੇ 27 ਸਾਲ ਤੋਂ ਦੱਬੀਆਂ ਪਈਆਂ ਨੇ। ਇਹ ਖਾਲਸਾ ਪੰਥ ਇਹਨਾਂ ਫਾਈਲਾਂ ਨੂੰ ਉਜਾਗਰ ਕਰੇਗਾ, ਇਹਨਾਂ ਖਾਲਸਾ ਪੰਥ ਜਾਗ ਚੁੱਕੇ ਆ, ਸਿੱਖ ਸੰਗਤਾਂ ਜਾਗ ਚੁੱਕੀਆਂ ਨੇ। ਅੱਜ ਇਹਨਾਂ ਸਿੱਖ ਸੰਗਤਾਂ ਦਾ ਰੋਸ ਪ੍ਰੋਟੈਸਟ ਦੁਨੀਆਂ ਦੇ ਲੋਕਾਂ ਨੂੰ ਇਸ ਗੱਲ ਦਾ ਚਾਨਣਾ ਕਰ ਦੇਵੇਗਾ ਕਿ ਸਾਡੇ ਨਾਲ ਏਡੀ ਧੱਕੇਸ਼ਾਹੀ ਹੋਈ ਤੇ ਲਗਾਤਾਰ ਜਾਰੀ ਹੈ ਕਿ ਸਾਡਾ ਏਡਾ ਵੱਡਾ ਇਤਿਹਾਸਕ ਗੁਰਦੁਆਰਾ ਢਾਹ ਢੇਰੀ ਮਲੀਆ ਮੇਟ ਕਰ ਦਿੱਤਾ ਗਿਆ। ਤੇ ਦਾਸ ਇਹ ਵੀ ਬੇਨਤੀ ਕਰੇ, ਗੁਰਮੁਖ ਪਿਆਰਿਓ, ਦੇਖੋ ਕਿੱਡੀ ਵੱਡੀ ਧੱਕੇਸ਼ਾਹੀ ਹੈ। ਭਾਰਤ ਅਮਨ ਕਾਨੂੰਨ ਦੀ ਗੱਲ ਲੋਕਤੰਤਰ ਦੇ ਵਿੱਚ ਰਹਿ ਕੇ ਹਰ ਬੰਦੇ ਨੂੰ ਆਪਣਾ ਗੁਰਮੁਖ ਪਿਆਰਿਓ ਰੋਸ ਕਰਨ ਦਾ ਹੱਕ ਹੈ, ਪਰ ਸਾਡੇ ਕੋਲੋਂ ਸਿੱਖਾਂ ਕੋਲੋਂ ਤੇ ਰੋਸ ਕਰਨ ਦਾ ਹੱਕ ਵੀ ਖੋਹਿਆ ਜਾ ਰਿਹਾ। ਅੱਜ ਅਸੀਂ ਰੋਸ ਪ੍ਰੋਟੈਸਟ ਕਰਨ ਵਾਸਤੇ ਕਈ ਦਿਨ ਪਹਿਲਾਂ ਤੋਂ ਐਪਲੀਕੇਸ਼ਨ ਦਿੱਲੀ ਸਰਕਾਰ ਨੂੰ, ਦਿੱਲੀ ਪੁਲਿਸ ਪ੍ਰਸ਼ਾਸਨ ਨੂੰ, ਸਿਵਲ ਪ੍ਰਸ਼ਾਸਨ ਨੂੰ ਬੜੇ ਕਮਿਊਨੀਕੇਸ਼ਨ ਭੇਜੇ, ਬੜੀਆਂ ਐਪਲੀਕੇਸ਼ਨਾਂ ਭੇਜੀਆਂ, ਪਰ ਏਡੀ ਵੱਡੀ ਧੱਕੇਸ਼ਾਹੀ, ਅੱਜ ਗੁਰਮੁਖ ਪਿਆਰਿਓ ਐਨ ਮੌਕੇ ਤੇ ਆ ਕੇ ਰਾਤ ਸਰਕਾਰ ਨੇ ਇੱਕ ਐਲਾਨ ਕਰ ਦਿੱਤਾ ਕਿ ਤੁਹਾਨੂੰ ਅਲਾਓ ਹੀ ਨਹੀਂ, ਤੁਸੀਂ ਰੋਸ ਪ੍ਰੋਟੈਸਟ ਹੀ ਨਹੀਂ ਕਰ ਸਕਦੇ। ਦੇਖੋ ਗੁਰਮੁਖ ਪਿਆਰਿਓ, ਰੋਸ ਪ੍ਰੋਟੈਸਟ ਤੇ ਵੀ ਪਾਬੰਦੀਆਂ, ਤੁਸੀਂ ਸਿੱਖੋ ਆਵਾਜ਼ ਹੀ ਨਹੀਂ ਕੱਢ ਸਕਦੇ ਆਪਣੇ ਗੁਰਦੁਆਰੇ ਲਈ। ਪਰ ਗੁਰੂ ਕੇ ਸਿੱਖ ਅਮਨ ਸ਼ਾਂਤੀ ਦੇ ਨਾਲ, ਜਿਹੜੇ ਹਜ਼ਾਰਾਂ ਸਿੱਖ ਵੱਖ ਵੱਖ ਸਟੇਟਾਂ ਤੋਂ ਚੱਲ ਕੇ ਆਏ ਹੈ, ਉਹ ਪੂਰੀ ਅਮਨ ਸ਼ਾਂਤੀ ਦੇ ਨਾਲ ਪੂਰੇ ਗੁਰਮੁਖ ਪਿਆਰੇ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਗੁਰੂ ਦੀਆਂ ਸੰਗਤਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 12 ਵਜੇ ਅਰਦਾਸਾਂ ਸੋਧ ਕੇ ਗੁਰਮੁਖ ਪਿਆਰੇ ਪ੍ਰੋਟੈਸਟ ਵਿੱਚ ਸ਼ਾਮਲ ਹੋਣਾ, ਤੇ ਦਾਸ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰੇਗਾ। ਦੂਜੀਆਂ ਸਟੇਟਾਂ ਤੋਂ ਹਜ਼ਾਰਾਂ ਸਿੱਖ ਚੱਲ ਕੇ ਆ ਗਏ ਰਾਤ ਗੋਬਿੰਦਪੁਰੀ ਸੈਵਨ ਬਲਾਕ ਵਿਖੇ ਸਿੰਘ ਸਭਾ 'ਚ ਕੀਰਤਨ ਦਰਬਾਰ ਸੀ। ਵਿਸ਼ੇਸ਼ ਉਹਨਾਂ ਗੁਰਮੁਖਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਰੱਖਿਆ ਸੀ ਤੇ ਦਾਸ ਹਾਜ਼ਰੀ ਭਰ ਰਿਹਾ ਸੀ ਉੱਥੇ, ਤੇ ਉੱਥੇ ਬੇਨਤੀ ਕੀਤੀ। ਉਹਨਾਂ ਸੈਂਕੜੇ ਸੰਗਤਾਂ ਨੇ ਬਾਹਾਂ ਖੜੀਆਂ ਕਰਕੇ ਇਸ ਧਰਮ ਯੁੱਧ ਮੋਰਚੇ 'ਤੇ ਕੁੱਦਣ ਦਾ ਭਰੋਸਾ ਦਿੱਤਾ। ਉੱਥੇ ਰਾਤ ਦਾਸ ਨੇ ਬੇਨਤੀ ਕੀਤੀ ਕਿ ਦਿੱਲੀ ਵਾਲਿਓ, ਹਜ਼ਾਰਾਂ ਸੰਗਤਾਂ ਚੱਲ ਕੇ ਤੁਹਾਡੇ ਕੋਲ ਆ ਗਈਆਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਵਾਸਤੇ, ਹੁਣ ਤੁਹਾਡਾ ਫਰਜ਼ ਬਣਦਾ, ਤੁਸੀਂ ਵੀ ਆਓ, ਸੰਗਤਾਂ ਦੀ ਕੇਅਰ ਵਾਸਤੇ ਵੀ ਆਓ, ਸੰਗਤਾਂ ਦੀ ਹੈਲਪ ਵਾਸਤੇ ਵੀ ਆਓ। ਇੱਕ ਦੋ ਦਿਨ ਚਾਰ ਦਿਨ ਗੁਰਮੁਖ ਪਿਆਰੇ ਦੇ ਕੰਮ ਕਾਜ ਨਾ ਵੀ ਕੀਤਾ ਤੇ ਗੁਰਮੁਖ ਪਿਆਰੇ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ। ਦਾਸ ਨੂੰ ਯਾਦ ਹੈ ਪਿੰਡ ਚਾਂਦਪੁਰਾ ਫਤਿਹਾਬਾਦ ਦੇ ਵਿੱਚ ਇੱਕ ਵਾਰ ਮੋਰਚਾ ਲੱਗਿਆ ਸੀ 2 ਸਾਲ ਪਹਿਲਾਂ, ਗੁਰਦੁਆਰਾ ਸਾਹਿਬ ਦੇ ਵਿੱਚ ਧਰਮ ਪ੍ਰਚਾਰ ਕਰਨ ਤੇ ਪਾਬੰਦੀ ਲਾਈ ਗਈ, ਪਰ ਸਿੱਖ ਸੰਗਤਾਂ ਨੇ ਧਰਮ ਪ੍ਰਚਾਰ ਕੀਤਾ ਤੇ ਜਿਸ ਵੇਲੇ ਹਜ਼ਾਰਾਂ ਸੰਗਤਾਂ ਜੁੜ ਗਈਆਂ ਤੇ ਉੱਥੇ ਹੀ ਸਟੇਅ ਕਰ ਲਿਆ ਹਜ਼ਾਰਾਂ ਸੰਗਤਾਂ ਨੇ। ਤੇ ਦਾਸ ਨੂੰ ਯਾਦ ਹੈ ਕਿ ਗੁਰਮੁਖ ਪਿਆਰੇ ਉਹ ਚਾਂਦਪੁਰਾ ਪਿੰਡ ਦੀਆਂ ਸੰਗਤਾਂ, ਹਜ਼ਾਰਾਂ ਸਿੱਖ ਅੱਜ ਇੱਥੇ ਵੀ ਪਹੁੰਚੀਆਂ ਨੇ ਉਹ ਸੰਗਤਾਂ, ਤੇ ਉਹਨਾਂ ਨੇ ਗੁਰਮੁਖ ਪਿਆਰਿਓ ਆਪਣੇ ਘਰਾਂ ਦੀਆਂ ਪੇਟੀਆਂ ਖੋਲ੍ਹ ਦਿੱਤੀਆਂ, ਉਹਨਾਂ ਨੇ ਘਰਾਂ ਦੇ ਰਾਸ਼ਨ ਦੇ ਦਰਵਾਜ਼ੇ ਖੋਲ੍ਹ ਦਿੱਤੇ, ਸੰਗਤਾਂ ਵਾਸਤੇ ਬਿਸਤਰੇ ਲੈ ਕੇ, ਰਾਸ਼ਨ ਲੈ ਕੇ ਸੰਗਤਾਂ। ਤੇ ਦਾਸ ਨੇ ਦੇਖਿਆ ਵੀ ਉਹਨਾਂ ਨੇ ਮੱਝਾਂ ਗਾਵਾਂ ਨੂੰ ਕੱਖ ਪੱਠਾ ਪਾਉਣ ਵਾਸਤੇ ਜਾਣਾ, ਮੱਝਾਂ ਗਾਵਾਂ ਦਾ ਦੁੱਧ ਚੋਣਾ ਤੇ ਗੁਰਦੁਆਰਾ ਸਾਹਿਬ ਲੈ ਕੇ ਕੁਆਂਟਲਾਂ ਦੇ ਕੁਆਂਟਲ ਦੁੱਧ ਸੰਗਤਾਂ 'ਚ ਲੰਗਰ ਵਰਤਣ ਲੱਗ ਗਿਆ। ਔਰ ਜਿੱਥੇ ਗੁਰੂ ਦੀਆਂ ਸੰਗਤਾਂ ਛੱਕ ਰਹੀਆਂ ਸੀ, ਉੱਥੇ ਹਰਿਆਣਾ ਪੁਲਿਸ ਪ੍ਰਸ਼ਾਸਨ ਜਿਹੜਾ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚਿਆ ਸੀ, ਉਹ ਵੀ ਗੁਰੂ ਦਾ ਲੰਗਰ, ਕਿਉਂਕਿ ਗੁਰੂ ਨਾਨਕ ਦਾ ਸੱਚਾ ਸੌਦਾ ਤੇ ਸਭ ਲਈ ਸਾਂਝਾ। ਭੰਡਾਰੇ ਖੋਲ ਦਿੱਤੇ ਗੁਰੂ ਕੀਆਂ ਸੰਗਤਾਂ ਨੇ, ਘਰਾਂ ਦੇ ਦਰਵਾਜ਼ੇ ਖੋਲ ਦਿੱਤੇ। ਦਾਸ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰੇਗਾ ਕਿ ਹੁਣ ਤੁਸੀਂ ਵੀ ਦਰਵਾਜ਼ੇ ਖੋਲ, ਬੜੇ ਅਮੀਰ ਸਿੱਖ ਵੱਸਦੇ ਦਿੱਲੀ ਚ, ਗੁਰੂ ਨਾਨਕ ਦੀ ਬੜੀ ਕਿਰਪਾ, ਇਹ ਹਜ਼ਾਰਾਂ ਸੰਗਤਾਂ ਜਿਹੜੀਆਂ ਦਿੱਲੀ ਚੱਲ ਕੇ ਆਈਆਂ ਨੇ, ਇਹਨਾਂ ਦੇ ਵਾਸਤੇ ਤੁਸੀਂ ਹਰ ਤਰ੍ਹਾਂ ਦਾ ਪ੍ਰਬੰਧ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਸੋਹਣਾ ਪ੍ਰਬੰਧ, ਸੰਗਤਾਂ ਦੇ ਠਹਿਰਨ ਦਾ, ਲੰਗਰ ਪਾਣੀ ਦਾ ਪ੍ਰਬੰਧ। ਦਾਸ ਇਸ ਗੱਲੋਂ ਧੰਨਵਾਦ ਵੀ ਕਰੇਗਾ, ਉਹਨਾਂ ਨੇ ਆਪਣਾ ਫਰਜ਼ ਨਿਭਾਇਆ। ਪਰ ਦਿੱਲੀ ਦੀਆਂ ਸੰਗਤਾਂ ਵੀ ਇਸ ਫਰਜ਼ ਨੂੰ ਨਿਭਾਉਣ ਆਓ, ਗੁਰਮੁਖ ਪਿਆਰੇ ਸਮਾਂ ਇਜਾਜ਼ਤ ਨਹੀਂ ਦਿੰਦਾ, ਦਾਸ ਹੋਰ ਵਿਸਤਾਰ ਵਿੱਚ ਜਾਵੇ, ਥੋੜੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਓ। ਧੰਨਵਾਦ ਉਹਨਾਂ ਸਾਧੂ ਸਤਿਪੁਰਖਾਂ ਦਾ ਜਿਹੜੇ ਚੱਲ ਕੇ ਆਏ ਆ, ਧੰਨਵਾਦ ਉਹਨਾਂ ਗੁਰੂ ਦੀਆਂ ਸੰਗਤਾਂ ਦਾ ਜਿਹੜੇ ਸੈਂਕੜੇ ਮੀਲਾਂ ਦੇ ਪੈਂਡੇ ਨੂੰ ਉਲੰਘ ਕੇ ਅੱਤ ਦੀ ਸਰਦੀ ਦੇ ਮੌਸਮ ਦੇ ਵਿੱਚ ਇੱਥੇ ਦਿੱਲੀ ਦੀ ਧਰਤੀ ਤੇ ਪਹੁੰਚੇ ਔਰ ਹਜ਼ਾਰਾਂ ਸੰਗਤਾਂ ਪਹੁੰਚ ਰਹੀਆਂ ਨੇ। ਗੁਰਮੁਖ ਪਿਆਰਿਓ, ਸਰਕਾਰ ਕਿਉਂ ਡਾਵਾਂਡੋਲ, ਸੰਗਤਾਂ ਦੇ ਸਾਹਮਣੇ ਕਿਉਂ ਤੱਕ ਢਿੱਲੇ ਪਏ ਆ? ਉਹਨਾਂ ਨੇ ਸੋਚਿਆ ਕੀ ਹੈ, ਇਹਨਾਂ ਦਾ ਕੋਈ 500-400 ਬੰਦੇ ਆ ਜਾਣਗੇ, ਕੋਈ ਗੱਲ ਨੀ। ਜਦੋਂ ਹਜ਼ਾਰਾਂ ਸੰਗਤਾਂ ਦੇਖੀਆਂ, ਗੁਰਮੁਖ ਪਿਆਰਿਓ ਤਖ਼ਤ ਹਿੱਲੇ ਪਏ। ਅਸੀਂ ਤਾਂ ਇੱਕੋ ਬੇਨਤੀ ਕਰਨੀ ਚਾਹੁੰਦੇ ਹਾਂ, ਸਾਡਾ ਕੋਈ ਰਾਜਨੀਤਿਕ ਮਨੋਰਥ ਨਹੀਂ, ਸਾਡਾ ਤੇ ਧਾਰਮਿਕ ਮਨੋਰਥ ਹੈ। ਸਾਡਾ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਾਡੇ ਹਵਾਲੇ ਕਰ ਦਿਓ, ਸੰਗਤਾਂ ਜੈਕਾਰੇ ਛੱਡਦੀਆਂ, ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ, ਦਿੱਲੀ ਦੀ ਧਰਤੀ ਤੇ ਗੁਰਸਥਾਨਾਂ ਤੇ ਮੱਥਾ ਟੇਕਦੀਆਂ ਆਪੋ ਆਪਣੇ ਘਰਾਂ ਨੂੰ ਚਲੀਆਂ ਜਾਣਗੀਆਂ। ਅਸੀਂ ਤਾਂ ਸਿਰਫ ਉਹਨਾਂ ਲੋਕਾਂ ਦੇ ਕੰਨਾਂ ਦੇ ਉੱਤੇ ਜੋ ਸਰਕਾਉਣ ਵਾਸਤੇ, ਉਹਨਾਂ ਦੇ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਦਿੱਲੀ ਆਏ ਆ ਕਿ ਜਿਹੜੇ ਲੋਕ ਸਮਝਦੇ ਸਿੱਖ ਤਾਂ ਵਿਚਾਰੇ ਇਹਨਾਂ ਦਾ ਕੀ ਹੈ, ਜਾਂ ਉਸ ਸਮਝਦੇ ਸੀ ਸਿੱਖ ਤਾਂ ਅਸੀਂ ਆਪਣੀ ਜੇਬ ਵਿੱਚ ਪਾਏ ਆ, ਇਹਨਾਂ ਦਾ ਕੀ ਹੈ, ਇਹਨਾਂ ਦੇ ਆਗੂ ਲੋਕ ਰਾਜਨੀਤਿਕ ਸਾਡੇ ਨਾਲ ਸਮਝੌਤੇ ਕਰੀ ਬੈਠੇ, ਇਹਨਾਂ ਕਿਹੜੀ ਆਵਾਜ਼ ਚੱਕਣੀ ਹੈ, ਜੋ ਮਰਜ਼ੀ ਕਰੀਏ। ਪਰ ਉਹ ਦੇਖ ਰਹੇ ਆ, ਇਹ ਗੁਰੂ ਕੇ ਸਿੱਖ ਉਹਨਾਂ ਆਗੂਆਂ ਵੱਲ ਨਹੀਂ ਦੇਖਦੇ, ਤਾਂ ਗੁਰੂ ਵੱਲ ਦੇਖਦੇ ਆ ਕਿ ਸਾਡੇ ਗੁਰੂ ਦਾ ਸਿਧਾਂਤ ਕੀ, ਗੁਰੂ ਦਾ ਉਪਦੇਸ਼ ਕੀ ਹੈ। ਸੋ ਗੁਰਮੁਖ ਪਿਆਰਿਓ, ਆਓ, ਜਿੰਨੀਆਂ ਵੀ ਸਿੱਖ ਸੰਗਤਾਂ ਆਈਆਂ ਨੇ, ਦਾਸ ਸਮੁੱਚੀਆਂ ਸੰਗਤਾਂ ਦੇ ਸਾਹਮਣੇ ਗਲ ਵਿੱਚ ਪੱਲੂ ਪਾ ਕੇ ਹੱਥ ਜੋੜ ਕੇ ਬੇਨਤੀ ਕਰੇਗਾ, ਬੜੀ ਅਮਨ ਸ਼ਾਂਤੀ ਦੇ ਨਾਲ, ਅਮਨ ਕਾਨੂੰਨ ਦੇ ਦਾਇਰੇ ਵਿੱਚ, ਮਰਜ਼ਾਦਾ ਡਿਸਿਪਲਿਨ ਵਿੱਚ ਰਹਿੰਦੇ ਹੋਏ ਸੰਗਤਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਹੈ। ਗੁਰਦੁਆਰਾ ਬੰਗਲਾ ਸਾਹਿਬ ਸੰਗਤਾਂ ਦਰਸ਼ਨ ਇਸ਼ਨਾਨ ਕਰ ਰਹੀਆਂ, ਗੁਰਦੁਆਰਾ ਰਕਾਬਗੰਜ ਸਾਹਿਬ ਦਰਸ਼ਨ ਇਸ਼ਨਾਨ ਕਰ ਰਹੀਆਂ, ਪੂਰੇ 12 ਵਜੇ ਗੁਰਦੁਆਰਾ ਰਕਾਬਗੰਜ ਸਾਹਿਬ ਸੰਗਤਾਂ ਨੇ, ਜਿਹੜੀਆਂ ਬੰਗਲਾ ਸਾਹਿਬ ਨੇ ਇਧਰੋਂ ਜੰਤਰ ਮੰਤਰ ਵਾਲੇ ਪਾਸੇ 11 ਸੋਕਾ ਰੋਡ ਦੇ ਉੱਤੇ ਬੀਜੇਪੀ ਦੇ ਮੁੱਖ ਦਫ਼ਤਰ, ਜਿੱਥੇ ਉਹਨਾਂ ਦੇ ਕੌਮੀ ਆਗੂ ਲੀਡਰ ਬੈਠਦੇ ਆ, ਉਹਨਾਂ ਦੇ ਬੋਲੇ ਕੰਨਾਂ ਤੱਕ ਇਹ ਜੈਕਾਰਿਆਂ ਦੀ ਗੂੰਜ, ਇਹ ਸਿੱਖ ਸੰਗਤਾਂ ਦੀ ਗੂੰਜ, ਇਹ ਧਰਮ ਨਿਰਪੱਖ ਲੋਕਾਂ ਦੀ ਗੂੰਜ, ਇਹ ਗੁਰੂ ਦੀਆਂ ਸੰਗਤਾਂ ਦੇ ਸਤਨਾਮ ਵਾਹਿਗੁਰੂ ਦੀ ਗੂੰਜ ਜਿਹੜੀ ਆ, ਉਹਨਾਂ ਦੇ ਕੰਨਾਂ ਤੱਕ ਪਹੁੰਚਾ ਦੇਣੀ, ਤਾਂ ਕਿ ਉਹ ਮਜ਼ਬੂਰ ਹੋ ਕੇ ਗੁਰਦੁਆਰਾ ਗਿਆਨ ਗੋਦੜੀ ਸਭ ਸਿੱਖ ਸੰਗਤਾਂ ਦੇ ਹਵਾਲੇ ਕਰਨ। ਸੋ ਗੁਰਮੁਖ ਪਿਆਰਿਓ, ਅਰਦਾਸ ਕਰਦੇ ਆ, ਜੋ ਉਸ ਅਰਦਾਸ ਦੇ ਬੋਲ ਕਮਾਉਣ ਦਾ ਸਮਾਂ, ਅਰਦਾਸ ਕਰਦੇ ਹੇ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਅਦਾਰੇ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ, ਤੇ ਅੱਜ ਸਮਾਂ ਗੁਰੂ ਕੇ ਪਿਆਰਿਓ, ਅੱਜ ਗੁਰੂ ਆਵਾਜ਼ ਦੇ ਰਿਹਾ, ਅਰਦਾਸ ਬੇਨਤੀ ਕਰੇ, ਕਿਸੇ ਤਰ੍ਹਾਂ ਦੇ ਡਰ ਭੈ ਘਬਰਾਹਟ ਚ ਆਉਣ ਦੀ ਲੋੜ ਨਹੀਂ ਹੈ। ਜਿਹੜੇ ਤੁਸੀਂ ਹਜ਼ਾਰਾਂ ਸਿੱਖ ਚੱਲ ਕੇ ਆਏ, ਦਾਸ ਨੂੰ ਪੂਰਾ ਮਾਣ ਹੈ ਕਿ ਇਹ ਸਾਰੀਆਂ ਗੱਲਾਂ ਨੂੰ ਪਿੱਛੇ ਛੱਡ ਕੇ ਤੇ ਇੱਥੇ ਦਿੱਲੀ ਦੀ ਧਰਤੀ ਤੇ ਪਹੁੰਚੇ। ਗੁਰਮੁਖ ਪਿਆਰੇ, ਗੁਰੂ ਦਾ ਭਰੋਸਾ ਲੈ ਕੇ, ਗੁਰੂ ਦੀ ਓਟ ਲੈ ਕੇ, ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਵੀ ਵਚਨ ਕਰ ਰਹੇ ਹੈ ਕਿ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਹੀ ਆਪਣਾ ਹੱਥ ਦੇ ਕੇ ਰੱਖਦਾ ਸੀ, ਗੁਰੂ ਦਾ ਹੱਥ, ਅਸੀਂ ਗੁਰੂ ਦੀ ਮਿਹਰ, ਗੁਰੂ ਦੀ ਨਿਗਾਹ ਦੇਖਣੀ ਹੈ। ਤੇ ਉਹਨਾਂ ਚਾਪਲੂਸ ਲੋਕਾਂ ਨੂੰ ਵੀ, ਜਿਹੜੇ ਸਿਆਸੀ ਲੋਕਾਂ ਦੇ ਗੁਲਾਮ ਹੋ ਗਏ ਤੇ ਕਹਿੰਦੇ ਸਾਨੂੰ ਜਥੇਦਾਰੀਆਂ, ਸਾਨੂੰ ਅਹੁਦੇਦਾਰੀਆਂ, ਸਾਨੂੰ ਵੱਡੇ ਅਹੁਦੇ ਸਾਡੇ ਆਕਿਆਂ ਨੇ, ਸਿਆਸੀ ਆਗੂਆਂ ਨੇ ਬਖਸ਼ੇ ਆ, ਉਹਨਾਂ ਨੂੰ ਇਹ ਦੱਸ ਦੇਵਾਂਗੇ ਅੱਜ ਗੁਰੂ ਦੀਆਂ ਸੰਗਤਾਂ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਮਿਹਰ ਦਾ ਵੱਡਾ ਹੱਥ ਹੈ। ਦੁਨੀਆਂ ਦੇ ਕਿਸੇ ਰਾਜੇ ਮਹਾਰਾਜੇ ਦਾ, ਦੁਨੀਆਂ ਦੀ ਕੋਈ ਤਾਕਤ ਗੁਰੂ ਦੀ ਤਾਕਤ ਤੋਂ ਵੱਡੀ ਨਹੀਂ ਹੈ। ਅਸੀਂ ਗੁਰੂ ਕੇ ਸਿੱਖ ਹਾਂ ਤੇ ਗੁਰੂ ਕੇ ਸਿੱਖ ਹੋਣ ਦਾ ਫਰਜ਼ ਨਿਭਾ ਰਹੇ ਹਾਂ। ਗੁਰੂ ਦੀ ਰਹਿਮਤ ਦਾ ਹੱਥ ਸਾਡੇ ਸਿਰ ਤੇ ਆ, ਇਹ ਰਹਿਮਤ ਦੇ ਹੱਥ ਦੇ ਨਾਲ ਹੀ ਸਾਡਾ ਲੋਕ ਸੁਖੀ ਹੈ ਤੇ ਪਰਲੋਕ ਸੁਹੇਲਾ ਹੋਣਾ। ਆਓ ਗੁਰਮੁਖੋ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਗੁਰਬਾਣੀ ਦੀਆਂ ਵਿਚਾਰਾਂ ਆਪ ਜੀ ਇਸੇ ਮੰਚ ਤੋਂ ਪ੍ਰਸਿੱਧ ਵਿਦਵਾਨਾਂ ਤੋਂ ਸਰਵਣ ਕਰਦੇ ਰਹਿੰਦੇ ਹੋ। ਦਾਸ ਦੀਆਂ ਤੇ ਬੇਨਤੀਆਂ ਟੁੱਟੇ ਫੁੱਟੇ ਸ਼ਬਦਾਂ ਦੇ ਵਿੱਚ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਜੋ ਸੇਵਾ ਇੱਕ ਦਿਲ ਦਾ ਦਰਦ ਆ, ਜੋ ਪੰਥ ਦੀ ਸੇਵਾ ਲਈ ਲੈ ਕੇ ਚੱਲੇ ਹਾਂ, ਪੰਥਕ ਸੇਵਾ ਲਹਿਰ ਦੇ ਹਜ਼ਾਰਾਂ ਵਰਕਰ, ਹੋਰ ਪੰਥ ਦੀਆਂ ਪ੍ਰਸਿੱਧ ਜਥੇਬੰਦੀਆਂ ਜੋ ਗੁਰੂ ਗ੍ਰੰਥ ਪੰਥ ਦਾ ਦਰਦ ਰੱਖਦੀਆਂ, ਉਹਨਾਂ ਦੇ ਹਜ਼ਾਰਾਂ ਵਰਕਰ ਇੱਥੇ ਪਹੁੰਚ ਚੁੱਕੇ ਆ ਗੁਰੂ ਦੀ ਸਿੱਖ ਸੰਗਤ ਦੇ ਰੂਪ ਦੇ ਅੰਦਰ। ਤੇ ਦਾਸ ਉਹਨਾਂ ਦਾ ਧੰਨਵਾਦ ਵੀ ਕਰਦਾ, ਇਹ ਦਿਲ ਦਾ ਦਰਦ ਆ ਜੋ ਸਿੱਖ ਸੰਗਤਾਂ ਦੇ ਸਾਹਮਣੇ ਰੱਖਿਆ, ਇਹ ਦਿਲ ਦੀ ਵੇਦਨਾ, ਦਿਲ ਦੀ ਪੀੜਾ ਕਿ ਜਿਹੜੇ ਲੋਕ ਸਾਨੂੰ ਅੱਜ ਵਿਚਾਰੇ ਸਮਝਣ ਲੱਗ ਗਏ ਜਾਂ ਆਪਣੀ ਜੇਬ ਵਿੱਚ ਸਮਝਦੇ ਕਿ ਘੜੇ ਦੀਆਂ ਮਸੀਹਾਂ ਨੇ, ਅੱਜ ਉਹਨਾਂ ਨੂੰ ਇਹ ਦੱਸਣ ਦਾ ਸਮਾਂ ਹੈ ਕਿ ਗੁਰੂ ਦਾ ਸਿੱਖ ਗੁਰੂ ਦੇ ਸਿਧਾਂਤ ਤੇ ਗੁਰੂ ਦੇ ਮੁੱਦੇ ਤੇ ਗੁਰੂ ਦੇ ਕਾਰਜ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰਦਾ। ਚਾਹੇ ਦੁਨੀਆਂ ਦੀ ਕਿੰਨੀ ਵੱਡੀ ਤਾਕਤ ਹੋਵੇ, ਅਸੀਂ ਗੁਰੂ ਕੇ ਸਿਧਾਂਤਾਂ ਗੁਰੂ ਕੇ ਬਚਨਾਂ ਨੂੰ ਕਮਾ ਕੇ ਆਪਣਾ ਜੀਵਨ ਸਫਲ ਕਰਨਾ। ਹੋਈਆਂ ਭੁੱਲਾਂ ਦੀ ਖਿਮਾ ਆਪ ਸਰਬੱਤ ਸੰਗਤਾਂ ਨੇ ਬਖਸ਼ਿਸ਼ ਕਰਨ ਲਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ, ਵਿਦਵਾਨ ਸੱਜਣ ਬਖਸ਼ਣ ਯੋਗ ਨੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਆਓ ਗੁਰੂ ਕੇ ਪਿਆਰਿਓ, ਬੇਨਤੀਆਂ ਪ੍ਰਵਾਨ ਕਰੋ। ਇੱਕੋ ਬੇਨਤੀ ਜੋ ਖਾਸ ਦਾਸ ਬਾਰ ਬਾਰ ਕਰਨ ਲਈ ਚਾਹੁੰਦਾ ਕਿ ਬੜੀ ਅਮਨ ਸ਼ਾਂਤੀ ਦੇ ਨਾਲ, ਬੜੇ ਡਿਸਿਪਲਨ ਦੇ ਨਾਲ ਹਜ਼ਾਰਾਂ ਸਿੱਖ ਜੋ ਇੱਥੇ ਪਹੁੰਚੇ ਆ, ਬੜੇ ਅਮਨ ਸ਼ਾਂਤੀ ਦਾ ਪੈਗਾਮ ਦਿੰਦੇ ਹੋਏ ਕਿ ਸਾਡਾ ਮਨੋਰਥ ਸਿਰਫ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਹੈ, ਤੇ ਬੜੇ ਅਮਨ ਕਾਨੂੰਨ ਦੇ ਦਾਇਰੇ ਚ ਰਹਿੰਦੇ ਅਸੀਂ ਰੋਸ ਪ੍ਰੋਟੈਸਟ ਆਪਣਾ ਕਰਨਾ। ਗੁਰਮੁਖ ਪਿਆਰੇ, ਦਾਸ ਬੇਨਤੀ ਕਰੇਗਾ, ਕੋਈ ਵੀ ਸਿੱਖ, ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜੇ ਕੋਈ ਸ਼ਰਾਰਤੀ ਅਨਸਰ ਤੁਹਾਡੇ ਵਿੱਚ ਵੜ ਕੇ, ਕਿਉਂਕਿ ਕਈ ਵਾਰ ਐਸਾ ਹੁੰਦਾ ਕਿ ਬਾਹਰੋਂ ਤੁਹਾਡੇ ਵਿੱਚ ਸ਼ਰਾਰਤੀ ਅਨਸਰ ਵੜ ਕੇ ਸ਼ਰਾਰਤ ਕਰਕੇ ਤੁਹਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਸੰਘਰਸ਼ਾਂ ਵਿੱਚ ਰਹਿੰਦੇ, ਮੋਰਚਿਆਂ 'ਚ ਰਹਿੰਦੇ ਹਾਂ। ਇਹ ਤਜ਼ਰਬਾ ਲੰਬੇ ਸਮੇਂ ਦਾ, ਇਹ ਦਾਸ ਬੇਨਤੀ ਕਰੇਗਾ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ, ਤੁਹਾਨੂੰ ਕੋਈ ਉਕਸਾਹਟ ਵਿੱਚ ਲਿਆਵੇ, ਭੜਕਾਹਟ ਵਿੱਚ ਲਿਆਵੇ, ਤੁਸੀਂ ਇਸ ਗੱਲ ਨੂੰ ਆਪ ਸਮਝਣਾ ਤੇ ਉਹਦੇ ਤੇ ਕੰਟਰੋਲ ਕਰਨਾ। ਔਰ ਜਿਹੜੀਆਂ ਸਾਡੀਆਂ ਬੇਨਤੀਆਂ ਹੋਣਗੀਆਂ ਸਮੇਂ ਸਮੇਂ, ਉਹਦੇ ਉੱਤੇ ਆਪ ਜੀ ਨੇ ਫੁੱਲ ਚੜਾਉਣੇ ਆ, ਪੂਰਾ ਪੂਰਾ ਸਹਿਯੋਗ ਬਖਸ਼ਣਾ। ਆਪ ਸੰਗਤਾਂ ਦਾ ਬਹੁਤ ਧੰਨਵਾਦ। ਹੋਈਆਂ ਭੁੱਲਾਂ ਦੀ ਇੱਕ ਵਾਰ ਫਿਰ ਦਾਸ ਖਿਮਾ ਮੰਗਦਾ, ਆਏ ਹੋਏ ਸਮੂਹ ਸੰਤ ਮਹਾਂਪੁਰਖਾਂ ਦਾ, ਸੰਗਤਾਂ ਦਾ, ਦਾਸ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਗੱਜ ਕੇ ਗੁਰਫਤਿਹ ਦੀ ਸਾਂਝ ਕਰਨੀ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਕੀ ਸੰਗਤੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਇਸ ਵਿੱਚ ਪਹਿਲੇ ਪਾਤਸ਼ਾਹ

ਜਦੋਂ ਪਹਿਲੀ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਤਾਂ ਉਸ ਸਮੇਂ ਥਾਪੇ ਪਹਿਲੇ ਗ੍ਰੰਥੀ ਮਹਾਨ ਤਪੱਸਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਜਦੋਂ ਮੁਖਵਾਕ ਲਿਆ ਤਾਂ ਉਸ ਸਮੇਂ ਆਇਆ ਪਹਿਲਾ ਹੁਕਮਨਾਮਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸਵੈ ਪਵਿੱਤਰ ਸ਼ਬਦਾਂ ਪਛਿੰਦ ਕਰ

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦਰਸ਼ਨ ਪਿਆਸੀ ਦਿਨ ਸਰਾਤ ਕਿਤਵੋ ਅਨ ਦਿਨ ਮੀਤ ਕੋਲ ਕਪਟ।

ਸਭ ਮੈਂ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖਕਾਹੀ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਪਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਕਸਾਨੰਦੀ ਨੂਰ ਅਰਸੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਰਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਾਹਰਾ ਹਉ ਨਾਮ ਹਰ ਕਾ ਸਦਾ ਜਾਂਚਉ ਦੇਹੇ ਪ੍ਰਭ ਧਰਣੀ ਤਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ ਗੁਣ ਹੈ ਹਾਰ ਪਰੋਏ ਕਿਸ ਕੋ ਰੋਈਐ ਵਿਚਾਰ ਮਾਰੈ ਤਰੈ ਤਾਰੈ ਉਲਟ ਜੋਨ ਨਾ ਆਵੇ ਆਪ ਪਾਰਸ ਪਰਮ ਧਿਆਨੇ ਸਾਚ ਸਾਚੇ ਪਾਵੇ ਆਨੰਦ ਅਨ ਦਿਨ ਹਰਖ ਸਾਚਾ ਦੁਖ ਗਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦੇਖਾਇਆ ਮੈਲ ਨਾਹੀ ਸਚ ਮਨੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ ਸਾਰਾ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਮਤੇ ਫਿਰ ਸੰਗ ਭਾਵੈ ਸਹਿਜ ਨਾਵੈ ਬੇਣੀ ਤਾਂ ਸੰਗਮ ਸਤ ਸਤੇ ਆਰਾਧ ਏਕ ਅੰਕਾਰ ਸਾਚਾ ਨਿਤ ਦੇਹ ਚੜ੍ਹੈ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਇ ਕੇਵੜਿਆਖੀਐ ਹਉ ਮੂਰਖ ਨੀਚ ਅਜਾਣ ਸਮਝਾ ਸਾਖੀਐ ਸੱਚ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਪੂਚ ਕਰਹੇ ਆਵਹਿ ਵਿਖਲਾ ਦੇ ਸ਼ਬਦ ਸਚੈ ਗੁਰ ਮੇਰਾ
ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਆਖਣ ਤੋਟ ਨ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਪੁ ਜੀ ਸਾਹਿਬ, ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸਹਿ ਭੰ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, ਸਹਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਦੀ ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਣ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਕੀ, ਗਾਵੈ ਕੋ ਜੀ ਲੈ ਫਿਰ ਦੇਹੀ, ਗਾਵੈ ਕੋ ਜਪ ਦਿਸ ਦੂਰ, ਗਾਵੈ ਕੋ ਵਿਖ ਹਾਜ਼ਰਾ ਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਕਾਹੇ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਏ ਪਾਖਿਆ ਭਾਉ ਅਪਾਰ, ਆਖੇ ਹੇ ਮੰਗੇ ਦੇਹ ਦੇਹ ਅੰਦਾਤ ਕਰੇ ਦਾ ਤਾਰ, ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ, ਮੋਹਾਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀ ਹੈ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੇ ਨਦਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਤਰ ਨਾ ਜਾਈ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਆਵਿਣ ਭਾਣੇ ਕੇ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾ ਅਵਿਣ ਕਰਮਾ ਕੇ ਮਿਲੈ ਲਈ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ, ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾ ਉਰਖਾਈ ਕਹਿ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ, ਤੇ ਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਤਿਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼, ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਯੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ,
ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜਪੜ ਪਾਵੇ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾਂ ਕੇ ਗਾਲ, ਸੁਣਿਆ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ, ਐਸਾ ਨਾਮ ਉਹ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੂੰਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ

ਸਲੂਕ ਧਾਤ ਲੇਖਾ ਹੋਏ ਦਾ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਹ ਪਵਹੇ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨਹੁ ਨਾ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਣਾ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਥ ਅੰਤ ਨ ਜਾਪੈ ਕੀਤਾ ਆਕਾਰੁ ਅੰਤ ਨ ਜਾਪੈ ਪਾਰ ਅਭਾਰੁ ਅੰਤ ਕਾਰਣ ਕੀਤੇ ਬਿਲ ਲਾਹੇ ਦਾ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਦਸ ਉੱਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰੂ ਕੀਤਿਆਂ ਗਣਤ ਨਹੀਂ ਵਿਚਾਰੂ ਕੇਤੇ ਖਬਦ ਟੈਮ ਬੇਕਾਰੂ ਕੇਤੇ ਲੈ ਮੁਕਰ ਪਾਏ ਕੇਤੇ ਮੂਰਖ ਖਾਈ ਖਾਏ ਕੇਤਿਆਂ ਦੁਖ ਭੋਗ ਸਦਮਾਰ ਇਹ ਪੇਦਾਤ ਤੇਰੀ ਦਾ ਤਾਰ ਬੰਦ ਖਲਾਸੀ ਪਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾ ਅਖਣ ਪਾਏ ਉਹ ਜਾਣੇ ਜੇ ਧੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹੇ ਮੁੱਲ ਲੈ ਜਾਏ ਮੁੱਲ ਭਾਈ ਮੁੱਲਾਂ ਸਮਾਏ ਮੁੱਲ ਧਰਮ ਮੁੱਲ ਦੀਵਾਣ ਮੁੱਲ ਤੁਲ ਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜ੍ਹੇ ਕਰੇ ਵਖਿਆਣ ਆਖ ਹੈ ਬ੍ਰਹਮੇ ਆਖ ਅੰਬ ਆਖ ਹੈ ਗੋਪੀ ਤੈ ਗੋਬਿੰਬ ਆਖ ਹੈ ਈਸ਼ਰ ਆਖ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਦੇਵ ਆਖ ਹੈ ਸੁਰਨਾਰ ਮੁਨ ਜਨ ਸੇਵ

ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾਰ ਅੰਗਾਵਾਰ ਸੋ ਦਰ ਕਿਹਾ ਸੋ ਕਰਕੇ ਆਦਿ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀਸੰ ਕਹੀ ਅਨ ਕੇਤੇ ਗਾਵਣ ਹਾਰੇ ਗਾਵੈ ਤੁਨ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਹੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦਰ ਆਸਨ ਬੈਠੇ ਦੇਵ ਧਿਆਨਦਰ ਨਾਲੇ ਗਾਵੈ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਧ ਨ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰੈ ਮੈਂ ਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ

ਹੋਵੇ ਪ੍ਰਮਾਣ, ਉਹ ਵੇਖੈ ਉਹ ਨਾਨਾ ਦਰ ਨਾ ਆਵੇ, ਬਹੁਤਾ ਇਹ ਵਡਾਣ। ਆਦੇਸ਼ ਦਿਸ ਆਦੇਸ਼, ਆਦਿ ਨੀਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ਼।

ਜੁਗ ਜੁਗ ਇੱਕ ਹੋਵੇ। ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਏ ਤਰਾਹ ਪਤ ਪਵੜੀਆਂ ਚੜੀਆ ਹੋਈ ਅਕੀਸ, ਸੁਣ ਗਲਾਇਆ ਕਾਸ ਕੀ ਗੀਟਾ ਆਈ ਰੀਸ, ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ। ਆਖਣ ਜੋਰ ਚ ਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜੇ ਸਾਧ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਜ ਨਾ ਕੋਏ। ਰਾਤੀ ਰੁੱਤੀ ਸਿੱਧੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਸਾਫ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਦਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਕਚਰ ਕਾਹੀ ਉਥੈ ਪਾਏ, ਨਾਨਕ ਗਇਆ ਜਪੈ ਜਾਈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਕਹੋ ਕਰਮ, ਕੇਤੇ ਪਵਨ ਪਾਣੀ ਵੈ ਸੰਤਰ, ਕੇਤੇ ਗਾਨ ਮਹੇਸ਼, ਕੇਤੇ ਵਰਮੇ ਕਾੜ ਘੜੀਐ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵ ਕੇਤੇ, ਨਾਨਕ ਅੰਤ ਨੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਜਿਥੈ ਨਾਦ ਵਿਨੋਦ ਕੋਡ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਜਿਥੈ ਕਾੜਤ ਘੜੀਏ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਜਿਥੈ ਘੜੀਐ ਸੁਰਤ ਮਤ ਮਨ ਬੁੱਧ, ਜਿਥੈ ਘੜੀਐ ਸੁਰਸ ਦੈਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਜਿਥੈ ਹੋਰ ਨਾ ਕੋਈ ਹੋਰ, ਜਿਥੈ ਜੋਤ ਮਹਾਂਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਏ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੈ ਰਾਮ ਵਸੈ ਮਨ ਮਾਹੇ, ਤਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਘਰ ਘਰ ਵੇਖੈ ਨਜ਼ਰ ਨਿਹਾਲ, ਤਿਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿਥੈ ਲੋ ਲੋ ਆਕਾਰ, ਜਿਵ ਜੋ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਤ ਬਹਾਰਾ ਤੀਰ ਜਿਸ ਨਿਆਰ, ਅਹਰਣ ਮਤ ਵੀ ਹਥਿਆਰ, ਪਾਉ ਖਲਾ ਗੰਡਵ ਤਾਉ, ਪਾਂਡਾ ਪਾਉ ਅੰਮ੍ਰਿਤ ਉਦਿਤ ਢਾਲ, ਘੜੀਐ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ

ਓਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਜਾਬ ਸਾਹਿਬ ਏਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਸਭੈ ਸ਼ੰਭ ਦਾ ਪ੍ਰਸਾਦ ਚੱਕਰ ਚੇਹ ਨਰ ਬਰਨਿਆ ਤਿਆਰ ਪਾਤ ਨਹੰਗੇ ਰੂਪ ਰੰਗ ਅਰ ਦੇਖ ਪੇਖ ਕਉ ਕਹਿ ਨ ਸਕਤ ਕਹੇ ਅਚਲ ਮੂਰਤ ਅਨੁਪਾ ਪ੍ਰਕਾਸ਼ ਮਿਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਹਸ਼ਾਨ ਗਿਰੇ ਜੈ ਤ੍ਰਿਪਵਨ ਮੀਪ ਸੁਰ ਨਾਰਿ ਅਸੁਰ ਨੇਤ ਨੇਤ ਬਣ ਤ੍ਰਿਣ ਕਾਇ ਤੁ ਤਬ ਸਰਵਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪਰਿਆ ਦਿਸ਼ੰਭ ਨਮਸਤੰ ਅਕਾਲੇ ਨਮਸਤੰ ਕਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਈ ਨਮਸਤੰ ਅਜਾਈ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਧਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਗਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਧਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਾਸ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਾਸ ਅਜਬੇ ਆਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਾਸ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਭਾਨਮੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਾਸ ਦਿਆਲੇ ਨਮਸਤੰ ਅਭਰਣੇ ਨਮਸਤੰ ਅਮਰਣੇ ਨਮਸਤੰ ਜਰਾਰੰਗ ਨਮਸਤੰ ਕਰਦਾਰੰਗ ਨਮੋ ਸਰਬਤੰਦੇ ਨਮੋ ਅਸਤਾ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਾ ਸਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੁਖੰ ਨਮੋ ਸਰਵ ਭੋਗੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਦਲ ਪ੍ਰਸਾਦ ਅਰੂਪ ਹੈ ਅਨੂਪ ਹੈ ਜੂਹਾਂ ਪੋਹਾਂ ਲੇਖਾਂ ਪੇਖਾਂ ਨਾਮ ਹੈ ਕਾਮ ਹੈ ਅਦੇਹਾਂ ਪਿਆ ਜੀਤਾਂ ਪੀਤਾ ਹੈ ਦਰਮਾਨ ਨਦਾਨ ਤ੍ਰਿਵਰਗਾਂ ਸਰਗ ਹੈ ਅਨੀਲਾ ਨਾਦ ਅਜਿਹਾ ਜਾਦ ਹੈ ਅਜਨਮ ਹੈ ਵਰਣ ਬੂਧਾ ਭਰਨ ਹੈ ਅਗਾਂਜਾ ਪਾਂਜਾ ਜੂਜਾ ਜਾਂਜਾ ਮੀਘਰ ਫੀਘਾਂ ਦੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਹਾ ਅਨੰਤ ਮਹੰਤ ਹੈ ਅਲੀ ਕੈਂਦਰ ਸ੍ਰੀ ਕੈਂਦਰ ਲੰਬ ਸੰਭ ਹੈ ਅਗਮ ਜਮ ਭੂਤ ਸੂਤ ਹੈ ਅਲੋਕ ਸੂਖ ਹੈ ਕਰਮ ਪਰਮੈ ਅਜੀਤ ਹੈ ਪੀਤ ਬਹਾਇ ਗਾਇ ਮਾਨ ਅਨੁਦਾਨ ਨੀ ਕਬਰੀ ਕੈ ਭੁਜੰਗ ਪਰਿਆ ਦਿਸ਼ੰਭ ਨਮੋ ਸਰਵ ਮਾਨੇ ਸਮਾਜ ਦੀਨ ਅਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਨ ਪਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨ੍ਰਿਤ ਨ੍ਰਿਤੇ ਨਮੋ ਨਾਦ ਨਾਦੇ ਨਮੋ ਪਨ ਪਾਨੇ ਨਮੋ ਬਦ ਬਾਦੇ ਅਨੰਗੀ ਅਰਾਮੇ ਸਮਾਧੀ ਸਰੂਪੇ ਪ੍ਰਭੰਗੀ ਪਰਮਾਥੇ ਸਮਾਜ ਦੇ ਪ੍ਰਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਹਿਰਦੇ ਨਮੋ ਸਹਸਤ੍ਰ ਬਾਣੀ ਨਮੋ ਅਸਤ੍ਰ ਬਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਪੇਖੀ ਪਰਮੀ ਅਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਸੁਨਾਨੇ ਨਮੋ ਮੰਤ੍ਰ ਮੰਤਰੰਗ ਨਮੋ ਯੰਤ੍ਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤਰੰਗ ਸਦਾ ਸਚਦਾਨੰਦ ਸਤਰੰਗ
सर्वं प्रणासी अनुपे रूपे समाज तुल निवासी। सदा सदता बुद्धता वृद्ध करता दूर दर्द गंगो घरता परं परम परमेश्वरं पुरुष बालं सदा सर्वदा सिद्धदाता दयालं अचेदीय पेदीय नाम कामं समाज तुराजी समाज दास दामं तेरा जोर चाजरी शंभ। जले हैं दले हैं पीता वे हैं प्रभु अजुआ दे सबे सहे भुजंग प्रयात शांत अगाधे बाधे नंदी स्वरूपे नमो सर्वमान्य समाज तीन दान्य नमो सुंग नरनाथे नमो सुंग परमाथे नमास्तवंग गंजे नमास्तवंग पंजे नमास्तवंग काले नमास्तवंग पाले नमो सर्वदेशे नमो सर्वभेषे नमो राजराजे नमो साजे नमो शाशाहे नमो महामाहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृषंग नमो सर्वग्रेशंग नमो सर्वरंगे दर्भंगे अनंगे नमो जीव जीवंग नमो बीज बीजे अखिजे अभिजे समातंग प्रसिजे कृपालंग स्वरूपे एको कर्मंग प्रणासी सदा सर्वदा हृदय सदंग निवासी चरपट शांतता प्रसाद। अमृत कर्मे अमृत धर्मे अखल जोगे अचल भोगे अचल राजे अटल साजे अखल धर्मंग लाक कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणंग सर्वंग त्राणंग सर्वंग भुक्ता सर्वंग जुक्ता सर्वंग देवंग सर्वंग पेवंग सर्वंग काले सर्वंग पाले रूहाल शांत उदव प्रसाद। आदि रूप अनाद मूर्ति अनुपुरख पार सर्व मंत्र मान देव बेवाद उदार सर्व पालक सर्व कालको सर्व गोपन कालो जत्र तत्र विराज ही अवधूत रूप रसाल। नाम ठाव न जात जाकर रूप रंग न रेख आदि पुरुख उदार मूर्त जो नाद सेख दिस और न पेश जाकर रूप रेख न राग जत्र तत्र दिशा विशा हुई फैल्यो न राग। नाम कामहीन पेखत काम हुन जाहि सर्वमान सर्वत्र मान सदैव मान तदाहि एक मूर्त अनेक दर्शन गिन रूप अनेक खेल खेला खेल खेल अनंत को ब्रेक। देव पेव न जानी जय बेदर्क देव रूप रंग न जात बात सुजानी कह जेव दात्मात न जात जाकर जन्म मरण बहीन जकर बकर बिर चतर जाक मान ही प्रतीन। लोक जावदां के बिखय जग जापी जय जाप आदि देव अनाद मूर्त थाप्यो सब जय थाप परम रूप विनीत मूर्त पूर्ण पुरुख अपार सर्व विश्व रचयो सुयम पवगण भंजन हार। कालहीन कला संयुक्त कल पुरुख देश धर्मधाम सुभर्म रहत अभूत लख अपेश अंग राग न रंग जाके जात पात न नाम गर्भ गंजन दुष्ट भंजन मुक्तदायक काम। आप रूपमी गान सत एक पुरुख अवधूत गर्भगंजन सर्वभंजन आदि रूप सूत अंग ही नंग नातम एक पुरुख पार सर्वलायक सर्व गायक सर्व गोप्रत पार सर्वगंता सर्वहंता सर्वदयन पेख सर्वशास्त्र न जाने जय रूप रंग रेख परम वे प्राण जा कह निर्भाग नित कोट सिमृत प्राण शास्त्र नया वही बोचित। मद पार छंद दव प्रसाद गुणगन उदार में मा पार आसन भंग उपमान अंग अनुभव प्रकाश निस्दिन नाश आजन बाह कसदा आजन बाह शाहन शाह राजन राज पानन पान दीवान देव उपमा महान इंद्रान इंद्र बालन बाल रंकन रंग कालन काल आनभूत अंग अपंग गत मित पार गुणगन उदार मुनगन प्रणाम निर्भैन काम अतुल प्रचंड मित गत अखंड अलिश कर्म अदृश धर्म सर्वा प्रणाड्या आण दंड पढ़िया चाचरी छंद दव प्रसाद गोविंदे मुकंदे उदारे पारी हरियंग करियंग नामे कामे भुजंग प्रयात छंद। चतर जगर करता चतर जगर हरता चतर जगर दानी चतर जगर जानी चतर जगर भारती चतर जगर भारती चतर जगर बाले चतर जगर काले चतर जगर बासे चतर जगर बासे चतर जगर माने आए चतर जगर दाने आए चाचरी छंद। न सत्र न मित्र न परम न पित्र न कर्म न काय जन्म न जाय न चतर न मित्र पर पवित्र प्रतिशा दिशा दृशा कृषा भगवती छंद दग प्रसाद। कथ दे गया सज देसा गया बज बेसा गया गंज करम गया बंज भरम गया बज लोका गया दसू कह गया दूत वर्ण है गया भूत करण है के राजंग प्रवाह के धर्मंग दया गया शोक वर्ण है सर्वा वर्ण है जगदंग कर दिया क्षत्रंग क्षत्रिय है ब्रह्मंग स्वरूप है अनुपान उपाय
के आदि देवें के आप बेवें के चतरंग भिन्न के कह दी नैं के रोजी जय करी मेरे हा कह के बाग ब्यावें के गैबल गैवें के आप बोल गुनाहें के शाहन शाहें के कारण करेंदें के रोजी देंदें के राज करीम है के कर्मं करीम है के सर्वं कलियां के सर्वं दलियां है के सर्वत्र माने हैं के सर्वत्र दाने हैं के सर्वत्र गावने हैं के सर्वत्र भावने हैं के सर्वत्र देश है के सर्वत्र बेस है के

ਕੇਸਰਵਤਰ ਦਰਾਣੇ ਕੇਸਰਵਤਰ ਪੁਰਾਣੇ ਕੇਸਰਵਤਰ ਮਾਨੇ ਸਦੈਵ ਪ੍ਰਧਾਨੇ ਕੇਸਰਵਤਰ ਮਾਤਰਾਣੇ ਕੇਸਰਵਤਰ ਪੁਰਾਣੇ ਕੇਸਰਵਤਰ ਦੇਸਾ ਕੇਸਰਵਤਰ ਦੇਸਾ ਕੇਸਰਵਤਰ ਮਾਨੇ ਸਦੈਵ ਪ੍ਰਧਾਨੇ ਆਏ ਕੇਸਰਵਤਰ ਜਾਪੇ ਆਏਗੇ ਸਰਵਤਰ ਥਾਪੇ ਆਏਗੇ ਸਰਵਤਰ ਭਾਨ ਆਏਗੇ ਸਰਵਤਰ ਮਨ ਆਏਗੇ ਸਰਵਤਰ ਇੰਦਰ ਆਏਗੇ ਸਰਵਤਰ ਚੰਦਰ ਆਏ ਸਰਬੰਗ ਕਲੀ ਮਹਿੰਗ ਪਰਮੰਗ ਫੇ ਮਹਿੰਗ ਅਗਲ ਲਾ ਮਹਿੰਗ ਸਾਹਿਬ ਕਲਾ ਮਹਿੰਗ ਉਸਨੂੰ ਵਜੂਗਾ ਤਮਾਮ ਵਜੂ ਹੈ ਮੈਂ ਸਲ ਸਲਾਮ ਹੈ ਸਰੀ ਮਦਾਮ ਹੈ ਗਰੀਬ ਰਖ ਗਰੀਬ ਗਨੀਮ ਗਨੀਮ ਵਲ ਸਕਾਸਤਾ ਗਰੀਬ ਵਲ ਬਰਾਸਤਾ ਬਲੰਦਲ ਮਕਾਨਾ ਜ਼ਮੀਨ ਵਲ ਜਮਾਨਾ ਤਮੀਜ ਵਲ ਤਮਾਮ ਹੈ ਰਜੂ ਵਲ ਨਦਾਨਾ ਹਰੀ ਫਲ ਜੀ ਮਹਿ ਰਿਆ ਕੇ ਜਗੀਨਾ ਨੇਕ ਵਲ ਤਰੰਗ ਹੈ ਅਭੇਦ ਹੈ ਭੰਗ ਹੈ ਅਜ ਹੀ ਜਲ ਨਵਾਜ ਹੈ ਗਨੀ ਵਲ ਖਰਾਜ ਹੈ ਨਿਰੁਕਤ ਸਰੂਪ ਹੈ ਨਿਰਮੁਕਤ ਭੂਤ ਹੈ ਪ੍ਰਮੁਕਤ ਪ੍ਰਵਾਹ ਹੈ ਸੁਜੁਗ ਸੁਦਾ ਹੈ ਸਦੈਵ ਸਰੂਪ ਹੈ ਬੇਦੀ ਅਨੂਪ ਹੈ ਸਮਾਸ ਤੋਂ ਬਰਾਜ ਹੈ ਸਦਾ ਸਰਬਸਾਜ ਹੈ ਸਮਾਸ ਤੋਂ ਸਲਾਮ ਹੈ ਸਦੈਵ ਲਗਾਵ ਹੈ ਨਿਰਵਾਸ ਸਰੂਪ ਹੈ ਗਾਜ ਅਨੂਪ ਹੈ ਅਨੰਕ ਪ੍ਰਣਾਸ ਹੈ ਸਵਾਸਤਮ ਸਲਾਮ ਹੈ ਸੋ ਸਦਾ ਬੁਲਾ ਕਾਮ ਹੈ ਨਿਰਵਾਸ ਰੂਪ ਹੈ ਗਾਦ ਰੂਪ ਹੈ ਉਹ ਅੰਗਾਦ ਰੂਪ ਹੈ ਨਾਸ ਰੂਪ ਹੈ ਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਤ੍ਰੈ ਵਰਗੇ ਤ੍ਰੈ ਵਰਗੰ ਤ੍ਰੈ ਬਾਧੇ ਅਗੰਜੇ ਅਗਾਦੇ ਸੁਭੰਗ ਸੁਰ ਪਾਕੇ ਸੁ ਸਰਬਾ ਨਰਾਗੇ ਤ੍ਰਿਭੁਗ ਸਰੂਪ ਹੈ ਸਜੈ ਸੁਦੈ ਨਰਕੰ ਪ੍ਰਣਾਸ ਹੈ ਪ੍ਰਿਥਵੀ ਉਲ ਪ੍ਰਵਾਸ ਹੈ ਨਿਰੋਕਤ ਪ੍ਰਵਾਹ ਹੈ ਸਦੈਵ ਸਦਾ ਹੈ ਵਿਭਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੋਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਚਾਚਰੀ ਛੰਦ ਅਪੰਗ ਨੰਗ ਬੇਖਾ ਲੇਖ ਹੈ ਪਰਮਾ ਕਰਮ ਨਾਥ ਜੀ ਕਾਦਾ ਜੈ ਬੈ ਪੂਤਾ ਤੂ ਦਨਾ ਸਦਾ ਸਦਾ ਦਬੰਧ ਭਗਤ ਪ੍ਰਕਾਸ਼ ਹੈ ਨਾਸ ਪ੍ਰਕਾਸ਼ ਹੈ ਨਚੰਦ ਸੁਨੰਤ ਹੈ ਅਲੇਖ ਦੇਖਾ ਲੇਖ ਹਟਾਏ ਕਹੇ ਅਟਾਹ ਗਾਇ ਸੰਭੈ ਗੰਭ ਹੈ ਨੀਲਾ ਨਾਦੈ ਨਿਤ ਸਨਿਤ ਜਾਦ ਜਾਦ ਚਰਪਟ ਛੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ ਰਸਾਵਲ ਛੰਦ ਦਗ ਪ੍ਰਸਾਦ ਨਮੋ ਨਰਕਨਾਸੇ ਸਦੈਵੰਗ ਪ੍ਰਕਾਸੇ ਅਨੰਗੰਗ ਸਰੂਪੇ ਭੰਗੰਗ ਬਭੂਤੇ ਪ੍ਰਮਾਥੰਗ ਪ੍ਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਕਾਮੇ ਨਿਰਭਾਗੀ ਸਰੂਪੇ ਪ੍ਰਭੰਗੀ ਬ੍ਰਹਮ ਸਰਵੰਗੀ ਅਨੂਪੇ ਨ ਪੋਤਰ ਨ ਪੁੱਤਰ ਨ ਸੁਤਰਾ ਨ ਮਿੱਤਰ ਨ ਦਾਤਾ ਨ ਮਾਤਾ ਨ ਜਾਤਾ ਨ ਪਾਤਾ ਨਿਰਸਾਕੰ ਸ੍ਰੀ ਕਾਮਿਤੋ ਮੀ ਕਹੇ ਸਦੈਵ ਪ੍ਰਭਾ ਜਯ ਜਾਏ ਭਗਵਤੀ ਛੰਦ ਦਗ ਪ੍ਰਸਾਦ ਕਿ ਜਾ ਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸਲ ਗੁਲਾਮ ਹੈ ਸਮਾਦਲ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਜਾ ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੇਸਲ ਗੁਲਾਮ ਹੈ ਸਮਾਦਲ ਗੁਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜ਼ੀ ਦਹਿੰਦਾ ਹੈ ਕਿ ਰਾਜ ਗ੍ਰਹਿੰਦ ਹੈ ਗਰੀਮਲ ਕਮਾਲ ਹੈ ਕਿ ਉਸਲ ਜਮਾਲ ਹੈ ਗਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਕਨ ਹੈ ਹਰਾਸ ਲਭਕਨ ਹੈ ਕਲੰਕੰ ਪ੍ਰਣਾਸ ਹੈ ਸਮਾਤਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਕਰੀਮ ਹੈ ਸਮਾਤਲ ਜਵਾਹ ਕਿ ਸਾਹਿਬ ਗਰਾਏ ਕਿ ਨਰਕੰ ਪ੍ਰਣਾਸ ਹੈ ਬਹਿ ਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੀ ਸੁਲਰਵਨ ਹੈ ਤਮਾਮੁਲ ਤਮੀਜ ਹੈ ਸਮਾਤਲ ਜੀ ਜੈ ਪਰੰਗ ਪਰਮੇਸ਼ਰ ਸਮਾਤਲ ਦੀ ਸਹਿ ਦੇ ਸਲ ਰੇਖਾ ਮੀ ਸੁਲ ਦੇਖ ਜਮੀਨ ਵਲ ਜਮਾਹ ਮੀਗਲ ਮਾਹ ਹੈ ਕ੍ਰੀਮਲ ਕਮਾਲ ਹੈ ਕਿ ਜਰੋ ਜਮਾਲ ਹੈਗੇ ਅਜਲਿੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈਗੇ ਅਜਬ ਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਜਲਿੰਗ ਨੰਗ ਹੈ ਕਿ ਮਿੱਤੋ ਅਪੰਗ ਹੈ ਮਧ ਪਾਰ ਛੰਦ ਦਗ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗਾਂਜੂ ਹਰ ਨਰ ਪ੍ਰਪਾਂਜੂ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿ ਅਖੰਡ ਵਰ ਨਰਿ ਅਮੰਡ ਅਨਪਵਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਧਰਮ ਧਾਮ ਅੰਸ਼ ਜੰਗ ਆਸਨ ਭੰਗ ਮਾ ਪਾਰ ਗਤਮੇ ਤਦਾਰ ਜਲ ਥਲ ਮਹੰਤ ਦਿਸ ਅੰਤ ਅਨਪਵਨਾਸ ਦ੍ਰਿਤ ਤਤ ਰਾਸ ਆਜਨ ਬਾਹ ਕਸਨੀ
खालखंड ख्याल गुरु वर अकाल कर कर प्रणाम जिस चरण नाम अंश जगात जिजना बात अंजन जगात अनजंज अंजंज गात अंतरंज बात अंडुट भंडार अंडुट अपार अडीठ धर्म अतडीठ कर्म अणवरण अनंत दाता महंत हर बोल मना शांत दल प्रसाद करुणालया है अरकालया है कल खंडन है मैं मंडन है जगदीश्वर है परमेश्वर है कल कारण है सर्ववारण है धृत के धरण है जग के करण है मन मान्या है जग जान्या है सर्वंग पर है सर्वंग कर है सर्वपास है सर्वनाश है करुणा कर है विश्वंबर है सर्वेश्वर है जगदेश्वर है ब्रह्मांड से कल खंड से परदे पर है करुणा कर है जप जप तप तप है कृता कृत है मृत अमृत है मृत अमृत है करुणा कृत है अकृताकृत है अमृतामृत है अमृतामृत अकृताकृत अमृतामृत है अमृतामृत है करुणाकृत है अमृताकृत अकृताकृत है धरणीधृत है अमृतेश्वर है परमेश्वर है अकृताकृत है अमृतामृत है अजबाकृत है अमृतामृत है निर्नायक है कलकायक है विश्वंबर है करुणालय है निरपनायक है सर्वपायक है बहुपंजन है अर्गजन है रिप तापन है जप जापन है अकलन करता है सर्वा करता है करता कर है हरदार है परमात्मा है सर्वात्मा है आत्म वास है जर के जास है भुजंग प्रयात छंद नवासुल भुजंग प्रयात छंद नम सूर सूर्य नम चंद्र चंद्रे नम राज राजे नम इंद्र इंद्रे नम अंधकारी नम तेज तेजे नम वृंद वृंदे नम बीज बीजे अखिजे नमो राज सिंह दाव सिंह शांत रूपे नम परम दतंग दतंग स्वरूपे नम योग योगे नम ज्ञान ज्ञानी नम मंत्र मंत्रे नम ध्यान ध्याने नमो युद्ध युद्धे नम ज्ञान ज्ञानी नम पुज पूज्य नम पन पानी नम कले करता नम शांत रूपे नम इंद्र निर्नादिंग भूते अलंकार रूपे अलंकार लंके नम आसास नम वाग भंके अभंगी स्वरूपे अनंगी अनूपे न पुत्र न सुत्र न मित्र न पुत्राय अलंकार रूपे अलंकार अलंके नमो आस आस नमो भंग भंगे भंगी रूपे अनंगी अकामे एक त्रिभंगी त्रिकाले अनंगी अकामे एक अश्री छंद जल थल एक अश्री छंद अजय अलय भय भय पूज अनाश अकाश अगंज भंज अगंज अपंज अलख पख कावले अल लिख पीख नम कम गहटा नाथ परमाते जो निमो नि नागे न रंग न रूप न रेखे अकर्म परम अगंज लेखे भुजंग प्रयात छंद नमातुल प्रणामे समातुल प्रणाशे अगंज नामे समातुल निवासे निरकामंग भूते समातुल रूपे को कर्मंग प्रणाशी सुधर्मंग भूते सदा सचदानंद सदरंग प्रणासी ग्रिमल करिंदा समाज तुल निवासी अजैब भूते अजैब गनीमे हरियंग करियंग रही जदर चक्र वर्ती जदर चक्र भुगते स्वयं पव शुभंग सर्वदा सर्व जुगते दुकालंग प्रणासी दयालंग स्वरूपे सदांग संगे अभंग अंग भूते चतर चक्र भरती चतर चक्र भुगते स्वयं पव शुभंग सर्वदा सर्व जुगते दुकालंग प्रणासी दयालंग स्वरूपे सदांग संगे अभंग अंग भूते चतर चक्र भरती चतर चक्र भुगते स्वयं पव शुभंग सर्वदा सर्व जुगते दुकालंग प्रणासी दयालंग दिगे दुकालंग प्रणासी दयालंग स्वरूपे सदांग संगे अभंग अंग भूते सतनाम श्री वाहिगुरु जी ओ तव प्रसाद सोईए को ओंकार सतगुरु प्रसाद तव प्रसाद सोईए पातशाही दसवीं शराब गुशुद्ध समूह सुधान के देख प्रयोग कर जो जदी के सूर सुरार्दन शुद्ध सुधार के संत समूह अनेक मति के सारी देश को देख रहे हो मत गौन देखी वरान पति के सरी पा सरी भगवान भजे बिन एक रति बिन एक न लिख एक रति बिन एक रति के माते मदंग चरी हर संग अनूप दंग सुरंग सवारी कोट तरंग कुरंग सिकुदत पौन की गौन को जात नवारी भारी पजान के पूपली वेद न्यावल शीस न जात बिचारी ते भय तो काम भय पूपत अंत को नंगी पाए पदारी जीत फिर सब देश दसान को बाजत ढोल मृदंग नगारी गुंजत गुड़ जान के सुंदर हंसत है हजराज हजारी
भूत भवै भगवान के पुपत कौन गने नहीं जात बिचारी सरी पद सरी भगवान भजे बैन अंत को अंत के धाम सुधारी तीर्थ नान दैद मदान सो संजम नेम अनेक वसेख वेद पुराण देव पुराण जमीन जमान सुदान के पेख पौन हार जति जसदारु सब सब चार हजार के देख सरी भगवान भजे बन भूपत एक रति बन एक न लेख शुद्ध सुपादुर अंत दुबाहा सुसास नादुर जान दलेंगे पारी गुमान परे मन मैं कर पर्वत पंखाले ना लेंगे तोर हरीन मरोर मवासन मध्य नंगन मान मलाएंगे सरी पा सरी भगवान कृपा बेनु त्याग जहान निदान चलेंगे वीर पार बड़े बरियार बचारे सर की दर बछैया तोरत देश मलन वासन माते जान के मान मलैया गड़ गड़ान को तोड़न हार उस बात नहीं जगजार लवैया साहिब सरी सब को सरनायक जाच कनेक सो एक दवैया दानव देव बनंदन साजर भूत भैख भगवान जपेंगे जीव जते जल में सल में बली बल में सब थाप थपेंगे पुन प्रतापन बाढ़ जैत दान पापन के बापन जपेंगे साध समूह प्रसन्न फिराए जग सदर सब अवलोक जपेंगे मानव इंद्र गजेंद्र नरात भव जंतर लोक राज करेंगे कोट स्नान गजादिक दान अनेक स्वयंवर राज भरेंगे ब्रह्म महेश्वर विषम सजी पद अंत मसे जम पास भरेंगे जे नार सजी पद के पर सह पाग दे नार फेर न दे तरेंगे कहाँ पयो जो दो लोचन मूंद के बैठ रहे हो भगत ध्यान लगायो नहात फिर लिए सात समुद्र न लोग गयो पर लोग वायो बास की ओर ख्यान से बैठ गए ऐसे ही ऐसे सुबह सुतायो

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੋ ਬਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਜਦ ਕੀ ਇੱਛਾ ਦਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੋਸ਼ਟ ਸਭੈ ਤੁਮ ਘਾਵਹੋ ਆਪ ਹਾਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੂ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੇ ਕਰੇ ਸਭ ਬੈਰਨ ਕਉ ਆਜ ਸੰਘਰੇ ਪੂਰਨ ਹੋਏ ਹਮਾਰੀ ਆਸਾ ਦੂਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾਡ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੁਤਮ ਤੇ ਪਾਉਂ ਸੇਵਕ ਸਿੱਖ ਹਮਾਰੇ ਧਾਰੀ ਹੈ ਜਨ ਚਨ ਸੁਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੋ ਭਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀ ਹਲ ਤੁਝ ਕਰਿਓ ਰੱਛਾ ਰਾਖ ਲੇਹ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਧਰਾ ਕਾਲ ਪਾਏ ਸਭ ਜੂ ਅਬਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਮਦ ਕੀਓ ਘੜ ਘੜ

ਤਨ ਤਨ ਦੁਖ ਬਾਹੇ ਤੇ ਦੁਖੀ, ਸੁਖ ਬਾਹੇ ਸਾਧਨ ਕੇ ਸੁਖੀ, ਕੀ ਪੀਰ ਪਛਾਨੈ ਗੜ ਗੜ ਕੇ ਬੜ ਬੜ ਕੀ ਜਾਣੈ। ਜਬ ਉਹਦੇ ਕਰਖ ਕਰਾ ਕਰ ਤਾਰਾ, ਪ੍ਰਜਾ ਦਰ ਤਵ ਦੇ ਅਪਾਰ, ਜਬ ਆ ਕਰਖ ਕਰ ਦੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਧਾਰੇ, ਆਪ ਆਪਣੀ ਬੂਝੋ ਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਪੇਧਿਆ ਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਂ ਕਾ ਮੂੜ ਚਾਰਤ ਪੇਦਾ, ਜਾ ਕੋ ਭੇਵ ਨਾ ਪਾਵਤ ਵੇਦਾ।

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਬਣਾਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ ਇੱਛਾ ਸਭ ਪਜਾਈਆਂ। ਸਦਾ ਕੁਰਬਾਨ ਕੀਤਾ ਗੁਰਵਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ, ਘਰ ਸਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਾਓ, ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤੈਂ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਸਾਚੀ ਲਿਵੈ ਗਣ ਦੇ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਜ ਸਮਰੱਥ ਕੋਈ ਨਾਹੀਂ, ਕਿਰਪਾ ਕਰ ਬਨਵਾਰੀਆ। ਏਸ ਨਾ ਹੋਰ ਸਾਉ ਨਾਹੀ, ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਰੇ ਵੇ ਕੱਟੇ ਗਿਆਨ, ਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ, ਜਿਨ ਕਾ ਸਭ ਸੱਚਾ ਸਵਾਰਿਆ। ਕਹੇ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋਈ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਫਿਰ ਕਨੇਰੇ ਕਰੇ ਗੱਲਾਂ ਹੋਰ

ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਲੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਨ ਕੰਮ ਹੋ ਟੁੱਟਾ ਤਿਨ ਕਾ ਸਭ ਸੱਚ ਸਵਾਰਿਆ ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰੇ ਦੈਦ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਇਕੱਠ ਕੀ ਕਰਾਂ ਕਹਾਣੀ ਕਰੇ ਕਹਾਣੀ ਇਕੱਠ ਗੇਰੀ ਗਿਤ ਦੁਆਰੇ ਪਾਈਏ ਤਨ ਮਨ ਤਨ ਸਭ ਸਾਂਭ ਗੁਰੂ ਕਾ ਹੁਕਮ ਮੰਨਿਆ ਪਾਈਏ ਹੁਕਮ ਮੰਨਿਆ ਗੁਰੂ ਕੇ ਰਾਂਗਾ ਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਗਤ ਕਹਾਣੀ ਏ ਮਨ ਜਨ ਚਲਾ ਚਦਰਾਈ ਕਿਨੈ ਨਾ ਪਾਇਆ ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਬਰਮ ਭੁਲਾਇਆ ਮਾਇਆ ਦਾਉਣੀ ਜਨੈ ਗੀਤੀ ਜਨ ਠਗੋਲੀ ਪਾਈਆ ਗੁਰਬਾਣ ਗੀਤਾ ਦਿਸੈ ਬਿਟੋ ਜਨਮ ਮਿੱਠਾ ਲਾਇਆ ਕਹੇ ਨਾਨਕ ਮਨ ਜਨ ਚਲੋ ਚਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਜਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਤਾ ਜਤੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਹਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਪ੍ਰਣਾਮ ਤੂੰ ਜਾਣਹੀ ਜੀ ਜੰਤ ਸਭੇ ਤੇਰਾ ਕਿਆ ਕੋ ਆਖੋ ਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕੇ ਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਉਧਰ ਪਾਏ ਇੱਕ ਵੇਖ ਪਰ ਸੁਣਿਆ ਲਭ ਲੋਭ ਅਹੰਕਾਰ ਜੁਗਾ ਸਤਿਗੁਰ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉੱਠਾ ਤੇਰੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖਨਾ ਦੇਖੀ ਵਾਲਾ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਉਂ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵੀ ਚੱਲਾਂ ਜਿੰਨਾ ਮਾਰਗ ਪਾਵੇ ਜਿਵ ਤੂੰ ਚਲਾਏ ਤੇ ਵੈ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤੇ ਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤੈਨੂੰ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਕਿ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਬ ਸਿਉਂ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਉ ਪੁਜੈ ਗੁਣ ਸਹਿਜੈ ਸਹਸਾ ਨ ਜਾਈ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸਾ ਜੀ ਅਮਲੀਣ ਹੈ ਕਿਤੇ ਸੰਜਮ ਦੋਤਾ ਜਾਏ ਮਨ ਤੋਂ ਬਹੁ ਸ਼ਬਦ ਲਾਗੋ ਹਰ ਸਰੋਂ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਉ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਦਿਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚਾ ਨਾਹੀਂ ਮਨ ਸਮਾਣੀ ਜਨਮ ਰਤਨ ਜਨ ਖਟਿਆ ਬੜੀ ਸੇਵਣ ਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮ ਸਿੱਖ ਹੋਈ ਜੀਓ ਰਹੇ ਗੁਰੂ ਨਾਲੇ ਜੇ ਕੋ ਗੁਰ ਤੇ ਵਿਮੁਖ ਹੋਵੇ ਜੇ ਕੋ ਸਿੱਖ ਗੁਰੂ ਸਿੱਧੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਵਰਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਵੇ
ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਹੀ ਪਾਵੇ ਮੁਕਤ ਨਾ ਹੋਰ ਸੈ ਕੋਈ ਪੁੱਛੋ ਕਿਆ ਜਾਏ ਅਨੇਕ ਜੋਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਈ ਗਏ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਖਾਣੀ ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਾਹਿਰ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿ ਦ੍ਰਿੜਾਓ ਸ਼ਬਦ ਰਤਨ ਜਿਤ ਮਨ ਲਗਾ ਇਹ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋਂ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿ ਦ੍ਰਿੜਾਓ ਸਿਵ ਸਕਦਾ ਪੋ ਪਾਈ ਕਹਿ ਕਰਤਾ ਪਿਓ ਕੁੰਬਰਦਾਏ ਕੁੰਬਰਦਾਏ ਆਪ ਵੇਖੈ ਗੁਰਮੁਖ ਸਿਵ ਜਾਏ ਦੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਲਿਵ ਲਾਏ ਕਹੇ ਨਾਨਕ ਆਪ ਕਰਤਾ ਪਿਓ ਕੁੰਭ ਜਾਏ ਸਿਮਰਤ ਸ਼ਾਸਤਰ ਪੁਨ ਭਾਵ ਵਿਚਾਰ ਦੇ ਦਿੱਤਾ ਸਾਰ ਨ ਜਾਣੀ ਦਿੱਤਾ ਸਾਰ ਨ ਜਾਣੀ ਗੁਰੂ ਬਾਜੋ ਦਿੱਤਾ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਧਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋਦਤ ਪਾਏ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਅੰਮ੍ਰਿਤ ਪਾਲ ਕਰੇ ਸੋ ਕ ਮਨੋ ਵਸਾਰੀਐ ਮਨੋ ਕ ਵਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਸੇ ਪਾਉ ਨਾ ਸਕੇ ਜਿਸ ਨੂੰ ਆਪਣੇ ਲਿਵ ਲਾਵੇ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਵਡਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਗਨ ਸਭੇ ਕੋ ਜੇਹੀ ਕਰਦਾ ਖੇਲ ਰਚਾਇਆ ਜਾਂ ਤਿਸ ਬਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੇ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਦਾਇਆ ਇਹ ਮਾਇਆ ਜਦਾਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਇਹ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹਿ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲਾਇ ਦਿਸਨ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਸ ਹਰ ਬੱਲੇ ਪਾਏ ਹਰ ਰਸ ਪਾਏ ਬੱਲੇ ਪੀਏ ਹਰ ਰਸ ਪੌੜਨਾ ਦ੍ਰਿਸ਼ਾਂ ਲਾ ਗਿਆ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹੇ ਨਾਨਕ ਹੋਰ ਰਸ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸ੍ਰੀ ਦਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗ ਦਿਖਾਇਆ ਗੁਰਪ੍ਰਸਾਦੀ

ਸ਼ਿਵ ਸ਼ਕਤਾ ਪੁ ਪਾਈ ਕੈ ਕਰਤਾ ਪੇ ਗੁਮਰਦਾਈ ਗੁਮਰਦਾਈ ਆਪ ਵੇਖੈ ਗੁਰਮੁਖ ਸਿ ਬੁਝਾਈ ਤੁੜੇ ਬੰਧਨੋ ਵ ਮੁਕਤ ਸ਼ਬਦ ਮਨ ਵਸਾਈ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਤਿਆਂ ਲਭਲਾਈ ਕਹੇ ਨਾਨਕ ਆਪ ਕਰਤਾ ਪੇ ਹੁਕਮ ਬੁਝਾਈ ਸਿਮਰਤ ਸ਼ਾਸਤਰ ਪੁਨ ਭਾਵ ਵਿਚਾਰਦੀ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਆਣੀ ਗੁਰ ਕਿਰਪਾ ਤੇ ਸੇਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕ ਮਨੋ ਵਸਾਰੀ ਹੈ ਮਨੋ ਕ ਵਸਾਰੀ ਹੈ ਵਡਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਾਉ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਵਡਦਾਤਾ ਸੋ ਕ ਮਨੋ ਵਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਦਰ ਜਾਇਆ ਜਾਂ ਤਿਸ ਪਾਉਣਾ ਤੇ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੇ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜੇ ਦਰ ਵਿਸਰੈ ਮੋਹ ਬੁਝੈ ਪਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੇ ਵਿੱਚੋਂ ਰਹੇ ਲੋਕ ਮਿਲ ਲਾਈ ਐਸਾ ਸਤਿਗੁਰ ਜੀ ਮਿਲੈ ਜਿਸਨੂੰ ਸਿਰ ਸੰਪੀਐ ਵਿੱਚੋਂ ਆਪ ਜਾਈ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁਲਕ ਹੈ ਬਾਗ ਦਿਨਾਂ ਕੇ ਨਾਨਕਾ ਜਿਨ ਹਾਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜੱਬਿਓ ਜੀਓ ਲਾ ਖਟਿਓ ਦਿਹਾੜੀ ਇਹ ਤਾਨ ਤਿਨਾ ਮਿਲਿਆ ਜਿਨ ਹਰਿਆ ਪੈ ਪਾਣਾ ਕਹਿਣ ਅਨਕਾਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਈ ਪਿਆਸ ਨਾ ਜਾਈ ਉਰਦ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਦ੍ਰਿਸ਼ਨਾ ਲਾ ਗਿਆ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ ਕਹੇ ਨਾਨਕ ਹੋਰ ਆਂਦਰਾ ਸਾਹਿਬ ਵਿਸਰੇ ਜਾਰ ਵਸੈ ਮਨ ਆਏ ਇਹ ਸ੍ਰੀ ਦਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੋਂ ਉਹਦੇ ਵਿੱਚ ਦਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਤੂ ਜਗ ਮੈਂ ਆਇਆ ਮਨ ਚਾਉ ਪਾਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰਜਾ ਪਏ ਅਨਹਤ ਬਾਣੀ ਗੁਰਸਬ ਜਾਣੀ ਹਰ ਜਾ

ਕਰਮ ਕਾ ਜਗਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ

0: Lake, British Columbia, Canada. You may contact our broadcast center by telephoning 250-392-3874 or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God. All victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਾਇਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਸਤਿਆਰ ਕੂੜਿਆਰ ਹੋਂ ਵਿੱਚ ਪਾਪ ਪੁੰਨ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ।

ਪੌੜੀ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇਵੜਿਆ ਜਾਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੈਂ ਧਨੀ ਸਿਰੇ ਸਿਰ ਧੰਦੇ ਲਾਇਂਦਾ ਨਦਰੋ ਪੱਟੀ ਜੇ

ਪੌੜੀ ਸਤਿਗੁਰ ਵੱਡਾ ਕਸਾ ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮਲ ਤਨ ਦਰਿਆਈਆਂ ਜਾਂ ਸਿਧਾਣਤਾ ਮਨ ਵਸਾਈਆਂ ਕਰ ਹੁਕਮ ਸੁਖ ਹੱਤਰ ਵਿੱਚੋਂ ਮਾਂ ਕੱਢੀਆਂ ਬੁਰਿਆਈਆਂ ਸਤਿ

0: ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਓਮਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਵੇ ਨਮਹਿ ਅਸ਼ਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨਮਹਿ ਮਿਟਾਵੋ ਸਿਮਰੋ ਜਾਸ ਬਸੰਬਰੇ ਕੈ ਨਾਮ ਜਪਿਆ ਗਣਤਿਆ ਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਕਖਰ ਕਿਨ ਕਾ ਇਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਕਨੀ ਨਾ ਆਵੈ ਕਾਂਖੀ ਏਕੈ ਦਸ ਤੁਹਾਰੂ ਨਾਨਕੁਣ ਸੰਗ ਮੋਹਿ ਉਧਾਰੂ ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਨ ਨਾ ਲੱਗੈ ਪ੍ਰਭ ਕੈ ਸਿਮਰਨ ਅਨੰਦ ਨਿ ਜਾਗੈ ਪ੍ਰਭ ਕਾ ਸਿਮਰਨ ਭਉ ਨਾ ਵਿਆਪੈ ਪ੍ਰਭ ਕਾ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਵਨ ਦਾ ਨਾਨਕ ਹਰ ਰੰਗ ਪ੍ਰਭ ਕਾ ਸਿਮਰਨ ਰਿਤ ਸਿਧ ਨੌਨਿਤ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪਤਾ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਇ ਸੋ ਭਲਾ ਪ੍ਰਭ ਕਾ ਸਿਮਰਨ ਸੁਫਲ ਫਲਾ।

ਕਿਉ ਸਗਲ ਅਕਾਰਾ ਹਰ ਸਿਮਰਨ ਮਹਿ ਆਪਣਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜੇ ਦਾ ਕਟ ਕਟ ਨਾਥ ਅਨਾਥ ਸਰਣ ਤੁਮਾਰੀ ਆਯੂ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਚਹਿ ਮਾਤ ਪਿਤਾ ਸੁਖਮੀਤਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲੋ ਵੈਤ ਭਾਰੀ ਹਰਕੋ ਨਾਮ ਖਿਨ ਮਾਇ ਉਦਾਰੀ ਅਨਕ ਪੁਨਹ ਚਰਨ ਕਰਤਨੀ ਤਰੈ ਹਰਕੋ ਨਾਮ ਕੂਟ ਪਾਪ ਪ੍ਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨਿਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਕਾ ਨਾਮ ਜਪ ਤੋ ਸੁਖੀਆ ਲਾਖ ਕਰੋੜੀ ਬੰਧਨਾ ਪਰੈ ਹਰ ਕਾ ਨਾਮ ਜਪ ਨਿਸਤਰੈ ਅਨਕ ਮਾਇਆ ਰੰਗ ਦਿਖ ਨਾਮ ਬੁਝਾਵੈ ਹਰ ਕਾ ਨਾਮ ਜਪ ਤਿਆਗਾਵੈ ਜਿਹ ਮਾਰਗ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੁਟਤ ਨਹੀਂ ਕੋਟ ਲਖ ਬਾਹੀ ਨਾਮ ਜਪ ਤਹਿ ਪਾਰ ਪੁਰਾਹੀ ਅਨਕ ਬਿਗਨ ਜਾਇ ਆਏ ਸੰਘਰ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮਹਿਲਾ ਮਲ ਕਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ।

ਅਨਕ ਜਤਨ ਕਰ ਕ੍ਰਿਸ਼ਨ ਨਾ ਤ੍ਰਾਪੈ ਭੇਖ ਅਨੇਕ ਅਗ ਨਹੀਂ ਬੁਝੈ ਕੋਟ ਪਾਵ ਦਰਗਹਿ ਨਹੀਂ ਸਿਜੈ ਛੁਟ ਸੁਨਾਇ ਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਕਾ ਨਾਮ ਜਪ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਵਿਦੈ ਸਤ ਗਾਵੈ ਜੇ ਕੋ ਆਪਣੀ ਸੋਭਾ ਲੂਰੈ ਸਾਧ ਸੰਗੈ ਹੋਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕਹੋ ਜੋ ਜਾਣੈ ਨੀਚਾ ਸੋ ਗਨਿਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸੰਪ੍ਰਿਸ਼ਟਿਤਾ ਨਾਨਕ ਪਾਪ ਪੁਨੇ ਨਿਪਾ ਨਿਰਤਨ ਕੋ ਤਨ ਤੇਰੂ ਨਾਓ ਨਿਤਾਵੇ ਕੋ ਨਾਉ ਤੇਰਾ ਥਾਉ ਨੇ ਮਾਨੇ ਕੋ ਪ੍ਰਭ ਤੇਰੂ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿ ਜਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਿਕੋਏ ਸਰਵ ਧਰਮ ਹੈ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ

ਆਪਣਾਈ ਨਾਨਕ ਸਾਹਿਬ ਕਾ ਭੇਦ ਨਾ ਭਾਈ ਸਲੂਕ ਮਨ ਸੱਚਾ ਮੁਖ ਸੱਚਾ ਸੋਇ ਅਵਰਨਾ ਪੇਖਾ ਇੱਕ ਅਤਮਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈ ਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈ ਸੇ ਸੂਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ ਜੈ ਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਦੇਖ ਜਿਉਂ ਬਸੁਤਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਏਕਾ ਇਹ ਗੁਨਾਉ ਨਾਨਕ ਜਿਉਂ ਭਾਵੁਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਾਰੂ ਪਰਿਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਤੇ ਜਨ ਭੈ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਵਲ ਕਰੀਨਾ ਆਤਮ ਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਪਰਮਾ ਬ੍ਰਹਮ ਗਿਆਨੀ ਕੇ ਕਚ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੂਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾਂ ਬ੍ਰਹਮ ਗਿਆਨੀ ਪਰ ਉਪਕਾਰ ਮਹਾਂ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਾ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਰ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗੁਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੀਤਾ ਬ੍ਰਹਮ ਗਿਆਨੀ ਕਾ ਹੋਇਆ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਪ੍ਰਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨਮਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਤਥਿ ਨਾ ਜਾਇ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਕਾ ਕਰਤਾ ਬ੍ਰਹਮ ਗਿਆਨੀ ਸਾਜੀ ਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ

ਸੁਰੰਥੀ ਵਹਿ ਕਈ ਕੋਟ ਜਕ ਨਰਪਸਾਚ ਕਈ ਕੋਟ ਭੂਤ ਪ੍ਰੇ ਸੁਪਰ ਮਿਰਗਾਚ ਸਭ ਤੇ ਨੇਰਾ ਹੈ ਸਭ ਹੂਤੇ ਦੂਰ ਨਾਨਕ ਆਪਲੇ ਪਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਕ ਨਿਵਾਸੀ ਕਈ ਕੋਟ ਜਨਮ ਹੈ ਜੀਵ ਅਮਰਹ ਕਈ ਕੋਟ ਬਹੁ ਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾ ਲੈ ਸਕ ਪਾਹੇ ਕਈ ਕੋਟ ਕੀ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹਿ ਭਾਣਾ ਤਹਿ ਤਰਾਕੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋਖੋ ਜੰਤੇ ਅਤ ਮਹਿ ਪਾਤ ਬ੍ਰਹਮ ਹੰਤੇ ਕਈ ਕੋਟ ਦਸਨ ਪ੍ਰਾਪਿਆਸ ਤਿੰਨ ਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮੰਗਹਿ ਸਤਸੰਗ ਪਾਤ ਬ੍ਰਹਮ ਤਿੰਨ ਲਾਗਾ ਰੰਗ ਜਿਨ ਕੋ ਆਪ ਤੋਂ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ

ਬਹੁਪਾਤ ਤਤਿਉ ਕਰਮਾ ਸਮਾਤ ਤਾਂ ਕਾ ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵ ਤਤਮ ਪ੍ਰਕਾਸ਼, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨਿਤਰੈ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਾ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮਾ ਸੁਖ ਸਹਿ ਸਮਾਵੈ, ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਲ ਸੋਏ, ਅਸ਼ਟਪਦੀ ਕਰਮ ਕ੍ਰਾਮ ਕੰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਕਿਨ ਮੈਂ ਥਾਪਿਓ ਥਾਪਨ ਹਾਰਾ ਅੰਤ ਨਹੀਂ ਕਛ ਪਾਰਾ, ਬਾਰਾ ਹੁਕਮ ਧਾਰ ਅਥਾ ਰਹਾਵੈ, ਹੁਕਮ ਉਪਜੈ ਹੁਕਮ ਸਮਾਵੈ, ਹੁਕਮ ਉੱਚ ਨੀਚ ਵਿਵਹਾਰ, ਹੁਕਮ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿਰਿਆ ਸਮਾਈ। ਪ੍ਰਭਾਵੈ ਮਨ ਪਤ ਪਾਵੈ, ਪ੍ਰਭਾਵੈ ਤਾਂ ਪਤਰ ਤਰਾਵੈ, ਪ੍ਰਭਾਵੈ ਬਿਨਸਾਸ ਤੇ ਰੱਖੈ, ਪ੍ਰਭਾਵੈ ਤਾਂ ਹਰ ਗੁਣ ਪਾਖੈ, ਪ੍ਰਭਾਵੈ ਤਾਂ ਪਤ ਤੇ ਉਧਾਰੈ, ਆਪਰੈ ਆਪਣ ਵਿਚਾਰੈ, ਤੂੰ ਸਿਰਿਆ ਕਾਰ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਪਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਨੁੱਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕਾ ਹਾਥ ਹੋਏ ਤਾਂ ਸਭ ਕੁਛ ਲੈ, ਜੋ ਤਿਸ ਭਾਵੈ ਸੋਈ ਕਰੇ, ਅਨਜਾਨਤ ਵਿਖਿਆ ਮੈਂ ਰਚਿਆ, ਜੇ ਜਨ ਤਪ ਨਾ ਬਚਿਆ, ਭਰਮੇ ਭੁੱਲਾ ਤੈ ਤਿਸ ਭਾਵੈ, ਨਿਮਕ ਮੈਂ ਚਾਰ ਕੁੰਡ ਫਿਰਿਆ ਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ, ਕਿਨ ਮੈਂ ਨੀਚ ਕੀ ਠਕੌੜਾ, ਜੇ ਪਰ ਬ੍ਰਹਮ ਗਰੀਬ ਨਵਾਜ, ਜਾਂ ਕਾ ਤਿਸ ਕਛ ਨਾ ਆਵੈ, ਤਿਸ ਤਤਕਾਲ ਦੈ ਤਿਸ ਪ੍ਰਗਟਾਵੈ, ਜਾਕੂ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜਿਉ ਪਿੰਡ ਸਾਹਿਬ ਤਿਸਕੀ ਰਾਤ, ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣਤ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਮਨ ਸਰਵ ਕੋ ਨਾਥ, ਆਗਿਆਕਾਰੀ ਪਪਰਾ ਜੀਓ, ਜੋ ਭਾਵੈ ਸੋਈ ਪੁੰਥੀਓ, ਕਬਹੂ ਉਚ ਨੀਚ ਮੈਂ ਬਸੈ, ਕਮਹੂ ਸੋਗ ਹਰ ਖਰੰਗ ਹੱਸੈ, ਕਮਹੂ ਨਿੰਦ ਚਿੰਦ ਵਿਵਹਾਰ, ਕਮਹੂ ਊਪ ਆਕਾਸ਼ ਪਿਆਲ, ਕਮਹੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਮਹੂ ਨਿਟ ਕਰੈ ਬਹੁ ਭਾਤ, ਕਬਹੂ ਸੋਈ ਰਹੈ ਦਿਨ ਰਾਤ, ਕਮਹੂ ਮਹਾ ਕ੍ਰੋਧ ਵਿਕਰਾਲ, ਕਮਹੂ ਸਰਬ ਕੀ ਹੋ ਤਰਵਾਲ, ਕਬਹੂ ਹੋਇ ਬਹਿ ਬਡ ਰਾਜਾ, ਕਬਹੂ ਬੇਖਾਰੀ ਨੀਚ ਕਾ ਸਾਜਾ, ਕਮਹੂ ਆਪ ਕੀਰਤ ਮਾਇਆ ਵੈ, ਕਮਹੂ ਭਲਾ ਭਲਾ ਕਹਾ ਵੈ, ਜਿਉ ਪ੍ਰਭ ਰੱਖੈ ਤਿਵ ਹੀ ਰਹੈ, ਗੁਰ ਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਤ ਕਰੇ ਬਕਿਆਨ, ਕਮਹੂ ਮੋਨ ਧਾਰੀ ਲਾਵੈ ਧਿਆਨ, ਕਮਹੂ ਤਟ ਤੀਰਥ ਸਨਾਨ, ਕਮਹੂ ਸਿਸਾਦਕ ਮੁਖ ਗਿਆਨ, ਕਬਹੂ ਕੀਟ ਹਸਤ ਪਤੰਗ ਹੋਇ ਜੀਆ, ਅਨਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜਿਉ ਸਵਾ ਕੀ ਦਿਖਾਵੈ, ਜਿਉ ਪ੍ਰਭਾਵੈ ਤੇ ਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਇ, ਨਾਨਕ ਦੂਜਾ ਅਵਰ ਨਾਨਕ ਕੋਇ, ਕਮਹੂ ਸਾਧ ਸੰਗਤ ਪਾਵੈ, ਉਸ ਸਥਾਨ ਤੇ ਬਹੁ ਨਾ ਆਵੈ, ਅੰਤ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ,

ਸਲੋਕ ਸੁਖੀ ਬਸੈ ਮਸਕੀਨੀਆ ਆਪਣ ਵਾਤਲੇ ਬਡੇ ਬਡੇ ਅਹੰਕਾਰੀਆਂ ਨਾਨਕ ਕਰਬ ਗਲੇ। ਅਸ਼ਟਪਦੀ ਜਿਸ ਕੈ ਅੰਤਰਾ ਜਮਾਨ ਸੁਨਕ ਪਾਤੀ ਹੋ ਸਵਾਨ ਜੋ ਜਨਮ ਜੋ ਗੁਣਵੰਤ ਸੋਹਤ ਦਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬੋਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਕਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ ਧਨਵੰਤਾ ਕਰ ਗਰਬਾਵੈ ਚਰਨ ਸਮਾਨ ਘੱਟ ਸੰਗ ਨ ਜਾਵੈ ਬਹੁ ਲਸਕਰਮਾ ਨੂੰ ਕੁਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿੰਡ ਮੈਂ ਹੋਏ ਜੈ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਕਾ ਮਿਟੈ ਅਭਿਮਾਨ ਸੋ ਜਨਾਨ ਕਰਕੈ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸਰਮ ਪਾਵੈ ਸਭ ਲੇ ਫਿਰ ਸਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਖ ਫਿਰ ਫਿਰ ਅਵਤਾਰ ਅਨਕ ਜਤਨ ਕਰੇ ਆਤਮ ਨਿੰਦਰਾਵੈ ਹਰ ਦਰ ਕਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨ ਆਵੈ ਸਰਵ ਕੀ ਰਹਿਣ ਜਾ ਕਾ ਮਨ ਹੋਏ ਕਹੁ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਇਕੱਠ ਹੋਏ ਤਬ ਕੋ ਸੁਖ ਨਾਹੀਂ ਕੋਏ ਜਾਬੇ ਜਾਣੈ ਮੈਂ ਕਿਸ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਧਰੈ ਕੋ ਬੈਰੀ ਮੀਤ ਤਬ ਲਗ ਨਿਚ ਨਾਹੀਂ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁਟੈ ਸੈਸ ਖਟੇ ਲੱਖ ਕੋਟਾਵੈ ਤ੍ਰਿਪਨਾ ਆਵੈ ਮਾਇਆ ਪਾਛੈ ਪਾਵਨ ਭੋਗ ਦੁਖਿਆ ਕੇ ਕਰੈ ਨ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਟ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ

ਗੰਭੀਰ ਵੀ ਸੁਜਾਨਾ ਭਾਗ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾਤਰੇ ਕੀ ਤਰਨੀ ਪਾਓ ਨਾਨਕ ਮਨ ਇਹੋ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਊਗਾ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਨ ਹੋਰ ਅਨੰਦ ਰੂਪ ਮੰਗਲ ਸਜਾ ਕੈ ਸਰਵ ਥੋਖ ਸੁਨਿਆ ਕਰਤਾ ਕੈ ਰਾਜ ਮਹਿਰਾ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਿਸ਼ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਤੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆ ਵੈ ਸੇਤ ਗੁਣ ਮੈਂ ਜਾਕੂ ਪਰਮਾਏ ਜਨਮ ਰੈਫਨਿਆ ਵੈ ਜਾਏ ਊਚ ਨੀ ਤਿਸਕੇ ਅਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਰਹਿ ਕਰੰਗ ਨਾਨਾ ਬਿਤਕੀ ਨੋਮ ਵਿਸਥਾਰ ਪ੍ਰਭਮ ਨਾਸੀ ਏਕ ਓਂਕਾਰ ਨਾਨਾ ਚਲਿਤ ਕਰੈ ਖਿਨ ਮਾਹਿ ਪੂਰ ਪੂਰਨ ਸਭ ਠਾਈ ਨਾਨਾ ਬਿਰ ਕਰ ਬੰਟ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗੁਦਰੈ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜੰਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਸਹਿ ਬੁਝਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦਾ ਪਰਵੇਸ਼ ਸਤ ਨਰਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ

ਨਾਨਕ ਜੋਤ ਭਾਵੈ ਸੋ ਵਰਤਿਆ। ਬਿਸਮਨ ਬਿਸਮ ਭੈ ਬਿਸਮਾਦ, ਜਿਨ ਬੁਝਿਆ ਤਿਸ ਆਇਆ ਸਵਾਦ। ਪ੍ਰਭ ਕੇ ਰੰਗ ਦਾ ਚਿੰਨ ਰਹਿ, ਗੁਰ ਕੇ ਬਚਨ ਪਦਾਰਥ ਲੈ। ਉਹਦਾ ਤੇ ਦੁੱਖ ਕੱਟ ਨਹਾਰਿਓ, ਜਨ ਕਾ ਸੰਗ ਤਰੈ ਸੰਸਾਰਿਓ। ਜਨ ਕਾ ਸੇਵਕ ਤੋੜ ਭਾਗੀ, ਜਨ ਕਾ ਸੰਗ।

ਸਤ ਸਤ ਪ੍ਰਾਪਤ ਹੋਏ, ਸਤ ਸਰੂਪ ਦਾ ਚਿੰਨ ਮਾਨਿਆ, ਕਰਨ ਕਰਾਵਣ ਚਿੰਨ ਮੂਲ ਪਛਾਣਿਆ, ਜਾਕਰ ਦਾ ਵਿਸ਼ਵਾਸ ਪ੍ਰਭ ਆਇਆ, ਸਤ ਗਿਆਨ ਚ ਸਮਾਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਾਤ ਸਮਾਇ ਸਮਾਨਾ, ਬਸਤ ਮਾਇਆ ਲੈ ਬਸਤ ਗਡਾਈ, ਤਾਂ ਕੋ ਭਿੰਨਾ ਕਹਿਣਾ ਜਾਈ, ਬੂਜਾ ਬੂਜਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ, ਠਾਕੁਰ ਕਾ ਸੇਵਕਾ ਕਿਆ ਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਤਿਸ ਦਿਆ ਪ੍ਰਭ ਧਾਰੈ ਨਾਨਕ, ਸੋ ਸੇਵਕ ਸਾਸ ਸਾਸ ਮਾਰੈ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰਪ ਰੱਖੈ, ਆਪਣੇ ਦਾਸ ਕੋ ਦੇਵ ਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖੈ, ਤਾਂ ਕੀ ਗਤਮਿਤ ਕੋ ਨਾ ਲੱਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰ ਲਸਕਰ ਕੋਟ ਲੱਖੈ, ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਾ ਬਿਠੇ ਜਾਤ, ਮਾਰੇ ਨਾ ਰੱਖਿਆ ਨਾ ਕੋਏ, ਸਰਬ ਜੀ ਅੱਖਾ ਰਾਖਾ ਸੋਏ, ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨ ਪ੍ਰਭ ਰਖ ਵਿਡਾਣੀ, ਬਾਰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤਿਓ ਮਨ ਤਨ ਤ੍ਰਪੀਐ, ਨਾਮ ਰਤੰਜਨ ਗੁਰਮੁਖ ਪਾਇਆ, ਤਿਸ ਕੇ ਅਵਰਨਾ ਹੀ ਦ੍ਰਿਸ਼ਟਾਇਆ, ਨਾਮ ਧਨ ਨਮੋ ਪ੍ਰੰਗ, ਨਮੋ ਸੁਖਰ ਨਾਮ ਕਾ ਸੰਗ, ਨਾਮ

ਚਰਨ ਕਮਲ ਸਿਉਂ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਕਨੀਤਾ। ਏ ਕੋਟ ਏਕੋ ਆਧਾਰਿਓ ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੋ ਪਰ ਪਰੇ ਪ੍ਰੇਮ ਰਸ ਰੰਗ, ਜੈ ਚਾਓ ਸਾਧਕੈ ਸੰਗ। ਪਰੇ ਸਰਨ ਆਨ ਸਤਿਆਗ, ਅੰਤਰ ਪ੍ਰਗਾ ਸੰਤ ਨਿਵਲਾਗ। ਬਟ ਭਾਗੀ ਜਪਿਆ ਪ੍ਰਭ ਸੋਈ, ਨਾਨਕ ਨਾ ਮ੍ਰਿਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਘਾਟ ਮੁਕ ਜਨ ਭਇਆ, ਜਨ ਮਰਨ ਦੁਖ ਭਰਮ ਗਇਆ। ਇਸ ਪੁਨੀ ਸਰਦਾਸਾ ਪੂਰੀ, ਰਾਬਲਿਆ ਸਾ ਸੰਗ ਹਜੂਰੀ। ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨ ਭਗਤੀ ਨਾਮ ਸਮਾਏ। ਸੋ ਕਿਉਂ ਮਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਮਿਸਰੈ ਜੇ ਕੀਆ ਜਾਨੈ। ਸੋ ਕਿਉਂ ਬਿਸਰੈ ਜਿਨ ਸਭ ਕੀਤੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਖਤੇ ਕਾਟੈ, ਜਨਮ ਜਨਮ ਕਾ ਟੂਟਾ ਕਾਟੈ। ਗੁਰਪੂਰਾ ਤਤਿ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਾਇਆ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਮਰਾ ਨਾਮ ਜਪਾਵੋ। ਭਗਤ ਭਾਇ ਤਰਿਆ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਸਰਬ ਕਲਿਆਣ ਸੁਖ ਨਿਜ ਨਾਮ, ਬੁੱਢ ਜਾਤ ਪਾਇ ਵਿਸਰਾਮ। ਸਗਲ ਦੁੱਖਾਂ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਹੀ ਸੁਆਓ। ਨੇਤਰੋ ਪੇਸ਼ਰ ਸੁਖ ਹੋਏ, ਮਨ ਵਿਖਸੈ ਸਾਧ ਚਰਨ ਧੋਏ।

ਮਿਲੋ ਪਿਆਪ ਪ੍ਰਤਪਾਲ ਜੀਅਨ ਬਹੁ ਭਾਤ ਜੋ ਜੋ ਰਚੋ ਸੁਤ ਸੈ ਪਿਆਤ ਜਿਸ ਭਾਵ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਨਿਆ ਜਨ ਲਗਾ ਹਰ ਇੱਕ ਨਾਏ ਤਿਸ ਕੀ ਆਸ ਨ ਮਿਟੀ ਜਾਏ ਸੇਵਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਉੱਪਰ ਨਹੀਂ ਵਿਚਾਰ ਜਾਂ ਕਹਿ ਮਨ ਬਸਿਆ ਨਿਰੰਕਾਰ ਬੰਧਨ ਤੂਰ ਭੈ ਨਿਰਵੈਰ ਆਨੰਦਨ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਨ ਕਾ ਇਹ ਸੁਹਾਉ ਆਠ ਪਹਿਰ ਪ੍ਰਾਪੇ ਖੂਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਸਿਰਦਾ ਬਸਾਬੋ ਮਨ ਛੇ ਨਾਨਕ ਫਲ ਪਾਬੋ ਹਲਤ ਪਲ ਦੋ ਲਿਓ ਸਵਾਰ ਰਾਮ ਨਾਮ ਮੰਤਰ ਉਤਾਰ

ਜੁੜੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੈ ਤਿਸਾ ਪ੍ਰਿਖਿਆ, ਮਨ ਪਨੰਦ ਪੋਹ ਲਿਵਲਾਏ, ਦੁਖ ਦਰਦ ਮਨ ਤੇ ਭਉ ਜਾਏ। ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਭਾ ਕੇ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਭਉ ਨਾ ਆਵੈ ਜਾਏ। ਤਿਸਤੇ ਦੂਰ ਕਹਾਂ ਕੋ ਜਾਏ, ਉਬਰੈ ਰੱਖਣ ਹਾਰ ਧਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰੱਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵੈ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਣ ਹਾਰ। ਤੇਰੇ ਉੱਪਰ ਠਾਂਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪਿਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਮਾਨ, ਅੰਤਰ ਜਾਮੀ ਭੁੱਖ ਪ੍ਰਧਾਨ। ਜਿਸ ਮਨ ਬਸੈ ਸੋਹੋਤ ਨਿਹਾਲ, ਤਾਂ ਕਿ ਨਿਕਟ ਨਾ ਆਇਆ ਬਤਕਾਲ, ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਕਰ ਧਿਆਇਆ ਸਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ, ਸੰਤ ਸੰਗ ਅੰਤਰ ਪ੍ਰਭ ਡਿਠਾ, ਨਾਮ ਪ੍ਰਭ ਕਾਲਾ ਕਾ ਮਿੱਠਾ, ਸਗਲ ਸਮਗਰੀਏ ਤਤ ਘਟ ਮਾਏ, ਅੰਤਰੰਗ ਨਾਨਾ ਦ੍ਰਿਸ਼ਟਾ ਏ, ਨੌ ਨਿਧਿਆ।

ਨਾਨਕ ਤਿਸਨ ਸੂਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਪਿਆ ਪਿਆ ਭਗਵੰਤ, ਧਰਮ ਹੈ ਆਕਾਸ਼ ਪਿਆਲ, ਸਰਬ ਲੋਕ ਪੂਰਨ ਕਿਰਪਾਲ, ਬਾਂਚਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸਨ ਤਰਮਾਏ, ਚਾਰ ਕੁੰਡ ਤੈ ਦਿਸੇ ਸਮਾਏ, ਤਿਸੈ ਭਿੰਨਹੀ ਕੋਠਾਉ, ਗੁਰ ਪ੍ਰਸਾਦ ਨਾਨਕ ਸੁਪਾਉ, ਵੇਦ ਪ੍ਰਾਣ ਸਿਮ੍ਰਿਤ ਮਹਦੇਸ, ਸਸਿਆ ਸੂਰ ਖਤਰ ਮਹਿਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪਾ ਡੋਲ ਨਾ ਕਬਹੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣੈ ਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹੋ ਸਵਾਮੀ ਉਤਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਏ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੈ ਬਾਹਰ ਪਿਓਹੀ, ਨਾਨਕ ਦਰਸ਼ਨ ਦੇਹ ਸਭ ਮੋਹੀ, ਆਪ ਤਤ ਕਿਆ ਸਭ ਸਤ, ਤਿਸ ਪਾਸੈ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਾਰ, ਤਿਸ ਭਾਵੈ ਤੈ ਓੰਕਾਰ, ਅਨਕਲਾ ਲਖੀ ਨ ਜਾਏ, ਤਿਸ ਭਾਵੈ ਤਿਸ ਲੈ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸਿਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈ ਨਾ ਪੇਖਣ ਹਾਰਾ, ਸਗਲ ਸਮਗਰੀ ਜਾਂ ਕਾ ਤਨਾ, ਆਪਣ ਜਸ ਆਪ ਹੀ ਸੁਣਾ, ਆਵਨ ਜਾਨ ਖੇਲ ਬਨਾਇਆ, ਗਿਆਕਾਰੀ ਕਿੰਨੀ ਮਾਇਆ, ਸਭ ਕਹਿ ਮਾਦਾ ਲਖਤੋ ਰਹਿ, ਜੋ ਕਿਛ ਕਹਿਣਾ ਸੁਆਪਿਕ ਹੈ, ਆਗਿਆ ਵਿਆ ਗਿਆ ਜਾਏ, ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋ ਸੋ ਨਾਹੀ ਬੁਰਾਉ ਰਹਿ, ਕਹੋ ਕਿ ਨਾ ਕਚਕੜਾ, ਆਪਰਾ ਕਰਤੂ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਟੋਤ ਪੋਤ ਆਪਣ ਸੰਗਰਾਜ, ਤਾਂ ਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋ ਤਾਂ ਸੋਚੀ ਪਾਏ, ਤਿਸ ਕਾ ਕੀਆ ਸਾ ਪ੍ਰਵਾਨ, ਗੁਰ ਪ੍ਰਸਾਦ ਨਾਨਕ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਾਨ ਆਵਨ ਕਾ ਇਹ ਸੁਆਉ, ਜਨ ਕੈ ਸੰਤ ਤਿਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਵਸ਼ਪਦੀ।

0: ਏ ਗੁਣ ਨਾਮ ਸੁਖਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

दुख जो पर्स नाही, पर्स मैंने छू लेंगे। जिस संसार में असं रह रहे हैं, इन महात्मा बुद्ध ने दुखों के सुखों का घर आख्या। गुरु नानक पातशाह जी ने रबी हुक्म अंदर तुरंत ताजीद करदिया कहा है कि दुखों के सुखों में समान करके जान, जिस तरह गर्मियां सर्दियों के असं कपड़े बदलेंगे, इस तरह ही दुख से सुख एक शरीर के कपड़े ने, इन्हों बंदा पहनता है तो लंघा भी है। साड़ी मानसिक अवस्था यह है, असं दुखों नहीं चाहते, असी केवल सुखों ही चाहते हैं। हम सुख दुख जो परसे नहीं, केवल दो सुख तो दुख छूंदे नहीं। ध्यान दो, गुरु तेग बहादुर शाह महाराज जी ने अपने सत्कारयोग माता नानकी जी के नाम देते नानकी का चक, जिसनों असं श्रद्धा भावना आनंदपुर साहिब शहर करके याद करते हाँ, वो उन्होंने बिठाया है। बिठाया क्यों है कि इतने हलेमी राज की स्थापना की जाए, इतों जरा सिद्धांत जी क्रांति जी विचारधारा जन्म दी जाए, वो सुखी जीवन लोग बतीत कर सकन, उन्हां दी गुलामी जोड़े दुख ने वो सदा ले कटे जाण, ते आत्मक फायदे उत्ते जोड़े विकार चमड़े हुए ने उन्हां नूं कटिया जाए। पर हकूमत नहीं चाहती कि इत्थों दे सुखां दी गल कीती जाए, लोगों के सुख की गल की जाए, सूबा सरकार उस वे की दिल्ली की सरकार इन्होंने रल के आनंदपुर साहब शहर में खाली करने वास्ते कहा है कि कुदरती गल है कि जो आनंदपुर साहब में खाली किया होगा कितना सुख होगा, तो दूसरे पास आपो का महीना शीत हवाव थोड़ी बहुत ही किणमन करिया और राह जड़े ने वो गारे नाल भरे हुए ने, आनंदपुर साहब में छड़िया। जो सुख है तो फिर कोई परवाह नहीं, जे आनंदपुर साहब में छड़ देता है तो कोई परवाह नहीं। यानी जे अज साडे नाल कितें इह अवस्था होंगी तो मेरा ख्याल है कि साड़ी अवस्था होर होगी। धन गुरु गोबिंद सिंह महाराज जी के उन्होंने परिवार से धन उड़ वाले सिख दोनों चीजा ही उन्होंने नेड़े नहीं, सुख दुख जे परसे नहीं। अगर तीन गल, लोग मोह अभिमान, लोग अच्छा लालच, लालच सरकार वालों बहुत दिते जाते हैं। चंगे चंगे बंदे भी इस लालच के रहन रुड़ते जाते, असं इतिहास में भी देखते हैं तो वर्तमान समय अंदर भी असं इस लोग लालच रुड़ते लोग देखे। लोग मोह अर्था परिवारक मोह, गुरु प्यार मिटता बड़ा प्यार है, क्योंकि अज के लड़ीवार पाठ अंदर भी साहबान ने सानू अज यही उपदेश दिता है। दुनिया के अंदर जी चमकौर की जू है, यह नवेकला अस्थान है। योगी अल्लाह यार खान के कथन अनुसार जो दुनिया के जो तीर्थ है वो चमकौर की जू है, जिथे कलगीधर पिता ने अपने दोनों वड्डे साहिबजादे शहीद होंगे अखा नाल देखे ने। मोह है तो जरा निगाह मारो, अज के राजनीतिक नेता जन का पुत्र हो
दस बंदे खब्बे दस बंदे सज्जे ही अगे की पिछे ये मन तो पहला ये मन मेरा बच्चा बचा रहे लोड़ पी है तो दूसरे असं मौत अंदर झोक देंगे हाँ पर अपने परिवार में सेक भी नहीं लगन देंगे। पंजाबी का मुहावरा है कि भगत सिंह दूजे के घर में ही पैदा होना चाहिए साढ़े घर में पैदा होना चाहिए। एक पंजाबी का मुहावरा है कि शहीदियां देने वाला दूसरे के परिवार अंदर ही पैदा होना चाहिए साढ़े घर में नहीं औखा रस्ता है। चमकौर की जू के अंदर गुरु गोबिंद सिंह महाराज जी ने अपने वड्डे साहबजादे अखां दे नाल शहीद होंदे देखे और कौम लई वारे उत्थे गुरु के प्यार वाले सिंघां ने भी अपनी शहादतां दित्तियां। है मोह ना लोभ है जे लोभ हुंदा ते गुरु प्यार वाले फिर आनंदपुर साहब की धरती उत्ते बत्तियां बंद करके जाप किया जाता सरकार की समस्या है जो दुपहरे कट्टे जाते सूबा सरहद में कोई समस्या नहीं दुपहरे कट्टे जाते फिर कोई समस्या नहीं समस्या तो है गुरु नानक पातशाह जी की क्रांतिकारी सोच भी जिसके दस गुरु साहबान महाराज जी ने उन्हें फैलाया वधाया हलेमी राय की स्थापना की बेगमपुरा शहर का जो नक्शा है वह दुनिया के सामने रखे है पर किसी भी सरकार में यह गल भाई नहीं है। देखो पांच गलों ने एक तुक के अंदर सुख दुख जे परसे नहीं लोभ मोह अभिमान पांच गलों की अहंकार भी अज हंकार चाहे धार्मिक नेता जन लै लो राजनीतिक नेता जन लै लो समाज में हंकार नाल बंदा भरिया पिया है दूजे को कही जाएगा निम्रता रखो पर आप हंकार की तीसरी उत्ते बैठा हों अपने धार्मिक लीडर लै लो जथेदार लै लो कोई लै लो पर निम्रता दे विच आने लई मेरा ख्याल नहीं है भी कोई तैयार हो गए। गुरु तेग बहादुर साहब महाराज जी ने यह पांच नुकते दुनिया के सामने रखे ने सुख दुख जो परसे नहीं लोभ मोह अभिमान कहो नानक सुन रे मना सो मूर्त भगवान। ये मूर्त मैंने मनुख भगवान मैंने रब जे ये पांच गल्लां नूं ध्यान में रखदा तो फिर वो भगवान का साक्षात रूप है। देखो भगवान बनना कोई औखा नहीं हूँ बंदा नाम बड़ा जपद स्कूल का नाम रखे दशमेश पब्लिक स्कूल वह प्रिंसीपल ठीक है जी ना रखे कलगीधर पिता ने जिन्ना कुरबानी दी ना परिवारक मोह ना लालच सिर्फ दुनिया के अंदर यह कि ना कोई वैरी है तो ना कोई बेगाना है उसका नाम रखा हो स्कूल का तो 20,000 रुपये ला के नकली बना के सर्टिफिकेट वेचता हो तो 2 साल की कैद कट के ही आया हो दसो भी साडा किरदार ये गुरु साहब के नाम का रखा स्कूल बन गए प्रिंसीपल तो काम भी है साडा सर्टिफिकेट नकली बना के 20,000 वेचने फिर अभी कहने जी नाम जपना भगवान का रूप बन जाएंगे। गुरु प्यार वाले जो किरदार ठीक नहीं है तो बेशक जिन्ना मर्जी अडंबर रख लिए भगवान का रूप असी नहीं बन सकते। अगे चलिए मैं चाहांगा कि तीन कुछ श्लोक मुकम्मल कर लीए ताकि लड़ी वार पाठ भी तो गुरु साहब महाराज जी के परिवार दहादत गुरु नानक पातशाह जी का जो क्रांतिकारी मिशन जो दुनिया ने नवेकली विचारधारा दी है कि हर बश आजादी वाली जिंदगी जीवे उन्होंने संबंध अंदर विचार अगले दो सकन उसत निंदया नाही जी कंचन लो समान कहो नानक सुन रे मना मुक्त ताहे तै जान। अगले उसत के निंदया जी हूँ देखो सेहतमंद किसी की वडियाई करनी तो माड़ी गल नहीं सेहतमंद आलोचना करनी किसी की माड़ी गल नहीं
ਸਾਡੇ ਬੱਚੇ ਦੇ ਨੰਬਰ ਬਹੁਤ ਵਧੀਆ ਆਏ ਨੇ, ਕਿਹਾ ਜਾ ਸਕਦਾ ਸ਼ਾਬਾਸ਼ ਪੁੱਤਰ ਤੂੰ ਬੜੀ ਮਿਹਨਤ ਕੀਤੀ ਹੈ, ਤੇਰੇ ਨੰਬਰ ਬਹੁਤ ਸੋਹਣੇ ਆਏ ਨੇ। ਤੇ ਬੱਚੇ ਦੇ ਨੰਬਰ ਆਏ ਨਾ ਹੋਣ, ਆਖੀ ਆਈਏ ਪਰਿਵਾਰਾਂ 'ਚ ਬੱਲੇ ਸਾਡਾ ਮੁੰਡਾ ਮੈਟ੍ਰਿਕ 'ਚ ਆਇਆ ਜੇ, ਇਹ ਬੇਬੋਲੀ ਉਸਤ ਹੈ, ਨਿੰਦਿਆ। ਬੱਚੇ ਨੰਬਰ ਬਹੁਤ ਵਧੀਆ ਆਏ ਹੋਏ ਨੇ, ਚਾਰ ਪਰਿਵਾਰ ਦੇ ਜੀਅ ਇਕੱਠੇ ਹੋਏ ਨੇ, ਕੋਸ਼ਿਸ਼ ਜਾਂਦੇ ਹਾਂ, ਫਿਰ ਵੀ ਗੁਆਂਢੀਆਂ ਦਾ ਮੁੰਡਾ ਨੰਬਰ ਬਹੁਤੇ ਲੈ ਗਿਆ। ਕਿਸੇ ਵਿਦਵਾਨ ਨੇ ਬੜਾ ਵਧੀਆ ਲਿਖਿਆ ਕਿ ਆਪਣੇ ਪਰਿਵਾਰ ਵਿੱਚ ਬੈਠ ਕੇ ਆਪਣਿਆਂ ਬੱਚਿਆਂ ਦੀ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਨਾ ਕਰੋ, ਉਸ ਬੇਇੱਜ਼ਤੀ ਨੂੰ ਸਹਾਰਨਗੇ ਨਹੀਂ, ਉਹ ਕੋਸਣਗੇ, ਕਿਉਂਕਿ ਉਹਨਾਂ ਦਾ ਬੱਚਾ ਆਪਣੇ ਵਰਗਾ, ਸਾਡਾ ਬੱਚਾ ਸਾਡੇ ਵਰਗਾ। ਇਸ ਵਾਸਤੇ ਉਸ ਤੱਕ ਮਿਲਿਆ। ਅਤੇ ਹੁਣ ਅਸੀਂ ਦੇਖੀਏ ਆਨੰਦ ਕਾਰਜ ਹੁੰਦੇ ਨੇ, ਚੁੰਨੀ ਚੜ੍ਹਾਈ ਹੁੰਦੀ ਹੈ, ਜੈ ਮਾਲਾ ਵੀ ਪਾਉਣੀ ਹੈ। ਸਾਡੇ ਗੁਰਦੁਆਰੇ ਪਰਿਵਾਰ ਵਾਲੇ ਆਨੰਦ ਕਾਰਜ ਕਰਾਇਆ ਵੀ ਦੇਲ ਕੁਝ ਪੈਸੇ ਹੈ ਸਰੋਪਾ ਦੇ ਦਿਓ, ਹੈ ਨਾ ਉਸ ਤੱਕ। ਖਾਸ ਤੌਰ 'ਤੇ ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਤਾਂ ਅਸੀਂ 15-20 ਬੰਦੇ ਇੱਧਰੋਂ ਉੱਧਰੋਂ ਖੱਬੀਆਂ ਸੱਚੀਆਂ ਇਕੱਠੇ ਕਰਕੇ ਲੈ ਆਉਂਦੇ ਹਾਂ ਸਾਡੀ ਕਾਰ ਉਸਤਤ, ਉਹ ਫਿਰ ਵਿੰਗੇ ਟੇਢੇ ਢੰਗ ਨਾਲ ਸਾਡੀ ਉਸਤਰ ਕਰੀ ਜਾਏਗਾ। ਅਤੇ ਨਿੰਦਿਆ ਆਪਾਂ ਸੁਣਨ ਲਈ ਤਿਆਰ ਨਹੀਂ। ਅਸਲ ਵਿੱਚ ਨਿੰਦਿਆ ਹੈ ਕਿਸੇ ਦੇ ਗੁਣਾਂ ਨੂੰ ਘਟਾ ਕੇ ਪੇਸ਼ ਕਰਨਾ, ਉਸਤਤ ਹੈ ਕਿਸੇ ਦੇ ਗੁਣ ਨਾ ਹੋਣੇ ਅਤੇ ਉਹਨੂੰ ਦੱਸੀ ਜਾਣਾ ਗੁਣਵਾਨ ਹੈ, ਅਤੇ ਨਿੰਦਿਆ ਗੁਣਾਂ ਨੂੰ ਘਟਾ ਕੇ ਪੇਸ਼ ਕਰਨਾ। ਜਿਹੜਾ ਇਹਨਾਂ ਗੱਲਾਂ ਤੋਂ ਉੱਪਰ ਹੈ ਅਤੇ ਕੰਚਨ ਅਤੇ ਲੋਹਾ ਪਾਪ ਸ਼ਾਮਲ ਨੂੰ ਥੱਲੇ ਜਾਣਦਾ ਹੈ, ਬਰਾਬਰ ਜਾਣਦਾ ਲੋਹੇ ਦੇ ਸੋਨੇ ਨੂੰ, ਸ਼ਬਦ ਨੇ ਸੰਸਾਰ ਦੇ ਅੰਦਰ ਉਹ ਬੰਦਾ ਮੁਕਤ ਹੈ। ਆਨੰਦਪੁਰ ਸਾਹਿਬ ਵਾਲੀ ਜਗ੍ਹਾ 'ਚ ਦੇਖ ਲਈਏ, ਜੇ ਆਨੰਦਪੁਰ ਸਾਹਿਬ ਤੋਂ ਇਹ ਕਿਹਾ ਜਾਂਦਾ ਸੂਬਾ ਸਰਹੰਦ ਬੜਾ ਚੰਗਾ, ਔਰੰਗਜ਼ੇਬ ਦੇ ਜ਼ੁਲਮ ਲੋਕ ਸਹਿ ਸਕਦੇ ਆ, ਬੜੇ ਚੰਗੇ ਆ, ਅਤੇ ਕਦੇ ਸਮੱਸਿਆ ਖੜੀ ਨਹੀਂ। ਜਦੋਂ ਇਹ ਕਿਹਾ ਜਾਂਦਾ ਹੈ ਕਿ ਹੇ ਬੰਦੇ ਤੇਰਾ ਕਿਰਦਾਰ ਵਧੀਆ ਨਹੀਂ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ, ਘਾਓ ਰੱਥ ਇੱਤ ਕੁੱਟਿਓ ਚੱਟ ਜਾਓ, ਅਜਿਹੀ ਸੋਚ ਨੂੰ ਸਰਕਾਰ ਬਰਦਾਸ਼ਤ ਕਰੇਗੀ? ਇਸ ਵਾਸਤੇ ਗੁਰਦੇਵ ਪਿਤਾ ਜੀ ਨੇ ਸਾਨੂੰ ਦਾ ਨੁਕਤਾ ਦਿੱਤਾ ਨਾ, ਸੰਸਾਰ ਵਿੱਚ ਮੁਕਤੀ ਆਜ਼ਾਦ ਹੋਣ ਦਾ, ਮੁਕਦਾ ਆਜ਼ਾਦ ਉਸਤਤ ਨਿੰਦਿਆ ਨਾਹੀਂ ਜੀ ਕੰਚਨ ਲੋ ਸਮਾਨ, ਕਹੁ ਨਾਨਕ ਸੁਨ ਰੇ ਮਨਾ ਸੋ ਮੂਰ ਸੋ ਮੁਕਤ। ਇਹ ਬੰਦਾ ਮੁਕਤ ਹੈ, ਹਰ ਇੱਕ ਸੋਗ ਜਾਣ ਕੇ ਨਹੀਂ, ਬੈਰੀ ਮੀਰ ਸਮਾਨ, ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੀਂ ਤੈਂ ਜਾਣ। ਅੱਗੇ ਫਿਰ ਚਾਰ ਗੱਲਾਂ ਨੇ, ਹਰ ਇੱਕ ਖੁਸ਼ੀ ਸੋਗ ਚਿੰਤਾ, ਇਹਨਾਂ ਦੋਵਾਂ ਚੀਜ਼ਾਂ ਤੋਂ ਉੱਪਰ ਹੈ। ਹੁਣ ਖਿਆਲ ਕਰਿਓ, ਕਲਗੀਧਰ ਪਿਤਾ ਨੇ ਆਨੰਦਪੁਰ ਸਾਹਿਬ ਛੱਡ ਦਿੱਤਾ, ਕੋਈ ਚਿੰਤਾ ਨਹੀਂ, ਉੱਥੇ ਰਹਿ ਰਹੇ ਕੋਈ ਖੁਸ਼ੀ ਨਹੀਂ, ਕਿਉਂ? ਨਿਸ਼ਾਨਾ ਕੀ ਹੈ? ਮਨੁੱਖਤਾ ਦੀ ਆਜ਼ਾਦੀ ਦਾ ਨਿਸ਼ਾਨਾ ਕੀ ਹੈ? ਹਰ ਬੰਦੇ ਨੂੰ ਦੋ ਟਾਈਮ ਦੀ ਰੋਟੀ ਮਿਲੇ, ਹਰ ਬੰਦਾ ਆਜ਼ਾਦੀ ਨਾਲ ਆਪਣਾ ਘਰ ਬਣਾ ਸਕੇ, ਹਰ ਬੰਦਾ ਮੁਲਕ ਅੰਦਰ ਆਜ਼ਾਦੀ ਨਾਲ ਰਹਿ ਸਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਨਵੇੜ ਤੋਂ ਜੇ ਭੇਜਿਆ ਤਾਂ ਕਿੱਧਰ ਭੇਜਿਆ? ਪੰਜਾਬ ਨੂੰ, ਜਾਓ ਮੁਲਕ ਆਜ਼ਾਦ ਕਰਾਓ, ਲੋਕਾਂ ਨੂੰ ਹੱਕ ਦਿਵਾਓ। ਪਰ ਬੰਦਾ ਸਿੰਘ ਬਹਾਦਰ ਨੇ ਇੱਕ ਉਹ ਖਾਲਸਾ ਰਾਜ ਕਾਇਮ ਕੀਤਾ ਜਿਸ ਰਾਜ ਦੇ ਅੰਦਰ ਕਿਸਾਨਾਂ ਨੂੰ ਉਹਦਾ ਹੱਕ ਬਣਦਾ ਦਿਵਾਇਆ। ਖੈਰ ਇਤਿਹਾਸ ਲਮੇਰਾ ਹੈ, ਹਰ ਇੱਕ ਸੋਗ ਜਾਣ ਕੇ ਨਹੀਂ, ਬੈਰੀ ਮੀਤ ਸਮਾਨ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਵਿਲੱਖਣਤਾ ਹੈ ਕਿ ਸਾਡੀ ਨਾ ਤਾਂ ਕਿਸੇ ਨਾਲ ਦੁਸ਼ਮਣੀ ਹੈ ਅਤੇ ਨਾ ਹੀ ਸਾਡੀ ਕੋਈ ਲਾਲਚ ਕਰਕੇ ਮਿੱਤਰਤਾ ਹੈ। ਜੇ ਜ਼ੁਲਮ ਸਿੱਖ ਦੇ ਰੂਪ ਵਿੱਚ ਵੀ ਕੋਈ ਬੰਦਾ ਕਰ ਰਿਹਾ ਹੈ ਤਾਂ ਸਾਡਾ ਉਹਦੇ ਨਾਲ ਵੀ ਵਿਰੋਧ ਹੈ, ਇਹਦਾ ਇੱਥੇ ਨਹੀਂ ਕਿ ਸਾਡਾ ਆਪਣਾ ਸਰੂਪ ਹੈ ਅਤੇ ਇਹਦਾ ਵਿਰੋਧ ਨਾ ਕੀਤਾ ਜਾਏ। ਜੇ ਸਿੱਖੀ ਸਰੂਰ ਵਿੱਚ ਬੈਠਾ ਇਨਸਾਨੀਅਤ ਦੇ ਤਲ ਦੇ ਉੱਤੇ ਘਨੌਣੇ ਕਰਮ ਕਰ ਰਿਹਾ ਹੈ ਤਾਂ ਸਾਡਾ ਉਹਦੇ ਨਾਲ ਵੀ ਵਿਰੋਧ ਹੈ। ਬੈਰੀ ਨੂੰ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੀਂ ਤੈਂ ਜਾਣ। ਉਹ ਬੰਦਾ ਮੁਕਤ ਹੈ, ਉਹ ਬੰਦਾ ਆਜ਼ਾਦ ਹੈ। ਦੇਖੋ ਇਹਨਾਂ ਸਲੋਕਾਂ ਦਾ ਜਦੋਂ ਪਾਠ ਹੁੰਦਾ ਨਾ, ਅਸੀਂ ਪਿੰਡਾਂ ਦੀ ਸ਼ਰਧਾ ਭਾਵਨਾ ਸੁਣਨ ਵਾਸਤੇ ਜਾਂਦੇ ਹਾਂ,
ਪਰ ਕਦੇ ਵੀ ਇਹਨਾਂ ਗਹਿਰਾਈਆਂ ਤੱਕ ਉਤਰਨ ਦਾ ਯਤਨ ਨਹੀਂ ਕੀਤਾ। ਇਹਨਾਂ ਚਾਰ ਸਲੋਕਾਂ ਦੇ ਬੰਦ ਵਿੱਚ ਜਿਹੜਾ ਅਗਲਾ ਸਲੋਕ ਹੈ, ਪੈ ਕਾਹੂ ਕੋ ਦੇਤ ਮੈਂ, ਮੈਂ ਪੈ ਮਨ ਧਿਆਨ ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਹੀ ਬਖਾਨ। ਪੈ ਕਾਹੂ ਕੋ ਦੇਤ ਮੈਂ, ਅੱਜ ਸਾਡੇ ਸਮਾਜ ਦੇ ਵਿੱਚ ਰਾਜਨੀਤਿਕ ਨੇਤਾ ਜਾਂ ਦਾ ਇੱਕ ਸੱਭਿਆਚਾਰ ਬਣ ਗਿਆ ਹੈ ਲਾਲ ਬੱਤੀਆਂ ਦਾ। ਆ ਹੋਰ ਤਾਂ ਹੋਰ 4-5 ਸਾਲ ਹੋਏ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਇੱਕ ਮੰਗ ਕੀਤੀ ਕਿ ਸਾਨੂੰ ਵੀ ਲਾਲ ਬੱਤੀਆਂ ਦਿੱਤੀਆਂ ਜਾਣ। ਇਹ ਲਾਲ ਬੱਤੀਆਂ ਕਿਸਨੇ ਚੱਲਣੀਆਂ? ਇਹ ਮੰਗ ਕਰੋ ਸਾਡੀਆਂ ਗੱਡੀਆਂ 100-100 ਗੁਟਕਾ ਪਿਆ ਹੋਇਆ ਹੋਵੇ, 500-500 ਸਿੱਖ ਰਹਿਤ ਮਰਿਆਦੀ ਕਾਪੀ ਪਈ ਹੋਵੇ, ਇਤਿਹਾਸ ਦੀਆਂ 2-2 ਕੋਠੀਆਂ ਪਈਆਂ ਹੋਣ ਜਿਹੜੇ ਪਿੰਡ ਜਾਈਏ ਪਵੜੀਏ। ਤੇ ਲਾਲ ਬੱਤੀ ਦਾ ਅਰਥ ਇਹ ਹੁੰਦਾ ਨਾ, ਗਵਾਂਢੀਆਂ ਨੂੰ ਪਤਾ ਲੱਗ ਜਾਏ ਸਾਡੀ ਪਹੁੰਚ ਬਹੁਤ ਵੱਡੀ ਜੀ। ਲਾਲ ਬੱਡੀ ਲੰਘਦੀ ਹੋਵੇ, ਘੱਟਾ ਡਾਉਂਦੀ ਜਾਵੇ, ਲੋਕਾਂ ਦੇ ਰੋਹ ਵੀ ਪਾਉਣਾ ਹੈ ਕਿ ਸਿੱਖ ਦੀ ਸੇਵਾ ਲਾਲ ਬੱਤੀਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਭਲਾ ਪੈਸਾ ਹੁਣ ਕੋਈ ਦੇਤ ਨਾ, ਇਹ ਤਾਂ ਹੈ ਲੋਕਾਂ ਨੂੰ ਡਰਾਉਣਾ, ਆਪਣੀ ਭੱਲ ਬਣਾਉਣੀ। ਬਾਹਰ ਦੇ ਮੁਲਕਾਂ ਵਿੱਚ ਜਾਈਏ ਨਾ, ਬੜੇ ਵਿਕਸਿਤ ਮੁਲਕ ਨੇ, ਉਹਨਾਂ ਦੇ ਅੰਦਰ ਮੇਰਾ ਖਿਆਲ ਨਹੀਂ ਕਿ ਮਨਿਸਟਰ ਕੋਈ ਲਾਲ ਬੱਤੀ ਲੈ ਕੇ ਤੁਰਿਆ ਫਿਰਦਾ ਹੋਵੇ ਤੇ ਘਰ ਦਾ ਕੰਮ ਵੀ ਆਪ ਕਰਦੇ ਜੇ। ਇਸ ਵਾਸਤੇ ਗੁਰਬਾਣੀ ਦਾ ਸਿਧਾਂਤ ਕੁਝ ਹੋਰ ਹੈ, ਸਾਡਾ ਕਿਰਦਾਰ ਕੁਝ ਹੋਰ ਹੈ। ਪੈ ਕਾਹੂ ਕੋ ਦੇਤ ਮੈਂ ਪੈ ਮਾਨ ਧਿਆਨ ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਹੀ ਬਖਾਨ। ਨਾ ਕਿਸੇ ਕੋਲੋਂ ਦੇ ਲੋੜਾ ਡਰਦਾ ਤੇ ਨਾ ਹੀ ਮਜ਼ਲੂਮ ਨੂੰ ਡਰਾ ਕੇ ਰੱਖਦਾ, ਸਤਿਕਾਰ ਕਰਦਾ। ਗੁਰੂ ਸਾਹਿਬ ਕਹਿੰਦੇ ਨੇ ਉਸ ਬੰਦੇ ਨੂੰ ਗਿਆਨੀ, ਉਸ ਬੰਦੇ ਨੂੰ ਗਿਆਨਵਾਨ ਸੂਝਵਾਨ ਮਨੁੱਖ ਆਖਣਾ ਚਾਹੀਦਾ ਹੈ, ਉਹ ਗਿਆਨੀ ਹੈ। ਤੇ ਗੁਰੂ ਪਿਆਰ ਵਾਲੇ ਲੜੀਵਾਰ ਪਾਠ ਅੰਦਰ ਵੀ ਗੁਰੂ ਸਾਹਿਬ ਮਹਾਰਾਜ ਜੀ ਨੇ ਇਹ ਵਿਚਾਰ ਸਾਡੇ ਸਾਹਮਣੇ ਰੱਖੇ ਨੇ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋ। ਦੇਖੋ ਜਗ ਦੇ ਡੱਬੇ ਨੂੰ ਅੰਕੜ ਜੀ, ਦੂਜੇ ਜਗ ਦੇ ਡੱਬੇ ਨੂੰ ਸਿਹਾਰੀ ਹੈ। ਪਹਿਲਾ ਜਗ ਦੇ ਡੱਬੇ ਨੂੰ ਅੰਕੜ ਆਉਂਦੀ ਹੈ, ਇਹਦਾ ਅਰਥ ਆ ਜਗ ਨੂੰ, ਸੰਸਾਰ ਨੂੰ। ਦੂਜਾ ਜਗ ਦੇ ਡੱਬੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਜਗ ਨੇ। ਪਹਿਲੇ ਦਾ ਭਾਵ ਅਰਥ ਹੈ ਇਹ ਨਾਨਕ ਭਾਵ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ। ਗਿਆਨਵਾਨ ਸੂਝਵਾਨ ਮਨੁੱਖਾਂ ਨੇ ਜਗ ਨੂੰ ਜਿੱਤ ਲਿਆ। ਜਗ ਨੂੰ ਜਿੱਤਣ ਦਾ ਕੀ ਅਰਥ ਹੈ? ਸੁੱਖ ਦੁੱਖ ਜੇ ਪਰਸੇ ਨਹੀਂ, ਲੋਭ ਲੋਭ ਅਭਿਮਾਨ ਇਹਨਾਂ 'ਤੇ ਕੰਟਰੋਲ ਕਰ ਲਿਆ ਹੈ, ਇਹਨਾਂ ਦੀ ਸਹੀ ਵਰਤੋਂ ਕੀਤੀ ਹੈ। ਪਰ ਜਗ ਜੀਤਾ ਸਭ ਕੋ, ਪਰ ਇਹਨਾਂ ਵਿਕਾਰਾਂ ਨੇ ਸਾਰੇ ਸੰਸਾਰ ਨੂੰ ਜਿੱਤਿਆ ਹੋਇਆ, ਇਹਨਾਂ ਵਿਕਾਰਾਂ ਨੇ ਸਾਰੇ ਸੰਸਾਰ ਨੂੰ ਜਿੱਤਿਆ ਹੋਇਆ ਹੈ, ਇਹਦੇ ਮੂੰਹ ਤੇ ਚੱਲ ਰਹੇ ਨੇ। ਪਰ ਗਿਆਨੀ ਇਹ ਹੈ ਜਿਸ ਨੇ ਜਗ ਨੂੰ ਜਿੱਤਿਆ। ਜਗ ਗੁਰੂ ਪਿਆਰਾ ਵਾ ਇਹ ਜਿੱਤ ਨਹੀਂ ਸਕਦੇ, ਇਹਦਾ ਭਾਵ ਅਰਥ ਹੈ ਜਗ ਦੇ ਅੰਦਰ ਜਿਹੜੇ ਵਿਕਾਰ ਨੇ, ਜਗ ਦੇ ਅੰਦਰ ਜਿਹੜੀ ਭੈੜੀ ਬਿਰਤੀ ਹੈ, ਗਿਆਨੀਆਂ ਨੂੰ ਸਮਝ ਆ ਗਈ, ਗਿਆਨੀਆਂ ਨੇ ਇਹਦੇ ਨਾਲੋਂ ਕਿਨਾਰਾ ਕਰ ਲਿਆ, ਪਰ ਬਾਕੀ ਸੰਸਾਰ ਨੂੰ ਸਮਝ ਨਹੀਂ, ਉਹ ਇਹਨਾਂ ਵਿਕਾਰਾਂ ਦੇ ਅਧੀਨ ਹੋ ਕੇ ਚੱਲ ਰਹੇ ਨੇ, ਰਾਤ ਨਸ਼ੇ ਵਿੱਚ ਮਸਤ ਪਏ ਨੇ। ਇਸ ਵਾਸਤੇ ਜਗ ਨੇ ਉਹਨਾਂ ਨੂੰ ਭਾਵ ਵਿਕਾਰਾਂ ਨੇ ਉਹਨਾਂ ਨੂੰ ਜਿੱਤਿਆ ਹੋਇਆ ਹੈ। ਨਾਮੇ ਕਾਰਜ ਸਿੱਧ ਹੈ, ਨਾਮੇ ਗੁਰੂ ਘਰ ਵਾਲੇ ਨਾਮ ਦਾ ਅਰਥ ਹੈ ਉਪਦੇਸ਼, ਉਪਦੇਸ਼ ਦੀ ਆਏਗੀ ਸਮਝ, ਫਿਰ ਸਾਡੇ ਸਮਾਜ ਵਿੱਚ ਸਹਿ ਵਸਥਾ ਆਏਗੀ ਤੇ ਕਾਰਜ ਰਾਸ ਹੋਣਗੇ, ਪਾਵਿਕਾਰਾਂ ਵੱਲੋਂ ਕਿਨਾਰਾ ਹੋਵੇਗਾ ਤੇ ਸ਼ੁੱਭ ਗੁਣਾਂ ਵੱਲ ਨੂੰ ਅਸੀਂ ਵਧਣ ਦਾ ਯਤਨ ਕਰਾਂਗੇ। ਨਾਮੇ ਕਾਰਜ ਸਿੱਧ ਹੈ, ਸਹਿਜ ਹੋਸ਼ ਹੋਏ, ਫਿਰ ਸਹਿਜ ਅਵਸਥਾ ਦੇ ਨਾਲ ਉਹ ਸਾਰੇ ਕਾਰਜ ਜਿਹੜੇ ਨੇ ਉਹ ਆਪਣੇ ਆਪ ਹੋ ਜਾਣਗੇ। ਜਦੋਂ ਅਸੀਂ ਨਾਮ ਭਾਵ ਗੁਰੂ ਸਾਹਿਬ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕੀਤਾ,
ਹੁਣ ਗੁਰੂ ਸਾਹਿਬ ਮਹਾਰਾਜ ਜੀ ਨੇ ਕੋਈ ਵੀ ਮਗਾਲਤਾ ਸਾਡੇ ਸਾਹਮਣੇ ਰਹਿਣ ਨਹੀਂ ਦਿੱਤਾ, ਉਹ ਵੱਖਰੀ ਗੱਲ ਆਪਾਂ ਨਾ ਸਮਝੀਏ। ਸਾਹਿਬ ਜੀ ਨੇ ਨਾਮ ਦੀ ਅਗਲੀ ਤੁਕ ਹੋਰ ਵਿਆਖਿਆ ਕਰ ਦਿੱਤੀ ਹੈ ਵੀ ਇਹ ਨਾਮ ਮਿਲਦਾ ਕਿੱਥੋਂ। ਗੌਰਮਤ ਮਤ ਅਚਾਰ ਹੋਇਆ ਹੈ, ਇਹਦਾ ਅਰਥ ਹੈ ਨਾਮ ਫਿਰ ਗੁਰੂ ਦੀ ਮਤ ਵਿੱਚੋਂ ਮਿਲਦਾ। ਗੁਰੂ ਦੀ ਮਤ ਉਪਦੇਸ਼, ਗੁਰੂ ਦੀ ਮਤ ਅੱਗੇ ਹੋਰ ਮਤ ਦੇ ਤੱਤੇ ਨੂੰ ਸਿਹਾਰੀ ਹੈ। ਇਹਦਾ ਅਰਥ ਹੈ ਗੁਰੂ ਦੀ ਮਤ ਨੂੰ ਆਪਣੀ ਮਤ ਵਿੱਚ ਟਿਕਾਉਣਾ ਹੈ ਤੇ ਆਪਣੀ ਮਤ ਛੱਡਣੀ ਹੈ। ਅਚਾਰ ਹੋਇਆ ਹੈ ਜੋ ਮੁਰਗੇ ਬੋਲਦੀ ਹੋਲਦੀ ਨਹੀਂ ਚਿਲਾਇਆ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਹਰ ਰੋਜ਼ ਦੀ ਤਰ੍ਹਾਂ ਸ਼ਰਧਾ ਭਾਵਨਾ ਨਾਲ ਜੁੜ ਬੈਠੇ ਗੁਰੂ ਸਾਰੇ ਸਤਸੰਗੀਓ, ਆਓ ਗੁਰੂ ਦੀ ਰਹਿਮਤ ਸਦਕਾ ਆਪ ਜੀ ਨੇ ਲਾਹਾ ਲਿਆ ਹੈ ਗੁਰਬਾਣੀ ਦੇ ਨੂਰਾਨੀ ਕੀਰਤਨ ਦਾ। ਉਪਰੰਤ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਲੜੀਵਾਰ ਕਥਾ ਵਿੱਚੋਂ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਭਾਈ ਨੰਦ ਲਾਲ ਜੀ ਦੀ ਵਡਿਆਈ, ਉਹ ਕਿਵੇਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਹੈ ਤੇ ਕਿਵੇਂ ਉਹਨਾਂ ਨੂੰ ਬਾਦਸ਼ਾਹਤ ਦੇ ਜਿਹੜੇ ਵਿਰੋਧ ਸਨ ਉਹਨਾਂ ਦਾ ਸਾਹਮਣਾ ਕਰਨਾ ਪਿਆ, ਤੇ ਗੁਰੂ ਕੇ ਸਿੱਖੋ ਆਓ ਇੱਕ ਬਚਨ ਭਾਈ ਸ਼ੇਰ ਸਿੰਘ ਜੀ ਕਰ ਰਹੇ ਸਨ ਕਿ ਪ੍ਰਮਾਤਮਾ ਪਰਮੇਸ਼ਰ ਉਹ ਸਾਰਿਆਂ ਦਾ ਸਾਂਝਾ ਹੈ, ਆਪਨ ਬਾਪੈ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ। ਭਗਤਾਂ ਦੀ ਪਾਵਨ ਬਾਣੀ ਦੇ ਅੰਦਰੋਂ ਉਹ ਪਾਵਨ ਪੰਕਤੀ ਦੀ ਸਾਂਝ ਬਣਾ ਕੇ ਗਏ ਹਨ। ਭਗਤ ਰਵਿਦਾਸ ਜੀ ਦੀ ਬਖਸ਼ਿਸ਼ ਕਹਿੰਦੇ ਕਿ ਆਪਨ ਬਾਪੇ ਨਾ ਹੀ ਕਿਸੇ ਕੋ, ਪਰਮਾਤਮਾ ਕਿਸੇ ਦੇ ਪਿਓ ਦਾ ਨਹੀਂ ਹੈ, ਕਿਸੇ ਦੇ ਬਾਪ ਦਾ ਨਹੀਂ ਹੈ, ਉਹ ਸਾਰਿਆਂ ਦਾ ਸਾਂਝਾ ਖਸਮ ਹਮਾਰਾ ਹੈ, ਸਰਬੱਤ ਦਾ, ਇੱਕ ਇੱਕ ਜ਼ਰੇ ਦਾ, ਇੱਕ ਇੱਕ ਮਨੁੱਖ ਦਾ। ਅਤੇ ਜਿੱਥੋਂ ਤੱਕ ਗੱਲ ਹੈ ਪਰਮੇਸ਼ੁਰ ਉੱਤੇ ਕਬਜ਼ਾ ਸਮਝਣ ਦੀ, ਇਸ ਵਿਸ਼ੇ ਨੂੰ ਲੈ ਕੇ ਸਿੱਖ ਮਤ ਦੇ ਅੰਦਰ, ਗੁਰੂ ਨਾਨਕ ਦੇ ਇਸ ਧਰਮ ਦੇ ਅੰਦਰ ਬਹੁਤ ਲਚਕੀਲਾਪਣ ਹੈ। ਜਿੱਥੇ ਕ੍ਰਿਸਚਨ ਜਿਹੜੀ ਕ੍ਰਿਸਚਨ ਕਮਿਊਨਿਟੀ ਹੈ ਉਹ ਇਸ ਪੱਖ ਉੱਤੇ ਬੜਾ ਸਖਤੀ ਦੇ ਨਾਲ ਉਹ ਕਹਿੰਦੇ ਹੈ ਕਿ ਉਹ ਕਿਉਂਕਿ ਬਾਈਬਲ ਦੇ ਅੰਦਰ ਐਸੇ ਉਪਦੇਸ਼ ਨੇ ਕਿ ਜਿਹੜਾ ਬੰਦਾ ਬਾਈਬਲ ਉੱਤੇ ਈਮਾਨ ਨਹੀਂ ਲੈ ਕੇ ਆਵੇਗਾ ਉਹ ਦਰਗਾਹ ਵਿੱਚ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਪਾਕ ਕੁਰਾਨ ਦੇ ਅੰਦਰ ਜਿੱਥੇ ਬਹੁਤ ਮਹਾਨ ਸਿਧਾਂਤ ਨੇ ਉੱਥੇ ਇਸ ਪੱਖ ਤੋਂ ਕੁਰਾਨ ਬੜੀ ਸਖਤ ਹੈ ਕਿ ਜਿਹੜਾ ਇਸਲਾਮ ਉੱਤੇ ਵਿਸ਼ਵਾਸ ਨਹੀਂ ਲਿਆਵੇਗਾ ਉਹ ਕਦੇ ਵੀ ਜੰਨਤ ਨੂੰ ਨਹੀਂ ਜਾ ਸਕਦਾ। ਸੋ ਇਹਨਾਂ ਦੋਹਾਂ ਮਤਾਂ ਦਾ ਜਿਹੜਾ ਇਹ ਖਿਆਲਾਤ ਨੇ, ਇਹ ਵਿਚਾਰ ਨੇ, ਇਹਨਾਂ ਵਿੱਚ ਬੜੀ ਕਹਿ ਲਓ ਕਿ ਕੱਟੜਤਾ ਹੈ, ਬੜਾ ਇੱਕ ਸਖਤ ਸਿਧਾਂਤ ਹੈ ਇਹਨਾਂ ਲੋਕਾਂ ਦਾ। ਜਿਹੜੇ ਲੋਕ ਅੱਜ ਸਾਡੇ ਪੰਜਾਬ ਦੀ ਧਰਤੀ ਉੱਤੇ ਵੀ, ਕੱਲ ਉਹ ਹਿੰਦੂ ਸਨ, ਕੱਲ ਉਹ ਸਿੱਖ ਸਨ, ਪਰ ਪ੍ਰਭਾਵ ਥੱਲੇ ਆ ਕੇ ਜਿਹੜੇ ਅੱਜ ਕ੍ਰਿਸਚਨ ਬਣੇ ਨੇ, ਉਹਨਾਂ ਦੇ ਅੰਦਰ ਇਹੋ ਜਿਹਾ ਜਿਹੜਾ ਉਹ ਭਰ ਦਿੱਤੀ ਜਾਂਦੀ ਹੈ ਜੀ ਗੱਲ ਕਿ ਉਹ ਬਾਕੀ ਸਾਰੀਆਂ ਹੀ ਧਾਰਮਿਕ ਸ਼ਕਤੀਆਂ ਨੂੰ, ਰਹਿਬਰਾਂ ਨੂੰ ਸ਼ੈਤਾਨ ਦੱਸਣ ਲੱਗ ਪੈਂਦੇ ਹੈ। ਇੱਥੋਂ ਤੱਕ ਕਿ ਜਿਹੜੇ ਪਰਿਵਾਰ ਕੱਲ ਗੁਰੂ ਘਰ ਜਾਂਦੇ ਸਨ ਅੱਜ ਕ੍ਰਿਸਚਨ ਬਣੇ ਨੇ ਤੇ ਉਹ ਗੁਰੂ ਘਰ ਦਾ ਪ੍ਰਸ਼ਾਦ ਤੱਕ ਵੀ ਨਹੀਂ ਲੈਂਦੇ ਜੀ। ਅਸੀਂ ਆਮ ਸਮਾਗਮਾਂ ਵਿੱਚ ਜਾਂਦੇ ਹਾਂ, ਰਿਸ਼ਤੇਦਾਰੀ ਕਿਸੇ ਦੀ ਵਿੱਚੋਂ ਕੋਈ ਪਰਿਵਾਰ ਕ੍ਰਿਸਚਨ ਬਣਿਆ ਹੋਇਆ ਜੀ ਤੇ ਉਹ ਲੋਕ ਸੰਗਤ ਵਿੱਚ ਆ ਕੇ ਬੈਠਦੇ ਤੇ ਹੈ ਪਰ ਨਮਸਕਾਰ ਗੁਰੂ ਨੂੰ ਨਹੀਂ ਕਰਦੇ, ਉਹਦੇ ਤੋਂ ਬਾਅਦ ਪ੍ਰਸ਼ਾਦ ਉਹਨਾਂ ਨੂੰ ਲੈਣਾ ਤੇ ਪੈਂਦਾ, ਪਰ ਬਾਹਰ ਜਾ ਕੇ ਅਸੀਂ ਸੁੱਟ ਦੇ ਦੇਖਿਆ। ਜਿੱਥੋਂ ਤੱਕ ਮਤ ਹੈ ਸਿੱਖ ਪੰਥ ਦਾ, ਬਾਬੇ ਦੇ ਧਰਮ ਦਾ, ਇਹਦੇ ਵਿੱਚ ਐਸਾ ਦੋਸ਼ ਜਿਹੜਾ ਹੈ ਉਹ ਨਹੀਂ ਹੈ। ਸਾਡੇ ਪੰਥ ਦੇ ਅੰਦਰ, ਧਰਮ ਦੇ ਅੰਦਰ ਅਨੇਕਾਂ ਉਦਾਹਰਣਾਂ ਐਸੀਆਂ ਮਿਲ ਜਾਣਗੀਆਂ ਜੀ। ਸਾਹਿਬਜ਼ਾਦਿਆਂ ਦੀ ਪੇਸ਼ੀ ਹੁੰਦੀ ਹੈ, ਉਹਨਾਂ ਨੂੰ ਇਸਲਾਮ ਧਾਰਨ ਕਰਨ ਵਾਸਤੇ ਕਿਹਾ ਜਾਂਦਾ ਤੇ ਉਹਨਾਂ ਦਾ ਇਹ ਜਵਾਬ ਨਹੀਂ ਹੁੰਦਾ ਕਿ ਅਸੀਂ ਇਸਲਾਮ ਦੀ ਕਦਰ ਨਹੀਂ ਕਰਦੇ। ਭਾਈ ਮੋਤੀ ਰਾਮ ਜੀ ਦੀ ਆਪਾਂ ਪਿਛਲੀ ਕਹਾਣੀ ਸੁਣੀ ਹੈ, ਉਹ ਵੀ ਇਹ ਨਹੀਂ ਕਹਿੰਦੇ ਕਿ ਮੈਂ ਇਸਲਾਮ ਦੀ ਕਦਰ ਨਹੀਂ ਕਰਦਾ। ਪੰਚਮ ਪਾਤਸ਼ਾਹ ਤੱਤੀਆਂ ਲੋਹਾਂ ਉੱਤੇ ਬੈਠਣ ਤੋਂ ਪਹਿਲਾਂ ਸ਼ਰ੍ਹਾਂ ਵਿੱਚ ਆਉਣ ਦਾ ਫਤਵਾ ਲੱਗਦਾ ਹੈ, ਉਹ ਵੀ ਇਹ ਕਹਿੰਦੇ ਹੈ ਕਿ ਅਸੀਂ ਇਸਲਾਮ ਦਾ ਵੀ ਸਤਿਕਾਰ ਕਰਦੇ ਹਾਂ ਪਰ ਆਪਣੇ ਸਿਧਾਂਤ ਤੇ ਪਹਿਰਾ ਦੇਣਾ ਸਾਡਾ ਮੌਲਿਕ ਹੱਕ ਹੈ। ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਕਿਸੇ ਫਕੀਰ ਨੇ ਕੁਝ ਜ਼ਿਰਾ ਕੀਤੀ ਸੀ ਤੇ ਸਤਿਗੁਰੂ ਜੀ ਦਾ ਜਵਾਬ ਸੀ ਹਮਕੋ ਹਮਾਰਾ ਖੂਬ, ਤੁਮਕੋ ਤੁਮਾਰਾ ਖੂਬ। ਕਿਤੇ ਵੀ ਸਿੱਖ ਪੰਥ ਦੇ ਅੰਦਰ, ਸਿੱਖ ਸਿਧਾਂਤਾਂ ਦੇ ਅੰਦਰ ਦੂਸਰੇ ਧਰਮ ਉੱਤੇ ਕਿੰਤੂ ਨਹੀਂ ਹੈ, ਬਿਲਕੁਲ ਵੀ ਨਹੀਂ। ਤੇ ਇੱਕ ਸਿੱਖ ਮਤ ਹੀ ਹੈ ਜੀ ਜਿਹੜਾ ਦੋਨੋਂ ਟਾਈਮ ਅਰਦਾਸ ਕਰਨ ਤੋਂ ਬਾਅਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

0: ਸਰਬੱਤ ਦਾ ਭਲਾ ਕਹਿੰਦਾ। ਹੋਰ ਕਿਸੇ ਮਜ਼ਹਬ ਦੇ ਅੰਦਰ ਐਸਾ ਸੁਣਨ ਨੂੰ ਨਹੀਂ ਮਿਲਦਾ। ਇਸ ਕਰਕੇ ਗੁਰੂ ਪੰਥ ਦੀ ਤੁਲਨਾ ਬਾਕੀਆਂ ਦੇ ਨਾਲ ਕੀਤੀ ਨਹੀਂ ਜਾ ਸਕਦੀ। ਇੱਥੇ ਬੜੀ ਲਚਕੀਲਾਪਣ ਹੈ। ਤੇ ਇੱਕੋ ਇੱਕ ਦੁਨੀਆਂ ਦਾ ਧਾਰਮਿਕ ਗ੍ਰੰਥ ਸਤਿਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਇਸਲਾਮ ਦੇ ਗ੍ਰੰਥ ਕੁਰਾਨ ਦੇ ਅੰਦਰ ਕਿਸੇ ਹਿੰਦੂ ਦਾ ਕਲਾਮ ਨਹੀਂ ਦੇਖ ਸਕਦੇ ਜੀ। ਤੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ ਤੁਸੀਂ ਕਿਸੇ ਮੁਸਲਮਾਨ ਬਾਣੀ ਨੂੰ ਨਹੀਂ ਦੇਖ ਸਕਦੇ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦਾ ਇਹ ਪਾਵਨ ਗ੍ਰੰਥ ਸਾਰੀ ਮਨੁੱਖਤਾ ਦਾ ਸਾਂਝਾ ਬਣਾਇਆ ਗਿਆ, ਜਿਹਦੇ ਵਿੱਚ ਮੁਸਲਮਾਨ ਬੈਠੇ ਨੇ, ਪੰਡਿਤ ਤਰਲੋਚਨ ਜੀ ਵਰਗੇ ਬੈਠੇ ਨੇ, ਸੂਫੀ ਫਕੀਰ ਬਾਬਾ ਫਰੀਦ ਜੀ ਵਰਗੇ ਬੈਠੇ ਨੇ, ਇੱਥੋਂ ਤੱਕ ਕਿ ਲੋਕਾਂ ਦੀਆਂ ਜੁੱਤੀਆਂ ਗੰਢ ਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ ਭਗਤ ਰਵਿਦਾਸ ਜੀ ਵੀ ਬੈਠੇ ਨੇ, ਖੱਡੀਆਂ ਕੱਪੜਾ ਬੁਣ ਕੇ ਲੋਕਾਂ ਦਾ ਆਪਣਾ ਘਰ ਚਲਾਉਣ ਵਾਲੇ ਕਬੀਰ ਜੀ ਬੈਠੇ ਨੇ, ਲੋਕਾਂ ਦੇ ਕੱਪੜੇ ਧੋਣ ਵਾਲੇ ਸੀਣ ਵਾਲੇ ਭਗਤ ਨਾਮਦੇਵ ਜੀ ਬੈਠੇ ਨੇ। ਇਸ ਕਰਕੇ ਗੁਰੂ ਕੇ ਸਿੱਖੋ, ਗੁਰੂ ਨਾਨਕ ਪਾਤਸ਼ਾਹ ਦੇ ਮਜ਼ਹਬ ਦੇ ਅੰਦਰ, ਪੰਥ ਦੇ ਅੰਦਰ ਇਹ ਦੋਖ ਭਾਵ ਜਿਹੜਾ ਦੂਸਰਿਆਂ ਵਿੱਚ ਹੈ ਉਹ ਨਹੀਂ ਮਿਲਦਾ। ਸਿੱਖ ਜਿੱਥੇ ਆਪਣੇ ਵਿਧਾਨ ਉੱਤੇ, ਆਪਣੇ ਸੰਵਿਧਾਨ ਉੱਤੇ ਪਹਿਰਾ ਦੇਣ ਦੀ ਗੱਲ ਕਰਦਾ ਹੈ, ਉੱਥੇ ਦੂਸਰਿਆਂ ਦੇ ਫਲਸਫੇ ਨੂੰ ਰੱਦ ਨਹੀਂ ਕਰਦਾ, ਦੂਸਰਿਆਂ ਦਾ ਸਤਿਕਾਰ ਕਰਦਾ ਹੋਇਆ ਆਪਣੇ ਉੱਤੇ ਪਹਿਰਾ ਦੇਣ ਦੀ ਗੱਲ ਉਹ ਗੁਰੂ ਨਾਨਕ ਦੇ ਘਰ ਵਿੱਚ ਹੈ। ਹਾਂ, ਬਾਕੀ ਮਜ਼ਹਬਾਂ ਦੇ ਅੰਦਰ ਥੋੜ੍ਹੀ ਇਸ ਪੱਖ ਤੋਂ ਆਪਾਂ ਕਹਿ ਸਕਦੇ ਹਾਂ ਸਖਤੀ ਹੈ, ਕਰੂਰਤਾ ਹੈ, ਕੱਟੜਪਣ ਹੈ, ਕਿ ਜਿਵੇਂ ਕ੍ਰਿਸਚਨ ਮਤ ਵਾਲੇ ਉਹ ਈਸਾ ਜੀ ਨੂੰ ਰੱਬ ਦਾ ਪੁੱਤ ਮੰਨਦੇ ਆ, ਹੋਰ ਕਿਸੇ ਵੀ ਤਾਕਤ ਨੂੰ ਉਹ ਅਪਰੂਵ ਨਹੀਂ ਕਰਦੇ, ਬਾਕੀ ਸਾਰਿਆਂ ਨੂੰ ਸ਼ੈਤਾਨ ਦੱਸਦੇ ਆ। ਇਸੇ ਤਰ੍ਹਾਂ ਇਸਲਾਮ ਦੇ ਅੰਦਰ ਇੱਕ ਵਾਹਦ ਅੱਲਾ ਤੇ ਮੁਹੰਮਦ ਰਸੂਲ ਤੋਂ ਬਿਨਾਂ ਹੋਰ ਕਿਸੇ ਨੂੰ ਉਹ ਮਾਨਤਾ ਹੀ ਨਹੀਂ ਦਿੰਦੇ, ਤੇ ਮੁਹੰਮਦ ਸਾਹਿਬ ਨੂੰ ਉਹ ਦੁਨੀਆਂ ਦਾ ਆਖਰੀ ਪੈਗੰਬਰ ਮੰਨਦੇ ਆ ਕਿ ਮੁਹੰਮਦ ਤੋਂ ਬਿਨਾਂ ਬਾਅਦ ਵਿੱਚ ਕੋਈ ਪੈਗੰਬਰ, ਕੋਈ ਨਬੀ ਆਇਆ ਹੀ ਨਹੀਂ। ਗੁਰੂ ਨਾਨਕ ਦੇ ਘਰ ਵਿੱਚ ਐਸਾ ਨਹੀਂ ਹੈ। ਗੁਰੂ ਨਾਨਕ ਦੇ ਘਰ ਦਾ ਵਿਚਾਰ ਹੈ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਸਮੇਂ ਦੇ ਅੰਦਰ ਨਿਰੰਕਾਰ ਕਿਸੇ ਨਾ ਕਿਸੇ ਰੂਪ ਦੇ ਅੰਦਰ ਆਪਣੇ ਭਗਤਾਂ ਦੀ, ਆਪਣਿਆਂ ਦੀ ਪੈਜ ਰੱਖਦਾ ਹੈ। ਇਸ ਕਰਕੇ ਦੁਨੀਆਂ ਦਾ ਹਰ ਬੰਦਾ ਉਹ ਰੱਬ ਦੀ ਕਿਰਪਾ ਦਾ ਹੱਕਦਾਰ ਹੈ, ਕਿਉਂਕਿ ਭੇਜਿਆ ਹੀ ਸਾਰਿਆਂ ਨੂੰ ਰੱਬ ਨੇ ਹੈ। ਤੇ ਗੁਰੂ ਨਾਨਕ ਦੇ ਪੰਥ ਦੇ ਅੰਦਰ ਐਸਾ ਜਿਹੜਾ ਹੈ ਉਹ ਖਿਆਲ ਨਹੀਂ ਹੈ ਕਿ ਦੂਸਰੇ ਮਜ਼ਹਬਾਂ ਦੇ ਅੰਦਰ ਰੱਬ ਨਹੀਂ। ਹਮਕੋ ਹਮਾਰਾ ਖੂਬ, ਤੁਮ ਕੋ ਤੁਮਾਰਾ ਖੂਬ, ਤੁਹਾਨੂੰ ਤੁਹਾਡਾ ਮੁਬਾਰਕ ਹੈ, ਸਾਨੂੰ ਸਾਡਾ ਮੁਬਾਰਕ ਹੈ, ਇਹ ਗੁਰੂ ਦਾ ਸਿਧਾਂਤ ਹੈ। ਸੋ ਗੁਰੂ ਕੀ ਸੰਗਤ, ਆਓ ਇਤਿਹਾਸ ਦੀ ਆਪਾਂ ਗੱਲ ਆਰੰਭ ਕਰਨੀ ਹੈ, ਕਿਉਂਕਿ ਤਕਰੀਬਨ ਤਿੰਨ ਕੁ ਦਿਨ ਪਹਿਲਾਂ, ਤਿੰਨ ਸੰਧਿਆ ਦੇ ਦੀਵਾਨਾਂ ਦੇ ਅੰਦਰ ਆਪਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਲੜੀ ਨੂੰ ਲੈ ਕੇ ਚੱਲ ਰਹੇ ਸਾਂ, ਪ੍ਰਸੰਗ ਨੂੰ ਲੈ ਕੇ ਚੱਲ ਰਹੇ ਸਾਂ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਮਹਾਨ ਜੀਵਨੀ ਬਹੁਤ ਵੱਡੀ ਹੈ, ਉਹਦੇ ਵਿੱਚੋਂ ਜਿਹੜੇ ਆ ਕੁਝ ਗੱਲਾਂ ਆਪਾਂ ਹੋਰ ਕਰਾਂਗੇ ਤਾਂ ਕਿ ਥੋੜਾ ਜਿਹਾ ਆਪਾਂ ਸਮਝ ਸਕੀਏ ਸਤਿਗੁਰੂ ਜੀ ਦੇ ਜੀਵਨ ਨੂੰ ਹੋਰ, ਤੇ ਸਾਡੇ ਅੰਦਰ ਵੀ ਉਹ ਦਇਆ ਭਾਵ, ਸ਼ਰਧਾ ਭਾਵ, ਗੁਰੂ ਦੀ ਵਡਿਆਈ, ਗੁਰੂ ਦੀ ਮਹਾਨਤਾ, ਗੁਰੂ ਦੇ ਸਿਧਾਂਤ, ਤੇ ਸਭ ਤੋਂ ਵੱਡੀ ਗੱਲ ਕਿ ਆਗਿਆਕਾਰੀ ਬੰਦਾ ਕਿੰਨਾ ਕੁਝ ਖੱਟਦਾ, ਹੁਕਮ ਵਿੱਚ ਰਹਿਣ ਵਾਲਾ ਬੰਦਾ ਉਹ ਕਿੰਨਾ ਇੱਥੋਂ ਲਾਹਾ ਖੱਟ ਕੇ ਜਾ ਸਕਦਾ, ਗੁਰੂ ਉਹਦੀ ਕਿੰਨੀ ਕਦਰ ਕਰਦੇ ਨੇ, ਇਹ ਸਾਰਾ ਕੁਝ ਆਪਾਂ ਸਿੱਖਣ ਦਾ ਯਤਨ ਕਰਾਂਗੇ। ਤੇ ਦਿਨ ਦੇ ਦੀਵਾਨ ਦੇ ਅੰਦਰ ਆਪਾਂ ਵੀਰ ਰਸ ਦੀ ਗੱਲ ਕਰਦੇ ਹਾਂ, ਸੰਧਿਆ ਦੇ ਦੀਵਾਨ ਦੇ ਅੰਦਰ ਆਪਾਂ ਭਗਤੀ ਰਸ ਥੋੜਾ ਜਿਹਾ ਠੰਡਾ ਪੱਖ ਲੈ ਕੇ ਚੱਲਦੇ ਹਾਂ। ਇਸ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮਹਾਨ ਇਤਿਹਾਸ ਵਿੱਚੋਂ ਆਪਾਂ ਇੱਕ ਦੋ ਦਿਨ ਹੋਰ ਵਿਚਾਰਾਂ ਕਰਾਂਗੇ। ਸੋ ਸਾਰੀ ਸੰਗਤ ਇੱਕ ਵਾਰੀ ਫਿਰ ਫਤਿਹ ਦੀ ਸਾਂਝ ਪਾਈਏ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਮਹਾਨ ਇਤਿਹਾਸ ਆਪਾਂ ਆਰੰਭ ਕੀਤਾ ਸੀ, ਉਹਨਾਂ ਦੇ ਪ੍ਰਕਾਸ਼ ਤੋਂ ਲੈ ਕੇ ਕਿਵੇਂ ਉਹ ਦੂਸਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੇ ਆ, ਆਪਣੇ ਪਿੰਡ ਤੋਂ ਬੀਬੀ ਅਮਰੋ ਜੀ ਨੂੰ ਲੈ ਕੇ ਨਾਲ ਉਹ ਕਿਵੇਂ ਖਡੂਰ ਸਾਹਿਬ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਘਾਲਣਾ ਘਾਲ ਕੇ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਚੜ੍ਹਦੇ ਆ, ਤੇ ਅਖੀਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਉੱਤਰਾ ਅਧਿਕਾਰੀ, ਗੁਰੂ ਪੰਥ ਦੇ ਅਗਲੇ ਜਿਹੜੇ ਮਾਲਕ ਨੇ, ਇਹਦੇ ਵਿੱਚੋਂ ਨਾਬਜ਼ਦ ਕਰਕੇ ਸਤਿਗੁਰੂ ਜੀ ਆਪ ਸੱਚਖੰਡ ਨੂੰ ਪਿਆਨਾ ਕਰਦੇ ਆ। ਆਹ ਹੁਣ ਜਦੋਂ ਸਤਿਗੁਰੂ ਅਮਰਦਾਸ ਜੀ ਜਿਹਨੂੰ ਲੋਕ ਬਾਬਾ ਅਮਰੂ ਜੀ ਕਹਿ ਕੇ ਜਾਂ ਬਾਬਾ ਅਮਰਦਾਸ ਜੀ ਕਹਿ ਕੇ ਉਹਨਾਂ ਨੂੰ ਪੁਕਾਰਦੇ ਸਨ, ਉਹਨਾਂ ਨੂੰ ਜਾਣਦੇ ਸਨ, ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਕਿਰਪਾ ਹੋਈ, ਉਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਦੋਸਤ ਪੁੱਤਰ ਨੇ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ। ਭਾਈ ਦਾਸੂ ਜੀ ਥੋੜੀ ਸਿਆਣੀ ਮੱਤ ਦੇ ਮਾਲਕ ਨੇ, ਉਹਨਾਂ ਨੇ ਗੁਰੂ ਪਿਤਾ ਦਾ ਹੁਕਮ ਮੰਨਿਆ ਤੇ ਆਪਣੇ ਅਗਲੇ ਗੁਰੂ ਸਤਿਗੁਰੂ ਅਮਰਦਾਸ ਜੀ ਨੂੰ ਪ੍ਰਵਾਨ ਕਰ ਲਿਆ, ਜਿੱਦ ਨਹੀਂ ਕੀਤੀ ਵੀ ਮੈਂ ਗੱਦੀ ਉੱਤੇ ਬੈਠਣਾ। ਪਰ ਦਾਤੂ ਥੋੜਾ ਜਿਹਾ ਅਖੜ ਸੁਭਾਅ ਦਾ ਬੰਦਾ ਹੈ, ਇਹਦੇ ਅੰਦਰ ਹੰਕਾਰ ਭਾਵ ਹੈ, ਇਹਦੀ ਮੱਤ ਦੇ ਅੰਦਰ ਇਹਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਨੂੰ ਪ੍ਰਵਾਨ ਨਹੀਂ ਕੀਤਾ, ਬੜਾ ਵਿਰੋਧ ਕੀਤਾ। ਪਰ ਕਿੱਥੇ ਰਾਮ ਰਾਮ ਤੇ ਕਿੱਥੇ ਟੈਂ ਟੈਂ ਜੀ, ਇਹ ਗੱਦੀ ਲਾ ਕੇ ਵੀ ਬੈਠ ਗਿਆ ਖਡੂਰ ਸਾਹਿਬ ਦੀ ਧਰਤੀ ਤੇ। ਪਰ ਗੁਰੂ ਅੰਗਦ ਦੇਵ ਜੀ ਦੇ ਹੁਕਮ ਦੇ ਮੁਤਾਬਕ ਸਤਿਗੁਰੂ ਅਮਰਦਾਸ ਜੀ ਗੁਰਤਾ ਸੰਭਾਲਣ ਤੋਂ ਬਾਅਦ ਆ ਕੇ ਗੋਇੰਦਵਾਲ ਸਾਹਿਬ ਉਹਨਾਂ ਨੇ ਸੇਵਾ ਸੰਭਾਲ ਲਈ ਹੈ। ਆਹ ਹੁਣ ਇਹ ਦਾਤੂ ਤੇ ਖਡੂਰ ਸਾਹਿਬ ਗੱਦੀ ਲਾ ਕੇ ਬੈਠਾ ਹੈ ਤੇ ਧੰਨ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਸੇਵਾ ਨਿਭਾ ਰਹੇ ਹੈ। ਹੁਣ ਦਾਤੂ ਇਹਦੇ ਨਾਲ ਕੁਝ ਗਲਤ ਅਨਸਰ ਵੀ ਰਲੇ ਨੇ, ਇਹਦੇ ਝੋਲੀ ਚੱਕ, ਉਹ ਇਹਦੇ ਆਲੇ ਦੁਆਲੇ ਬੜੀ ਤਕੜੀ ਜੁੰਡਲੀ ਇਹਦੀ ਵੀ ਤਿਆਰ ਹੋ ਗਈ। ਇਹਨਾਂ ਨੇ ਵੀ ਲੋਕਾਂ ਨੂੰ ਭਰਮਾਉਣਾ ਸ਼ੁਰੂ ਕੀਤਾ ਬਈ ਅਸਲੀ ਗੁਰੂ ਤੇ ਦਾਤੂ ਜੀ ਨੇ, ਜਿਹੜੇ ਗੁਰੂ ਪਾਤਸ਼ਾਹ ਜੀ ਦੇ ਪੁੱਤਰ ਨੇ, ਤੇ ਜਿਹੜਾ ਗੋਇੰਦਵਾਲ ਗੁਰੂ ਬਣ ਕੇ ਬੈਠਾ ਉਹ ਤੇ ਗੁਰੂ ਘਰ ਦਾ ਨੌਕਰ ਸੀ, ਉਹ ਥੋੜੀ ਗੁਰੂ ਹੋ ਸਕਦਾ। ਇਹੋ ਜਿਹਾ ਪ੍ਰਚਾਰ ਜਿਹੜਾ ਜੀ ਦਾਤੂ ਤੇ ਉਹਦੀ ਜੁੰਡਲੀ ਲੋਕਾਂ ਦੇ ਅੰਦਰ ਕਰ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਖੀਰ ਜਦੋਂ ਸੇਵਾ ਨਿਭਾ ਰਹੇ ਨੇ, ਹੁਣ ਗੁਰੂ ਕੇ ਸਿੱਖੋ ਜਿੱਥੇ ਫੁੱਲ ਹੈ ਭੌਰਿਆਂ ਨੇ ਤੇ ਉੱਥੇ ਜਾਣਾ। ਸ਼ਰਧਾਲੂ ਸੰਗਤਾਂ ਜਿਹੜੀਆਂ ਜਾਣਦੀਆਂ ਸਨ ਕਿ ਦਾਤੂ ਝੂਠ ਬੋਲ ਰਿਹਾ, ਉਹ ਗੁਰੂ ਨਹੀਂ, ਗੁਰਤਾ ਗੱਦੀ ਬਾਬਾ ਅਮਰਦਾਸ ਜੀ ਨੂੰ ਮਿਲੀ ਹੈ ਤੇ ਅੱਜ ਬਾਬਾ ਅਮਰਦਾਸ ਜੀ ਸਤਿਗੁਰੂ ਅਮਰਦਾਸ ਜੀ ਦੇ ਰੂਪ ਦੇ ਅੰਦਰ ਗੋਇੰਦਵਾਲ ਸਾਹਿਬ ਸਭਾਇਮਾਨ ਨੇ। ਸਿੱਖ ਸੰਗਤਾਂ ਦੂਰ ਦਰਾਜ ਤੋਂ ਚੱਲ ਕੇ ਉਹ ਗੋਇੰਦਵਾਲ ਸਾਹਿਬ ਪਹੁੰਚਦੀਆਂ ਨੇ। ਗੋਇੰਦਵਾਲ ਰੰਗ ਰੌਣਕ ਲੱਗੇ ਹੈ, ਖੁੱਲ੍ਹੇ ਲੰਗਰ ਚੱਲਦੇ ਹੈ, ਹਜ਼ਾਰਾਂ ਲੋਕ ਆ ਕੇ ਹਰ ਰੋਜ਼ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੇਵਾ ਸਿਮਰਨ ਕਰਕੇ ਆਪਣੇ ਆਪ ਨੂੰ ਸੁਭਾਗਾ ਬਣਾਉਂਦੇ ਹਨ। ਤੇ ਇੱਧਰ ਦਾਤੂ ਲੱਖ ਕੋਸ਼ਿਸ਼ ਕਰ ਰਿਹਾ, ਬੜੇ ਗਲਤ ਬੰਦੇ ਇਹਨੇ ਆਪਣੇ ਪ੍ਰਚਾਰ ਵਾਸਤੇ ਵੀ ਛੱਡੇ ਹੈ ਕਿ ਜਿਹੜਾ ਗੋਇੰਦਵਾਲ ਬੈਠਾ ਉਹ ਸਾਡਾ ਨੌਕਰ ਹੈ, ਅਸਲੀ ਗੁਰੂ ਮੈਂ ਹਾਂ। ਪਰ ਇਹਦੇ ਇੰਨਾ ਪ੍ਰਚਾਰ ਦੇ ਬਾਵਜੂਦ ਵੀ ਬਹੁਤੀ ਸੰਗਤ ਇਹਦੇ ਵੱਲ ਨੂੰ ਨਹੀਂ ਸੀ ਜਾ ਰਹੀ। ਇਹ ਗੱਦੀ ਤੇ ਲਾ ਕੇ ਬੈਠਾ ਪਰ ਫਿਰ ਵੀ ਭੁੱਖਾ ਮਰ ਰਿਹਾ ਸੀ। ਬਹੁਤ ਘੱਟ ਭੇਟਾ ਜਿਹੜੀ ਹੈ ਜੀ ਉਹ ਇਹਦੇ ਖਡੂਰ ਸਾਹਿਬ ਜਾਂਦੀ ਹੈ। ਕੋਈ ਭੁੱਲਿਆ ਭਟਕਿਆ ਸਿਧਾਂਤ ਤੋਂ ਅਣਜਾਣ ਬੰਦਾ ਉਹ ਗੁਰੂ ਕੇ ਸਿੱਖੋ ਇਹਦੇ ਕੋਲ ਖਡੂਰ ਸਾਹਿਬ ਜਾਂਦਾ ਸੀ। ਆਹ ਕੀ ਹੋਇਆ ਜੀ, ਇੱਕ ਦਿਨ ਇੱਕ ਸੰਗਤ ਦਾ ਬਹੁਤ ਵੱਡਾ ਜਥਾ ਕਿਸੇ ਦੂਰ ਦਰਾਜ ਦੇ ਇਲਾਕੇ ਵਿੱਚੋਂ ਆਇਆ। ਉਹਨਾਂ ਨੂੰ ਨਹੀਂ ਸੀ ਪਤਾ ਕਿ ਗੁਰੂ ਅਮਰਦਾਸ ਜੀ ਅੱਜ ਕੱਲ੍ਹ ਨਿਵਾਸ ਕਿੱਥੇ ਕਰਦੇ ਨੇ, ਖਡੂਰ ਸਾਹਿਬ ਨੇ ਕਿ ਗੋਇੰਦਵਾਲ ਸਾਹਿਬ ਨੇ। ਸੰਗਤਾਂ ਦਾ ਇਹ ਜਥਾ ਜਿਹੜਾ ਕਿਸੇ ਦੂਰ ਇਲਾਕੇ ਵਿੱਚੋਂ ਆਇਆ ਉਹ ਗੋਇੰਦਵਾਲ ਸਾਹਿਬ ਨਹੀਂ ਗਿਆ, ਖਡੂਰ ਸਾਹਿਬ ਚਲਾ ਗਿਆ। ਖਡੂਰ ਸਾਹਿਬ ਜਾ ਕੇ ਜਦੋਂ ਇਹ ਜਿੱਥੇ ਇਹ ਦਾਤੂ ਗੱਦੀ ਲਾ ਕੇ ਬੈਠਾ ਉੱਥੇ ਚਲੇ ਤੇ ਗਏ, ਪਰ ਜਦੋਂ ਇੱਥੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਤੇ ਦਾਤੂ ਬੈਠਾ, ਗੁਰੂ ਅਮਰਦਾਸ ਜੀ ਇੱਥੇ ਨਹੀਂ, ਸੰਗਤਾਂ ਨੇ ਇਹਨੂੰ ਭੇਟਾਵਾਂ ਨਹੀਂ ਚੜਾਈਆਂ, ਮੱਥਾ ਨਹੀਂ ਟੇਕਿਆ, ਤੇ ਇੱਥੋਂ ਬਿਨਾਂ ਮੱਥਾ ਟੇਕਿਆ, ਬਿਨਾਂ ਭੇਟਾ ਚੜਾਇਆ, ਬਿਨਾਂ ਕੁਝ ਖਾਧਿਆ ਪੀਤਿਆਂ ਇਹ ਸੰਗਤਾਂ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ ਚਲੀਆਂ ਗਈਆਂ। ਹੁਣ ਇੰਨੇ ਬੰਦੇ ਜਿਹੜੇ ਆਏ ਸਨ ਗੁਰੂ ਦੇ ਦਰਸ਼ਨ ਕਰਨ ਵਾਸਤੇ, ਦਾਤੂ ਦੇ ਮਨ ਵਿੱਚ ਸੀ ਕਿ ਬਹੁਤ ਵੱਡੀ ਭੇਟਾ ਚੜ੍ਹਨੀ ਹੈ, ਅੱਜ ਮਾਇਆ ਚੰਗੀ ਚੜੇਗੀ। ਪਰ ਜਦੋਂ ਸੰਗਤਾਂ ਨੇ ਚੜਾਇਆ ਕੁਝ ਨਹੀਂ, ਚੁੱਪ ਚਾਪ ਵਾਪਸ ਚਲੀਆਂ ਗਈਆਂ। ਇਹਨੂੰ ਬੜਾ ਚੜਿਆ ਜੀ ਗੁੱਸਾ, ਇਹਦੇ ਨਾਲਦਿਆਂ ਨੇ ਇਹਨੂੰ ਹੋਰ ਚੁੱਕਣਾ ਦੇ ਦਿੱਤੀ ਹੈ। ਇਹ ਹੰਕਾਰ ਵੱਸ ਖਡੂਰ ਸਾਹਿਬ ਤੋਂ ਚੱਲਿਆ, ਗੋਇੰਦਵਾਲ ਸਾਹਿਬ ਪਹੁੰਚ ਗਿਆ। ਭਰੇ ਦਰਬਾਰ ਦੇ ਅੰਦਰ ਆ ਕੇ ਸਤਿਗੁਰੂ ਅਮਰਦਾਸ ਜੀ ਦੇ ਇਹਨੇ ਲੱਤ ਮਾਰੀ ਹੈ। ਸਤਿਗੁਰੂ ਅਮਰਦਾਸ ਗੁਰੂ ਸਰੂਪ, ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਗੁਰੂ ਅਮਰਦਾਸ ਜੀ, ਹੰਕਾਰੇ ਹੋਏ ਦਾਤੂ ਨੇ ਇਹਨਾਂ ਦੇ ਮਾਰ ਦਿੱਤੀ ਹੈ ਜੀ ਲੱਤ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਭਾਈ ਇਸ ਦਾਤੂ ਦਾ ਉਹ ਪੈਰ ਫੜ ਲਿਆ, ਇੰਨੀ ਨਿਮਰਤਾ ਦੀ ਹੱਦ ਦਿਖਾਈ ਗੁਰੂ ਅਮਰਦਾਸ ਜੀ ਨੇ। ਚਰਨ ਇਹਦਾ ਪੈਰ ਫੜ ਕੇ ਸਤਿਗੁਰੂ ਜੀ ਬੋਲੇ ਨੇ ਕਿ ਦਾਤੂ ਜੀ ਤੁਹਾਡੇ ਸੱਟ ਤੇ ਨਹੀਂ ਲੱਗੀ, ਕਿਉਂਕਿ ਤੁਹਾਡੇ ਚਰਨ ਬੜੇ ਕੋਮਲ ਨੇ, ਆਪ ਜੀ ਗੁਰੂ ਸੁਪੁੱਤਰ ਹੋ, ਮੇਰਾ ਬਜ਼ੁਰਗ ਸਰੀਰ ਹੱਡੀਆਂ ਦੀ ਮੁੱਠ ਹੈ, ਤੁਹਾਡਾ ਪੈਰ ਮੇਰੇ ਸਰੀਰ ਉੱਤੇ ਲੱਗਾ, ਤੁਹਾਨੂੰ ਸੱਟ ਤੇ ਨਹੀਂ ਲੱਗੀ। ਗੁਰੂ ਕੇ ਸਿੱਖੋ, ਜਿਹੜਾ ਬੰਦਾ ਲੱਤ ਵੀ ਮਾਰਦਾ ਹੈ, ਨਿਮਰਤਾ ਦੀ ਹੱਦ ਦਿਖਾਈ ਸਤਿਗੁਰੂ ਅਮਰਦਾਸ ਜੀ ਨੇ, ਉਹਦਾ ਪੈਰ ਫੜ ਕੇ ਇਹ ਬਚਨ ਕੀਤੇ ਨੇ। ਆਹ ਦਾਤੂ ਹੰਕਾਰਿਆ ਹੋਇਆ ਗੱਦੀ ਉੱਤੇ ਬੈਠ ਗਿਆ, ਸਤਿਗੁਰੂ ਅਮਰਦਾਸ ਜੀ ਨੂੰ ਮਾਰ ਕੇ ਲੱਤ ਪਰੇ ਸੁੱਟ ਕੇ ਆਪ ਗੱਦੀ ਉੱਤੇ ਬੈਠ ਕੇ ਇਹ ਕੁਫਰ ਬੋਲਣ ਲੱਗਾ, ਇਹ ਝੂਠ ਬੋਲਣ ਲੱਗਾ। ਕਹਿੰਦਾ ਆ ਬੁੱਢਾ ਜਿਹੜਾ ਗੁਰਤਾ ਗੱਦੀ ਉੱਤੇ ਬੈਠਾ ਹੈ, ਇਹ ਗੁਰੂ ਨਹੀਂ, ਗੁਰੂ ਦਾ ਪੁੱਤ ਮੈਂ ਹਾਂ, ਇਸ ਕਰਕੇ ਸੱਚਾ ਗੁਰੂ ਮੈਨੂੰ ਸਮਝੋ, ਮੈਂ ਗੁਰੂ ਹਾਂ, ਇਹ ਤੇ ਸਾਡਾ ਨੌਕਰ ਹੈ, ਇਹ ਤੇ ਲੋਕਾਂ ਦੀਆਂ ਜੁੱਤੀਆਂ ਝਾੜਨ ਵਾਲਾ, ਅਸੀਂ ਸੇਵਾਦਾਰ ਰੱਖਿਆ ਸੀ ਤੇ ਧੋਖੇ ਨਾਲ ਗੁਰੂ ਬਣ ਕੇ ਬੈਠ ਗਿਆ। ਪਰ ਗੁਰੂ ਕੇ ਸਿੱਖੋ, ਆਹ ਇਹ ਬੇਸ਼ੱਕ ਝੂਠ ਤੇ ਬੋਲ ਰਿਹਾ, ਪਰ ਸੰਗਤ ਤੇ ਜਾਣਦੀ ਹੈ ਨਾ ਵੀ ਗੁਰੂ ਕੌਣ ਹੈ ਤੇ ਇਹ ਦਾਤੂ ਕੀ ਹੈ। ਸੰਗਤ ਇਹ ਗੱਦੀ ਉੱਤੇ ਬੈਠ ਗਿਆ, ਸੰਗਤ ਉੱਠਣੀ ਸ਼ੁਰੂ ਹੋ ਗਈ, ਇਹਦੇ ਬੋਲਦਿਆਂ ਬੋਲਦਿਆਂ ਸੰਗਤ ਵਿੱਚ ਇੱਕ ਵੀ ਸਿੱਖ ਨਾ ਰਿਹਾ, ਪੰਡਾਲ ਖਾਲੀ ਹੋ ਗਿਆ, ਇਹਨੂੰ ਹੋਰ ਬੜਾ ਗੁੱਸਾ ਚੜਿਆ। ਇੱਧਰ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਉਹ ਇੱਥੋਂ ਵੈਰਾਗ ਵਿੱਚ ਆ ਕੇ ਗੋਇੰਦਵਾਲ ਸਾਹਿਬ ਛੱਡਿਆ ਤੇ ਆਪਣੇ ਆਪਣਾ ਪਿੰਡ ਜਿਹੜਾ ਇਹਨਾਂ ਦਾ ਪਿੰਡ ਹੈ ਜੀ ਬਾਸਰ ਕੇ ਗਿੱਲਾਂ, ਉਸ ਇਲਾਕੇ ਵੱਲ ਨੂੰ ਚਲੇ ਗਏ। ਬਈ ਝਗੜਾ ਨਹੀਂ ਵਧਣਾ ਚਾਹੀਦਾ, ਗੁਰੂ ਨਾਨਕ ਦੇ ਘਰ ਦੇ ਅੰਦਰ ਬਹੁਤਾ ਝਗੜਾ ਨਾ ਵਧੇ, ਇਸ ਕਰਕੇ ਸਾਨੂੰ ਥੋੜੀ ਦੇਰ ਪਾਸੇ ਹੋ ਜਾਣਾ ਚਾਹੀਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗੋਇੰਦਵਾਲ ਤੋਂ ਬਿਨਾਂ ਕਿਸੇ ਨੂੰ ਦੱਸੇ, ਬਿਨਾਂ ਕਿਸੇ ਨੂੰ ਕੁਝ ਪੁੱਛੇ, ਬਿਨਾਂ ਵਿਚਾਰ ਕੀਤੇ ਇੱਥੋਂ ਇਕੱਲੇ ਹੀ ਨਿਕਲੇ। ਆਪਣੇ ਪਿੰਡ ਬਾਸਰ ਕੇ ਗਿੱਲਾਂ ਦੇ ਨਜ਼ਦੀਕ ਪਿੰਡ ਤੋਂ ਬਾਹਰ ਬਾਹਰ ਇੱਕ ਕੱਚਾ ਜਿਹਾ ਢੱਠਾ ਜਿਹਾ ਮਕਾਨ ਹੈ, ਕੋਠਾ ਹੈ, ਉਹਦੇ ਅੰਦਰ ਜਾ ਕੇ ਸਤਿਗੁਰੂ ਜੀ ਬੈਠੇ ਨੇ ਇਕਾਂਤ ਵਾਸ। ਕਿਸੇ ਨੂੰ ਕੁਝ ਨਹੀਂ ਪਤਾ ਕਿ ਸਤਿਗੁਰੂ ਜੀ ਕਿੱਥੇ ਨੇ। ਜਾ ਕੇ ਉਸ ਕੋਠੇ ਦੇ ਅੰਦਰ ਬੈਠੇ, ਅੰਦਰੋਂ ਦਰਵਾਜ਼ਾ ਕਰ ਲਿਆ ਬੰਦ ਤੇ ਬਾਹਰ ਇੱਕ ਪੱਤਰਾ ਲਿਖ ਕੇ ਲਾ ਦਿੱਤਾ ਕਿ ਜਿਹੜਾ ਬੰਦਾ ਇਸ ਮਕਾਨ ਦਾ ਬੂਹਾ ਖੋਲਣ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਗੁਰੂ ਕੇ ਸਿੱਖਾਂ ਨੇ ਸਾਡੀ ਭਾਲ ਤੇ ਕਰਨੀ ਕਰਨੀ ਹੈ ਤੇ ਭਾਲ ਕਰਦੇ ਸਿੱਖ ਇੱਥੋਂ ਤੱਕ ਵੀ ਜ਼ਰੂਰ ਪਹੁੰਚਣਗੇ। ਇਸ ਕਰਕੇ ਸਤਿਗੁਰੂ ਜੀ ਨੇ ਇਹ ਹਦਾਇਤ ਲਿਖ ਕੇ ਬਾਹਰ ਲਾ ਦਿੱਤੀ ਹੈ। ਕਵੀ ਸੰਤੋਖ ਸਿੰਘ ਜੀ ਦੇ ਸ਼ਬਦਾਂ ਦੇ ਅੰਦਰ, ਇਸ ਦਰ ਕੋ ਜੋ ਕਰੇ ਉਪਦੇਸ਼, ਇਸ ਦਰ ਜੋ ਨਰ ਕਰੇ ਉਪਾਸੇ ਉਪਾਰੇ, ਕਿਸੇ ਗੁਰ ਨਹਿ ਸਿੱਖ ਹਮਾਰੇ। ਮਤਲਬ ਕਿ ਇਸ ਦਰਵਾਜ਼ੇ ਨੂੰ ਜਿਹੜਾ ਬੰਦਾ ਖੋਲਣ ਦਾ ਯਤਨ ਕਰੇਗਾ, ਨਾ ਅਸੀਂ ਉਹਦੇ ਸਿੱਖ, ਨਾ ਅਸੀਂ ਉਹਦੇ ਗੁਰੂ ਰਹਾਂਗੇ, ਨਾ ਉਹ ਸਾਡਾ ਸਿੱਖ ਰਹੇਗਾ। ਪਰ ਗੁਰੂ ਕੇ ਸਿੱਖੋ, ਆਓ ਬਾਬਾ ਬੁੱਢਾ ਸਾਹਿਬ ਜੀ, ਉਹ ਵੀ ਸਤਿਗੁਰੂ ਜੀ ਦੀ ਭਾਲ ਵਿੱਚ ਨੇ। ਸੰਗਤ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਇਸ ਇਲਾਕੇ ਵੱਲ ਨੂੰ ਜਾਂਦੇ ਹੈ। ਜਦੋਂ ਪਤਾ ਲੱਗਾ ਕਿ ਸਤਿਗੁਰੂ ਜੀ ਇਸ ਕਮਰੇ ਵਿੱਚ ਨੇ, ਹੁਣ ਬਾਹਰ ਪਾਬੰਦੀ ਵੀ ਲੱਗੀ ਹੈ, ਇਸ ਦਰਵਾਜ਼ੇ ਨੂੰ ਕੋਈ ਖੋਲ ਨਹੀਂ ਸਕਦਾ, ਬਾਬਾ ਬੁੱਢਾ ਸਾਹਿਬ ਜੀ ਨੇ ਜੁਗਤੀ ਤੋਂ ਲਿਆ ਕੰਮ, ਉਹਨਾਂ ਨੇ ਇਸ ਕੋਠੇ ਦੀ ਪਿੱਛੋਂ ਕੰਧ ਪਾੜੀ ਹੈ, ਸੰਨ ਲਾਈ ਇਸ ਕੋਠੇ ਨੂੰ, ਇਸ ਮਕਾਨ ਨੂੰ। ਬਾਬਾ ਬੁੱਢਾ ਸਾਹਿਬ ਜੀ ਅੰਦਰ ਜਾਂਦੇ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਨੂੰ ਇਹ ਟੋਕਣ ਦਾ ਯਤਨ ਕਰਦੇ ਹੈ ਕਿ ਤੁਸੀਂ ਹੁਕਮ ਅਦੁੱਲ ਕੀਤੀ ਹੈ, ਪਰ ਬਾਬਾ ਬੁੱਢਾ ਸਾਹਿਬ ਜੀ ਜੁਗਤ ਨੂੰ ਜਾਣਦੇ ਨੇ। ਉਹ ਕਹਿੰਦੇ, ਸਤਿਗੁਰੂ ਜੀ ਆਪ ਜੀ ਨੇ ਤੇ ਦਰਵਾਜ਼ਾ ਖੋਲਣ ਤੇ ਪਾਬੰਦੀ ਲਾਈ ਹੈ, ਪਰ ਮੈਂ ਤੇ ਪਿੱਛੋਂ ਦੀ ਆਇਆ, ਮੈਂ ਕੋਈ ਦਰਵਾਜ਼ਾ ਥੋੜੀ ਖੋਲਿਆ। ਆਹ ਗੁਰੂ ਕੇ ਸਿੱਖੋ, ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ, ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸੰਗਤ ਦੇ ਨਾਲ ਜਾ ਕੇ ਉਸ ਕਮਰੇ ਵਿੱਚੋਂ, ਬੰਦ ਪਏ ਮਕਾਨ ਵਿੱਚੋਂ ਪ੍ਰਗਟ ਕਿਵੇਂ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਝਗੜਾ ਨਾ ਵਧੇ ਇਸ ਕਰਕੇ ਉਸ ਮਕਾਨ ਵਿੱਚ ਜਾ ਕੇ ਕਿਵੇਂ ਬੈਠੇ ਨੇ, ਆਹ ਉਹ ਸਾਰਾ ਪ੍ਰਕਰਨ ਇੰਜ ਸਰਵਣ ਕਰਿਓ।
1: ਸਾਧੂ ਸੰਗਤਾਂ ਦੇ ਵੱਲ ਹੋ ਗਈਆਂ

0: ਹਜ਼ੂਰ ਦੀਆਂ
1: ਹਰੀ ਰਾਮ ਇੱਕ ਲੋਕਾਂ ਨੂੰ ਪੜਤਾਵੇ ਸਪਾ ਹਰੀ ਰਾਮ ਇੱਕ

ਧਰਮਪ੍ਰਿਸ਼ਟ ਹੋ ਰਿਹਾ ਵਰਨ ਵੰਡ ਸਭ ਜਾਂਦੀ ਰਹੀ ਧਰਮਪ੍ਰਿਸ਼ਟ ਹੋ

ਚੋਰੀ ਕੰਧ ਟਪਾ ਕੇ ਤੇ ਟੁੱਟੀ ਲਾਤੀ ਉਸ ਦੀ, ਟੁੱਟੀ ਲਾਤੀ ਉਸ ਦੀ, ਉਗੜ ਗਏ ਸਭ ਦਾਵੇ, ਟੁੱਟੀ ਲਾਤੀ ਉਸ ਦੀ, ਉਗੜ ਗਏ ਸਭ

0: ਇਸ ਤਪੇ ਦਾ ਪਾਜ ਸਤਿਗੁਰੂ ਜੀ ਨੇ ਆਪਣੇ ਤਰੀਕੇ ਨਾਲ ਉਗੇੜਿਆ, ਲੋਕਾਂ ਨੂੰ ਇਹਦੀ ਸੱਚਾਈ ਦਾ ਲੱਗਾ ਪਤਾ ਤੇ ਪਾਤਸ਼ਾਹ ਜੀ ਨੇ ਐਸੇ ਤਪੇ ਦੇ ਜਿਹੜੇ ਹਾਲ ਨੇ ਉਹ ਰਾਮਕਲੀ ਕੀ ਵਾਰ ਦੇ ਅੰਦਰ ਸਤਿਗੁਰੂ ਅਮਰਦਾਸ ਜੀ ਨੇ ਆਪ ਵੀ ਲਿਖੇ ਤੇ ਚੌਥੇ ਸਤਿਗੁਰੂ ਜੀ ਨੇ ਅੱਗੇ ਜਾ ਕੇ ਬੜੇ ਵਿਸਥਾਰ ਦੇ ਨਾਲ ਇਸ ਤਪੇ ਦਾ ਹਾਲ ਜਿਹੜਾ ਉਹ ਪਾਵਨ ਬਾਣੀ ਦੇ ਅੰਦਰ ਲਿਖਿਆ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਮਨ ਕਾ ਝੂਠਾ ਝੂਠ ਕਮਾਵੈ, ਮਾਇਆ ਨੂੰ ਫਿਰੈ ਤਪਾ ਸਦਾਵੈ। ਇਸ ਲੰਬੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਇਹ ਸਮਝਾਉਣਾ ਕੀਤਾ ਕਿ ਸੋ ਤਪਾ ਜੇ ਇਹ ਤਪ ਘਾਲੈ, ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੈ, ਸਤਿਗੁਰੂ ਕੀ ਸੇਵਾ ਇਹ ਤਪ ਪ੍ਰਵਾਨ, ਨਾਨਕ ਸੋ ਤਪਾ ਦਰਗੈ ਪ੍ਰਵਾਨ। ਤਪਾ ਕੌਣ ਹੁੰਦਾ ਜੋ ਆਗਿਆ ਨੂੰ ਮੰਨਣ ਵਾਲਾ ਤਪ ਕਰੇ, ਹੁਕਮ ਵਿੱਚ ਰਹਿਣ ਵਾਲਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮੀ ਬੰਦਾ ਬਣ ਕੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰੇ। ਮਨ ਕਾ ਝੂਠਾ ਝੂਠ ਕਮਾਵੈ ਤੇ ਇਸ ਤਪੇ ਵਰਗੇ ਬੰਦੇ ਜਿਹੜੇ ਮਨ ਅੰਦਰੋਂ ਤੇ ਝੂਠੇ ਹੁੰਦੇ ਨੇ, ਦੁਨੀਆਂ ਦੇ ਅੰਦਰ ਝੂਠ ਹੀ ਕਮਾਉਂਦੇ ਨੇ, ਮਾਇਆ ਨੂੰ ਫਿਰੈ ਤਪਾ ਸਦਾਵੈ। ਸੋ ਐਸੇ ਤਪੇ ਵਰਗੇ ਬੰਦੇ ਇਹ ਨਾ ਤੇ ਤਪਸਵੀ ਹੁੰਦੇ ਹੈ, ਨਾ ਇਹ ਤਪੀਏ ਹੁੰਦੇ ਹੈ, ਨਾ ਇਹ ਰੱਬ ਦੇ ਭਗਤ ਹੁੰਦੇ ਹੈ। ਇਸ ਤੋਂ ਬਾਅਦ ਇਹ ਇੱਕ ਐਸਾ ਕੋਈ ਇਹਨੇ ਕਰਮ ਕੀਤਾ, ਕੁਕਰਮ ਕੀਤਾ, ਇਹ ਰੰਗੇ ਹੱਥੀ ਫੜਿਆ ਗਿਆ, ਲੋਕਾਂ ਨੇ ਇਸ ਤਪੇ ਨੂੰ ਆਪੇ ਹੀ ਕੁੱਟ ਕੁੱਟ ਕੇ ਮਾਰ ਦਿੱਤਾ। ਸੋ ਜਿਹੜਾ ਜਿਹੜਾ ਵੀ ਬੰਦਾ ਸਮੇਂ ਸਮੇਂ ਉੱਤੇ ਗੁਰੂ ਨਾਨਕ ਦੇ ਘਰ ਦੇ ਨਾਲ ਚਾਹੇ ਉਹ ਹਮਲਾਵਰ ਬਣ ਕੇ ਆਉਂਦਾ ਰਿਹਾ ਤੇ ਚਾਹੇ ਇਸ ਤਰੀਕੇ ਨਾਲ ਟਕਰਾਉਂਦਾ ਰਿਹਾ, ਗੁਰੂ ਨੇ ਉਸ ਅਕਾਲ ਪੁਰਖ ਨੇ ਉਹਦਾ ਨਾਸ਼, ਉਹਦਾ ਅੰਤ ਵੀ ਆਪਣੇ ਤਰੀਕੇ ਨਾਲ ਕੀਤਾ। ਤੇ ਗੁਰੂ ਕੇ ਸਿੱਖੋ, ਇਸ ਤਪੇ ਦੀ ਤਕਲੀਫ ਕੀ ਸੀ? ਕੇਵਲ ਇਹੀ ਸੀ ਬਈ ਗੁਰੂ ਦੇ ਘਰ ਦੇ ਅੰਦਰ ਰੌਣਕ ਲੱਗ ਰਹੀ ਹੈ ਤੇ ਮੇਰੇ ਡੇਰੇ ਦੀ ਭੇਟਾ ਘਟ ਰਹੀ ਹੈ। ਇਸੇ ਕਰਕੇ ਇਹਨਾਂ ਨੇ ਬਾਅਦ ਵਿੱਚ ਇਹਦੇ ਨਾਲ ਕੁਝ ਹੋਰ ਬੰਦੇ ਰਲੇ, ਇਹਨਾਂ ਨੇ ਬਾਦਸ਼ਾਹ ਅਕਬਰ ਨੂੰ ਵੀ ਸ਼ਿਕਾਇਤ ਕੀਤੀ ਹੈ ਕਿ ਬਾਦਸ਼ਾਹ ਸਲਾਮਤ ਆ ਜਿਹੜਾ ਤੀਜੇ ਗੁਰੂ ਦਾ ਆਪਣੇ ਨਾਮ ਲਕਬ ਲਾ ਕੇ ਅਮਰਦਾਸ ਨਾਮ ਦਾ ਬੰਦਾ ਗੋਇੰਦਵਾਲ ਬੈਠਾ ਹੈ ਨਾ, ਇਹ ਆਪਣੇ ਦੋਹਾਂ ਧਰਮਾਂ ਦਾ ਨੁਕਸਾਨ ਕਰ ਰਿਹਾ। ਇਹ ਕੁਰਾਨ ਨੂੰ ਵੀ ਨਹੀਂ ਕਬੂਲ ਕਰਦਾ ਤੇ ਸਾਡੇ ਹਿੰਦੂ ਧਰਮ ਦੀਆਂ ਵੀ ਭੱਜੀਆਂ ਉਡਾ ਰਿਹਾ, ਵਰਣ ਵੰਡ ਨੂੰ ਸਾਡੇ ਨੂੰ ਬੜੀ ਭਾਰੀ ਸੱਟ ਮਾਰੀ ਹੈ। ਸਾਡੇ ਦੇਵਤਿਆਂ ਦੀ ਪਾਈ ਹੋਈ ਵਰਣ ਵੰਡ, ਬ੍ਰਾਹਮਣ ਸਭ ਤੋਂ ਉੱਚਾ ਸੀ, ਖੱਤਰੀ ਦਾ ਦੂਸਰਾ ਨੰਬਰ ਹੈ, ਵੈਸ਼ ਦਾ ਤੀਸਰਾ ਨੰਬਰ ਹੈ, ਸ਼ੂਦਰ ਵਿਚਾਰੇ ਦਾ ਕੋਈ ਨੰਬਰ ਹੀ ਨਹੀਂ ਸੀ ਧਾਰਮਿਕ ਥਾਵਾਂ ਦੇ ਅੰਦਰ। ਜਿਹੜਾ ਸ਼ੂਦਰ ਮੰਦਰਾਂ ਵਿੱਚ ਅਸੀਂ ਵੜਨ ਨਹੀਂ ਦਿੰਦੇ, ਇਹ ਉਹਨੂੰ ਸਾਡੇ ਬਰਾਬਰ ਬਿਠਾਉਂਦਾ ਹੈ, ਬਰਾਬਰ ਲੰਗਰ ਉਹ ਇੱਥੇ ਸੇਵਾ ਕਰਦੇ ਹੈ, ਬਰਾਬਰ ਉਹ ਇਹਦੇ ਲੰਗਰ ਵਿੱਚ ਬੈਠ ਕੇ ਪੰਗਤਾਂ ਵਿੱਚ ਰੋਟੀਆਂ ਖਾਂਦੇ ਹੈ ਤੇ ਬਰਾਬਰ ਇਹਦੀ ਬੋਲੀ ਵਿੱਚ ਨਹਾਉਂਦੇ ਵੀ ਹੈ। ਇਸ ਕਰਕੇ ਇਹਨੇ ਸਾਡੀ ਵਰਣ ਵੰਡ ਨੂੰ ਬੜੀ ਭਾਰੀ ਸੱਟ ਮਾਰੀ ਹੈ, ਇਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਬਾਦਸ਼ਾਹ ਅਕਬਰ ਬੜਾ ਉਧਾਰ ਚਿੱਤ, ਬੜੇ ਵੱਡੇ ਦਿਲ ਵਾਲਾ ਤੇ ਸਾਰੇ ਮਜ਼ਹਬਾਂ ਦਾ ਸਤਿਕਾਰ ਕਰਨ ਵਾਲਾ ਮੁਗਲਾਂ ਵਿੱਚੋਂ ਇੱਕੋ ਇੱਕ ਬਾਦਸ਼ਾਹ ਅਕਬਰ ਹੋਇਆ। ਉਹਨੇ ਆਪਣੇ ਤਰੀਕੇ ਦੇ ਨਾਲ ਤਫਤੀਸ਼ ਕਰਨ ਵਾਸਤੇ ਇਹਨੇ ਹੁਕਮ ਬੰਦੇ ਭੇਜੇ ਨੇ ਗੋਇੰਦਵਾਲ ਸਾਹਿਬ, ਸਤਿਗੁਰੂ ਅਮਰਦਾਸ ਜੀ ਨੂੰ ਇਹਨੇ ਬੁਲਾਇਆ ਆਪਣੇ ਕੋਲ, ਸੁਨੇਹਾ ਭੇਜਿਆ ਕਿ ਗੁਰੂ ਅਮਰਦਾਸ ਜੀ ਚੱਲ ਕੇ ਆਉਣ ਸਾਡੇ ਕੋਲ। ਪਰ ਸਤਿਗੁਰੂ ਜੀ ਆਪ ਨਹੀਂ ਗਏ, ਭਾਈ ਜੇਠਾ ਜੀ ਨੂੰ ਭੇਜਿਆ। ਭਾਈ ਜੇਠਾ ਜੀ ਨੇ ਜਾ ਕੇ ਅਕਬਰ ਦੀ ਕਚਹਿਰੀ ਦੇ ਅੰਦਰ ਉਹਦੀ ਬੜੇ ਵਧੀਆ ਤਰੀਕੇ ਨਾਲ ਤਸੱਲੀ ਕਰਵਾਈ ਹੈ, ਬਾਣੀ ਸੁਣਾਈ ਹੈ, ਉਹਨੂੰ ਪੜ੍ਹ ਕੇ ਗੁਰੂ ਦੇ ਸਿਧਾਂਤ ਦੱਸੇ ਨੇ ਪੜ੍ਹ ਕੇ ਕਿ ਗੁਰੂ ਕਿਸੇ ਦਾ ਵਿਰੋਧੀ ਨਹੀਂ, ਇੱਥੇ ਇਸਲਾਮ ਦੀ ਤੇ ਸਾਰੇ ਮਜ਼ਹਬਾਂ ਦੀ ਇੱਕੋ ਜਿਹੀ ਕਦਰ ਹੈ, ਇਹ ਮਨੁੱਖਤਾਵਾਦੀ ਧਰਮ ਹੈ, ਬਰਾਬਰਤਾ ਦੀ ਗੱਲ ਕਰਦਾ ਹੈ। ਬਾਦਸ਼ਾਹ ਅਕਬਰ ਬੜਾ ਖੁਸ਼ ਹੋਇਆ, ਭਾਈ ਜੇਠਾ ਜੀ ਉਹਦੀ ਤਸੱਲੀ ਕਰਵਾ ਕੇ ਵਾਪਸ ਆਉਂਦੇ ਹੈ। ਤਾਂ ਗੁਰੂ ਕੇ ਸਿੱਖੋ, ਇਸੇ ਤਰ੍ਹਾਂ ਇਹ ਵਿਰੋਧੀ ਲੋਕ ਜਿਹੜੇ ਹੋਰ ਬੜੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਜਿਹੜੇ ਵਰਤਮਾਨ ਦੇ ਅੰਦਰ ਤੁਹਾਡੇ ਪੰਜਾਬ ਦੀ ਧਰਤੀ ਉੱਤੇ ਗੁਰੂ ਬਣ ਕੇ ਬੈਠੇ ਬੰਦੇ ਨੇ, ਚਾਹੇ ਉਹਨਾਂ ਦੇ ਨਾਮ ਦੇ ਪਿੱਛੇ ਨਾਮ ਧਾਰੀਏ ਲੱਗਿਆ ਹੋਵੇ, ਚਾਹੇ ਉਹ ਕੋਈ ਰਾਧੇ ਸਵਾਮੀ ਹੋਣ, ਚਾਹੇ ਨਰਕ ਧਾਰੀਏ ਹੋਣ, ਚਾਹੇ ਕੋਈ ਨੂਰ ਮੈਲੀਆ ਹੋਵੇ, ਚਾਹੇ ਕੋਈ ਸਰਸੇ ਵਾਲਾ ਹੋਵੇ, ਚਾਹੇ ਕੋਈ ਆ ਤਰਨ ਤਾਰਨ ਸਾਹਿਬ ਪਖੰਡੀ ਸੁਲਾ ਕੁਲੀਏ ਬੈਠੇ ਹੈ, ਬਟਾਲੇ ਦਰਸ਼ਨ ਦਾਸੀਏ ਬੈਠੇ ਹੈ, ਇਹ ਜਿੰਨੀਆਂ ਵੀ ਦੁਕਾਨਾਂ ਵਾਲੇ ਨੇ ਜੀ, ਇਹ ਉਸੇ ਸੋਚ ਵਿੱਚੋਂ ਪ੍ਰਗਟ ਹੋਏ ਹੈ। ਇਹ ਦਾਤੂ ਦੇ ਪੁੱਤ ਨੇ, ਇਹਨਾਂ ਨੇ ਉਦੋਂ ਤੇ ਯਤਨ ਕੀਤੇ ਵੀ ਗੁਰੂ ਦੀ ਗੱਦੀ ਉੱਤੇ ਕਬਜ਼ਾ ਹੀ ਕਰ ਲਈਏ, ਪਰ ਜਦੋਂ ਕਬਜ਼ਾ ਨਾ ਹੋਇਆ ਤੇ ਅਲੱਗ ਦੁਕਾਨਾਂ ਪਾ ਕੇ ਬੈਠ ਗਏ। ਸੋ ਉਦੋਂ ਤੋਂ ਇਹਨਾਂ ਦੀ ਜਿਹੜੀ ਤਰੱਕੀ ਹੁੰਦੀ ਹੁੰਦੀ ਹੁੰਦੀ ਹੁੰਦੀ ਅੱਜ ਇਸ ਮੁਕਾਮ ਉੱਤੇ ਪੁੱਜੇ ਹੈ ਤੇ ਇਹ ਸਾਰੇ ਦੀ ਕੋਸ਼ਿਸ਼ਾਂ ਉਦੋਂ ਦੀਆਂ ਵਿੱਚ ਹੀ ਲੱਗੇ ਸਨ। ਇਹਨਾਂ ਨੇ ਗੁਰੂ ਘਰ ਦੀ ਸਾਂਝੀਵਾਲਤਾ, ਗੁਰੂ ਘਰ ਦੀ ਬਰਾਬਰਤਾ, ਗੁਰੂ ਘਰ ਦਾ ਮਹਾਨ ਸਿਧਾਂਤ, ਗੁਰੂ ਘਰ ਦੀ ਜਿਹੜੀ ਸਾਰੀ ਮਨੁੱਖਤਾ ਦੀ ਗੱਲ ਕਰਨ ਵਾਲਾ ਦੀ ਫਲਾਸਫੀ ਸੀ, ਫਲਸਫਾ ਸੀ, ਉਹਦੇ ਇਹ ਵਿਰੋਧੀ ਰਹੇ ਨੇ। ਕਿਉਂਕਿ ਜਿਵੇਂ ਜਿਵੇਂ ਗੁਰੂ ਨਾਨਕ ਦੇ ਮਤ ਦਾ ਸੱਚ ਦੁਨੀਆਂ ਵਿੱਚ ਪ੍ਰਚਾਰਿਆ ਜਾ ਰਿਹਾ ਸੀ, ਇਹਨਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਸਨ। ਇਸ ਕਰਕੇ ਇਹ ਕਦੀ ਤਪਿਆਂ ਦੇ ਰੂਪ ਵਿੱਚ ਵਿਰੋਧ ਕਰਦੇ ਹੈ, ਅੱਗੇ ਜਾ ਕੇ ਕਦੇ ਉਦਾਸੀਆਂ ਦੇ ਰੂਪ ਵਿੱਚ ਵਿਰੋਧ ਕਰਦੇ ਹੈ। ਸੋ ਇਹ ਜਿਹੜਾ ਵਿਰੋਧ ਸੀ ਉਹ ਗੁਰੂ ਨਾਨਕ ਦੇ ਦਰ ਘਰ ਦੇ ਨਾਲ ਨਾਲ ਹੀ ਚੱਲਦਾ ਰਿਹਾ, ਪਰ ਗੁਰੂ ਕੇ ਸਿੱਖੋ ਗੁਰੂ ਨਾਨਕ ਦੇ ਘਰ ਦੀ ਸੱਚਾਈ ਇਹਨਾਂ ਕੋਲੋਂ ਕਦੇ ਵੀ ਦੱਬ ਨਹੀਂ ਸਕੀ, ਇਹਨਾਂ ਕੋਲੋਂ ਕਦੇ ਵੀ ਇਹ ਮਿਟਾਈ ਨਾ ਜਾ ਸਕੀ। ਤੇ ਅੱਜ ਵੀ ਇਹਨਾਂ ਨੂੰ ਕੌਣ ਪੁੱਛਦਾ ਜੀ, ਜਿੰਨੇ ਕੁ ਲੋਕ ਉਹਨਾਂ ਦੇ ਡੇਰਿਆਂ ਤੇ ਜਾਂਦੇ ਨੇ ਉਹੀ ਉਹਨਾਂ ਨੂੰ ਜਾਣਦੇ ਆ, ਬਾਕੀ ਇਹਨਾਂ ਨੂੰ ਕੌਣ ਜਾਣਦਾ। ਪਰ ਗੁਰੂ ਨਾਨਕ ਦੇ ਘਰ ਦੀ ਗੱਲ ਅੱਜ ਦੁਨੀਆਂ ਵਿੱਚ ਹੈ ਤੇ ਕੈਨੇਡਾ ਦੀ ਧਰਤੀ ਉੱਤੇ ਤੇ ਇਹਨਾਂ ਸਤਿਕਾਰ ਮਿਲਿਆ। ਤੁਹਾਡੀ ਨਵੀਂ ਬਣੀ ਸਰਕਾਰ ਦਾ ਪ੍ਰਧਾਨ ਮੰਤਰੀ ਟਰੂਡੋ ਜੀ ਬੜੇ ਸਤਿਕਾਰ ਯੋਗ ਨੇ। ਇੰਨਾ ਵੱਡਾ ਮਾਣ ਕੈਨੇਡਾ ਦੀ ਧਰਤੀ ਤੇ ਅੱਜ ਗੁਰੂ ਪੰਥ ਨੂੰ ਮਿਲਿਆ ਕਿ ਗੁਰੂ ਕੇ ਸਿੱਖੋ ਉਹਨਾਂ ਦੇ ਝੰਡੇ ਦੇ ਬਰਾਬਰ ਤੁਹਾਡੇ ਪੰਥ ਦਾ ਝੰਡਾ ਚੁਲਾਇਆ ਗਿਆ। ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਕੇਵਲ ਸਤਿਗੁਰੂ ਜੀ ਨੂੰ ਜਾ ਕੇ ਮੱਥਾ ਹੀ ਨਹੀਂ ਟੇਕਦਾ, ਉਹ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਮਾਣ ਪ੍ਰਾਪਤ ਕਰਦਾ। ਤੇ ਜਿਹੜੇ ਬਾਬੇ ਦੇ ਪੰਥ ਨੂੰ ਅੱਜ ਦੁਨੀਆਂ ਵਿੱਚ ਇੰਨਾ ਸਤਿਕਾਰ, ਇੰਨਾ ਮਾਣ ਮਿਲ ਰਿਹਾ ਤੇ ਇਹ ਢੌਂਗੀ ਲੋਕ ਪੰਜਾਬ ਦੇ ਵਿੱਚ ਡੇਰੇ ਖੋਲ ਕੇ ਬੈਠੇ ਹੈ ਕਿ ਗੁਰੂ ਅਸੀਂ ਹੋ ਸਕਦੇ ਹਾਂ, ਸਤਿਗੁਰੂ ਗ੍ਰੰਥ ਸਾਹਿਬ ਜੀ ਗੁਰੂ ਹੋ ਨਹੀਂ ਸਕਦੇ। ਸੋ ਗੁਰੂ ਕੇ ਸਿੱਖੋ ਇਹ ਜਿਹੜੇ ਦੰਭੀ ਪਖੰਡੀ ਦੇ ਧਾਰੀ ਸਾਧ ਬਾਬੇ, ਇਹ ਗੁਰੂ ਬਣਨ ਵਾਲੇ ਅਖੌਤੀ ਬੰਦੇ, ਇਹ ਬਾਬੇ ਦੇ ਨਾਲ ਨਾਲ ਹੀ ਚੱਲੇ ਆ ਰਹੇ ਨੇ, ਬਾਬੇ ਦੇ ਪੰਥ ਦੇ ਨਾਲ ਨਾਲ ਹੀ ਚੱਲੇ ਆ ਰਹੇ ਨੇ। ਜ਼ਰੂਰਤ ਹੈ ਸਿੱਖ ਅਖਵਾਉਣ ਵਾਲੇ ਇਹਨਾਂ ਤੋਂ ਸੁਚੇਤ ਹੋਣ। ਸੋ ਗੁਰੂ ਕੇ ਸਿੱਖੋ ਆਓ, ਸਮਾਪਤੀ ਦਾ ਸਮਾਂ ਹੋ ਗਿਆ, ਇਸ ਤੋਂ ਅਗਲੀਆਂ ਗੱਲਾਂ ਕੱਲ ਸ਼ਾਮ ਦੇ ਦੀਵਾਨ ਵਿੱਚ ਕਰਾਂਗੇ। ਦਿਨ ਦੇ ਦੀਵਾਨ ਦੇ ਅੰਦਰ ਕੋਈ ਬੀਰ ਰਸ ਭਰਿਆ ਪ੍ਰਸੰਗ ਹੋਰ ਆਪਾਂ ਆਰੰਭ ਕਰਾਂਗੇ। ਸੋ ਗਲਤੀਆਂ ਭੁੱਲਾਂ ਦੀ ਖਿਮਾ ਜੀ, ਇੰਨੀ ਕੁ ਸੇਵਾ ਕਬੂਲਿਓ। ਹੁਣ ਫਤਿਹ ਤੋਂ ਬਾਅਦ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਣੇ ਹੈ। ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਇੱਥੇ ਰੁਕਣਾ ਹੋਏਗਾ। ਦੋ ਕੁਸ਼ਚਨ ਖੜੇ ਹੋ ਗਏ, ਦੋ ਸਵਾਲ ਪੈਦਾ ਹੋ ਗਏ। ਇੱਕ ਤਾਂ ਇਹ ਫੈਸਲਾ ਕਰਨਾ ਹੋਏਗਾ ਕਿ ਅੰਮ੍ਰਿਤ ਇੱਕ ਹੈ ਦੂਜਾ ਇਹ ਫੈਸਲਾ ਕਰਨਾ ਹੋਏਗਾ ਘਰ ਅੰਮ੍ਰਿਤ ਘਟ ਮਾਹੀ ਜੀਓ ਨਾਨਕ ਅੰਮ੍ਰਿਤ ਮਨੇ ਮਾਹੀ ਅੰਦਰ ਹੀ ਹੈ ਬੜੇ ਜ਼ਰੂਰੀ ਸਵਾਲ ਨੇ ਮੈਂ ਤੈਨੂੰ ਦੱਸਾਂ ਜਿਸ ਦੇ ਛਕਣ ਛਕਾਣ ਦੀਆਂ ਗੱਲਾਂ ਕਰਨੇ ਆ ਤੇ ਕਰਦੇ ਆ ਰਹੇ ਆ ਜਿਹੜਾ ਮੁਕੱਦਸ ਦਿਹਾੜਾ ਬਿਲਕੁਲ ਨਜ਼ਦੀਕ ਆ ਗਿਆ ਜੋ ਕੁਛ ਅਸੀਂ ਕਰਨਾ ਕਮ ਸੇ ਕਮ ਉਹਦੇ ਪ੍ਰਤੀ ਜਾਣ ਲਈ ਅਣਜਾਣੇ ਨੇ ਮੈਂ ਕਹਿੰਦਾ ਅੱਜ ਅਸੀਂ ਜਾਣ ਲਈਏ ਅੰਮ੍ਰਿਤ ਕੀ ਇਹਨਾਂ ਦੋ ਸਵਾਲਾਂ ਦੇ ਜਵਾਬ ਵਿੱਚੋਂ ਅੰਮ੍ਰਿਤ ਦੀ ਸੰਪੂਰਨ ਪਰਿਭਾਸ਼ਾ ਹੋ ਸਕਦਾ ਹੈ ਸਾਡੇ ਨਜ਼ਰੀ ਪੈਦਾ ਹੈ। ਪਹਿਲਾ ਸਵਾਲ ਹੈ ਕਿ ਅੰਮ੍ਰਿਤ ਇੱਕ ਹੈ ਜੇ ਇੱਕ ਹੈ ਤਾਂ ਉਹ ਕਿਹੜਾ ਹੈ, ਦੂਜਾ ਅੰਮ੍ਰਿਤ ਮਨ ਵਿੱਚ ਹੀ ਹੈ ਤਾਂ ਫਿਰ ਜਿਹੜਾ ਬਾਹਰੋਂ ਖੰਡੇ ਦਾ ਅੰਮ੍ਰਿਤ ਛਕਣਾ ਇਹ ਕੀ ਹੈ। ਨੈਨਕ ਅੰਮ੍ਰਿਤ ਮਨੇ ਮਾਏ ਅੰਦਰ ਹੀ ਹੈ, ਬਾਹਰ ਢੂੰਡੇ ਤੋਂ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘੱਟ ਮਾਹੀ ਜੀ ਅੰਦਰ ਹੀ। ਮੈਂ ਹੈਰਾਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਇਹ ਆਖਿਆ ਗਿਆ ਕਿ ਅੰਮ੍ਰਿਤ ਇੱਕੋ ਹੈ ਉੱਥੇ ਇਸੇ ਅੰਮ੍ਰਿਤ ਦੀਆਂ ਤਿੰਨ ਚਾਰ ਕਿਸਮਾਂ ਦਾ ਵੱਖ ਵੱਖ ਨਾਂ ਵੀ ਲੈ ਦਿੱਤਾ ਗਿਆ। ਬਾਣੀ ਨੇ ਸ਼ਬਦ ਨੂੰ ਵੀ ਅੰਮ੍ਰਿਤ ਆਖਿਆ, ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕ ਤਾਂ ਕੀ ਪਰਮ ਗਤ ਹੋਏ, ਸ਼ਬਦ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਬਾਣੀ ਅੰਮ੍ਰਿਤ ਹੈ, ਸ਼ਬਦ ਵੀ ਅੰਮ੍ਰਿਤ ਹੈ। ਤਿੰਨ ਚਾਰ ਕਿਸਮਾਂ ਤਾਂ ਬਾਣੀ ਵਿੱਚ ਹੀ ਆਖ ਦਿੱਤੀਆਂ ਗਈਆਂ, ਸ਼ਬਦ ਵੀ ਅੰਮ੍ਰਿਤ ਹੈ, ਨਾਮ ਵੀ ਅੰਮ੍ਰਿਤ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ ਨਾਮ ਵੀ ਅੰਮ੍ਰਿਤ। ਇੱਕ ਬਸ ਨਹੀਂ ਵਿੱਚ ਵੀ ਅੰਮ੍ਰਿਤ ਹੈ, ਵਿੱਚ ਵੀ ਅੰਮ੍ਰਿਤ ਹੈ। ਅੰਮ੍ਰਿਤ ਵਿੱਚ ਨਿਮਕ ਪ੍ਰਭ ਜੀਵਨ ਸਰਬ ਰੰਗ ਦਾ ਸਮਾਣਾ,

ਚਰਨੇ ਸਰਨੀ ਦਾਸੇ ਦਾਸੀ ਮਨ ਮੌਲੇ ਤਨ ਹਰਿਆ। ਇੱਕ ਨਿਮਕ ਭਰ ਜਿਵੇਂ ਇੱਕ ਬੂੰਦ ਅੰਮ੍ਰਿਤ ਦੀ ਇਨਕਲਾਬ ਲਿਆਉਂਦੀ ਹੈ, ਐਵੇਂ ਇੱਕ ਨਿਮਕ ਭਰ ਦੀ ਤੇਰੀ ਦ੍ਰਿਸ਼ਟ ਵੀ ਇੱਕ ਅੰਮ੍ਰਿਤ ਹੈ। ਅੰਮ੍ਰਿਤ ਦ੍ਰਿਸ਼ਟ ਨਿਮਕ ਪ੍ਰਭ ਜੀਵਾ ਹੈ ਪ੍ਰਭੂ, ਜੇ ਤੂੰ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਇੱਕ ਵਾਰ ਨਿਗਾਹ ਕਰ ਲੈ, ਇੱਕ ਪਲ ਇੱਕ ਨਿਮਕ ਮੇਰੇ ਵੱਲ ਦੇਖ ਲੈ, ਮੈਨੂੰ ਜੀਵਨ ਮਿਲ ਜਾਏ। ਤੇ ਅੰਮ੍ਰਿਤ ਦੀ ਪਰਿਭਾਸ਼ਾ ਕੀ ਹੈ? ਜੀਵਨ ਹੈ ਵੀ ਟੋਪਿਕ ਇਸ ਅੰਮ੍ਰਿਤ ਜੀਵਨ ਦਿੰਦਾ। ਤੇ ਗੁਰੂ ਕਹਿੰਦੇ ਮੈਨੂੰ ਤੇਰੀ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਦਿਸਦਾ। ਜਦੋਂ ਤੂੰ ਇੱਕ ਨਿਮਕ ਭਰ ਮੈਨੂੰ ਦ੍ਰਿਸ਼ਟ ਕਰਕੇ ਦੇਖ ਲੈ ਤੇ ਮੈਨੂੰ ਜੀਵਨ ਮਿਲ ਜਾਂਦਾ। ਤੇ ਜੀਵਨ ਵੀ ਕੋਈ ਸਧਾਰਨ ਨਹੀਂ, ਦੁਨੀਆ ਦਾਰਾਂ ਵਰਗਾ ਉਹ ਜੀਵਨ ਨਹੀਂ ਜਿੰਦੇ ਵਿੱਚ ਕਦੀ ਕਲਪਨਾ ਹੋਵੇ, ਕਦੀ ਚਿੰਤਾ ਹੋਵੇ, ਕਦੀ ਦੁੱਖ ਹੋਣ, ਕਦੀ ਸੋਗ ਹੋਣ, ਨਹੀਂ ਬਿਲਕੁਲ ਨਹੀਂ। ਮੌਲੀ ਮੰਤਨ ਹੋਏ ਹਰਿਆ ਹਰਿਆ ਇੱਕ ਬੂੰਦ ਜਿਨ ਪਾਈ ਤੇ ਇਹਦੇ ਵੀ ਆਖਿਆ ਚਰਨੇ ਸਰਨੀ ਦਾਸੇ ਦਾਸੀ ਮਨ ਮੌਲੇ ਤਨ ਹਰਿਆ। ਤੇ ਅੰਮ੍ਰਿਤ ਵਿੱਚ ਵੀ ਬਿਲਕੁਲ ਉਹ ਆਦਤ, ਉਹ ਸੁਭਾਅ, ਉਹ ਫਜ਼ੀਲਤ, ਉਹ ਤਸਵੀਰ ਹੈ। ਤੇਰੀ ਦ੍ਰਿਸ਼ਟ ਵੀ ਅੰਮ੍ਰਿਤ ਹੈ। ਇਹ ਅੰਮ੍ਰਿਤ ਸ਼ਬਦ ਨਾਮ ਨਾਲ ਵੀ ਜੁੜ ਗਿਆ, ਇਹ ਅੰਮ੍ਰਿਤ ਸ਼ਬਦ ਸ਼ਬਦ ਬਾਣੀ ਨਾਲ ਵੀ ਜੁੜ ਗਿਆ, ਇਹ ਅੰਮ੍ਰਿਤ ਦ੍ਰਿਸ਼ਟ ਵੀ ਹੋ ਗਈ। ਇੱਥੇ ਬਸ ਨਹੀਂ, ਇਹ ਅੰਮ੍ਰਿਤ ਸ਼ਬਦ ਤਾਂ ਜੇਰੇ ਨਾਲ ਵੀ ਜੁੜ ਗਿਆ। ਉਹ ਜੇਰਾ ਵੀ ਅੰਮ੍ਰਿਤ ਹੈ। ਸਤਿਗੁਰੂ ਕਹਿੰਦੇ ਨੇ

que te da bien ver. Sáme de aquí. Sáme de aquí. Toco la. O bien ver. ਹੈ ਚਾਰ ਪੰਜ ਕਿਸਮ ਦੇ ਅੰਮ੍ਰਿਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਪ ਨਿਸ਼ਚਿਤ ਕਰ ਦਿੱਤੇ ਤੇ ਐਨੇ ਅੰਮ੍ਰਿਤ ਆਖ ਆਖ ਕੇ ਫਿਰ ਕਹਿ ਦਿੱਤਾ ਨਾਨਕ ਅੰਮ੍ਰਿਤ ਇੱਕ ਹੈ। ਸਵਾਲ ਤੇ ਖੜਾ ਹੋਣਾ ਜਿਹੜੇ ਜਨ ਸਧਾਰਨ ਨੇ ਸਧਾਰਨ ਲੋਕ ਨੇ ਕਈ ਵਾਰ ਕਨਫਿਊਜ਼ ਹੁੰਦੇ ਨੇ ਕਿਉਂ ਜ਼ਰੂਰਤ ਹੈ ਸਾਡੀਆਂ ਸੰਸਥਾਵਾਂ ਨੂੰ ਅੱਜ ਮੁੱਢਲੇ ਰੂਪ ਵਿੱਚ ਜੀਵਨ ਨਾਲ ਸੰਬੰਧ ਰੱਖਣ ਵਾਲੀਆਂ ਵਸਤੂਆਂ ਪ੍ਰਤੀ ਲਿਟਰੇਚਰ ਛਪੇ ਤੇ ਘਰ ਘਰ ਪੁੱਜੇ। ਲੋਕ ਅੱਜ ਦੇ ਯੁਗ ਅੰਦਰ ਸਮਝ ਤੇ ਮਾਨਣਾ ਚਾਹੁੰਦੇ ਨੇ ਅਣਜਾਣੇ ਨਹੀਂ ਬਸ ਕੀਤੀ ਸੀ ਅੱਜ ਦੇ ਯੁੱਗ ਦਾ ਤੇ ਪੁਰਾਣੇ ਯੁੱਗ ਦਾ ਅੰਤਰ ਕੀ ਹੈ। ਅੱਗੇ ਹਰ ਚੀਜ਼ ਲੋਕ ਅਣਜਾਣੇ ਹੀ ਮੰਨਦੇ ਸਨ। ਕੱਪੜਾ ਪਹਿਨਦੇ ਸਨ ਬਸ ਕੱਪੜਾ ਪਹਿਨਣ ਲਈ ਜੇ ਮਿਲ ਗਏ ਪਹਿਨਦੇ ਸਨ। ਹਕੀਮਾਂ ਕੋਲ ਦਵਾਈ ਲੈਣ ਜਾਂਦੇ ਸਨ ਉਹ ਕੁੜੀ ਵਿੱਚ ਜੋ ਕੁਛ ਮਰਜ਼ੀ ਲਪੇਟ ਕੇ ਦੇ ਦੇਣ ਕੈਸੀ ਵੀ ਚੀਜ਼ ਹੋਵੇ ਬਸ ਖਾ ਲਓ। ਬਲਕਿ ਹਕੀਮ ਖਿਆਲ ਰੱਖਦੇ ਸਨ ਕਹਿੰਦੇ ਸਨ ਮੇਰੇ ਨੁਸਖੇ ਦਾ ਕਿਸੇ ਹੋਰ ਨੂੰ ਪਤਾ ਨਾ ਲੱਗਦਾ। ਬੜਾ ਨੁਸਖਾ ਛੁਪਾ ਛੁਪਾ ਰੱਖਦੇ ਸਨ। ਜੋ ਕੁਝ ਮੈਂ ਇਸ ਦਵਾਈ ਵਿੱਚ ਇਸ ਪੁੜੀ ਵਿੱਚ ਪਾਇਆ ਕਿਸੇ ਮਰੀਜ਼ ਨੂੰ ਪਤਾ ਨਾ ਲੱਗ ਜਾਏ ਕਿਸੇ ਹੋਰ ਵਿਅਕਤੀ ਨੂੰ ਪਤਾ ਨਾ ਲੱਗ ਜਾਏ ਨਾ ਦੱਸਦੇ ਸਨ ਲੋਕ ਖਾ ਲੈਂਦੇ। ਪਰ ਜਿਹਨੂੰ ਐਡਵਾਂਸ ਸਮਾਖਦੇ ਹੋ ਨਾ ਜਿਸ ਸੰਸਾਰ ਨੂੰ ਅੱਜ ਐਡਵਾਂਸ ਕਹਿੰਦੇ ਹੋ ਇੱਥੇ ਕੁਝ ਵੀ ਛੁਪਾਇਆ ਨਹੀਂ ਜਾ ਸਕਦਾ। ਇੱਥੇ ਤਾਂ ਅੱਜ ਕੱਪੜਾ ਵੀ ਬਣਦਾ ਨਾ ਹਰ ਮੀਟਰ ਦੇ ਉੱਤੇ ਲਿਖਿਆ ਹੁੰਦਾ ਕਿ ਇਹਦੇ ਵਿੱਚ ਇੰਨੀ ਸੈਟਰਨ ਹੈ ਇੰਨੀ ਇੰਨਾ ਪਲਸਟਰ ਹੈ ਇੰਨੀ ਕਾਟਨ ਹੈ ਹਰ ਮੀਟਰ ਤੇ ਮੁੱਲ ਤਾਂ ਕਿ ਪਾਉਣ ਵਾਲੇ ਨੂੰ ਪਤਾ ਹੋਵੇ ਮੈਂ ਕੀ ਪਾ ਰਿਹਾ ਹੰਦਾਣ ਵਾਲੇ ਨੂੰ ਪਤਾ ਹੋਵੇ ਮੈਂ ਕੀ ਹੰਦਾ ਰਿਹਾ। ਹੁਣ ਭਲਾ ਬਾਜ਼ਾਰ ਵਿੱਚ ਕੋਈ ਮੈਡੀਕਲ ਦੀ ਦੁਕਾਨ ਤੇ ਕੈਮਿਸਟ ਤੇ ਕੋਈ ਐਸੀ ਦਵਾਈ ਵੇਚ ਕੇ ਦਿਖਾਵੇ ਜਿਹਦੇ ਉੱਤੇ ਪੂਰਾ ਫਾਰਮੂਲਾ ਨਾ ਲਿਖਿਆ ਹੋਵੇ। ਸਭ ਕੁਝ ਉੱਪਰ ਲਿਖਿਆ ਕਿਹੜਾ ਸਾਲ ਕਿੰਨੀ ਮਿਕਦਾਰ ਇਹਦੀ ਦੋਸਤ ਕੀ ਕਿਸ ਕੰਮ ਆਉਂਦਾ ਸਭ ਕੁਛ ਲਿਖਿਆ ਕਿਉਂਕਿ ਦੁਨੀਆ ਜਿਹਨੂੰ ਅਸੀਂ ਅਗਾਂਹ ਵਧੂ ਸੰਸਾਰ ਕਹਿੰਦੇ ਹਾਂ ਨਾ ਉਹਦੀ ਨਿਸ਼ਾਨੀ ਹੈ। ਅੱਜ ਮਨੁੱਖ ਕੁਛ ਵੀ ਐਸਾ ਨਹੀਂ ਕਰਨਾ ਚਾਹੁੰਦਾ ਕੁਛ ਵੀ ਐਸਾ ਨਹੀਂ ਮਾਨਣਾ ਚਾਹੁੰਦਾ ਜਿਹਨੂੰ ਜਾਣਦਾ ਹੀ ਨਾ ਹੋਵੇ। ਬਸ ਬਦਕਿਸਮਤੀ ਕਿ ਜੇ ਮਨੁੱਖ ਪਛੜ ਗਿਆ ਨਾ ਧਰਮ ਦੀ ਦੁਨੀਆਂ ਵਿੱਚ ਪਛੜ ਗਿਆ ਕੱਪੜਾ ਤੇ ਜਾਣ ਕੇ ਕੌਣ ਪਹਿਨਣਾ ਚਾਹੁੰਦਾ ਦਵਾਈ ਤਾਂ ਜਾਣਨ ਤੋਂ ਬਾਅਦ ਹੀ ਖਾਣਾ ਚਾਹੁੰਦਾ। ਹਾਂ ਜਪੀ ਸਾਪਰੀ ਜਾਣਾ ਰੋਜ਼ ਉਹਨੂੰ ਜਾਣਨ ਦੀ ਲੋੜ ਨਹੀਂ ਅੰਦਰ ਚ ਕੀ ਹੈ ਅਖੰਡ ਪਾਠ ਕਰਾਏ ਜਾਣੇ ਨੇ ਆਰੰਭ ਹੋਇਆ ਕਦੋਂ ਸਮਾਪਤ ਹੋ ਗਿਆ ਗੁਰੂ ਨੇ ਕੀ ਆਖਿਆ ਇਹਦਾ ਕੋਈ ਮਕਸਦ ਨਹੀਂ ਅਖੰਡ ਪਾਠ ਹੋ ਗਿਆ ਜਾਣਨ ਦੀ ਕੁਛ ਲੋੜ ਨਹੀਂ। ਧਰਮ ਦੀ ਦੁਨੀਆਂ ਵਿੱਚ ਮਨੁੱਖ ਕਿੰਨਾ ਪਛੜ ਗਿਆ ਇੱਥੇ ਅਡਵਾਂਸ ਸੰਸਾਰ ਨਹੀਂ ਬਣਿਆ। ਸੁਖਮਨੀ ਸਾਹਿਬ ਰੋਜ਼ ਪੜ੍ਹਨਾ ਪੰਨੀਆਂ ਬਾਣੀਆਂ ਤੇ ਝਗੜੇ ਹੋਣੇ ਨੇ ਕਿ ਮੇਰੀਆਂ ਬਾਣੀਆਂ ਪੰਜ ਨੇ ਕਿ ਸੱਤ ਨੇ ਇਸ ਲਈ ਝਗੜਾ ਹੈ ਕਿ ਬਾਣੀਆਂ ਕਿੰਨੀਆਂ ਨੇ ਪੜ੍ਹਨ ਵਾਲਿਆਂ ਵਿੱਚੋਂ ਬਹੁਤਾਤ ਲੋਕ ਐਸੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੜ੍ਹ ਪੜ੍ਹ ਕੇ ਵੀ ਅਜੇ ਇਹ ਨਹੀਂ ਜਾਣਿਆ ਬਾਣੀ ਦੇ ਵਿੱਚ ਕੀ ਹੈ। ਘਟਣਾ ਮਨੁੱਖ ਇੱਕ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਅਣਜਾਣਾ ਹੀ ਪੁਰਿਆ ਤੇ ਵਿਸ਼ਵਾਸ ਕਰਿਓ ਸਮਾਜ ਬਦਲ ਰਿਹਾ ਸਮਾਜ ਬਦਲ ਅਸੀਂ ਨਹੀਂ ਤਾਂ ਸਾਡੀ ਆਉਣ ਵਾਲੀ ਜਨਰੇਸ਼ਨ ਐਸੇ ਖਿਆਲ ਕਬੂਲ ਨਹੀਂ ਕਰੇਗੀ। ਉਹ ਆਖੇ ਤੂੰ ਜੋ ਕੁਛ ਮੈਨੂੰ ਦੇਣਾ ਚਾਹੁੰਦੇ ਪਹਿਲਾਂ ਸਮਝਾਓ ਕੀ ਦੇਣਾ ਚਾਹੁੰਦੇ ਹੋ ਇਸ ਲਈ ਬਦਲ ਹੁਣ ਸਾਨੂੰ ਬਹੁਤ ਜ਼ਰੂਰੀ ਹੈ ਜੋ ਕੁਝ ਅਸੀਂ ਕਰਨਾ ਜਾਣ ਲਈ ਅੰਮ੍ਰਿਤ ਕੀ ਹੈ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਸੀਂ ਤੇ ਆਹਿਸਤਾ ਆਹਿਸਤਾ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨੂੰ ਅਸੀਂ ਅੰਮ੍ਰਿਤ ਤੋਂ ਵੱਖ ਕਰ ਦਿੱਤਾ। ਇਹ ਅੰਮ੍ਰਿਤ ਗੁਰੂ ਦਸਮ ਪਾਤਸ਼ਾਹ ਲੈ ਖੰਡੇ ਦਾ ਅੰਮ੍ਰਿਤ ਗੁਰੂ ਦਸਮ ਪਾਤਸ਼ਾਹ ਲੈ ਤੇ ਜਿਹੜੇ ਨਹੀਂ ਸਿੱਖਣਾ ਚਾਹੁੰਦੇ ਨਾ ਉਹ ਇਹ ਕਹਿ ਕੇ ਸੰਤੁਸ਼ਟ ਹੋ ਜਾਂਦੇ ਨੇ ਚਲੋ ਅਸੀਂ ਗੁਰੂ ਨਾਨਕ ਦੇ ਸਿੱਖੀ ਸੀ ਅਸੀਂ ਗੁਰੂ ਨਾਨਕ ਦੇ ਸਿੱਖੀ ਸੀ ਮੈਂ ਕਵੈਸ ਕੀਤੀ ਸੀ ਉਹ ਭਲੇ ਹੋ ਗੁਰੂ ਨਾਨਕ ਨੇ ਆਰੰਭ ਕੀਤਾ ਹੈ ਅੰਮ੍ਰਿਤ ਗੁਰੂ ਨਾਨਕ ਨੇ
ਖਾਲਸਾ ਪੰਥ ਸਾਜਨਾ ਦਾ ਆਰੰਭ ਗੁਰੂ ਨਾਨਕ ਤੋਂ ਹੋਇਆ ਜੀ। ਗੁਰੂ ਨਾਨਕ ਤੋਂ ਹੋਇਆ ਮੈਂ ਇੱਕ ਵਾਰ ਪ੍ਰਕਾਸ਼ ਸਿੰਘ ਨੇ ਬੇਨਤੀ ਕੀਤੀ ਸੀ, ਮੈਂ ਆਖਿਆ ਜਪਜੀ ਸਾਹਿਬ ਵੱਖ ਕਰ ਦਿਓ ਤੇ ਬਣਾਓ ਅੰਮ੍ਰਿਤ। ਗੁਰੂ ਨਾਨਕ ਤੋਂ ਤਾਂ ਅੰਮ੍ਰਿਤ ਬਣਨਾ ਸ਼ੁਰੂ ਹੁੰਦਾ, ਗੁਰੂ ਨਾਨਕ ਦੀ ਰਚਨਾ ਤੋਂ ਸੰਬੰਧਿਤ ਬਾਣੀ ਸ੍ਰੀ ਜਪਜੀ ਸਾਹਿਬ ਨੂੰ ਵੱਖ ਕਰਕੇ ਅੰਮ੍ਰਿਤ ਸਾਜਿਆ ਜਾ ਸਕਦਾ। ਗੁਰੂ ਨਾਨਕ ਨੇ ਸ਼ੁਰੂ ਕੀਤਾ ਅੰਮ੍ਰਿਤ ਬਣਾਉਣਾ। ਇੱਥੇ ਬਸ ਨਹੀਂ, ਇਤਿਹਾਸਕ ਤੌਰ ਤੇ ਮੈਂ ਹੈਰਾਨ ਹੋਇਆ, ਭਾਈ ਸਾਹਿਬ ਭਾਈ ਗੁਰੂ ਰਾਮ ਜੀ ਨੇ ਜਦੋਂ ਮਤ ਮਤਾਂਤਰ ਪੰਥਾਂ ਵਿੱਚੋਂ ਆਪਣਾ ਪੰਥ ਵੱਖ ਕਰ ਦੱਸਿਆ, ਅੱਜ ਅਸੀਂ ਇਹ ਆਖਦੇ ਹਾਂ ਪੰਥ ਦਾ ਖਾਲਸੇ ਦਾ ਸਾਜਨਾ ਦਿਵਸ, ਤੇ ਬਿਲਕੁਲ ਗੱਲ ਕਹਿਤੀ ਖੂਬਸੂਰਤ ਮਿਲਦੀ ਹੈ। ਗੁਰੂ ਨਾਨਕ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਮਤ ਕੋਈ ਆਖੇ ਗੁਰੂ ਨਾਨਕ ਦੇ ਸਿੱਖ ਹੋਰ ਨੇ ਤੇ ਗੁਰੂ ਦਸਮ ਪਾਤਸ਼ਾਹ ਦੇ ਸਿੱਖ ਹੋਰ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ

0: गुड़ भी अमृत जी, बल्कि निरंकार जड़ा है ना वो गुड़ बच चुका है। जेड़ा गुरु मनुख नु रब दे निरंकार दे नेड़े करदा है ना वो गुणा दे नेड़े करदा है। सतगुरु गुणी निधान है, गुरु दे अंदर रब बसता है गुणा करके। आज जेड़ा लफज है ना बाबा करीब जी का, बाणी की जिन्नी कराई जाओ कुछ होश वाला होंगे। संतम संग कबीरा बिगड़े हो, सो कबीर राम में हो निबरे हो। कबीर राम किने हो गया, उनके हाथ पैर बदल गए, उनका फेस बदल गया, उनके अंदर गुण प्रवेश करने शुरू हो। ज्यो ज्यो गुण प्रवेश कर देंगे त्यों त्यों रब दे निबरे हो गए, क्योंकि रब सर्वगुण संपूर्ण है। जन उरा तू पूरा, तेरे गुण बहुत है मैं एक न जाने, तेरे गुण बहुत है मैं एक न जाने, तू तेरे गुण बनता हाँ गुण आ रहा, तू गुण है मैं निर्गुण है। इसलिए ज्यो ज्यो गुण आने ने त्यो त्यो गुण कह गुणी समावने राम कबीरा एक भय हो जाने। इसमें गुण है निरंकार, गुण है अमृत, गुण है जीवन। जिना गुरु नानक के समय तो सुनिया गया शब्द राही भी गुण मिल जाए। शब्द की है गुण, गुणा का संग्रह बाणी राही गुण मिल जाए, दृष्ट राही गुण मिल जाए। जेड़ा अमृत वे जरा वेरा अमृत हुंदा है वो भी गुणा नाल ही हुंदा है। अमृत वेरा सच ना हो वडियाई विचार, वडियाई विचार की गुणा दा गुणा दी विचार। तो मैं कहूं करा ये सारे गुणा नाल खंडे दे अमृत दा की संबंध है, वो गुण अंदर ने। ते गुरु दसम पातशाह जी ने खंडे दे अमृत दा जेड़ा उपराला कीता है ना वो भी गुणा दा संग्रह कीता है। अंडे दे अमृत दी जिन्निया वस्तुआं ने ये संकेतक ने, ये ख्याल करो ये सारिया वस्तुआं संकेतक ने। इन्हां दे पिछे जिहड़े गुण खड़ोते ने उन्हां नूं संग्रह कीता है हर एक वस्तु दे नाल। मतलब हुंदा ये ते ओ गुण इकट्ठा करके दित्ते ने। मैं पिछली दिहाई तों कुछ कुछ ख्याल करो, पानी की है पानी अमृत विच जाके अमृत हो जाता है। रोजाना अस पानी पीने वो अमृत क्यों नहीं होंगे, क्योंकि अस रोजाना पानी समझ के पीने हैं। गुरु उस पानी के गुण एकत्र करता है। पानी की है एक निम्रता, जिन्हें पांच वस्तुआं अमृत शामिल की गई ने इस संकेतक ने इन्हों के गुण लेने ने। वस्तुआ एकत्र करके जदों साजे हुए अमृत नु सिख ने छकना है ना उदो मत समझियो केवल मुंह नाल अमृत छक लिया ते बस ओने टाइम अंदर रस्म पूरी हो गई। वो सारे गुण जेड़ा इन्हों वस्तुओं में घोल के दिते ने उन्होंने अंदर प्रवेश कराना है। पानी विच की है, पानी संकेत है, पानी समौलक है, समलक है निम्रता का, शीतलता का। धरती पैरा हेठ है, धरती हेठ वसंदा पानी, पानी चले निमान नू निर्मल शीतल शुद्ध प्राणी। ये देखो गुरु ने पानी एकत्र किया, बातें पाया आख्या ला मैं तेनू इस पानी के जिन्ने गुण ने इस समौलक बना के तेरे अंदर भेजना चाहना। पानी में समौलक निम्रता जाएगी, इन्द्र शीतलता जाएगी, इन्द्र शुद्धता से पवित्रता जाएगी। पतासे पाए, पतासे का गुण की है मिठास, एक मिठास تے دوجا آپ پہ بھی ہوں میں اپنا آپ ختم کرنا پتا سے بھی کر دے پانچ منٹ بعد کھنوا چلا دیا پانچ منٹ بعد دس منٹ بعد دیکھو گے امرت پتا سے کوئی نہیں پتا سے بھی اپنی ہوں ختم ہو گئی پر جہاں ان کے گل سی وہ نہیں گیا وہ جلد چلا گیا وہ امرت میں پرویش کر گیا وہ گل سی مٹھاس ہوں دس منٹ بعد پتاسے وہ دس منٹ بعد امرت بندے ویکو گے اندر پتاسے نہیں پتاسے نے اپنی ہوں ختم کرتی کیون گل رہ گئی میں کر سکا سنسار کے نرنکار کی انتر ہے سنسار نرنکار کا سمولک ہے سنسار نو ویخ کے وشواس آؤں کوئی ان کا ساجن ہارا نرنکار بھی ہے وہ جب بیٹھے گا آپ ہی نے آپ ساجیو آپ ہی نے رکھیو نہ دوجی قدرت ساجی ہے کار آسن دیکھو چاہو بچ مرگی بچ بیٹھ سنسار نرنکار کا سمولک نرنکار سوکھم ہے سنسار ستھول ہے جنیا ستھول وسطیاں ہوں نے ہمیشہ سمولک ہوں گیا انہوں سوکھم جڑنا ہوں گرو نے بانی کیوں آخیا بےد پران سنگت بوجھ ہے مول سوکھم میں جانے ستھول منک سوکھم نو چیتا کرے بھی ستھول سوکھم کر کے ہی ہے امرت پانی نے پرویش کیا من نمرتا نے پرویش کیا شیتلتا شدھتا نے پرویش کیا امرت وچ ساجن سمے پتاسے نے پرویش کیا منو آپ مٹان نے پرویش کیا ایسا ستگرو جی ملے کسی نے سر سونپیے وچوں آپ جائے آپ کی ہوں ختم ہو گئی ہوں دس منٹ بعد پتاسے نہیں ہاں گن ہے مٹھاس بانی کا ہاتھ وچ پرویش کر گئے ساچی بانی میٹھی امرت تار جن پیتی کس موک دوار بانی کا سچ وچ پرویش کر گیا باقی کی گہرائی وچ پرویش کر گئی کھندے کی شکتی وچ پرویش کر گئی یہ پنجو چیزاں مت سمجھو اس چیزاں نے پانی کچھ بھی نہیں پانی کی کوئی اپنی وکری فضیلت نہیں جی اندر گن وچ پرویش کر امرت لا کے پانی بدل جانا ہے پانی وہ پانی نہیں رہتا جہاں بازار وکنا پانی وہ پانی نہیں رہتا جہاں اصل روزانہ زندگی اندر گھر میں ورتنے ہیں اتنے جا کے امرت کیسے بنتا ہے کیونکہ تریگن واچک بن جائے گرو نے ساری وسطو کے گن اکتر کر ایک خیال کرو جہیا رحت دیتی نا ککار دیتے یہ بھی ککار تو سسول نے ککار سسول نے سمولک نے اندر پیچھے بھی گن نے کاش پتا لگ جائے امرت کی ہے اصل ایک رسم نہ سمجھیے ایک پرمپرا ہی نہ جانیے پنج ککار دیتے کرپان ایک انکھ دی غیرت دی شکتی دی پرتیک جس کے اندر آتما بلوان نہیں ہوئے گی امرت چھک کے وشواس کرو پلا جی کوئی امرت نہ چھکے ہو بھی کرپان پا رہے تو کی کر لوں گا سارے خیال کرو جن کے اندر گنا کا امرت نہ جائے جی اندر آتما بلوان نہ ہوئے کرپان ظالم ہو جائے آخر اور انگریز بھی تلوار کا کمی سی دونوں بھی تلوار میں انتر کی سی وہ امرت نال سبندت کرپان سی وہ بے امرت ہی کرپان سی آتما بلوان نہ ہوئے ہاتھ میں آئی ہوئی تلوار جی آتما بلوان نہ ہوئے ہاتھوں بھیڑ دے سکتی ہے اس لیے کرپان ایک سمولک ہے اس چیز کا کہ سکھ دے اندر کوئی آتمک بلوانت ہے انک ہے غیرت یہ ڈرتا ہے ڈرتا ہے کسی طرح ایک ناری جتی ہوئے پر ناری تھی بہن وکھانے کا جڑا گن ہے نا ان کا سمولک کیول کسی طرح پا لے یہ گن نہ کرے آج خیال کرو ਇਹ ਸਭ ਸਮਰਤ ਹੈ। ਸਮਰਤ ਤਾਂ ਹੁੰਦਾ ਜਿਹੜੀ ਚੀਜ਼ ਬਾਹਰ ਦਿਸਦੀ ਹੋਵੇ, ਗੁਰਦੁਆਰੇ ਦਾ ਸਮਰਤ ਹੁੰਦਾ ਨਿਸ਼ਾਨ ਸਾਹਿਬ। ਤੇ ਜੇ ਕੋਈ ਨਿਸ਼ਾਨ ਸਾਹਿਬ ਤਾਂ ਉੱਚਾ ਲਾ ਲਵੇ 200 ਫੁੱਟ ਤੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੀ ਨਾ ਕਰੇ, ਉਸ ਨਿਸ਼ਾਨ ਸਾਹਿਬ ਦਾ ਕੋਈ ਫਾਇਦਾ ਹੈ? ਜੇ ਗੁਰਦੁਆਰੇ ਅੰਦਰ ਸ੍ਰੀ ਗੁਰੂ ਸਾਹਿਬ ਪ੍ਰਕਾਸ਼ ਹੀ ਨਹੀਂ ਹੁੰਦਾ, ਨਿਸ਼ਾਨ ਸਾਹਿਬ 100 ਫੁੱਟ ਉੱਚਾ ਹੈ, ਕੋਈ ਲਾਭ ਇਕੱਲੇ ਸਮਾਲਤ ਦਾ ਕੋਈ ਲਾਭ ਨਹੀਂ। ਦੇਖਣਾ ਅੰਦਰ ਕੀ ਹੈ, ਅੰਦਰੋਂ ਬਾਹਰ ਦੋਵਾਂ ਦਾ ਆਪਸ ਵਿੱਚ ਸੰਬੰਧ ਹੈ। ਗੁਰੂ ਨੇ ਵੀ ਆਖਿਆ ਸੀਲ ਜੱਤ ਕੀ ਕੱਚ ਪੈਰ ਪਕੜੇ ਹਥਿਆਰਾ, ਤੇ ਇੱਕ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣੇ ਦਾ ਇਸ ਗੁਣ ਦਾ ਸਮਰਤ ਹੈ। ਖੈਰਾ ਹੱਥ ਦਾ ਕੜਾ ਇਸ ਗੱਲ ਦਾ ਸਮਰਤ ਹੈ ਕਿ ਮੈਂ ਆਪਣੇ ਗੁਰੂ ਦਾ, ਆਪਣੇ ਪ੍ਰਭੂ ਦਾ, ਆਪਣੇ ਨਿਰੰਕਾਰ ਦਾ, ਆਪਣੇ ਸਤਿਗੁਰੂ ਦਾ ਗੁਲਾਮ ਹਮੇਸ਼ਾ ਉਹਦੇ ਹੁਕਮ ਵਿੱਚ ਰਹਾਂਗਾ, ਜੋ ਉਹ ਆਖੇਗਾ ਉਹ ਕਰਾਂਗਾ। ਸਮਰਤ ਇੱਕ ਖਿਆਲ ਕਰਿਓ, ਇਸ ਗੱਲ ਦੇ ਸਮੋਲਕ ਨੇ ਕਿ ਮੇਰਾ ਅਤ ਸੁੰਦਰ ਮਨਮੋਹਨ ਪਿਆਰੇ ਨੂੰ ਜਿਹੜੀ ਖੂਬਸੂਰਤੀ ਪਸੰਦ ਆਈ, ਜਿਵੇਂ ਉਸਨੇ ਸਾਜਿਆ, ਮੈਂ ਉਸ ਦੇ ਵਿੱਚ ਹੀ ਆਪਣੀ ਖੂਬਸੂਰਤੀ ਸਮਝ ਲਾਂ। ਉਹ ਅਤ ਸੁੰਦਰ ਮਨਮੋਹਨ ਪਿਆਰਾ ਹੈ, ਜਿਹੜਾ ਅਤ ਸੁੰਦਰ ਹੈ। ਸਾਡੇ ਵਿੱਚ ਕੋਈ ਪੜ੍ਹਿਆ ਲਿਖਿਆ ਹੋਵੇ ਜ਼ਿਆਦਾ ਤੇ ਉੱਥੇ ਕੋਲੋਂ ਜਾ ਕੇ ਪੁੱਛੀ ਜਾਣਾ, ਤੇਰੀ ਪੜ੍ਹਾਈ, ਤੇਰੀ ਵਿੱਦਿਆ ਕਿੱਥੋਂ ਮਿਲੀ, ਕਿਵੇਂ ਮਿਲੀ, ਇਹ ਤੇਰੀ ਵਿਦਵਤਾ ਕਿਵੇਂ। ਜੇ ਉਹ ਅੱਜ ਸੁੰਦਰ ਮਨਮੋਹਨ ਪਿਆਰਾ ਹੈ ਤੇ ਉਹਨੇ ਜੋ ਸਿਰਜਣਾ ਕੀਤੀ ਉਹਨੇ ਆਪਣੀ ਮਰਜ਼ੀ ਨਾਲ ਕੀਤੀ ਹੈ, ਤੇ ਉਹਦੀ ਸਿਰਜਣਾ ਦੀ ਸੁੰਦਰਤਾ ਨੂੰ ਮੈਂ ਕਬੂਲ ਨਾ ਕਰਾਂ। ਇਸ ਲਈ ਕੇਸਾਂ ਦੀ ਸੰਭਾਲ ਜਿਹੜੀ ਹੈ ਉਹ ਅੱਜ ਸੁੰਦਰ ਮਨਮੋਹਨ ਪਿਆਰੇ ਦੀ ਸੁੰਦਰਤਾ ਨੂੰ ਕਬੂਲ ਹੈ, ਉਸ ਵਿੱਚ ਆਪਣੇ ਆਪ ਨੂੰ ਖੂਬਸੂਰਤ ਸਮੋਲਕ ਅਨੁਭਵ ਸਮੋਲਕ ਹੈ। ਜਿੱਥੇ ਉਹ ਕੇਸਾਂ ਨੂੰ ਸੰਭਾਲਦਾ, ਉਹਦੀ ਸਫਾਈ ਕਰਦਾ, ਉਹਦੇ ਵਿੱਚ ਉਸੇ ਸੁੰਦਰਤਾ ਨਾਲੋਂ ਟੁੱਟ ਚੁੱਕੇ ਕੇਸ ਜਿਹੜੇ ਨੇ ਉਹਨਾਂ ਨੂੰ ਖਿੱਚ ਕੇ ਬਾਹਰ ਕੱਢ ਦਿੰਦਾ, ਜਿਹੜੇ ਸੁੰਦਰਤਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸੰਭਾਲਦਾ, ਸਜਾਉਂਦਾ, ਤੇ ਜਿਹੜੇ ਉਸ ਸੁੰਦਰਤਾ ਨਾਲੋਂ ਟੁੱਟ ਜਾਂਦੇ ਉਹਨਾਂ ਨੂੰ ਬਾਹਰ ਕੱਢ ਦਿੰਦਾ। ਇਸੇ ਤਰ੍ਹਾਂ ਖਿਆਲ ਕਰੀ, ਜਿਹੜੇ ਤੇਰੇ ਸਿਰ ਵਿੱਚ ਵਿਕਾਰ ਨੇ, ਵਿਕਾਰ ਵੀ ਸਿਰ ਵਿੱਚ ਹੁੰਦੇ ਨੇ, ਚੰਗਾ ਕਿਸ ਚੀਜ਼ ਦਾ ਪ੍ਰਤੀਕ ਹੈ, ਵਿਕਾਰ ਵੀ ਸਿਰ ਵਿੱਚ ਹੁੰਦੇ ਨੇ, ਜਿਹੜੇ ਵਿਕਾਰ ਤੇਰੇ ਪ੍ਰਭੂ ਨਾਲੋਂ ਟੁੱਟ ਚੁੱਕੇ ਹੋਣ, ਅਰਗਣ ਬਣ ਗਏ ਹੋਣ, ਉਹਨਾਂ ਨੂੰ ਕੱਢ ਦੇ। ਤੇ ਜਿਹੜੇ ਤੇਰੇ ਮੱਥੇ ਦੇ, ਤੇਰੇ ਸਿਰ ਦੇ ਵਿਚਾਰ ਪ੍ਰਭੂ ਨਾਲ ਜੁੜੇ ਹੋਏ ਹਨ, ਜੁੜੇ ਰਹਿਣ ਤੇ ਜੁੜਨ ਦੀ ਸ਼ਕਤੀ ਦੇਣ, ਉਹਨਾਂ ਨੂੰ ਸੰਭਾਲ ਲੈ, ਚੰਗੇ ਦਾ ਕੰਮ ਕਰੋ। ਖਾਸ ਤੈਨੂੰ ਪਤਾ ਲੱਗ ਜਾਏ ਸਾਡੇ ਕਕਾਰ ਸੀ, ਸੰਸਾਰ ਦੀਆਂ ਜਿੰਨੀਆਂ ਵਸਤੂਆਂ ਜੇ ਇਹ ਸਮੋਲਕ ਹੁੰਦੀਆਂ ਨੇ, ਸੰਸਾਰ ਹੀ ਨਿਰੰਕਾਰ ਦਾ ਸਮੋਲਕ ਹੈ। ਸੰਕੇਤਕ ਜਿੰਨਾ ਸਥੂਲ ਹੈ ਉਹ ਸੂਕਸ਼ਮ ਦਾ ਸੰਕੇਤਕ ਹੁੰਦਾ। ਮੈਂ ਇੱਕ ਵਾਰ ਕੀਤੀ ਸੀ, ਆਹ ਲਾਈਟਾਂ ਦੀਆਂ ਚੱਲਦੀਆਂ ਨੇ, ਲਾਈਟਾਂ ਚੱਲ ਰਹੀਆਂ ਨੇ, ਬਲਬ ਜਗ ਰਹੇ ਨੇ, ਇਹਦੇ ਪਿੱਛੇ ਇੱਕ ਕਰੰਟ ਹੈ, ਉਹ ਸੂਕਸ਼ਮ ਹੈ, ਬਲਬ ਦਿਸ ਰਹੇ ਨੇ, ਇਹਦੇ ਪਿਛਲੇ ਪਾਸੇ ਰਫਤਾਰਾਂ ਵਿੱਚ ਕਰੰਟ ਚੱਲਦਾ, ਉਹ ਸੂਕਸ਼ਮ ਹੈ, ਉਹ ਨਹੀਂ ਦਿਸਦਾ। ਤੇ ਭਲਾ ਕਹਿੰਦਾ ਸੰਕੇਤ ਕੀ ਹੈ, ਬਲਬ ਹੀ ਉਹਦੇ ਸੰਕੇਤ ਨੇ, ਜਦੋਂ ਇਹ ਬਲਬ ਜਗਣਗੇ ਅਸੀਂ ਆਖਾਂਗੇ ਕਰੰਟ ਆ ਗਿਆ। ਕਰੰਟ ਨੂੰ ਆਉਂਦੇ ਕਿਸੇ ਨੇ ਦੇਖਣਾ, ਦੇਖਣਾ ਕਿ ਬਲਬ ਜਿਹੜੇ ਸਥੂਲ ਨੇ ਇਹ ਉਹਦੇ ਸੰਕੇਤਕ ਨੇ, ਜਦੋਂ ਬਲਬ ਜਗ ਪਾਏਗਾ ਅਸੀਂ ਆਖਾਂਗੇ ਕਰੰਟ ਆ ਗਿਆ, ਜਦੋਂ ਇਹ ਬਲਬ ਬੁੱਝ ਜਾਣਗੇ ਅਸੀਂ ਆਖਾਂਗੇ ਕਰੰਟ ਚਲਾ ਗਿਆ। ਨਾ ਕਿਸੇ ਨੇ ਕਰੰਟ ਆਉਂਦਾ ਦੇਖਿਆ, ਨਾ ਕਰੰਟ ਜਾਂਦਾ ਦੇਖਿਆ। ਤੇ ਗੁਰੂ ਨੇ ਰੱਬ ਪ੍ਰਤੀ ਵੀ ਇਹ ਗੱਲਬਾਣੀ ਵਿਚਾਰ ਦਿੱਤੀ, ਕਹਿਣ ਲੱਗੇ ਆਵਤ ਕਿਨੇ ਨਾ ਪੇਖਿਓ, ਕਵਨੇ ਜਾਣੇ ਰੀ ਬਾਈ, ਉਹਨੂੰ ਆਉਂਦਾ ਜਾਂਦਾ ਕਿੰਨੇ ਵੇਖ ਰਿਹਾ ਸੀ, ਜੇ ਸੰਸਾਰ ਨਾ ਹੁੰਦਾ, ਸੰਸਾਰ ਜਿਹੜਾ ਉਹ ਨਿਰੰਕਾਰ ਦਾ ਸੰਕੇਤ ਹੈ। ਸਥੂਲ ਜਿੰਨਾ ਉਹ ਸੂਕਸ਼ਮ ਦਾ ਸਮੋਲਕ ਹੁੰਦਾ। ਇਹ ਵਸਤੂਆਂ ਜਿਹੜੀਆਂ ਸਥੂਲ ਰੂਪ ਵਿੱਚ ਸਾਨੂੰ ਬਾਣੇ ਰੂਪ ਵਿੱਚ ਦਿੱਤੀਆਂ ਨੇ ਨਾ, ਇਹ ਸਾਰੀਆਂ ਵਸਤੂਆਂ ਉਸ ਸੂਕਸ਼ਮ ਅੰਦਰ ਦੇ ਅੰਮ੍ਰਿਤ ਦਾ ਸਮੋਲਕ ਹੈ। ਅੰਦਰ ਦਾ ਅੰਮ੍ਰਿਤ ਇੱਕੋ ਹੀ ਹੈ, ਉਹ ਹੈ ਗੁਣ। ਇਹਨਾਂ ਵਸਤੂਆਂ ਰਾਹੀਂ ਵੀ ਅੰਦਰ ਗੁਣ ਗਏ ਨੇ, ਬਾਹਰੋਂ ਛਕਣ ਦੀ ਲੋੜ ਤਾਂ ਪਈ ਹੈ, ਇਸ ਲਈ ਪਈ ਹੈ ਤਾਂ ਕਿ ਅੰਦਰ ਦੇ ਗੁਣ ਜਿਹੜੇ ਨੇ ਉਹ ਜਾਗ ਪੈਣ। ਮੈਂ ਇੱਕ ਵਾਰ ਕੀਤੀ ਸੀ, ਇੱਕ ਖਿਆਲ ਕਰਿਓ, ਇਸ ਗੱਲ ਦਾ ਵੀ ਹੁਣ ਜਵਾਬ ਮੰਗੀਏ ਕਿ ਭਲਾ ਜੇ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਹੋਰ ਪਾਉਣ ਦੀ ਕੀ ਲੋੜ ਹੈ ਭਾਵੇਂ ਗੁਣੀ ਸਿੱਖ। ਇਸ ਗੱਲ ਦਾ ਜਵਾਬ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਦਿੱਤਾ ਹੈ। ਇਹ ਆਪ ਕੇ ਸਮਾਪਤੀ ਕਰਾ, ਬੜਾ ਖੂਬਸੂਰਤ ਜਵਾਬ ਗੁਰੂ ਨੇ ਦਿੱਤਾ। ਪੁੱਛੀਏ ਜੀ ਭਲਾ ਜੇ ਅੰਦਰ ਹੀ ਅੰਮ੍ਰਿਤ ਹੈ, ਨਾਨਕ ਅੰਮ੍ਰਿਤ ਮਨੇ ਮਾਏ, ਤਾਂ ਬਾਹਰੋਂ ਅੰਮ੍ਰਿਤ ਛਕਣ ਦੀ ਕੀ ਲੋੜ ਹੈ ਭਾਵੇਂ ਗੁਣੀ। ਗੁਰੂ ਨੇ ਬੜਾ ਖੂਬਸੂਰਤ ਜਵਾਬ ਦਿੱਤਾ, ਕਹਿਣ ਲੱਗੇ
1: जैसे धरती ऊपर मेघला बरसत है।
0: कहने लगे किसान ने बीज पाया हलवा, कुछ दिन बाद ही आकाश वाल नीच लाला उड़ीक करन लग पिया बारिश पर, मेरी फसल सुख न जाए, मत किते बीज भी नाश हो जाए, खत्म न हो जाए। ਉਡੀਕ ਕਰ ਰਿਹਾ ਸੀ ਬਾਰਿਸ਼ ਦੀ, ਮੈਂ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਥੋੜ੍ਹਾ ਤੇਜ਼ੀ ਨਾਲ ਤੁਰਦੇ ਹਾਂ ਕਿਉਂਕਿ ਸਮਾਂ ਹੋ ਜਾਏ। ਉਡੀਕ ਕਰ ਰਿਹਾ ਸੀ ਕਿ ਸਿਆਣੇ ਨੇ ਕੋਲੋਂ ਲੰਘਦਿਆਂ ਪੁੱਛਿਆ, ਆਖਿਆ ਕਿਸਾਨ ਆਸਮਾਨ ਤੋਂ ਮੋਹਣੇ ਧਾਰ ਪੈਣ ਵਾਲੀ ਬਾਰਿਸ਼, ਆਸਮਾਨ ਤੋਂ ਪੈਣ ਵਾਲੀਆਂ ਬੂੰਦਾਂ ਦੀ ਉਡੀਕ ਤੇ ਇੰਤਜ਼ਾਰ ਕਿਆ ਕਰਨਾ, ਤੇ ਉਹ ਵੀ ਪਤਾ ਨੀ ਕਿੰਨੇ ਕੁ ਪਲ ਕਿੰਨੇ ਕੁ ਘੰਟੇ ਵਰਤਣੀਆਂ ਨੇ, ਉਹਨਾਂ ਦੇ ਦਿਨ ਨੇ, ਉਹਨਾਂ ਦੇ ਕੋਈ ਰੁੱਤਾਂ ਨੇ, ਹਮੇਸ਼ਾ ਤੇ ਪੈਂਦੀਆਂ ਨੇ, ਤੇ ਤੇਰੀ ਲੋੜ ਅਨੁਸਾਰ ਵੀ ਨੀ ਪੈਂਦੀਆਂ। ਹੋ ਸਕਦਾ ਤੈਨੂੰ ਕਿੰਨੀ ਜ਼ਰੂਰਤ ਹੈ ਉਸ ਤੋਂ ਜ਼ਿਆਦਾ ਬਾਰਿਸ਼ ਪੈ ਜਾਏ ਤੇ ਹੜੀ ਆ ਜਾਏ, ਅਸਮਾਨ ਦੀ ਬਾਰਿਸ਼ ਨੂੰ ਪਿਆ ਉਡੀਕ ਲੈ, ਤੈਨੂੰ ਪਤਾ ਨੀ ਜਿਸ ਧਰਤੀ ਤੇ ਤੂੰ ਬੀਜ ਪਾਇਆ ਇਹ ਸਾਰੀ ਧਰਤੀ ਦੇ ਥੱਲੇ ਪਾਣੀ ਹੈ, ਤੇ ਜਦੋਂ ਧਰਤੀ ਦੇ ਅੰਦਰ ਪਾਣੀ ਹੈ ਹੀ ਤੇ ਬਾਹਰ ਬਾਹਰ ਪਾਣੀ ਦੀ ਕਿਉਂ ਉਡੀਕ ਕਰਨਾ। ਬੜਾ ਖੂਬਸੂਰਤ ਇੱਕ ਸਵਾਲ ਗੁਰੂ ਕਹਿਣ ਲੱਗੇ,

¿Tienes pan, Inés? Que están liberaciones y que han llegado para allá. Tengo que patar mi herida de Durtan. Me no me paté. Que sari tarti de charle pan. Pero hay que hacer algo. ये ऊपर बारिश ना पवे धरती का पानी नहीं नीला चला जाता है उनकी सतह नीली चली जाती है तो मेरे फसल तक पहुंच ही नहीं पैदा करती असर अंदाज ही नहीं होती तो मैं कह सकती थी जिन इलाके में ऊपरों ज्यादा बारिश पैंती है ना उतने ही थलियों पानी निकल जाए पानी है आप तुम देखते हो रेगिस्तान के राजस्थान के इलाके में जो ऊपरों बारिश तक पैंती है थले वाला पानी भी डूंगा ਤੇ ਪਹਾੜਾਂ ਚ ਪੱਥਰਾਂ ਦੀ ਜ਼ਮੀਨ ਹੈ ਉੱਥੇ ਬੋਰ ਵੀ ਕੋਈ ਨੀ ਕਰਦਾ ਉੱਥੇ ਕਿਉਂਕਿ ਉੱਪਰੋਂ ਬਾਰਿਸ਼ ਜ਼ਿਆਦਾ ਪੈਂਦੀ ਇਸ ਲਈ ਥੱਲੇ ਵਾਲਾ ਪਾਣੀ ਦੇ ਚਸ਼ਮੇ ਆਪਣੇ ਆਪ ਸੁੱਕ ਜਾਂਦੇ ਹਾਲਾਂਕਿ ਜ਼ਮੀਨ ਵੀ ਉੱਚੀ ਹੈ ਵੀ ਪਥਰੀਲੀ ਬੋਰ ਵੀ ਕੋਈ ਨੀ ਕਰਦਾ ਸਿਰਫ ਉੱਪਰੋਂ ਬਾਰਿਸ਼ ਜ਼ਿਆਦਾ ਪੈਂਦੀ ਹੈ ਇਸ ਲਈ ਥੱਲਿਓਂ ਵੀ ਪਾਣੀ ਨੂੰ ਖਿੱਚ ਲੈਂਦੀ ਹੈ ਜਿੱਥੇ ਉੱਪਰੋਂ ਬਾਰਿਸ਼ ਨਹੀਂ ਪੈਂਦੀ ਉੱਥੇ ਥੱਲੇ ਵਾਲਾ ਪਾਣੀ ਵੀ ਨੀਵਾਂ ਚਲਾ ਜਾਂਦਾ ਉਹ ਫਸਲ ਤੇ ਅਸਰ ਅੰਦਾਜ਼ ਨਹੀਂ ਕੀਤਾ ਤੁਸੀਂ ਆਮ ਜੀਵਨ ਵਿੱਚ ਦੇਖ ਲਓ ਘਰ ਵਿੱਚ ਹੈਂਡ ਪੰਪ ਲਵਾਉਂਦੇ ਹੋ ਹੈਂਡ ਪੰਪ ਲਵਾਓ ਪੰਪ ਲਾਉਣ ਵਾਲਾ ਪਾਈਪ ਪਾ ਕੇ ਫਿਲਟਰ ਲਾ ਕੇ ਉੱਪਰ ਮਸ਼ੀਨ ਲਾ ਕੇ ਫਿਰ ਤੁਹਾਨੂੰ ਆਖੇਗਾ ਜਾਂ ਦੋ ਚਾਰ ਬਾਲਟੀ ਨੂੰ ਪਾਣੀ ਪੀ ਲਿਆ ਪਾਣੀ ਪੀ ਲਿਆ ਉਹ ਪਾਣੀ ਉੱਪਰੋਂ ਪਾਉਣਾ ਹੈ ਤੇ ਜੇ ਤੁਸੀਂ ਆਖੋ ਭਰਿਆ ਪਾਣੀ ਤਾਂ ਮੈਨੂੰ ਲੋੜ ਹੈ ਪਾਣੀ ਲੈਣ ਲਈ ਤਾਂ ਇਹ ਹੈਂਡ ਪੰਪ ਕਿਆ ਲਾਉਣ ਪਾਣੀ ਤਾਂ ਇਹਨੇ ਮੈਨੂੰ ਦੇਣਾ ਮੈਨੂੰ ਪਾਣੀ ਕਿਉਂ ਦਿਆ ਤੇ ਉਹ ਜਵਾਬ ਦੇਗਾ ਵੀਰਾ ਇੱਕ ਵਾਰ ਉੱਪਰੋਂ ਪਾਣੀ ਪਾਉਣਾ ਹੀ ਪਏਗਾ ਇੱਕ ਵਾਰ ਉੱਪਰੋਂ ਪਾਣੀ ਪਾ ਦੋ ਚਾਰ ਬਾਲਟੀਆਂ ਥੱਲੇ ਵਾਲਾ ਪਾਣੀ ਜਿਹੜਾ ਥੱਲੇ ਹੈ ਉਹਦਾ ਤੇ ਇਹਦਾ ਸੰਪਰਕ ਪੈਦਾ ਹੋ ਜਾਏ ਥੱਲੇ ਵਾਲੇ ਪਾਣੀ ਨੂੰ ਉੱਪਰ ਖਿੱਚ ਲਏਗਾ ਫਿਰ ਸਾਰੀ ਜ਼ਿੰਦਗੀ ਇਹ ਪਾਣੀ ਮੁੱਕਣਾ ਹੀ ਨਹੀਂ ਇੱਕ ਵਾਰ ਪਾਉਣਾ ਪਏਗਾ ਪਾਉਂਦੇ ਹੋ ਨਾ ਕਦੀ ਹੈਂਡ ਪੰਪ ਲਵਾ ਕੇ ਵੇਖਿਓ ਪਾਣੀ ਉੱਪਰ ਪਾਉਣਾ ਪਏਗਾ ਥੱਲੇ ਵਾਲਾ ਪਾਣੀ ਤਾਂ ਉੱਪਰ ਆ ਤੇ ਜਿਸ ਵੇਲੇ ਇੱਕ ਵਾਰ ਉੱਪਰ ਆ ਗਏ ਫਿਰ ਰੋਜ਼ ਪਾਣੀ ਚੱਲੋ ਕੋਈ ਫਰਕ ਨਹੀਂ ਪੈਣਾ ਮੁੱਕਣਾ ਹੀ ਬਸ ਇਸੇ ਤਰ੍ਹਾਂ ਹੀ ਖਿਆਲ ਕਰਿਓ ਅੰਮ੍ਰਿਤ ਮਣੇ ਮੈਂ ਜੂਦਾ ਸਵਾਲ ਸਾਡਾ ਇਸ ਕਿ ਅੰਮ੍ਰਿਤ ਮਣੇ ਮੈਂ ਗਲਤ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਲਤ ਨਹੀਂ ਹੋ ਸਕਦੀ ਅੰਮ੍ਰਿਤ ਗੁਣ ਹੈ ਤੇ ਖੰਡੇ ਦੇ ਅੰਮ੍ਰਿਤ ਵਿੱਚ ਵੀ ਗੁਣ ਹੀ ਦਿੱਤੇ ਗਏ ਨੇ ਤਕਾਰਾਂ ਵਿੱਚ ਵੀ ਗੁਣ ਹੀ ਦਿੱਤੇ ਗਏ ਨੇ ਉਹਨਾਂ ਗੁਣਾਂ ਤੋਂ ਵੱਖ ਹੋ ਕੇ ਕੋਈ ਅੰਮ੍ਰਿਤਧਾਰੀ ਬਣਨਾ ਚਾਹੇ ਬਿਲਕੁਲ ਨਹੀਂ ਅੱਜ ਸਾਰੇ ਦੁਖਾਂਤ ਹੈ ਅੰਮ੍ਰਿਤਧਾਰੀ ਵਿੱਚ ਨਿਮਰਤਾ ਪਾਣੀ ਵਾਲੀ ਆਉਣੀ ਚਾਹੀਦੀ ਜਿਹੜੀ ਨਹੀਂ ਆ ਰਹੀ ਅੰਮ੍ਰਿਤਧਾਰੀ ਵਿੱਚ ਗੁਣ ਆਉਣੇ ਚਾਹੀਦੇ ਨੇ ਅੰਮ੍ਰਿਤ ਵਾਲੇ ਪਿਆਰ ਸ਼ੁੱਧਤਾ ਆਉਣੀ ਚਾਹੀਦੀ ਹੈ ਨਹੀਂ ਆ ਰਹੀ ਬਲਕਿ ਕਈ ਵਾਰ ਮੈਂ ਦੇਖਣਾ ਵਿਸ਼ਵਾਸ ਕਰਿਓ ਬੜੇ ਗੁਣ ਨੇ ਅੰਮ੍ਰਿਤ ਦੀ ਛਕਾਉਣ ਦੀ ਵਿਧੀ ਤੇ ਮੈਂ ਹੈਰਾਨ ਹੋ ਜਾਂਦਾ ਐਡੀ ਪਵਿੱਤਰ ਚੀਜ਼ ਐਡੀ ਸਫਲ ਵਸਤੂ ਗੁਰੂ ਦਸਮ ਪਾਤਸ਼ਾਹ ਲਿਆਉਣ ਸੋਚਿਓ ਅੱਜ ਦੇ ਯੁੱਗ ਅੰਦਰ ਤਾਂ ਪਾਣੀ ਵੀ ਕੋਈ ਔਕ ਨਾਲ ਨਹੀਂ ਪੀਂਦਾ ਖਾਸ ਕਰਕੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਪਾਣੀ ਮਹਿੰਗਾ ਹੋਵੇ ਜਿੱਥੇ ਪਾਣੀ ਮਹਿੰਗਾ ਹੋਵੇ ਹੁਣ ਸਮਾਂ ਬਦਲ ਗਿਆ ਨਹੀਂ ਤੇ ਰਾਜਸਥਾਨ ਦੀ ਇਹੋ ਹਾਲਤ ਸੀ ਇੱਥੇ ਪਾਣੀ ਵਿਕਦਾ ਸੀ ਪੀਣ ਤੇ ਜਦੋਂ ਜਿਹੜੀ ਚੀਜ਼ ਮਹਿੰਗੀ ਹੋਵੇ ਨਾ ਉਹਨੂੰ ਕੋਈ ਔਕ ਨਾਲ ਨਹੀਂ ਪੀਂਦਾ ਕਿਤੇ ਜ਼ਾਇਆ ਨਾ ਹੋ ਜਾਏ ਸੰਭਾਲ ਸੰਭਾਲ ਕਿਉਂਕਿ ਇੱਕ ਇੱਕ ਬੂੰਦ ਕੀਮਤੀ ਹੁੰਦੀ ਜੇ ਭਲਾ ਦੁੱਧ ਹੀ ਪੀਣਾ ਹੋਵੇ ਅੱਜ ਵੀ ਔਕ ਨਾਲ ਪੀਓਗੇ ਕੋਈ ਗਲਾਸ ਚਾਹੀਦਾ ਕਿਤੇ ਗੀਤ ਲੱਗਦਾ ਜੋੜਨਾ ਚਾਹੀਦਾ ਕੀਮਤੀ ਹੈ ਕਿਹਦੀ ਅਜੀਬ ਗੱਲ ਹੈ ਗੁਰੂ ਦਸਮ ਪਾਤਸ਼ਾਹ ਜੀ ਨੇ ਜਦੋਂ ਅੰਮ੍ਰਿਤ ਧੋੜੀ ਪਾਉਣਾ ਸੀ ਉਦੋਂ ਔਕ ਨਾਲ ਪਿਆਉਣ ਦੀ ਕਿਉਂ ਮਰਿਆਦਾ ਬਣਾਈ ਕਿਉਂ ਬਣਾਈ ਗੁਰੂ ਘਰ ਅੰਦਰ ਛੁਰਸੀ ਕਿਸੇ ਚੀਜ਼ ਦੀ ਮੁੜ ਥੱਲੇ ਪਤਾ ਰੱਖ ਲਿਆ ਆਹ ਗੱਲ ਸਾਰੀ ਸਮਝ ਰਹੀ ਮੈਂ ਕਹਿੰਦਾ ਸੀ ਨਾ ਅੱਜ ਅਸੀਂ ਅੰਮ੍ਰਿਤ ਦੀ ਪਰਿਭਾਸ਼ਾ ਸੁਣੀ ਥੱਲੇ ਪਤਾ ਰੱਖ ਲਿਆ ਤਾਂ ਕਿ ਅੰਮ੍ਰਿਤ ਦੁਨੀਆਂ ਵੀ ਨਾ ਪਵੇ ਬਾਕੀ ਵਿੱਚ ਕਹਿਣ ਲੱਗੇ ਛਤੀ ਔਕ ਨਾਲ ਥੱਲੇ ਬਟਾ ਰੱਖੇ ਤਾਂ ਕਿ ਡੁੱਲੇ ਨਾ ਕਿੰਝ ਕੀ ਰਹੇ
ਇਹਦੀ ਇੱਕ ਇੱਕ ਬੂੰਦ ਜਿਹੜੀ ਇੰਨੀ ਸਫਲ ਤੇ ਕੀਮਤੀ ਹੈ ਕਿ ਇੱਕ ਬੂੰਦ ਗੁਰ ਅੰਮ੍ਰਿਤ ਦਿਨੋ ਤਾਂ ਅਕਾਲ ਅੰਮ੍ਰਿਤ ਨਮੂਆ ਬੂੰਦਾਂ ਡੁੱਲ ਜਾਣ ਥੱਲੇ ਬਟਾ ਰੱਖ ਪਰ ਇਹ ਖਿਆਲ ਕਰੀ ਕਿਉਂ ਓਕ ਨਾਲ ਸੁੱਚੀ ਪੈ ਗਿਆ ਓਕ ਨਾਲ ਕਿਉਂ ਕਹਿਣ ਲੱਗੇ ਮੈਂ ਤੈਨੂੰ ਚਾਹਨਾ ਤੈਨੂੰ ਪਤਾ ਲੱਗ ਜਾਏ ਕਿ ਅੰਮ੍ਰਿਤ ਕਿਵੇਂ ਸੰਭਾਲਿਆ ਜਾਂਦਾ ਕਿਉਂਕਿ ਜਦੋਂ ਓਕ ਬਣਾਏਗਾ ਨਾ ਅੰਮ੍ਰਿਤ ਛਕਣ ਲਈ ਉਦੋਂ ਤੈਨੂੰ ਹੱਥਾਂ ਦੀਆਂ ਦਸੇ ਉਂਗਲਾਂ ਇਉਂ ਮਿਲਣੀਆਂ ਪੈਣਗੀਆਂ ਜਰਾ ਉਂਗਲਾਂ ਵਿੱਚ ਵਿਖ ਪੈ ਗਈ ਆ ਫਰਕ ਸਮਝੀ ਜਰਾ ਉਂਗਲਾਂ ਵਿੱਚ ਵਿਖ ਪੈ ਗਈ ਤੇ ਗੁਰੂ ਨੇ ਬਾਣੀ ਵਿੱਚ ਆਵਾਜ਼ ਦੇ ਕੇ ਆਖਿਰ ਤਾਂ ਕਰਮੇ ਅੰਮ੍ਰਿਤ ਆਮ ਨੇ ਸਾਰੇ ਖਿਸਰ ਗਏ ਭੂਮ ਪਰਦਾ ਦੇ ਹੱਥ ਵਿੱਚ ਪਿਆ ਹੋਇਆ ਬਿਲਕੁਲ ਡੁੱਲ ਜਾਂਦਾ ਜੀ ਆ ਕਰਕੇ ਦੇਖ ਗੁਰੂ ਨੇ ਬਾਣੀ ਵਿੱਚ ਕਹਿੰਦੇ ਕਿ ਕਰਮੇ ਅੰਮ੍ਰਿਤ ਆਮ ਨੇ ਸਾਰੇ ਹੋ ਖਿਸਰ ਗਏ ਭੂਮ ਪਰਦਾ ਦੇ ਤੇ ਗੁਰੂ ਨੇ ਆਖਿਆ ਖਿਆਲ ਕਰੀ ਮੈਂ ਤੈਨੂੰ ਅੰਮ੍ਰਿਤ ਦੀ ਸੰਭਾਲ ਸਿਖਾਉਣਾ ਚਾਹੁੰਦਾ ਇਸ ਲਈ ਚਾਹੁੰਦਾ ਓਕ ਨਾਲ ਛੱਡੀ ਤੈਨੂੰ ਪਤਾ ਹੋਵੇ ਓਕ ਬਣਾਉਣ ਵਾਸਤੇ ਅੰਮ੍ਰਿਤ ਛਕਣ ਵਾਸਤੇ ਦਸੇ ਉਂਗਲਾਂ ਇਉਂ ਸਮੇਟ ਕੇ ਆਪਸ ਵਿੱਚ ਜੋੜ ਕੇ ਇਹਨਾਂ ਦੀ ਵਿੱਥ ਮਿਟਾ ਕੇ ਤਾਂ ਅੰਮ੍ਰਿਤ ਛਕਿਆ ਜਾਂਦਾ ਹਰ ਗੱਲ ਦੇ ਪਿੱਛੇ ਗੁਰੂ ਨਾਨਕ ਦੀ ਗੁਰਦਸ਼ਮ ਪਾਤਸ਼ਾਹ ਜੀ ਦੀ ਇੱਕ ਫਿਲੋਸਫੀ ਹੈ ਅਸੀਂ ਉਹ ਨਹੀਂ ਸਮਝਦੇ ਇੱਕ ਮਰਿਆਦਾ ਇੱਕ ਰਸਮ ਬਣਾਈ ਜਾਂਦੀ ਅੱਜ ਸਾਡੇ ਵਿੱਚ ਵਿੱਥਾਂ ਪੈ ਰਹੀਆਂ ਨੇ ਵਿੱਥਾਂ ਵਿੱਚ ਨਹੀਂ ਰਹੀਆਂ ਇਸ ਬਾਤੇ ਵਿੱਚ ਅੰਮ੍ਰਿਤ ਛਕਾਇਆ ਸੀ ਸਾਡੇ ਵਿੱਚ ਏਕਤਾ ਆਵੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਵਾਲਾ ਸਨੇਹ ਬਣੇ ਅੱਜ ਉਸਦੇ ਉਲਟ ਬਦਕਿਸਮਤੀ ਅੰਮ੍ਰਿਤ ਨੇ ਸਾਨੂੰ ਇੱਕ ਕਰਨਾ ਸੀ ਅਸੀਂ ਅੰਮ੍ਰਿਤ ਹੀ ਕਈ ਬਣਾ ਲਏ ਹੇ ਅੰਮ੍ਰਿਤ ਤੂੰ ਸਾਨੂੰ ਇੱਕ ਕਰਨਾ ਚਾਹੁੰਦਾ ਅਸੀਂ ਅੰਮ੍ਰਿਤ ਹੀ ਕਈ ਬਣਾ ਦਿੰਦੇ ਅੱਜ ਇੱਕ ਅੰਮ੍ਰਿਤ ਦੂਜੇ ਅੰਮ੍ਰਿਤ ਨਾਲ ਨਹੀਂ ਮਿਲਦਾ ਇੱਕ ਅੰਮ੍ਰਿਤਧਾਰੀ ਦੂਜੇ ਅੰਮ੍ਰਿਤਧਾਰੀ ਤੋਂ ਵੀ ਕਈ ਵਾਰ ਨਫ਼ਰਤ ਕਰਦਾ ਨਾ ਬੜੀ ਸਪਸ਼ਟ ਗੱਲਾਂ ਕਰਨਾ ਚਾਹੁੰਦਾ ਗੱਲ ਸਮਝਿਓ ਇੱਕ ਲਈ ਇੰਨੀ ਕੁ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਸਮਾਂ ਹੋ ਗਿਆ ਇਸ ਸਾਲ ਵਿੱਚ ਨਾ ਜਾਵਾਂ ਇਹੋ ਕਾਰਨ ਹੈ ਕੋਸ਼ਿਸ਼ ਕਰੋ ਵੱਖ ਵੱਖ ਸੰਪਰਦਾਵਾਂ ਨੇ ਆਪਣੇ ਆਪਣੇ ਢੰਗ ਵਰਤ ਕੇ ਅੰਮ੍ਰਿਤ ਦੇ ਕਈ ਰੂਪ ਬਣਾ ਦਿੱਤੇ ਅਕਸਰ ਇਹ ਹਉਮੈ ਪੈਦਾ ਕਰ ਦਿੱਤੀ ਕਿ ਜਿਨਨੇ ਸਾਡਾ ਅੰਮ੍ਰਿਤ ਨਹੀਂ ਛਕਿਆ ਉਹਦੇ ਨਾਲ ਨਹੀਂ ਵਰਤਣਾ ਉਹ ਖਰੇ ਘਟੀਆ ਕਿਸਮ ਦਾ ਅੰਮ੍ਰਿਤ ਤੇ ਗੁਰੂ ਆਖ ਰਿਹਾ ਨਾਨਕ ਅੰਮ੍ਰਿਤ ਇੱਕ ਇੱਥੇ ਅਸੀਂ ਗੁਰੂ ਤੋਂ ਮੁਨਕਰ ਹੋ ਜਾਂਦੇ ਸਮੇਂ ਨਾਲ ਪੰਥਕ ਤੌਰ ਤੇ ਮਿਲ ਕੇ ਵਿਦਵਾਨਾਂ ਨੇ ਆਗੂਆਂ ਨੇ ਪੰਥਕ ਫੈਸਲੇ ਕੀਤੇ ਨੇ ਅੰਮ੍ਰਿਤ ਪ੍ਰਤੀ ਪੰਥਕ ਫੈਸਲੇ ਕੀਤੇ ਜੇ ਕਿਸੇ ਨੂੰ ਕੋਈ ਉਲੰਭ ਹੈ ਜੇ ਉਹਦੇ ਵਿੱਚ ਕੁਛ ਸ਼ਿਕਵਾ ਉਸੇ ਤਰ੍ਹਾਂ ਮੁੜ ਪੰਥ ਦੀ ਇਕੱਤਰਤਾ ਵਿੱਚ ਕੋਈ ਗੱਲ ਬਦਲਣੀ ਹੈ ਬਦਲੀ ਧਰਮ ਦੀ ਬਾਣੀ ਦੀ ਰੋਸ਼ਨੀ ਵਿੱਚ ਬਦਲੀ ਜਾ ਸਕਦੀ ਹੈ ਪਰ ਓਨੀ ਦੇਰ ਉਸ ਮਰਿਆਦਾ ਤੋਂ ਮੂੰਹ ਨਹੀਂ ਮੁੜਿਆ ਜਾ ਸਕਦਾ ਬੜਾ ਸਪਸ਼ਟ ਓਨੀ ਦੇਰ ਉਸ ਮਰਿਆਦਾ ਤੋਂ ਮੂੰਹ ਨਹੀਂ ਮੋੜਨਾ ਦੁੱਖਾਂ ਤੋਂ ਵਾਪਰ ਰਿਹਾ ਜੇ ਅਸੀਂ ਵੱਖ ਵੱਖ ਅੰਮ੍ਰਿਤ ਛਕਾ ਕੇ ਅੱਜ ਫਿਰ ਮੁੜ ਕੇ ਉਹ ਦੁਮਦਾ ਖੜੀ ਵਧਾਉਣੀ ਹੈ ਫਿਰ ਤਾਂ ਇੰਨਾ ਹੀ ਫਰਕ ਹੋਇਆ ਅੱਗੇ ਦਸ ਆਦਮੀ ਆਪਸ ਵਿੱਚ ਲੜਦੇ ਸਨ ਹੁਣ ਵੀਹ ਪੰਜਾਹ ਪੰਜਾਹ ਲੜਨਗੇ ਜਿਵੇਂ ਉਹ ਜ਼ਿਆਦਾ ਅੰਮ੍ਰਿਤ ਆਈ ਹੋਵੇ ਤੇ ਵੱਖ ਵੱਖ ਹੋਵੇ ਇਸ ਲਈ ਵੀਰੋ ਜਿੱਥੇ ਜਿੱਥੇ ਵੀ ਬੈਠੇ ਹੋ ਸਾਡੇ ਕੋਲ ਆ ਦੋ ਤਿੰਨ ਮਹੀਨੇ ਸਮਾਂ ਅਸੀਂ ਦਿਨ ਰਾਤ ਅੰਮ੍ਰਿਤ ਵਾਲੇ ਪਾਸੇ ਤੁਰਨਾ ਪਰ ਇੱਕ ਖਿਆਲ ਕਰਿਓ ਕੋਈ ਸੰਪਰਦਾ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਅੰਮ੍ਰਿਤ ਛਕਾਵੇ ਕੋਈ ਵੀਰ ਆਵੇ ਸਾਨੂੰ ਕੋਈ ਇਤਰਾਜ਼ ਨਹੀਂ ਅੰਮ੍ਰਿਤ ਛਕਾਵੇ ਪਰ ਸਿੱਖ ਰਹਿਤ ਮਰਿਆਦਾ ਉਹ ਜਿਹੜੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੋਹਰ ਨਾਲ ਪ੍ਰਮਾਣਿਤ ਹੋ ਕੇ ਪੰਥਕ ਸਾਂਝੀ ਮਰਿਆਦਾ ਦਿੱਤੀ ਗਈ ਹੈ ਮਰਿਆਦਾ ਉਹ ਆਪਣੇ ਕੋਲ ਰੱਖੋ ਹਰ ਇੱਕ ਵੀਰ ਨੂੰ ਆਉਂਦੇ ਅੱਗੇ ਰੱਖ ਦਿਓ ਵੀ ਤੇਰੇ ਕੋਲੋਂ ਹੱਕ ਹੈ ਕਿਤੋਂ ਵੀ ਸਾਨੂੰ ਬਖਸ਼ਿਸ਼ ਸਦਕਾ ਪੰਜ ਪਿਆਰੇ ਰੂਪ ਵਿੱਚ ਅੰਮ੍ਰਿਤ ਮਿਲੇ ਅਸੀਂ ਚੋਰੀ ਪਵਾਵਾਂਗੇ ਪਰ ਜੇ ਤੈਨੂੰ ਮਰਿਆਦਾ ਆ ਮਨਜ਼ੂਰ ਜੇ ਮਰਿਆਦਾ ਇਹ ਮਨਜ਼ੂਰ ਜੇ ਮਰਿਆਦਾ ਨਹੀਂ ਤਾਂ ਉਸਨੂੰ ਹੱਥ ਜੋੜ ਦਿਓ ਅਸੀਂ ਵੱਖ ਵੱਖ ਦੁੱਧਾਂ ਚ ਨਹੀਂ ਪੈਣਾ ਨਾਨਕ ਅੰਮ੍ਰਿਤ ਇਹ ਹੈ ਜੇ ਕੋਈ ਸ਼ੰਕਾ ਤਾਂ ਉੱਥੇ ਜਾ ਕੇ ਨਿਬੇੜ ਵੀਰਾ ਇੱਥੇ ਸਾਨੂੰ ਵੱਖ ਵੱਖ ਨਾ ਸੋ ਮੈਂ ਸਪਸ਼ਟ ਕਰਨਾ ਚਾਹੁੰਦਾ
ਜਦੋਂ ਵੀ ਕੋਈ ਅੰਮ੍ਰਿਤ ਛਕਾਉਣ ਲਈ ਤਿਆਰ ਹੋਏ ਉਹਦੇ ਸਾਹਮਣੇ ਸਿੱਖ ਰਾਜ ਮਰਿਆਦਾ ਪੰਚਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਹੋਈ ਸਾਹਮਣੇ ਰੱਖੋ, ਬਹੁਤ ਜ਼ਰੂਰੀ ਹੈ। ਨਹੀਂ ਤਾਂ ਦੁਖਾਂਤ ਇਹ ਵਾਪਰ ਰਿਹਾ ਹੈ, ਅੰਮ੍ਰਿਤ ਨੇ ਸਾਨੂੰ ਇੱਕ ਕਰਨਾ ਸੀ, ਅਸੀਂ ਅੰਮ੍ਰਿਤ ਕਈ ਬਣਾ ਦਿੱਤੇ ਨੇ। ਅੰਮ੍ਰਿਤ ਨੇ ਸਾਨੂੰ ਜਿੱਥੋਂ ਮੇਟਣ ਦਾ ਸੰਦੇਸ਼ ਦਿੱਤਾ ਸੀ ਉਸ ਵਿੱਚ ਛੱਕ, ਤਾਂ ਕਿ ਤੈਨੂੰ ਪਤਾ ਲੱਗੇ ਕਿਵੇਂ ਉਂਗਲਾਂ ਦੀਆਂ ਵਿੱਥਾਂ ਮੇਟਣੀਆਂ ਨੇ, ਅਸੀਂ ਵਿੱਥਾਂ ਪਾ ਦਿੱਤੀਆਂ ਨੇ। ਬਸ ਇੰਨੀ ਕੁ ਅਰਜ਼ ਕਰਨਾ ਚਾਹੁੰਦਾ, ਅੰਮ੍ਰਿਤ ਵੀ ਇੱਕੋ ਹੈ, ਉਪਦੇਸ਼ ਵੀ ਇੱਕੋ ਹੈ, ਗੁਰੂ ਵੀ ਇੱਕੋ ਹੈ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਜਿੰਨੀ ਦੇਰ ਅਸੀਂ ਇਸ ਤਰ੍ਹਾਂ ਇੱਕ ਨਾਲ ਨਹੀਂ ਜੁੜਾਂਗੇ, ਮਨਮੁਖ ਭੁੱਲੀ ਬਹੁਤੀ ਰਾਹੀ ਫਾਸੀ ਮਾਇਆ ਫੰਦੇ, ਇਹ ਕਨਫਿਊਜ਼ ਹੋ ਜਾਣਾ। ਬਾਰ ਬਾਰ ਇਸ ਗੱਲ ਤੇ ਵਿਚਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਸਾਨੂੰ ਪਤਾ ਲੱਗ ਜਾਏ ਕਿ ਗੁਰੂ ਨਾਨਕ ਅੰਮ੍ਰਿਤ ਤੋਂ ਵੱਖ ਨਹੀਂ ਬੈਠਾ। ਗੁਰੂ ਦਸਮ ਪਾਤਸ਼ਾਹ ਦਾ ਖੰਡੇ ਦਾ ਅੰਮ੍ਰਿਤ ਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਦਾ ਅੰਮ੍ਰਿਤ, ਗੁਰੂ ਨਾਨਕ ਦੀ ਬਾਣੀ ਦਾ ਸ਼ਬਦ ਦਾ ਅੰਮ੍ਰਿਤ, ਗੁਰੂ ਨਾਨਕ ਦਾ ਦਿੱਤਾ ਹੋਇਆ ਅੰਦਰ ਬੈਠਾ ਅੰਮ੍ਰਿਤ ਤੇ ਗੁਰੂ ਦਸਮ ਪਾਤਸ਼ਾਹ ਦਿੱਤਾ ਹੋਇਆ ਖੰਡੇ ਦਾ ਉੱਪਰੋਂ ਪਾਇਆ ਅੰਮ੍ਰਿਤ, ਇਹਨਾਂ ਦੋਵਾਂ ਨੂੰ ਮਿਲਣਾ। ਫਿਰ ਅੰਦਰ ਚਸ਼ਮਾ ਫੁੱਟਣਾ ਗੁਣਾਂ ਦਾ, ਤਾਂ ਜ਼ਿੰਦਗੀ ਗੁਣ ਖਤਮ ਨਹੀਂ ਹੋਣੇ। ਜਿਹੜਾ ਮਰਜ਼ੀ ਆਵੇ ਸਿੱਖੀ ਦੇ ਵਿਹੜੇ ਉਹ ਗੁਣ ਲੈ ਜਾਏ। ਪਾਤਸ਼ਾਹ ਦਿੱਤਾ ਹੋਇਆ ਖੰਡੇ ਦਾ ਉੱਪਰੋਂ ਪਾਇਆ ਅੰਮ੍ਰਿਤ, ਇਹਨਾਂ ਦੋਵਾਂ ਨੂੰ ਮਿਲਣਾ। ਫਿਰ ਅੰਦਰ ਇੱਕ ਚਸ਼ਮਾ ਫੁੱਟਣਾ ਗੁਣਾਂ ਦਾ, ਤਾਂ ਜ਼ਿੰਦਗੀ ਗੁਣ ਖਤਮ ਨਹੀਂ ਹੋਣੇ। ਜਿਹੜਾ ਮਰਜ਼ੀ ਆਵੇ ਸਿੱਖੀ ਦੇ ਵਿਹੜੇ ਉਹ ਗੁਣ ਲੈ ਜਾਏ। ਗੁਣ ਹੀ ਇੱਕ ਅੰਮ੍ਰਿਤ ਹੈ ਗੁਰੂ ਕਹਿੰਦੇ ਨੇ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਰਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ, ਦੀਨ ਦੁਨੀਆਂ ਦੇ ਮਾਲਕ ਤਨ ਤਨ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੇ ਪਿਆਰ ਨਾਲ ਸਾਡੇ ਸਿਰ ਨੂੰ ਪਲੋਸ ਕੇ ਆਖਿਆ, ਪੁੱਤਰ ਤੂੰ ਸੰਸਾਰ ਵਿੱਚ ਵਿਚਰਨਾ ਹੈ ਔਰ ਇਸ ਸੰਸਾਰ ਦੇ ਵਿੱਚ ਕਈ ਤਰ੍ਹਾਂ ਦੀਆਂ ਚੰਗੀਆਂ ਅਤੇ ਮਾੜੀਆਂ ਹਵਾਵਾਂ ਚੱਲਦੀਆਂ ਨੇ, ਮਾੜੇ ਦੀ ਨਕਲ ਨਹੀਂ ਕਰਨੀ, ਚੰਗੇ ਦੀ ਚੰਗਿਆਈ ਨੂੰ ਗ੍ਰਹਿਣ ਕਰਨਾ ਹੈ। ਸਾਡਾ ਸੁਭਾਅ ਬੁਰਿਆਈ ਨੂੰ ਗ੍ਰਹਿਣ ਕਰਨ ਦਾ, ਚੰਗਿਆਈ ਨੂੰ ਨਹੀਂ। ਤੋ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ, ਗੁਰਸਿੱਖਾ ਨੇਕੀ ਦਾ ਗਾਹਕ ਬਣ, ਕਿਉਂਕਿ ਸ਼ਬਦ ਦੋ ਪਦਿਆਂ ਵਾਲਾ ਹੈ ਔਰ ਧੰਨ ਧੰਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 719 ਅੰਗ ਤੇ ਸੁਭਾਵਾਨ ਹੈ। ਰਾਗਾਂ ਦੀ ਗਿਣਤੀ ਮੁਤਾਬਕ ਗੱਲ ਕਰੀਏ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਇਹ 13ਵਾਂ ਰਾਗ ਹੈ ਔਰ ਇਸ ਰਾਗ ਵਿੱਚ ਜਿੰਨੇ ਵੀ ਸ਼ਬਦ ਆਏ ਨੇ ਉਹ ਦੋ ਪਦਿਆਂ ਵਾਲੇ ਨੇ। ਦੋ ਪਦਿਆਂ ਤੋਂ ਭਾਵ ਦੋ ਚਰਨਾਂ ਵਾਲੇ, ਦੋ ਪੌੜੀਆਂ ਵਾਲੇ। ਤੋ ਇਹ ਸ਼ਬਦ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਆਚਾਰਿਆ ਹੋਇਆ ਬਰਾੜੀ ਰਾਗ ਦੇ ਵਿੱਚ ਤੀਸਰਾ ਸ਼ਬਦ ਹੈ। ਪਹਿਲਾ ਸ਼ਬਦ ਹੈ ਸੁਣ ਮਨ ਕਥਾ ਅਕਥ ਹਰ ਰਾਮ, ਮੇਰੇ ਮਨਾਂ ਤੇਰੀ ਵਿਹਲ ਰਹਿਣ ਦੀ ਆਤ ਨਹੀਂ, ਚਾਹੇ ਤੂੰ ਬੋਲੀ ਜਾਂਦਾ ਚਾਹੇ ਤੂੰ ਸੁਣਦਾ ਰਹਿੰਦਾ। ਇਹ ਜੇ ਸੁਣਨਾ ਨਾ ਉਸ ਪਰਮਾਤਮਾ ਦੀ ਕਥਾ ਸੁਣ ਜਿਹਦੀ ਕਥਾ ਮੁੱਕਣ ਵਾਲੀ ਨਹੀਂ। ਤੇ ਮੁੜ ਕੇ ਬੇਨਤੀ ਕੀਤੀ, ਪਾਤਸ਼ਾਹ ਕਥਾ ਸੁਣਨ ਦਾ ਫਾਇਦਾ ਕੀ ਹੋਏਗਾ, ਕਿਉਂਕਿ ਸਾਡਾ ਸੁਭਾਅ ਹੈ ਨਾ ਆਪਾਂ ਕੋਈ ਵੀ ਕੰਮ ਕਰੀਏ ਤੇ ਆਪਾਂ ਫਾਇਦਾ ਪਹਿਲਾਂ ਸੋਚਦੇ ਹਾਂ। ਮੇਰੇ ਸਾਹਮਣੇ ਇੱਕ ਦ੍ਰਿਸ਼ਟਾਂਤ ਆ ਗਿਆ ਫਾਇਦੇ ਤੋਂ। ਇੱਕ ਮਹਾਂਪੁਰਸ਼ ਮੁਸਲਮਾਨ ਹੋਏ ਨੇ ਜਨਾਇਦ, ਉਹਨਾਂ ਕੋਲ ਗਿਆ ਤੇ ਬੜੀ ਪੁਰਾਣੀ ਗੱਲ ਹੈ, ਉਸ ਮੌਕੇ ਲੱਖ ਰੁਪਈਆ ਮੱਥਾ ਲੱਖ ਰੁਪਈਏ ਦੀ ਬੜੀ ਕੀਮਤ ਸੀ, ਨੌਕਰਾਂ ਨੂੰ ਲੱਖ ਰੁਪਈਆ ਚੁਕਾ ਕੇ ਤੇ ਮਹਾਂਪੁਰਸ਼ ਬਾਬੇ ਜਨਾਇਦ ਦੇ ਅੱਗੇ ਰੱਖਿਆ। ਉਹ ਕਹਿੰਦੇ ਗੁਰਮੁਖਾ ਸਾਡੇ ਕਿਸੇ ਕੰਮ ਨਹੀਂ, ਲੈ ਜਾ, ਤੈਨੂੰ ਲੋੜ ਹੋਵੇਗੀ ਤੂੰ ਵਰਤ ਲਏਗਾ, ਅਸੀਂ ਆਪਣੇ ਤਨ ਨੂੰ ਟੱਕਣਾ ਤੇ ਉਸ ਖੁਦਾਵੰਦ ਕਰੀਬ ਨੇ ਸਾਨੂੰ ਤਨ ਨੂੰ ਟੱਕਣ ਨੂੰ ਕੱਪੜਾ ਦਿੱਤਾ, ਰੋਟੀ ਦੇ ਦਿੰਦਾ। ਕਹਿੰਦਾ ਬਾਬਾ ਜੀ ਇਹ ਸਾਡੀ ਪੁਜੀਸ਼ਨ ਹੈ, ਉਹਦੀ ਨਹੀਂ। ਉਹ ਬੰਦਾ ਕਹਿੰਦਾ ਬਾਬਾ ਜੀ ਮੈਂ ਤੁਹਾਡੇ ਕੋਲ ਤਾਂ ਇਹ ਲੱਖ ਰੁਪਈਆ ਪੇੜ ਕਰਨ ਲੱਗਾ ਹੈ, ਬਰਕਤ ਪੈ ਜੇ ਤੇ ਮੇਰਾ ਕਰੋੜ ਹੋ ਜਾਏ। ਉਹ ਕਹਿੰਦੇ ਤੂੰ ਗੁਰਮੁਖਾ ਕਰੋੜ ਬਣੇ ਜਾਂ ਨਾ, ਪਰ ਤੈਨੂੰ ਬੇਨਤੀ ਵੀ ਤੂੰ ਆਪਣਾ ਲੱਖ ਤਾਂ ਨਾ ਘੁਟਾ। ਆਪਾਂ ਗੁਰੂ ਕੀ ਗੋਲਕ ਵਿੱਚ 10 ਰੁਪਈਏ ਪਾ ਕੇ ਤੇ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮੈਂ 15 ਲੱਖ ਦੇ ਪਲਾਟ ਦਾ ਸੌਦਾ ਕਰਨ ਲੱਗਾ, ਮੇਰਾ ਹੋ ਜਾਏ। ਮੈਂ ਹੈਰਾਨ ਹੁੰਦਾ ਜਿਹੜੇ ਪ੍ਰਾਪਰਟੀ ਡੀਲਰ ਨੇ ਉਹ ਰਹਿੰਦੇ ਨੇ 2%, ਤੇ ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਆਖਿਰ 15 ਲੱਖ ਰੁਪਈਏ ਦਾ ਪਲਾਟ ਲੈਣਾ ਤੇ 10 ਰੁਪਈਏ ਨਾਲ ਕੰਮ ਕਰਦੇ
ਉਂਝ ਵੈਸੇ ਮੈਂ ਚੰਗਾ ਕਿਉਂਕਿ ਦਸ ਮੈਂ ਤੈਨੂੰ ਹੁਣ ਤਾਰ ਲੱਗਾ, ਉਹਨਾਂ ਨੂੰ 15 ਲੱਖ ਮੈਂ ਬਾਅਦ ਵਿੱਚ ਦੇਣੇ ਨੇ। ਇਹ ਧਰਮ ਨਹੀਂ, ਅਸੀਂ ਧਰਮ ਦੇ ਨਾਂ ਤੇ ਵਪਾਰ ਕਰਦੇ ਵਪਾਰ। ਜਗਿਆਸੂ ਨੇ ਬੇਨਤੀ ਕੀਤੀ ਵੀ ਜੇ ਕਥਾ ਸੁਣਾ ਤੇ ਮਿਲੇਗਾ ਕੀ। ਹੁਣ ਜਿਵੇਂ ਆਪਾਂ ਇੱਥੇ ਆ ਰਹੇ ਹਾਂ ਨਾ, ਤੇ ਆਪਾਂ ਕਹਿੰਦੇ ਵੀ ਗਿਆਨੀ ਜੀ ਤੁਸੀਂ, ਮੈਂ ਸੁਣਿਆ ਵੀ ਤੁਸੀਂ ਬੜੇ ਚਿਰ ਦੀ ਕਥਾ ਕਰਦੇ ਹੋ, ਪਹਿਲਾਂ ਤੁਸੀਂ ਜਵਾਨ ਸੀ ਹੁਣ ਬੁੱਢੇ ਹੋ ਗਏ, ਤੇ ਮੈਂ ਵੀ ਉਦੋਂ ਦਾ ਕਥਾ ਸੁਣਨ ਵਾਸਤੇ ਆਉਣਾ। ਤੁਹਾਨੂੰ ਤਾਂ ਗਹਿਰਾ ਗੱਫਾ ਮਿਲਦਾ, ਤੁਹਾਨੂੰ ਤਨਖਾਹ ਮਿਲਦੀ ਹੈ, ਤੁਸੀਂ ਕੋਠੀ ਬਣਾ ਲਈ ਹੈ, ਤੇ ਸਾਡਾ ਤਾਂ ਭਰਿਆ ਕੱਖ ਨਹੀਂ। ਤੇ ਸਾਨੂੰ ਇਹ ਦੱਸੋ ਵੀ ਸਾਨੂੰ ਕਥਾ ਸੁਣਨ ਦਾ ਫਾਇਦਾ ਕੀ ਹੋਇਆ, ਇਹ ਤੁਹਾਡਾ ਸਵਾਲ ਹੈ ਸਾਡੇ ਉੱਪਰ। ਇਹਦਾ ਜਵਾਬ ਗੁਰਮੁਖੋ ਇਹ ਹੈ ਵੀ ਆਪਾਂ ਕਦੇ ਗੁਰੂ ਦੀ ਤੇ ਪਰਮਾਤਮਾ ਦੀ ਕਥਾ ਸੁਣਨ ਲਈ ਆਏ ਨਹੀਂ, ਕਦੇ ਨਹੀਂ ਆਏ। ਦ੍ਰਿਸ਼ਟਾਂਤ ਹੈ, ਆਪਾਂ ਕਿਵੇਂ ਨਹੀਂ ਆਏ, ਸਾਨੂੰ ਕਿਵੇਂ ਆਉਣਾ ਚਾਹੀਦਾ। ਹਰ ਬੰਦੇ ਦਾ ਕਥਾ ਕਰਨ ਦਾ ਆਪੋ ਆਪਣਾ ਟ੍ਰੈਂਡ ਹੈ, ਤਰੀਕਾ ਹੈ। ਅਰਜ ਨਹੀਂ ਹੋਇਆ ਨਾ, ਉਹ ਜਦੋਂ ਵੀ ਆਪਣੇ ਲੈਕਚਰ ਨੂੰ ਸਮੇਟਦਾ ਸੀ ਉਹਨੇ ਕਹਿਣਾ ਅੱਜ ਇੰਨਾ ਹੀ, ਤੇ ਉਹਦਾ ਕਥਾ ਕਰਨ ਦਾ ਲਹਿਜਾ ਸੀ, ਢੰਗ ਸੀ। ਜਿਹੜਾ ਮਹਾਤਮਾ ਬੁੱਧ ਹੋਇਆ, ਮੇਰੇ ਖਿਆਲ ਦੇ ਮੁਤਾਬਕ ਇਹ ਤਕਨੀਕ ਉਹਨੇ ਮਹਾਤਮਾ

ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਨੇ ਵਿਗਿਆਨੀ ਜੀ ਸਾਨੂੰ ਫਾਇਦਾ ਕੀ ਤਾਂ ਸੁਣਦਾ, ਇਹ ਸਵਾਲ 2500 ਸਾਲ ਪਹਿਲਾਂ ਉਸ ਮਹਾਤਮਾ ਬੁੱਧ ਨੂੰ ਕਿਸੇ ਮਨੁੱਖ ਨੇ ਕੀਤਾ ਤੇ ਅਸੀਂ ਰੋਜ਼ਾਨਾ ਤੁਹਾਡੀ ਕਥਾ ਸੁਣਦੇ ਹਾਂ ਤੇ ਸਾਡੇ ਤਾਂ ਪਿੜ ਪੱਲੇ ਕੱਖ ਨਹੀਂ ਪਿਆ, ਸਾਡਾ ਸੌੜਿਆ ਕੱਖ ਨਹੀਂ। ਉਹ ਕਹਿੰਦੇ ਵੀ ਗੁਰਮੁਖੋ ਤੁਸੀਂ ਟਾਈਮ ਪਾਸ ਕਰ ਲਈ ਆਉਂਦੇ, ਮੇਰੀ ਕਥਾ ਸੁਣਦਾ ਕੌਣ ਹੈ? ਉਹ ਕਹਿੰਦੇ ਜੀ ਕਿਵੇਂ? ਮਹਾਤਮਾ ਬੁੱਧ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ ਭਰ ਕੇ ਨੰਨਾ ਕਰਕੇ ਦੱਸ ਦਿਆਂਗਾ। ਜਦੋਂ ਉਹਨਾਂ ਕਿਹਾ ਨਾ ਵੀ ਜਾਓ ਪ੍ਰੇਮੀ ਆਪੋ ਆਪਣਾ ਕੰਮ ਕਰੋ, ਉਹਨਾਂ ਸਰੋਤਿਆਂ ਵਿੱਚ ਵੇਸਵਾ ਵੀ ਆਉਂਦੀ ਸੀ, ਵੇਸਵਾ ਚੋਰ ਵੀ ਆਉਂਦਾ। ਇਹ ਆਈ ਦਾ ਤਾਂ ਹੈ ਵੀ ਪਰਮਾਤਮਾ ਦੇ ਘਰ ਇੱਕ ਅਜਿਹਾ ਸ਼ੈਟਰ ਹੈ, ਇੱਕ ਲਗਾ ਹੈ, ਇੱਕ ਸਾਡੇ ਵਾਸਤੇ ਪਰਦਾ ਹੈ, ਇੱਥੇ ਕੋਈ ਵੀ ਆ ਜੇ ਉਹਦਾ ਪਰਮਾਤਮਾ ਪਰਦਾ ਢੱਕ ਲੈਂਦਾ ਹੈ। ਆਪਾਂ ਪਿੱਛੇ ਹਾਂ, ਆਪਣੇ 'ਚ ਬੁਰੇ ਵੀ ਹੋਣਗੇ ਭਲੇ ਵੀ ਹੋਣਗੇ, ਕਿਉਂਕਿ ਸੰਸਾਰ ਫੁੱਲ ਹੈ, ਕੋਈ ਪੀਲਾ ਕੋਈ ਲਾਲ ਕੋਈ ਖੱਟਾ ਕੋਈ ਮਿੱਠਾ, ਲੇਕਿਨ ਵੇਖੋ ਗੁਰੂ ਪਰਮਾਤਮਾ ਦੀ ਕਿੰਨੀ ਬਰਕਤ ਹੈ। ਆਪਾਂ ਜਦੋਂ ਵੀ ਇੱਥੇ ਗੁਰੂ ਕੇ ਚਰਨਾਂ 'ਚ ਆ ਗਏ ਤੇ ਹਰ ਬੋਲਣ ਵਾਲੇ ਨੇ ਕਹਿਣਾ ਗੁਰਮੁਖੋ, ਹਰ ਬੰਦੇ ਨੇ ਕਹਿਣਾ ਸਤ ਸੰਗੀਓ, ਹਰ ਬੰਦੇ ਨੇ ਕਹਿਣਾ ਸਾਧ ਜਾਣੋ। ਨਾ ਅਸੀਂ ਅਜੇ ਗੁਰਮੁਖ ਬਣੇ ਹਾਂ, ਨਾ ਸੰਤ ਬਣੇ ਹਾਂ, ਨਾ ਭਗਤ ਬਣੇ ਹਾਂ, ਲੇਕਿਨ ਗੁਰੂ ਦੇ ਦਰਬਾਰ ਵਿੱਚ ਆਉਂਦਿਆਂ ਸਾਰੀ ਸਾਨੂੰ ਸਨਮਾਨ ਮਿਲਿਆ ਗੁਰਮੁਖ ਦਾ। ਇਹ ਪਰਦਾ ਢੱਕ ਲੈਂਦਾ ਗੁਰੂ ਨਾਨਕ। ਉਹ ਕਹਿਣ ਲੱਗੇ ਵੀ ਜਾਓ ਪਿਆਰਿਓ ਆਪੋ ਆਪਣਾ ਕੰਮ ਕਰੋ, ਮੈਂ ਆਪਣੇ ਵਿਚਾਰ ਤੁਹਾਨੂੰ ਦੇ ਦਿੱਤੇ ਨੇ। ਵੇਸਵਾ ਕਹਿਣ ਲੱਗੀ ਮੇਰੇ ਗਾਹਕ ਡਿੱਗਦੇ ਹੋਣਗੇ, ਮੈਂ ਜਲਦੀ ਜਲਦੀ ਜਾਵਾਂ। ਜਿਹੜਾ ਚੋਰ ਸੀ ਉਹਨੇ ਆਖਿਆ ਵੀ ਤਾਂ ਕੰਮ ਬੜਾ ਗਲਤ ਹੋਇਆ, ਅੱਜ ਕਥਾ ਮੁੱਕੀ ਨਹੀਂ ਤੇ ਜੇ ਲੇਟ ਹੋ ਗਿਆ ਤੇ ਪਤਾ ਨਹੀਂ ਅੱਜ ਦੀ ਰਾਤ ਵੀ ਇਹਦੇ ਚਲੀ ਜਾਏ, ਕੁਦਾ ਦੱਪਾ ਲੱਗ ਜਾਂਦਾ, ਚੋਰੀ ਹੋ ਜਾਂਦੀ ਤੇ ਗੱਲ ਬਣ ਜਾਂਦੀ। ਇੱਕ ਤੀਜਾ ਬੰਦਾ ਹੈ, ਉਹ ਕਹਿਣ ਲੱਗਾ ਨੀਂਦ ਤਾਂ ਖਰਾਬ ਹੋਈ ਪਰ ਫਾਇਦਾ ਹੋਇਆ, ਕਥਾ ਬੜੀ ਆਨੰਦਦਾਇਕ ਸੀ। ਹੁਣ ਆਪਾਂ ਬਾਕੀ ਦਾ ਸਮਝ ਆ ਕੇ ਪਰਮਾਤਮਾ ਦਾ ਚਿੰਤਨ ਕਰਦੇ ਹਾਂ। ਧਿਆਨ ਦੇਣਾ, ਕਥਾ ਕਰਨ ਵਾਲਾ ਇੱਕ ਹੈ, ਸੁਣਨ ਵਾਲੇ ਵੱਖ ਵੱਖ ਤਰ੍ਹਾਂ ਦੇ ਤਿੰਨ ਨੇ, ਲੇਕਿਨ ਉਹਨਾਂ ਤਿੰਨਾਂ ਨੇ ਵਰਤੋਂ ਤਿੰਨ ਤਰ੍ਹਾਂ ਕੀਤੀ। ਚੋਰ ਨੇ ਜਾ ਕੇ ਚੋਰੀ ਆਰੰਭ ਕਰ ਦਿੱਤੀ, ਵੇਸਵਾ ਨੇ ਜਾ ਕੇ ਧੰਦਾ ਆਰੰਭ ਕਰ ਦਿੱਤਾ ਆਪਣਾ, ਭਲੇ ਪੁਰਸ਼ ਨੇ ਜਾ ਕੇ ਬੰਦਗੀ ਕੀਤੀ। ਗੱਲ ਤਾਂ ਬਣੇਗੀ ਕਿ ਇੱਥੇ ਆ ਕੇ ਆਪਾਂ ਆਪਣੀ ਮਤ ਛੱਡੀਏ ਤੇ ਗੁਰੂ ਦੀ ਮਤ ਬਣੀਏ, ਆਪਾਂ ਤਾਂ ਛੱਡਦੇ ਵੀ ਆਪਣੀ। ਯਾਦ ਰੱਖਣਾ, ਗੁਰ ਕੀ ਮਤ ਤੂੰ ਲੈ ਇਹ ਆਨੇ, ਤਾਕਤ ਬਿਨਾ ਬਹੁ ਡੂਬੇ ਸਿਆਨੇ। ਸਾਡਾ ਗੁਰੂ ਨੇ ਕੀ ਸਵਾਰਿਆ ਹੈ? 40 ਸਾਲ ਹੋ ਗਏ ਕਥਾ ਸੁਣਦੇ ਨੂੰ, ਪਹਿਲਾਂ ਗਿਆਨੀ ਦਲੀਪ ਸਿੰਘ ਕਰਦੇ ਸਨ, ਹੁਣ ਇਹ ਭਾਈ ਜਸਵੰਤ ਸਿੰਘ ਵੀ ਕਥਾ ਕਰਦਾ ਕਰਦਾ ਬੁੱਢਾ ਹੋ ਗਿਆ ਤੇ ਸਾਨੂੰ ਕੀ ਦਿੱਤਾ? ਸਾਡੀ ਉਹੀ 6 ਗਜਾਂ ਦੀ ਮਕਾਨ ਦੁਕਾਨ, 1 ਇੰਚ ਨਹੀਂ ਵਧੀ, ਕੀ ਫਾਇਦਾ ਹੋਇਆ? ਉਹਦਾ ਜਵਾਬ ਗੁਰਮੁਖੋ ਇਹ ਹੈ, ਲੋਕ ਘੁਮਿਆਰ ਭਾਂਡਾ ਕਰਦਾ ਨਾ ਤੇ ਆਪਣੇ ਭਾਂਡੇ ਦੇ ਥੱਲੇ ਉਹ ਹੱਥ ਵੀ ਰੱਖਦਾ, ਉੱਪਰੋਂ ਸੱਟ ਵੀ ਮਾਰਦਾ ਤੇ ਜੇ ਘੁਮਿਆਰ ਨੂੰ ਉਹ ਘੜਾ ਇਹ ਕਹੇ ਤੇ ਮੈਨੂੰ ਸੱਟ ਨਾ ਮਾਰ ਤੇ ਭਾਂਡਾ ਘੜਿਆ ਨਹੀਂ ਜਾਣਾ। ਹਾਂ, ਘੜੇ ਦਾ ਫਰਜ਼ ਬਣਦਾ ਵੀ ਘੁਮਿਆਰ ਨੂੰ ਕਹੇ ਵੀ ਸੱਟਾਂ ਭਾਵੇਂ 50 ਮਾਰ, ਪਰ ਇਹ ਕਿਰਪਾ ਕਰੀ ਥੱਲੇ ਵਾਲਾ ਹੱਥ ਪਾਸੇ ਨਾ ਕਰੀ, ਜੇ ਥੱਲੇ ਵਾਲਾ ਹੱਥ ਪਾਸੇ ਹੋ ਗਿਆ ਨਾ ਤੇ ਭਾਂਡਾ ਟੁੱਟ ਜਾਏਗਾ। ਆਪਾਂ ਕਦੇ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਆਖਿਆ ਕਰੀਏ ਮਾਲਕਾ ਸੰਸਾਰ ਦੀਆਂ ਸੱਟਾਂ ਵੱਜਦੀਆਂ ਨੇ, ਬੇਸ਼ੱਕ ਵੱਜਦੀਆਂ ਰਹਿਣ, ਪਰ ਇੰਨੀ ਕਿਰਪਾ ਕਰੀ ਵੀ ਥੱਲੇ ਆਪਣਾ ਹੱਥ ਰੱਖੀ ਤਾਂ ਕਿ ਟੁੱਟ ਨਾ ਜਾਈਏ। ਤੇ ਆਪਾਂ ਤਦਰਾਜ ਕਰਨ ਲੱਗ ਪੈਂਦੇ ਹਾਂ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਕਥਾ ਸੁਣਨ ਦੇ ਨਾਲ ਬਰਕਤਾਂ ਆ ਜਾਣਗੀਆਂ, ਰਿੱਧ ਅਰਥ ਦਾ ਬਰਕਤ ਤੜਪ ਕੇ

ਸਿਮਰਨ ਰਿਧ ਸਿੱਧ ਨੌ ਨਿਧ ਬੋਧ ਤੈਨੂੰ ਅਗਲ ਆ ਜਾਏਗੀ। ਸਿੱਧ ਤੋਂ ਭਾਵ ਤੇਰੇ ਵਚਨ ਪੂਰੇ ਹੋ ਜਾਣਗੇ ਪਰ ਹੋਣਗੇ ਤਦ ਸਾਜ ਗੁਰਮਤ ਹਰ ਰਾਮ ਰਾਮ ਰਾਮ ਜਿਹੜੀ ਗੁਰੂ ਦੀ ਮੱਤ ਹੈ ਇਹਨੂੰ ਦ੍ਰਿੜ ਕਰਨਾ ਕਰ ਕਿ ਪਹਿਲੇ ਸ਼ਬਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਦੂਸਰੇ ਸ਼ਬਦ ਮੇਰੇ ਪਾਤਸ਼ਾਹ ਕਹਿੰਦੇ ਨੇ ਮਨ ਮੇਲ ਸੰਤ ਜਨਾ ਜਸ ਗਾਇਓ ਮੇਰੇ ਮਨਾਂ ਦੌੜਦਾ ਫਿਰਦਾ ਕਦੇ ਜੁੜਨਾ ਕਰ ਪ੍ਰਭੂ ਦੇ ਪਿਆਰਿਆਂ ਦੇ ਨਾਲ ਹਰ ਹਰ ਰਤਨ ਰਤਨ ਹਰ ਨੀਕੋ ਗੁਰ ਸਤਿਗੁਰ ਧਾਨ ਦਵਾਇਓ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਰਹਿਮਤਾਂ ਦਾ ਮੀਂਹ ਵੱਜਦਾ ਗੁਰੂ ਤੈਨੂੰ ਖੈਰ ਪਾਏਗਾ ਪਰ ਗੁਰੂ ਕੋਲ ਜਾਣ ਦਾ ਯਤਨ ਤਾਂ ਕਰਨਾ। ਇਹ ਪਹਿਲੇ ਦੋ ਸ਼ਬਦਾਂ ਦਾ ਸਿਧਾਂਤ ਸੀ। ਹੁਣ ਤੀਜੇ ਸ਼ਬਦ ਵਿੱਚ ਸਾਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਰੱਬ ਦਾ ਪਿਆਰਾ ਕੀ ਕਰੇ ਔਰ ਉਹਨੇ ਆਪਣੀ ਮੰਜ਼ਿਲ ਤੇ ਕਿਵੇਂ ਪਹੁੰਚਣਾ ਇਸ ਵਿਸਤਾਰ ਨੂੰ ਆਪਾਂ ਵਿਚਾਰੀਏ ਪਰ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਯਤਨ ਕਰੀਏ। ਸਾਰੇ ਬੋਲੋ ਸਤਿ।

0: ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਮਾਲਕ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਕਰਦੇ ਕੀ ਨੇ? ਲਫ਼ਜ਼ ਹਰ ਜਾਣਾ ਇਹਨੂੰ ਮਹਾਤਮਾ ਗਾਂਧੀ ਨੇ ਬਹੁਤ ਵਰਤਿਆ, ਉਹਨਾਂ ਨੇ ਰੀਜਨ ਬਣਾ ਦਿੱਤਾ। ਗੁਰਬਾਣੀ 'ਚ ਲਫ਼ਜ਼ ਆਉਂਦਾ ਹਰ ਜਨ, ਇਹਦੇ ਅਰਥ ਕੀ ਨੇ? ਹੁਣ ਗੁਰੂ ਪਿਆਰੂ ਹਰੀ ਦੇ ਜਨ ਬਹੁਤ ਘੱਟ ਨੇ, ਕਿਸੇ ਨੇ ਸੜਕ 'ਤੇ ਕਬਜ਼ਾ ਕਰ ਲਈ, ਕਬਰ ਬਣਾਈ ਤੇ ਬਣ ਗਿਆ ਪੀਰ। ਬੜਾ ਕੰਮ ਚੱਲਦਾ ਕਿਉਂਕਿ ਥਾਂ ਮਹਿੰਗਾ ਬੜਾ ਹੋ ਗਿਆ ਨਾ, ਅਤੇ ਸਰਕਾਰ ਦਾ ਉਹ ਸੜਕ ਹੈ ਅਤੇ ਚੁੱਪ ਕਰ ਕਬਰ ਬਣਾਓ ਅਤੇ ਆਪਣੇ ਆਪ ਨੂੰ ਉੱਥੇ ਲਿਖਾਉਣਾ ਫਕੀਰ ਬੁੱਲੇ ਸ਼ਾਹ, ਨਾਲੇ ਸ਼ਾਹੂਕਾਰ ਵੀ ਬਣ ਗਿਆ। ਉਹ ਹਰੀ ਦੇ ਜਾਨੀ, ਉਹਨੂੰ ਕਵਾਂਗੇ ਕਬਰ ਜਨ, ਕਬਰ ਨੂੰ ਮੰਨਣ ਵਾਲੇ ਕਬਰ ਜਨ। ਜੇ ਕਿਸੇ ਨੇ ਜਾ ਕੇ ਮੱਟੀ 'ਤੇ ਕਬਜ਼ਾ ਕਰ ਲਿਆ, ਮੜੀ 'ਤੇ, ਉਹਨੂੰ ਕਹਿੰਦੇ ਨੇ ਮੜੀ ਜਨ, ਮੜੀਆਂ ਦੀ ਪੂਜਾ ਕਰਨ ਵਾਲਾ ਮੜੀ ਜਨ, ਕਬਰਾਂ ਦੀ ਪੂਜਾ ਕਰਨ ਵਾਲਾ ਕਬਰ ਜਨ। ਹਰੀ ਦਾ ਜਨ ਉਹ ਹੈ ਹਰ ਦਾ ਹੁੰਦਾ, ਹਰ ਥਾਂ 'ਤੇ ਵਿਆਪ, ਜਿਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਓਮਨੀ ਪ੍ਰੈਜੈਂਟ, ਓਮਨੀ ਪੋਟੈਂਟ, ਸਰਵ ਸ਼ਕਤੀਮਾਨ, ਹਰ ਥਾਂ 'ਤੇ ਹਾਜ਼ਰ ਨਾਜ਼ਰ। ਜਿਹਦੇ 'ਤੇ ਦੋ ਗੁਣ ਹੋਣ ਉਹਨੂੰ ਕਹਿੰਦੇ ਨੇ ਹਰ। ਜੇ ਪੁੱਛੇ ਨਾ ਵੀ ਹਰ ਦਾ ਕੀ ਅਰਥ ਹੈ, ਤੁਸੀਂ ਕਦੋਂ ਸੁਣਨ ਵਾਸਤੇ ਗਏ ਸੀ? ਵੈਸੇ ਵਿਦਵਾਨਾਂ ਦੇ ਨੇ ਜੋ ਲਿਖੇ ਨੇ ਕੋਸ਼ਾਂ 'ਚ ਅਰਥ, ਮੈਂ ਇਹ ਮਹਾਂਪੁਰਸ਼ਾਂ ਕੋਲ ਇਹਦੇ 52 ਅਰਥ ਪੜ੍ਹੇ ਨੇ, 52 ਇਕੱਲੇ ਹਰ ਦੇ ਅਰਥ, ਜਿਹੜਾ ਹਰ ਲਫ਼ਜ਼ ਹੈ ਨਾ ਇਹਦੇ 52 ਅਰਥ ਨੇ। ਜਿੰਨਾ ਕੁ ਸਮਝ ਪਈ ਗਿਆਨੀਆਂ ਲਿਖ ਦਿੱਤਾ, ਪਰ ਮੁੱਕਦੇ ਨਹੀਂ, ਇਹ ਮੁੱਕਣ ਵਾਲੇ ਨਹੀਂ। ਹਰ ਦਾ ਅਰਥ ਹੁੰਦਾ ਜੀ ਬਘਿਆੜ, ਹਰ ਦਾ ਅਰਥ ਹੈ ਬਿੱਲਾ, ਹਰ ਦਾ ਅਰਥ ਹੈ ਪਾਣੀ, ਹਰ ਦਾ ਅਰਥ ਹੈ ਚੋਰ, ਹਰ ਦਾ ਅਰਥ ਹੈ ਬ੍ਰਹਮਾ, ਹਰ ਦਾ ਅਰਥ ਹੈ ਵਿਸ਼ਨੂੰ, ਹਰ ਦਾ ਅਰਥ ਹੈ ਸ਼ਿਵਜੀ, ਹਰ ਦਾ ਅਰਥ ਹੈ ਹਰ ਥਾਂ 'ਤੇ ਵਿਆਪਕ ਪਰਮਾਤਮਾ। ਮੈਂ ਆਪਣੇ ਸਾਧ ਸੰਤ ਗਿਆਨੀ ਕਰਤਾਰ ਸਿੰਘ ਨੂੰ ਪੁੱਛਿਆ ਕਿ ਮਹਾਂਪੁਰਸ਼ੋ, ਮੈਨੂੰ ਇਹ ਅਰਥ ਜਚੇ ਨਹੀਂ, ਕਿਉਂਕਿ ਮੇਰੇ ਚਾਚਾ ਜੀ ਲੱਗਦੇ ਸਨ ਨਾਲੇ ਉਸਤਾਦ, ਅਤੇ ਨਾਲੇ ਟੂ ਇਨ ਵਨ ਦੋ ਫਾਇਦੇ ਸਨ ਕਿ ਨਾਲੇ ਆਪਣੇ ਨਾਲੇ ਉਸਤਾਦ ਵਿਦਿਆ ਦਾਤੇ ਜੀ, ਉਹ ਕਹਿੰਦੇ ਕਿਵੇਂ। ਮੈਂ ਬੇਨਤੀ ਕੀਤੀ ਜੀ ਇੱਕ ਪਾਸੇ ਹਰ ਕਹਿੰਦੇ ਪਰਮਾਤਮਾ ਨੂੰ ਅਤੇ ਇੱਕ ਪਾਸੇ ਤੁਸੀਂ ਅਰਥ ਕੀਤਾ ਚੋਰ, ਇਹ ਦੋਵੇਂ ਇਕੱਠੇ ਕਿਉਂ ਹੋਏ? ਕਿਉਂਕਿ ਇਹ ਤਸ਼ਬੀਹ, ਇਹ ਤੁਲਨਾ ਠੀਕ ਨਹੀਂ। ਉਹ ਕਹਿੰਦੇ ਪੁੱਤਣਾ, ਤੁਲਨਾ ਤਾਂ ਠੀਕ ਹੈ ਪਰ ਤੈਨੂੰ ਅਜੇ ਪਤਾ ਨਹੀਂ ਪੂਰਾ। ਮੈਂ ਕਿਹਾ ਕਿਰਪਾ ਕੋਲ ਸਮਝਾ ਦਿਓ। ਉਹ ਕਹਿੰਦੇ ਸਾਡੇ ਵਡੇਰਿਆਂ ਨੇ ਇਹ ਲਫ਼ਜ਼ ਤਾਂ ਚੁਣਿਆ ਹੈ, ਜਦੋਂ ਚੋਰ ਚੋਰੀ ਕਰਦਾ ਨਾ, ਉਦੋਂ ਘਰ ਵਾਲੇ ਨੂੰ ਪਤਾ ਨਹੀਂ ਚੱਲਦਾ, ਸਾਰੇ ਦਾ ਸਾਰਾ ਮਾਂਜਾ ਮਾਰ ਕੇ ਚਲਾ ਜਾਂਦਾ ਹੈ। ਅਤੇ ਜੇ ਚੋਰ ਨਿਕੰਮਾ ਹੋਵੇ, ਫੇਲ ਹੋ ਜਾਏ, ਤੇ ਚੋਰ ਕੁੱਟਿਆ ਵੀ ਜਾਂਦਾ ਹੈ। ਕਾਮਯਾਬ ਚੋਰ ਉਹ ਹੈ ਜਿਹੜਾ ਘਰ ਨੂੰ ਖਾਲੀ ਕਰਜ਼ੇ ਤੇ ਪਤਾ ਨਾ ਚੱਲਣ ਦੇਵੇ। ਕਹਿੰਦੇ ਇਸ ਕਰਕੇ ਹਰ ਦਾ ਅਰਥ ਚੋਰ ਤੇ ਪਰਮਾਤਮਾ ਤਾਂ ਕੀਤਾ ਹੈ, ਜੋ ਪਰਮਾਤਮਾ ਕਿਰਪਾ ਕਰਦਾ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ। ਕੱਲ ਦਾ ਚੋਰੀਆਂ ਕਰਨ ਵਾਲਾ ਮਨੁੱਖ ਬਣ ਗਿਆ ਬਿਰੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਜੋ ਵਰ ਮੰਗਿਆ ਸੋਈ ਦੀਨਾ। ਲੋਕਾਂ ਦੇ ਕੋਲੋਂ ਧੱਕੇ ਨਾਲ ਗਹਿਣੇ ਲਾਉਣ ਵਾਲਾ, ਮੇਰੇ ਆਪਣੇ ਨਗਰ ਦੇ ਲਾਗੇ ਪਿੰਡ ਹੈ ਭਾਈ ਲੱਖੂ ਦਾ, ਜਿਹਦੇ ਬਾਰੇ ਭਾਈ ਗੁਰਦਾਸ ਸਿੰਘ ਲਿਖਿਆ, ਲੱਖੂ ਰਹਿ ਪਟੋਲੀਆ ਭਾਈ ਲੱਦਾ ਪਰੋਪਕਾਰੀ, ਕਦੇ ਬੀਬੀਆਂ ਭੈਣਾਂ ਕੋਲੋਂ ਗਹਿਣੇ ਲਵਾ ਲੈਣੇ। ਔਰ ਉਹ ਮਨੁੱਖ, ਉਹਨੇ ਅਰਦਾਸ ਕੀਤੀ, ਮਾਲਕਾ ਬੁੱਧੂ ਦਾਵਾ ਨਾ ਪੱਕੇ, ਸਾਡੇ ਵਰਗੇ 50 ਅਰਦਾਸ ਕਰਨ ਵਾਲੇ ਸਾਡੀ ਮੰਨੀ ਨਾ ਗਈ, ਉਹਦੀ ਇਕੱਲੇ ਦੀ ਮੰਨੀ ਗਈ, ਕਿਉਂਕਿ ਹਰ ਜਨ ਬਣ ਗਿਆ, ਉਹਦੇ ਅੰਦਰ ਉਹ ਮੈਲ ਨਹੀਂ। ਕਈ ਵਾਰ ਸਾਨੂੰ ਸਵਾਲ ਕਰਨ ਆਮ ਕਰਕੇ ਆਪਾਂ ਕਈਆਂ ਨੂੰ ਖੁਰਕੂ ਦਿਨ, ਇੱਕ ਹੁੰਦਾ ਨਾ ਗਿਆਨ ਲੈਣ ਦੀ ਇੱਛਾ, ਇੱਕ ਬੰਦਿਆਂ ਦੇ ਅੰਦਰ ਗਿਆਨ ਦੀ ਖੁਰਕ ਹੁੰਦੀ, ਖੁਰਕ ਖੁਰਕ ਤੋਂ ਭਾਵ ਕਿ ਸਵਾਲ ਕਰਨਾ ਜ਼ਰੂਰ ਹੈ ਪਰ ਇਹ ਨਹੀਂ ਪਤਾ ਵੀ ਇਹਦਾ ਮਤਲਬ ਕੀ ਹੈ। ਉਹਨੂੰ ਕਹਿੰਦੇ ਨੇ ਖੁਰਕ, ਗਿਆਨ ਦੀ ਖੁਰਕ, ਨਾ ਅਗਲੇ ਦੇ ਕੁਝ ਪਿੜ ਪੱਲੇ ਪੈਣਾ ਅਤੇ ਨਾ ਆਪਣਾ ਟਾਈਮ ਬਰਬਾਦ ਕਰਨਾ। ਆ ਕਈਆਂ ਨੂੰ ਗਿਆਨ ਦੀ ਖੁਰਕ ਹੁੰਦੀ, ਉਹ ਕਹਿੰਦੇ ਗਿਆਨੀ ਜੀ ਪਰ ਸਿੱਖਾਂ ਦੀ ਪਹਿਲੀ ਧਰਮਸ਼ਾਲਾ ਕਿੱਥੇ ਬਣੀ? ਕਿ ਹੁਣ ਗਿਆਨੀ ਨਹੀਂ ਪਸਾ ਤਾਂ ਰੱਖ ਕੇ ਨਹੀਂ ਆਇਆ ਤੇ ਕਿੱਥੇ ਕਿੱਥੇ ਬਣੀ ਹੁਣ ਤੁਸੀਂ ਸਵਾਲ ਕਰ ਦਿੱਤਾ ਨਾਲ ਇੱਕ ਹੋਰ ਤੁਸੀਂ ਪੰਗਾ ਪਾਉਂਦੇ ਵੀ ਗਿਆਨੀ ਜੀ ਤੁਸੀਂ ਹਰਿਮੰਦਰ ਸਾਹਿਬ ਦੀ ਕਥਾ ਵਾਚਕ ਤੁਹਾਡੀ ਸਿੱਧੀ ਨਿਯੁਕਤੀ ਹੋਈ ਹੈ ਕਿ ਜੇ ਤੁਹਾਨੂੰ ਜਵਾਬ ਨਹੀਂ ਆਉਂਦਾ ਤੁਹਾਨੂੰ ਆਖੀ ਤੇ ਕਥਾ ਕਰਨ ਦਾ ਨਾਲ ਅਸਤੀਫਾ ਮੰਗਣ ਲੱਗ ਪੈਂਦੇ ਹੋ ਇਹਦਾ ਜਵਾਬ ਗੁਰਮੁਖ ਮੇਰੇ ਕੋਲ ਤਾਂ ਹੈ ਨਹੀਂ ਪਰ ਭਾਈ ਮਨੀ ਸਿੰਘ ਨੇ ਜਿਹੜੀ ਸਿੱਖਾਂ ਦੀ ਭਗਤ ਮਾਲਾ ਲਿਖੀ ਹੈ ਨਾ ਭਾਈ ਗੁਰਦਾਸ ਜੀ ਦੀ ਵਾਰ ਦਾ 11ਵੀਂ ਦਾ ਟੀਕਾ ਕੀਤਾ ਹੈ ਉਹਦੇ 'ਚ ਲਿਖਦੇ ਨੇ ਕਿ ਸੱਜਣ ਠੱਗ ਦੇ ਘਰ ਪਹਿਲਾ ਗੁਰਦੁਆਰਾ ਬਣਿਆ ਉੱਥੇ ਲਿਖਿਆ ਸਿੱਖਾਂ ਦੀ ਧਰਮ ਪਹਿਲੀ ਧਰਮਸ਼ਾਲ ਵਧੀ ਤੇ ਧਰਮਸ਼ਾਲਾ ਵਿੱਚ ਆਖਿਰਕਾਰ ਕੋਈ ਪੁਜਾਰੀ ਵੀ ਚਾਹੀਦਾ ਗ੍ਰੰਥੀ ਵੀ ਚਾਹੀਦਾ ਪੰਡਿਤ ਚਾਹੀਦਾ ਕੋਈ ਇਮਾਮ ਚਾਹੀਦਾ ਜਿਹਨੂੰ ਆਪਾਂ ਧਾਰਮਿਕ ਵੱਖ ਵੱਖ ਧਰਮਾਂ ਦੀ ਬੋਲੀ ਹੈ ਨਾ ਆਪਾਂ ਗ੍ਰੰਥੀ ਸਿੰਘ ਕਹਿ ਦਿੰਦੇ ਹਾਂ ਮੁਸਲਮਾਨ ਮੌਲਵੀ ਜੀ ਕਹਿ ਦਿੰਦੇ ਇਮਾਮ ਕਹਿ ਦਿੰਦੇ ਨੇ ਹਿੰਦੂ ਪੰਡਿਤ ਜੀ ਕਹਿ ਦਿੰਦੇ ਨੇ ਹੁਣ ਧਰਮਸ਼ਾਲਾ ਬਣਾਉਣੀ ਹੈ ਤਾਂ ਉੱਥੋਂ ਦਾ ਧਾਰਮਿਕ ਆਗੂ ਕੌਣ ਜਿਹੜਾ ਠੱਗੀਆਂ ਮਾਰਦਾ ਸੀ ਉਹ ਸਾਡੀ ਕੌਮ ਦਾ ਪਹਿਲਾ ਪ੍ਰਚਾਰਕ ਬਣਿਆ ਗੁਰੂ ਦੀ ਕਿਰਪਾ ਨਾਲ ਬਣ ਗਿਆ ਹਰ ਜਨ ਗੁਰੂ ਨਾਨਕ ਪਾਤਸ਼ਾਹ ਦੀ ਰਹਿਮ ਦਾ ਪਾਤਰ ਬਣ ਗਿਆ ਤੂੰ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਜੇ ਤੂੰ ਆਪਣੇ ਆਪ ਨੂੰ ਹਰੀ ਦਾ ਜਨ ਪਰਮਾਤਮਾ ਦਾ ਜਨ ਦੌਰਥ ਕੀਤੇ ਨੇ ਜਨ ਲਫਜਾ ਨਾ ਆਪਾਂ ਤਰੰਗ ਰਾਗ ਸ਼ਬਦ ਪੜ੍ਹਦੇ ਹਾਂ ਜਾਨ ਪਿਸਰ ਪਦਰ ਬਰਾਦਰਾਂ ਕਸ ਦੇ ਸੰਗੀਤ ਤਲੰਗ ਮਹੱਲਾ ਪਹਿਲਾ ਯਕ ਅਰਜ ਗੁਫਤਮ ਪੇਸ਼ਤੋ ਦਰਗੋਸ਼ ਕੁਲ ਕਰਤਾਰ ਇਹ ਸ਼ਬਦ ਵਿੱਚ ਜਨ ਸ਼ਬਦ ਦਾ ਪ੍ਰੋਨੰਸੀਏਸ਼ਨ ਆਚਾਰਨ ਦੋ ਢੰਗ ਨਾਲ ਹੈ ਪਹਿਲਾ ਜਨ ਦੂਜਾ ਜਨ ਇਹ ਕਿਉਂ ਪਹਿਲੇ ਜਨ ਦਾ ਅਰਥ ਹੈ ਇਸਤਰੀ ਪਤਨੀ ਦੂਜੇ ਜਨ ਦਾ ਅਰਥ ਹੈ ਦਾਸ ਗੁਰਮੁਖਾ ਜਿਵੇਂ ਇੱਕ ਪਤਨੀ ਆਪਣੇ ਪਤੀ ਦੀ ਆਗਿਆਕਾਰ ਹੈ ਜਿਵੇਂ ਇੱਕ ਦਾਸ ਆਪਣੇ ਮਾਲਕ ਦਾ ਆਗਿਆਕਾਰ ਹੈ ਇਸੇ ਪ੍ਰਕਾਰ ਤੂੰ ਪ੍ਰਮਾਤਮਾ ਦਾ ਦਾਸ ਸਮਝ ਕੇ ਉਹਦੇ ਗੁਣਾਂ ਦਾ ਜ਼ਿਕਰ ਕਰਨਾ ਕਰ ਉਹਦੀ ਵਡਿਆਈ ਕਰਨਾ ਕਰ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਸ ਪਰਿਪੂਰਨ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਉਹਦੀ ਸਿਫਤ ਸਲਾਹ ਕਰਦੇ ਹਨ
1: ਆਪਣਾ ਗੁਣ ਨਾ ਗਵਾਵਾ
0: ਮੈਂ ਮੱਥਾ ਟੇਕ ਰਿਹਾ ਸੀ ਸਾਡੀ ਵੱਡੀ ਸ਼ਬਦਾਵਲੀ ਹੈ ਤੇ ਮੈਨੂੰ ਰਾਜ ਕਿਸੇ ਬੰਦੇ ਨੇ ਪੁੜ ਤੇ ਧੱਕਾ ਮਾਰਿਆ ਤੇ ਬਾਹਰ ਆਣ ਕੇ ਮੈਂ ਉਹਦੀ ਇਹ ਪਰੇਡ ਕਰਾਈ ਵੀ ਯਾਦ ਰੱਖੇਗਾ ਮੁੜ ਕੇ ਦਰਬਾਰ ਸਾਹਿਬ ਨਹੀਂ ਬਣੇਗਾ ਬੱਲੇ ਤੇਰੇ ਬੱਲੇ ਆ ਜਾਵਾਂ ਤੇਰੀ ਦਲੇਰੀ ਦੇ ਵੀ ਤੂੰ ਉਹਨੂੰ ਬਾਹਰ ਆ ਕੇ ਇੰਨਾ ਗੁੱਡਿਆ ਵੀ ਦਰਬਾਰ ਸਾਹਿਬ ਹੀ ਲਾਵੇ ਕਿਹੋ ਜਿਹੀ ਸਿੱਖੀ ਹੈ ਨਾ ਨਾ ਇਹ ਪੰਕਤੀ ਕਹਿੰਦੀ ਕੋਈ ਗੁਰਮੁਖਾ ਜੇ ਕੋਈ ਬੁਰਾ ਹੈ ਤੇ ਤੂੰ ਆਪਣੀ ਨੇਕੀ ਦਾ ਪੱਲਾ ਨਾ ਛੱਡ ਤੇ ਆਪਾਂ ਤਾਂ ਬੁਰੀ ਨਾਲ ਬੁਰੀ ਬਣ ਜਾਂਦੇ ਹਾਂ ਬਾਬਾ ਫਰੀਦ ਜੀ ਨੇ ਪਾਕ ਪਟਨ ਨੂੰ ਆਪਾਂ ਨੂੰ ਇੱਕ ਮੈਸੇਜ ਭੇਜਿਆ ਮੈਂ ਇਹ ਲਫੀ ਤਾਂ ਕਿਹਾ ਵੀ ਅੱਜ ਕੱਲ੍ਹ ਮੈਸੇਜ ਭੇਜਣ ਦਾ ਬੜਾ ਰਿਵਾਜ਼ ਚੱਲਿਆ ਸਾਡੇ ਫੋਨ ਨੇ ਨਾ ਘੜੀ ਮੁੜ ਟਿਕ ਤੇ ਕਰੀ ਜਾਣਗੇ ਤੇ ਕਹਿਣਗੇ ਮੈਨੂੰ 45 ਮੈਸੇਜ ਆਏ ਨੇ ਇਹਦੇ ਸੰਬੰਧ ਵਿੱਚ ਗੁਰਮੁਖੋ ਪਾਕ ਪਟਨ ਤੋਂ ਬਾਬੇ ਫਰੀਦ ਨੇ ਸਾਨੂੰ ਮੈਸੇਜ ਭੇਜਿਆ ਇਸ ਪੰਕਤੀ ਨੂੰ ਕਲੀਅਰ ਕਰਨ ਲਈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗੁਆਵੇ ਇਹਦੇ ਅਖਰੀ ਅਰਥ ਨੇ ਵੀ ਜੇ ਕੋਈ ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਨਾ ਉਹਨੇ ਆਪਣੀ ਨੇਕੀ ਦੇ ਪੱਖ ਨੂੰ ਛੱਡਣਾ ਨਹੀਂ ਬਾਬਾ ਫਰੀਦ ਜੀ ਕੀ ਕਹਿੰਦੇ ਨੇ ਉਹਨਾਂ ਦਾ ਮੈਸੇਜ ਕੀ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਅੜਾਏ ਤੇ ਆਪਾਂ ਤਾਂ ਬੁਰੇ ਨੂੰ ਘਰੋਂ ਕੱਢ ਕੇ ਆਉਣੇ ਆ ਉਹਨੇ ਸਾਨੂੰ ਮਾੜੀ ਜੀ ਗੱਲ ਕੀਤੀ ਆਪਾਂ ਕੁੱਟ ਕੁੱਟ ਕੇ ਉਹਨੂੰ ਰਾਹ ਪਾ ਦਿੱਤਾ ਕਿਹੋ ਜਿਹੀ ਸਿੱਖੀ ਹੈ ਕਿਹੋ ਜਿਹੀ ਗੁਰਮਤ ਹੈ ਕਿਸ ਤਰ੍ਹਾਂ ਦੀ ਅਸੀਂ ਆਈ ਜਾਣਾ ਕਵੀ ਸੱਜਣ ਬੜਾ ਸੁੰਦਰ ਕਈ ਲਫ਼ਜ਼ ਕਹਿੰਦੇ ਹੁੰਦੇ ਨੇ ਕਵੀਆਂ ਦੀ ਬੋਲੀ ਹੈ ਬਾਣੀ ਦੇ ਸ਼ਬਦ ਨਹੀਂ ਉਹ ਕਹਿੰਦੇ ਬੁਰੇ ਨਾਲ ਪੁਰਿਆਈ ਕਰਨੀ ਮਾਫ਼ ਕਰਨ ਕਈ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਤੇ ਜੇ ਤੁਸੀਂ ਬੁਰੇ ਨਾਲ ਨੇਕੀ ਦੀ ਗੱਲ ਸੁਣਨੀ ਹੈ ਨਾ ਘੜੀ ਦੀ ਘੜੀ ਮੇਰੇ ਨਾਲ ਗੋਬਿੰਦਵਾਲ ਸਾਹਿਬ ਚੱਲੋ ਘੜੀ ਦੀ ਘੜੀ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਮਾਲਕ ਗੱਦੀ ਦੇ ਸਵਾਇਬਾਨ ਨੇ ਗੁਰੂ ਕੇ ਸੰਗਤਾਂ ਗੁਰਮਤ ਦਾ ਲਾਹ ਲੈਣ ਲਈ ਆਈਆਂ ਨੇ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਪੁੱਤਰ ਸਪੁੱਤਰ ਉਹ ਹੁੰਦਾ ਹੈ ਜਿਹੜਾ ਮਾਪਿਆਂ ਦੀ ਗੱਲ ਮੰਨੇ। ਪੁੱਤ ਤਿੰਨ ਤਰ੍ਹਾਂ ਦੱਸੇ ਨੇ ਵਿਦਵਾਨਾਂ ਨੇ। ਸਪੁੱਤਰ ਉਹ ਹੈ ਜਿਹੜਾ ਮਾਪਿਆਂ ਦੀ ਨੇਕੀ ਨੂੰ ਅੱਗੇ ਵਧਾਵੇ ਤੇ ਕਪੁੱਤਰ ਉਹ ਹੈ ਜਿਹੜਾ ਮਾਪਿਆਂ ਦੇ ਨਾਂ ਨੂੰ ਨੀਵਿਆਂ ਕਰੇ। ਕਪੁੱਤਰ ਤੇ ਪੁੱਤਰ ਉਹ ਨਾ ਲਾਭ ਨਾ ਨੁਕਸਾਨ, ਰੋਟੀ ਖਾ ਕੇ ਸੌਂ ਗਏ ਜਿਹੜੇ ਫਿਰ ਧੰਦੇ ਕਰਨ ਲੱਗ ਪਏ, ਮਸ਼ੀਨ ਬਣੇ ਨੇ ਜਿਹੜੇ ਉਹਨੂੰ ਕਹਿੰਦੇ ਨੇ ਪੁੱਤਰ। ਬਾਬਾ ਦਾਤੂ ਆਇਆ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦਾ ਪੁੱਤਰ ਹੀ ਕਵਾਂ, ਪੁੱਤਰ ਤਾਂ ਕਹਿਣ ਨੂੰ ਮਨ ਨਹੀਂ ਮੰਨਦਾ ਕਿ ਉਹ ਗੁਰੂ ਕਾਜੂ ਹੋਇਆ। ਗੁਰੂ ਦੀ ਬਿੰਦ ਹੈ, ਗੁਰੂ ਦੀ ਅੰਸ਼ ਹੈ ਤੇ ਗੁਰੂ ਮੇਰਾ ਪੂਜ ਨਹੀਂ ਹੈ। ਮੈਂ ਗੁਰੂ ਦੇ ਪੁੱਤਰ ਨੂੰ ਕਪੁੱਤਰ ਕਹਿਣ ਦੀ ਜ਼ੁਰਤ ਹੀ ਨਹੀਂ ਕਰ ਸਕਦਾ, ਮੇਰੀ ਕੀ ਤਾਕਤ ਹੈ। ਆਇਆ ਬਾਬਾ ਦਾਤੂ, ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਆਸਣ ਤੇ ਸੁਭਾਏ ਮਾਨੇ, ਉਹਨੇ ਠੁੱਡਾ ਘੱਟ ਮਾਰਿਆ। ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗੁਆਵੈ। ਜੇ ਕੋ ਰੱਬ ਦੇ ਪਿਆਰੇ ਦੀ ਵਿਰੋਧਤਾ ਕਰਦਾ, ਬੁਰਾ ਕਰਦਾ ਤੇ ਉਹ ਆਪਣੇ ਪੱਖ ਨੂੰ ਗਵਾਉਂਦਾ ਨਹੀਂ। ਠੁੱਡਾ ਮਾਰਿਆ, ਇਤਿਹਾਸ ਬੜਾ ਦਰਦਨਾਕ ਹੈ, ਵਿਰਾਗਮਈ ਹੈ। ਮੇਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਆਸਣ ਤੋਂ ਥੱਲੇ ਡਿੱਗ ਪਏ, ਥੱਲੇ ਡਿੱਗੇ। ਬਾਬੇ ਦਾਤੂ ਦੇ ਪੈਰ ਨੂੰ ਫੜ ਕੇ ਆਖਿਆ, ਮਹਾਂਪੁਰਸ਼ੋ ਬਹੁਤ ਮਾੜਾ ਕੰਮ ਹੋਇਆ, ਇਹ ਨਹੀਂ ਕਿ ਤੁਸੀਂ ਮੈਨੂੰ ਠੁੱਡਾ ਮਾਰਿਆ, ਇਹ ਨਹੀਂ। ਆਖਿਆ ਤੁਸੀਂ ਮੇਰੇ ਸਾਹਿਬ ਤੇ ਪੁੱਤਰ ਸੀ, ਮੈਂ ਤੁਹਾਡੇ ਪਿਤਾ ਦੀ ਸੇਵਾ ਕਰਨ ਵਾਲਾ, ਤੁਹਾਡਾ ਚਾਕਰ, ਤੁਹਾਡਾ ਸੇਵਾਦਾਰ, ਤੇ ਮੇਰਾ ਫਰਜ਼ ਬਣਦਾ ਸੀ ਉੱਠ ਕੇ ਮੈਂ ਤੁਹਾਨੂੰ ਜੀ ਆਇਆ ਕਹਿੰਦਾ, ਪਰ ਕੀ ਕਰਾਂ, ਵਡੇਪੇ ਨੇ ਉੱਠਣ ਨਹੀਂ ਦਿੱਤਾ। ਸੰਗਤਾਂ ਨੂੰ ਗੁਰਮਤ ਵਿਚਾਰਾਂ ਕਰਦੇ ਸਾਂ, ਉਸ ਪਾਸੇ ਖਿਆਲ ਹੋਣ ਕਰਕੇ ਮੈਥੋਂ ਉੱਠਿਆ ਨਹੀਂ ਗਿਆ। ਤੁਹਾਡੇ ਚਰਨ ਬੜੇ ਕੋਮਲ ਨੇ, ਮੇਰੀ ਉਮਰ ਬੇਰੀ ਹੋਣ ਕਰਕੇ ਸਰੀਰ ਚੋਂ ਖੂਨ ਘੱਟ ਗਿਆ, ਇੱਕ ਸੇਵਾ ਕਰਕੇ ਸੁੱਕੀਆਂ ਹੱਡੀਆਂ ਰਹਿ ਗਈਆਂ ਨੇ, ਤੁਹਾਡੇ ਚਰਨਾਂ ਨੂੰ ਸੱਟ ਲੱਗੀ, ਮੈਂ ਇਸ ਗੱਲ ਦੀ ਮੁਆਫੀ ਮੰਗਦਾ। ਉਹਨੇ ਠੁੱਡਾ ਮਾਰਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਤੁਹਾਨੂੰ ਸੱਟ ਲੱਗੀ ਹੈ, ਇਸ ਗੱਲ ਦਾ ਮੈਨੂੰ ਖੇਦ ਹੈ। ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਗਵਾਵੇ। ਬੇਅੰਤ ਸਾਖੀਆਂ ਨੇ, ਬੇਅੰਤ ਗਿਣੀਆਂ ਨਹੀਂ ਜਾਂਦੀਆਂ। ਕਾਹਨੂੰ ਆਉਣ ਦਾ ਸ਼ੰਭ, ਬਾਬਾ ਸਾਹਿਬ ਸਿੰਘ ਬੇਦੀ ਸਾਡੀ ਕੌਮ ਦੇ ਇੱਕ ਮੰਨੇ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਨੇ ਗੁਰਮਤਿ ਪ੍ਰਚਾਰ ਕੀਤਾ। ਤੇ ਬਾਬਾ ਸਾਹਿਬ ਸਿੰਘ ਦਾ ਜਨਮ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਦੇ ਨਾਲ ਹੋਇਆ। ਇਹ ਬਾਬਾ ਕਲਾਧਾਰੀ ਦੇ ਪੋਤਰੇ ਸਨ। ਇਹਨਾਂ ਦੇ ਪਿਤਾ ਦਾ ਨਾਮ ਸੀ ਜੀਤ ਸਿੰਘ ਤੇ ਬਾਬਾ ਕਲਾਧਾਰੀ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਗੁਰੂ ਕੇ ਅੰਸ਼ ਵੰਸ਼ ਹਾਂ, ਅੱਗੇ ਕੁੱਲ ਬੰਦ ਹੋ ਗਈ ਹੈ। ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਗੁਰੂ ਨਾਨਕ ਭਲੀ ਕਰੇਗਾ। ਤੁਸੀਂ ਕੁੱਲ ਦੀ ਗੱਲ ਕਹਿੰਦੇ ਹੋ, ਤੁਹਾਡੇ ਖਾਨਦਾਨ ਵਿੱਚ ਬਾਬਾ ਸਾਹਿਬ ਸਿੰਘ ਬੇਦੀ ਪੈਦਾ ਹੋਵੇਗਾ, ਜਿਹੜਾ ਲੱਕੜ ਦੀਆਂ ਤੋਪਾਂ ਚਲਾਏਗਾ, ਲੱਕੜ ਦੀਆਂ ਤੋਪਾਂ। ਮਹਾਰਾਜਾ ਰਣਜੀਤ ਸਿੰਘ ਦੇ ਮੱਥੇ ਤੇ ਗੁਰਤਾ, ਮਾਫ ਕਰਨਾ, ਰਾਜਗੱਦੀ ਤਿਲਕੋ ਨਾਮਾ ਪੁਰਸ਼ਾਂ ਨੇ ਲਾਇਆ। ਪਤਾ ਨਹੀਂ ਕੀ ਗੱਲ ਹੈ, ਜਿਹੜੇ ਨਰੋਲ ਸੰਤ ਨੇ ਨਾ, ਸਰਕਾਰ ਦੀ ਉਹਨਾਂ ਨਾਲ ਬਣਦੀ ਨਹੀਂ, ਜਿਹੜੇ ਨਰੋਲ ਸੰਤ ਨੇ, ਜਿਹੜੇ ਡੁਪਲੀਕੇਟ ਉਹਨਾਂ ਦੀ ਬਾਤ ਨਹੀਂ, ਉਹਨਾਂ ਦੀ ਸਾਰਿਆਂ ਨਾਲ ਬਣ ਜਾਂਦੀ ਹੈ, ਜਿਹੜਾ ਹੈ ਡੁਪਲੀਕੇਟ ਉਹ ਬਣ ਜਾਏਗੀ। ਲੇਕਿਨ ਰੋਲ ਸੰਤ ਵੀ ਨਹੀਂ ਬਣਦੀ। ਤੁਸੀਂ ਦੁਨੀਆਂ ਦਾ ਇਤਿਹਾਸ ਦੇਖੋ, ਮੈਂ ਕਿਸੇ ਦੇ ਵਿਰੁੱਧ ਨਹੀਂ ਮੈਂ ਬੋਲ ਰਿਹਾ। ਸੁਕਰਾਤ ਨੂੰ ਯਰ ਦਾ ਪਿਆਲਾ ਦਿੱਤਾ ਗਿਆ, ਈਸਾ ਜੀ ਨੂੰ ਸੂਲੀ ਤੇ ਟੰਗਿਆ ਗਿਆ, ਮੁਹੰਮਦ ਸਾਹਿਬ ਦੇ ਦੰਦ ਤੋੜੇ ਗਏ ਤੇ ਸਾਡੇ ਬਾਪੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਨੰਗੇ ਚਰਨੀ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਦੀ ਵਿਚਰਨਾ ਪਿਆ। ਸੰਤ ਜੂਏ, ਸੰਤ ਦੇ ਗ੍ਰਿਫਤਾਰੀ ਵਾਰੰਟ ਕੀਤੇ ਕਿ ਇਹ ਸਭ ਜਿਹੜਾ ਬਾਬਾ ਸਾਹਿਬ ਸਿੰਘ ਹੈ ਨਾ, ਇਹ ਨਾਲੇ ਬਾਣੀ ਪੜ੍ਹਦਾ ਤੇ ਨਾਲੇ ਬਾਣੀ ਪੜ੍ਹਾਉਂਦਾ। ਉਹਦੀ ਗਲਤੀ ਇਹ ਵੀ ਉਹ ਬਾਣੀ ਪੜ੍ਹਦਾ ਤੇ ਬਾਣੀ ਪੜ੍ਹਾਉਂਦਾ, ਅੰਮ੍ਰਿਤ ਛਕਾਉਂਦਾ ਤੇ ਛਕਿਆ। ਜਿਹੜਾ ਕਾਹਨੂੰ ਆਉਂਦਾ ਸ਼ਬਦ ਸੀ, ਇਸ ਥਾਂ ਤੇ ਉਹ ਮਹਾਂਪੁਰਸ਼ ਪਰਮਾਤਮਾ ਦਾ ਨਾਮ ਲੈ ਕਰਕੇ ਆਪਣੇ ਜੀਵਨ ਵੀ ਸਫਲਾ ਕਰ ਰਹੇ ਸਨ ਤੇ ਹੋਰ ਪ੍ਰੇਮੀਆਂ ਨੂੰ ਵੀ ਜੋੜ ਰਹੇ ਸਨ। ਲਿਖਤਾਂ ਦੇ ਮੁਤਾਬਕ ਮੁਹੰਮਦ ਖਾਨ ਨਾਮ ਦਾ ਮੁਸਲਮਾਨ ਥਾਣੇਦਾਰ ਬਾਬਾ ਸਾਹਿਬ ਸਿੰਘ ਬੇਦੀ ਨੂੰ ਗ੍ਰਿਫ਼ਤਾਰ ਕਰਨ ਲਈ ਤੁਰ ਪਿਆ। ਉਦੋਂ ਅੱਜ ਕੱਲ੍ਹ ਦਾ ਗੁੱਸਾ ਤਾਂ ਨਹੀਂ ਸਰ, ਹੁਣ ਤਾਂ ਹੁਲੀਆ ਛਪ ਜਾਂਦਾ, ਸਕੈਚ ਛਪ ਜਾਂਦੇ ਨੇ। ਕੁਦਰਤ ਦਾ ਭਾਣਾ ਕਿ ਜਿੱਥੇ ਕਾਹਨੂੰ ਆਉਣਦਾ ਛੰਭ ਉੱਥੇ ਬਾਬਾ ਸਾਹਿਬ ਸਿੰਘ ਬੇਦੀ ਇਸ਼ਨਾਨ ਕਰ ਰਹੇ ਸਨ। ਮੁਹੰਮਦ ਖਾਨ ਥਾਣੇਦਾਰ ਵੀ ਉੱਥੇ ਚਲਾ ਗਿਆ, ਜਾਣ ਦੇ ਦੋਵੇਂ ਨਹੀਂ ਇੱਕ ਦੂਜੇ ਨੂੰ। ਮੈਂ ਬੇਨਤੀ ਕਰ ਰਿਹਾ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗੁਆਵੇ। ਜੇ ਕੋਈ ਭਲੇ ਪੁਰਸ਼ ਦੀ ਵਿਰੋਧਤਾ ਕਰਦਾ ਤੇ ਉਹ ਭਲਾ ਪੁਰਸ਼ ਆਪਣੀ ਭਲਿਆਈ ਨੂੰ ਛੱਡਦਾ ਨਹੀਂ। ਮਹਾਂਪੁਰਸ਼ ਇਸ਼ਨਾਨ ਕਰ ਰਹੇ ਨੇ, ਹੌਲੀ ਹੌਲੀ ਪਾਣੀ ਚੱਲਦਾ। ਇੱਕ ਠੂਹਾਂ ਰੁੜਿਆ ਆਇਆ ਤੇ ਬਾਬਾ ਸਾਹਿਬ ਸਿੰਘ ਬੇਦੀ ਉਸ ਠੂਹੇ ਨੂੰ ਫੜ ਕੇ ਤੇ ਬਾਹਰ ਸੁੱਟਣ ਲੱਗੇ। ਤੇ ਠੂਹੇ ਦਾ ਡੰਗ ਬੜਾ ਸਖ਼ਤ ਹੁੰਦਾ, ਉਹਨੇ ਬਾਬਾ ਸਾਹਿਬ ਸਿੰਘ ਬੇਦੀ ਜੀ ਨੂੰ ਜਿਹਨੂੰ ਡੰਗ ਮਾਰਿਆ, ਹੱਥ ਕੰਬ ਗਿਆ, ਦਰਦ ਹੋਈ ਨਾ, ਹੱਥ ਕੰਬ ਗਿਆ, ਠੂਹਾਂ ਛੁੱਟ ਗਿਆ। ਹੋਰ ਕਰਮ ਅੱਗੇ ਵਧੇ, ਉਹਨਾਂ ਦੁਬਾਰਾ ਫਿਰ ਫੜ ਲਿਆ। ਜਿਹੜਾ ਉਹ ਮੁਹੰਮਦ ਖਾਨ ਮੁਸਲਮਾਨ ਵੀਰ ਹੈ ਨਾ, ਉਹ ਸਾਰਾ ਕੁਝ ਵੇਖ ਰਿਹਾ। ਜਦੋਂ ਤਿੰਨ ਚਾਰ ਵਾਰ ਡੰਗ ਮਾਰਿਆ ਤੇ ਕਹਿਣ ਲੱਗਾ, ਬਾਬਾ ਜੀ ਬੇਨਤੀ ਕਰਾਂ। ਕਹਿੰਦੇ ਬੀਆਂ ਜੀ ਹੁਕਮ ਕਰੋ, ਬੇਨਤੀ ਕਿਹੜੀ ਗੱਲ ਦੀ। ਉਹਨੂੰ ਇਹ ਨਹੀਂ ਪਤਾ ਵੀ ਬਾਬਾ ਸਾਹਿਬ ਸਿੰਘ ਬੇਦੀ ਇਹੋ ਜਿਹੇ ਨੂੰ ਮੈਂ ਫੜਨਾ। ਉਹ ਕਹਿੰਦਾ ਮਹਾਂਪੁਰਸ਼ੋ ਬੇਨਤੀ ਇਉਂ ਹੈ, ਇਹ ਇੱਕ ਬਸਮਝ ਜਾਨਵਰ ਠੂਹਾਂ ਤੁਹਾਨੂੰ ਵਾਰ ਵਾਰ ਡੰਗ ਮਾਰਦਾ, ਇਹ ਮੈਂ ਨੋਟ ਕੀਤਾ ਵੀ ਉਹਨੇ ਤਿੰਨ ਵਾਰਾਂ ਤੁਹਾਨੂੰ ਡੰਗ ਮਾਰਿਆ, ਤੁਸੀਂ ਫਿਰ ਇਹਨੂੰ ਕੱਢੀ ਜਾਂਦੇ ਹੋ। ਬਾਬਾ ਸਾਹਿਬ ਸਿੰਘ ਜੀ ਕਹਿਣ ਲੱਗੇ, ਮੀਆਂ ਜੀ ਤੁਹਾਡੀ ਆਪਣੀ ਬਰਡੰਗ ਹੈ, ਤੁਹਾਡੀ ਆਪਣੀ ਸ਼ਬਦਾਵਲੀ ਹੈ, ਤੇ ਇਹ ਪਸ਼ੂ ਹੈ ਤੇ ਇਹ ਆਪਣੀ ਆਤ ਨਹੀਂ ਛੱਡਦਾ, ਤੇ ਮੈਨੂੰ ਰੱਬ ਨੇ ਬੰਦਾ ਬਣਾਇਆ, ਮੈਂ ਆਪਣਾ ਚੰਗਾ ਪਾ ਕਿਵੇਂ ਛੱਡ ਦਿਆ। ਕਦੇ ਆਪਾਂ ਵੀ ਸੋਚਿਆ ਕਰੀਏ, ਜੇ ਬੁਰਾ ਬਰਿਆਈ ਨਹੀਂ ਛੱਡਦਾ, ਉਹ ਕਹਿੰਦੇ ਵੀ ਇੱਥੋਂ ਹੈ, ਤੇ ਵੇਖੋ ਆਪਣੇ ਫਰਜ਼ ਤੇ ਕਿੰਨਾ ਕਾਇਮ ਹੈ, ਕਿੰਨਾ ਕੱਟੜਾ ਹੈ। ਇਹਨੂੰ ਆਪਣੀ ਜਾਨ ਦੀ ਪਰਵਾਹ ਨਹੀਂ। ਮੈਂ ਤਿੰਨ ਵਾਰ ਕੱਢਿਆ ਨਾ, ਤਿੰਨ ਵਾਰ ਉਹਦੇ ਮਨ ਵਿੱਚ ਇਹ ਚਾਹੀਦਾ ਸੀ ਕਿ ਮੈਨੂੰ ਬਚਾਉਂਦਾ ਤੇ ਮੈਂ ਲੜਾਣਾ, ਪਰ ਉਹ ਕਹਿੰਦਾ ਵੀ ਮੈਂ ਐਡਾ ਨਿਕੰਮਾ ਨਹੀਂ ਕਿ ਆਪਣਾ ਅਸੂਲ ਛੱਡਦਿਆਂ, ਮੈਂ ਆਪਣੇ ਅਸੂਲ ਤੇ ਕਾਇਮ ਹਾਂ। ਇੰਨੇ ਬੁਰੇ ਹੁੰਦਿਆਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕਿ ਬਰਿਆਈ ਨਹੀਂ ਛੱਡਦਾ, ਮੈਂ ਮਨੁੱਖ ਹੋ ਕੇ ਲੇਖੀ ਕਿਵੇਂ ਛੱਡਾਂ। ਕਦੇ ਆਪਣੇ ਉਹਦੇ ਝਾਤੀ ਮਾਰਿਆ ਕਰੀਏ, ਕਦੇ ਆਪਾਂ ਬੁਰੇ ਨਾਲ ਨੇਕੀ ਕੀਤੀ ਹੈ, ਕਦੇ ਨਹੀਂ। ਇੱਕ ਸਾਹਮਣੇ ਦੀ ਘਟਨਾ ਮੇਰੀ ਆ ਗਈ, ਜਦੋਂ ਗੁਰੂ ਨਾਨਕ ਨਿਵਾਸ ਤੇ ਅਸੀਂ ਬਾਬਾ ਜਰਨੈਲ ਸਿੰਘ ਦੇ ਨਾਲ ਰਹਿੰਦੇ ਸਨ, ਤੇ ਮੇਰਾ ਭਾਈ ਹੈ ਪਿੰਡ, ਉਹਦਾ ਨਾਂ ਪ੍ਰੀਤਪ ਸਿੰਘ, ਮਹਾਂਪੁਰਸ਼ਾਂ ਨੂੰ ਉੱਪਰ ਟਹਿਰ ਲਿਆ ਸੀ ਗੁਰੂ ਨਾਨਕ ਨਿਵਾਸ ਉੱਪਰ। ਉਹ ਕਹਿਣ ਲੱਗਾ ਵੀ ਮਹਾਂਪੁਰਸ਼ੋ, ਫਲਾਣਾ ਲੀਡਰ ਤੁਹਾਡੀ ਬੜੀ ਨਿੰਦਿਆ ਕਰਦਾ, ਤੁਹਾਡੀਆਂ ਖਬਰਾਂ ਲਾਉਂਦਾ, ਬਿਆਨ ਦੇ ਕੇ ਤੁਹਾਡੇ ਬੜਾ ਕੁਝ ਬੋਲਦਾ, ਤੇ ਤੁਹਾਨੂੰ ਵੀ ਕੋਈ ਬਿਆਨ ਜਾਰੀ ਕਰਨਾ ਚਾਹੀਦਾ। ਇਹ ਗੁਰੂ ਨਾਨਕ ਨਿਵਾਸ ਦੀ ਗੱਲ ਤੇ ਅੱਡ ਬੀਤੀ ਅੱਖੀ ਵੇਖੀ ਘਟਣਾ, ਔਰ ਜਿਹਦੇ ਨਾਲ ਵਾਪਰੀ ਉਹ ਜੇ ਬੰਦਾ ਜਿੰਦਾ। ਮੇਰੇ ਸ਼ਰੀਕੇ ਚੋਂ ਭਾਈ ਲੱਗਦਾ ਉਹਨਾਂ ਪ੍ਰੀਤਮ ਸਿੰਘ, ਉਹ ਕਹਿੰਦੇ ਮਹਾਂਪੁਰਸ਼ੋ ਤੁਹਾਡੀ ਨਿੰਦਿਆ ਕਰਦਾ, ਬਿਆਨ ਦਿੰਦਾ, ਤੁਸੀਂ ਕੱਖ ਨਹੀਂ ਕਹਿੰਦੇ। ਮਹਾਂਪੁਰਸ਼ਾਂ ਨੂੰ ਗੁੱਸਾ ਨਹੀਂ ਹੈ ਤੇ ਕਹਿਣ ਲੱਗੇ, ਪ੍ਰੀਤਮ ਸਾਹਿਬ ਤੁਹਾਡੇ ਘਰ ਕੋਈ ਸੇਵਾ ਕਰਨ ਵਾਲੀ ਬੀਬੀ ਹੈ, ਡੰਗਰ ਰੱਖੇ? ਕਹਿੰਦੇ ਅਸੀਂ ਪਸ਼ੂ ਕਾਫੀ ਰੱਖੇ ਨੇ। ਤੇ ਕਹਿੰਦੇ ਵੀ ਜੇ ਤੁਸੀਂ ਪਸ਼ੂ ਰੱਖੇ ਨੇ ਤੇ ਉੱਥੇ ਕੰਮ ਕਰਨ ਦੀ ਬੀਬੀ ਰੱਖੀ? ਕਹਿੰਦੀ ਜੀ ਰੱਖੀ ਹੈ। ਉਹਨੂੰ ਕੀ ਦਿੰਦੇ ਹੋ? ਕਹਿੰਦੇ ਜੀ ਉਹਨਾਂ ਨੂੰ ਅਸੀਂ ਹਾੜੀ ਦੇ ਦਾਣੇ ਵੀ ਦਿੰਦੇ ਹਾਂ, ਸਾਉਣੀ ਦੇ ਵੀ ਦਿੰਦੇ ਹਾਂ, ਲੀੜਾ ਕੱਪੜਾ ਵੀ ਦਿੰਦੇ ਹਾਂ, ਤੇ ਕਹਿੰਦੇ ਮਾਂਜਾ ਵੀ ਦਿੰਦੇ ਹੋ? ਕਹਿੰਦੇ ਜੀ ਮਾਂਜਾ ਵੀ ਦੇਈਦਾ। ਤੇ ਕਹਿੰਦੇ ਗੁਰਮੁਖੋ, ਉਹ ਬੀਬੀ ਤੁਹਾਡੇ ਘਰ ਦਾ ਗੋਹਾ ਚੁੱਕਦੀ ਹੈ, ਤੁਸੀਂ ਹਾੜੀ ਵੀ ਦਿੰਦੇ ਹੋ, ਸਾਉਣੀ ਵੀ ਦਿੰਦੇ ਹੋ, ਕੱਪੜੇ ਵੀ ਦਿੰਦੇ ਹੋ, ਰੋਟੀ ਵੀ ਦਿੰਦੇ ਹੋ, ਤੇ ਤੁਸੀਂ ਕਹਿੰਦੇ ਹੋ ਲੀਡਰ ਮੇਰੀ ਨਿੰਦਿਆ ਕਰਦਾ ਹੈ। ਕਿਤੇ ਮੇਰੇ ਕੋਲ ਆਵੇ ਤੇ ਮੇਰਾ ਜੀ ਚਾਹੁੰਦਾ ਕਿ ਮੈਂ ਉਹਨੂੰ ਸਨਮਾਨਿਤ ਕਰਾਂ, ਸੋਪਾ ਦਿਆਂ। ਇਹ ਮਹਾਂਪੁਰਸ਼ਾਂ ਦੀ ਨਿਸ਼ਾਨੀ। ਕਹਿੰਦੇ ਜੀ ਕਿਉਂ? ਕਹਿੰਦੇ ਵੀ ਤੁਸੀਂ ਝਾੜੂ ਮੁੱਲ ਲੈ ਕੇ ਦਿੱਤਾ ਨਾ, ਤੇ ਬੜੀ ਔਖੀ ਕਿਸੇ ਦੀ ਮੈਚ ਕੱਟਣੀ, ਉਹ ਜਵਾਨ ਨਾਲ ਮੇਰੀ ਮੈਰਿਜ ਚੜਦਾ ਮੇਰਾ ਵਿਰੋਧੀ ਹੋਇਆ ਕਿ ਮੇਰਾ ਮਹਿਤੀ ਹੋਇਆ, ਉਹ ਜਵਾਨ ਨਾਲ ਮੇਰੀ ਮੈਰਿਜ ਚੜਦਾ ਤੇ ਮੇਰਾ ਤਾਂ ਜੀ ਚਾਹੁੰਦਾ ਕਿ ਮੈਂ ਉਹਦੀ ਮਾਲੀ ਮਦਦ ਕਰਾਂ, ਪਰ ਹੈ ਉਹ ਤਗੜਾ, ਉਹਨੇ ਮੇਰੇ ਤੋਂ ਪੈਸੇ ਲੈਣੇ ਨਹੀਂ। ਇਹ ਹੈ ਗੁਰਮੁਖਤਾਈ, ਇਹ ਹੈ ਨੇਕੀ। ਤੂੰ ਮੇਰੇ ਪਾਤਸ਼ਾਹ ਕਹਿੰਦੇ ਭਾਈ ਵੀ ਜੇ ਕੋਈ ਰੱਬ ਦੇ ਪਿਆਰੇ ਦੀ ਨਿੰਦਿਆ ਕਰਦਾ ਵੀ ਹੈ ਨਾ, ਜਿਵੇਂ ਆਪਾਂ ਕਹਿੰਦੇ ਜੀ ਮੇਰੇ ਕੋਲ ਬੜੀ ਮਾਇਆ ਹੈ, ਮੇਰੇ ਕੋਲ ਇੰਨਾ ਕੁਝ, ਉਹ ਬੰਦਾ ਚਵਾਨੀ ਦਾ ਵੀ ਨਹੀਂ, ਉਹਨੇ ਮੇਰੀ ਨਿੰਦਿਆ ਕੀਤੀ ਹੈ। ਗੁਰਮੁਖੋ, ਗੁਰੂ ਪਾਤਸ਼ਾਹ ਨੇ ਸਾਡੇ ਲਈ ਪੂਰਨੇ ਪਾਏ ਨੇ। ਸਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਲੋਕੀ ਮੇਰਾ ਲਿਹਾਜ਼ ਨਹੀਂ ਕਰਦੇ, ਤੂੰ ਕਿਹੜੀ ਗੱਲ ਵਗਦੀ ਮੂਲੀ ਹੈ, ਗੁਰਬਾਣੀ ਦੀ ਗਵਾਹੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਲੋਕਾਂ ਨੇ ਭੂਤਨਾ ਆਖਿਆ, ਭੂਤਨਾ ਬੇਤਾਲਾ ਆਖਿਆ, ਤੇ ਲਿਖਿਆ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚ। ਉਹ ਕਹਿੰਦੇ ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ, ਹਾਂ ਹਰ ਦਿਨ ਅਵਰ ਨਾ ਜਾਣਾ। ਕਹਿੰਦੇ ਮੈਨੂੰ ਤਾਂ ਨਾਮ ਦੀ ਮਸਤੀ ਚੜੀ ਹੈ, ਮੈਂ ਤਾਂ ਪਰਮਾਤਮਾ ਤੋਂ ਬੜਾ ਕਿਸੇ ਨੂੰ ਜਾਣਦਾ ਹੀ ਨਹੀਂ, ਪਰ ਲੋਕੀ ਆਪਣੀ ਡਿਊਟੀ ਤੇ ਕਾਇਮ ਨੇ। ਉਹ ਕਹਿੰਦੇ ਨੇ ਮਾਂ ਤ੍ਰਿਪਤਾ ਦਾ ਪੁੱਤਰ ਭੂਤਨਾ, ਬਾਬਰ ਕਿਆਂ ਕਲਿਆਣ ਰਾਏ ਦਾ ਪੁੱਤਰ ਬੇਤਾਲਾ, ਦੁਨੀਆਂ ਦੇ ਲੋਕੋ ਨੇਕੀ ਨੂੰ ਛੱਡੋ ਨਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਭਾਈ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣਾਂ ਗਵਾਵੇ, ਜਿਹੜਾ ਪ੍ਰਭੂ ਦਾ ਪਿਆਰਾ ਉਹਦੀ ਕਿੰਨੀ ਵਿਰੋਧਤਾ ਕਰੀ ਜਾਏ, ਉਹ ਆਪਣੇ ਨੇਕ ਪੱਖ ਨੂੰ ਭਲੇ ਪੱਖ ਨੂੰ ਗਵਾਵੇ, ਛੱਡਦਾ ਨਹੀਂ, ਤਿਆਗਦਾ ਨਹੀਂ। ਬਸਰਾਮ ਦੇਕਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਵੀ ਗੁਰਮੁਖਾ ਤੇਰੀ ਕੀ ਹਾਲ ਹੈ, ਵੀ ਤੂੰ ਅਜੇ ਨਿੰਦਿਆ ਛੱਡੀ ਕਿ ਨਹੀਂ ਛੱਡੀ, ਅਗਰ ਛੱਡੀ ਹੈ ਤੇ ਗੁਰੂ ਤੇਰੇ ਤੇ ਮਿਹਰ ਕਰੇ, ਜੇ ਨਹੀਂ ਛੱਡੀ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਗੁਰੂ ਤੇਰੇ ਤੇ ਮਿਹਰ ਕਰੇ, ਤੇਰੀ ਨਿੰਦਿਆ ਕਰਨ ਦੀ ਆਤ ਛੁੱਟ ਜਾਏ, ਤੇ ਰਹਾਓ ਸਾਨੂੰ ਇਸ ਗੱਲ ਦਾ।

0: ਮੇਰੀ ਆਤਮਾ ਨਹੀਂ ਕਹਿੰਦੀ ਕਿ ਮੈਂ ਕਹਾਂ, ਪਰ ਜੇ ਬੁਰਾ ਨਾ ਮੰਨੋ ਤੇ ਆਪਾਂ ਰੱਬ ਨੂੰ ਦਸ ਨੰਬਰੀਆ ਬਣਾਇਆ ਜੀ, ਦਸ ਨੰਬਰੀਆ ਮੰਨੋ ਭਵੇਂ ਨਾ, ਪਰ ਬਣਾਇਆ ਜ਼ਰੂਰ ਆਪਾਂ। ਉਹ ਕਿਵੇਂ ਕਿ ਜੇ ਕੋਈ ਚੰਗਾ ਕੰਮ ਹੋ ਗਿਆ ਨਾ, ਚਾਰ ਪੈਸੇ ਬਣ ਗਏ ਤੇ ਕਹਿਣਾ ਗਿਆਨੀ ਜੀ ਬੜੀ ਮਿਹਨਤ ਕੀਤੀ ਜੀ, ਬੜੀ ਮਿਹਨਤ, ਮੇਰੇ ਪਿਓ ਨੇ ਮੈਨੂੰ ਕੱਖ ਨਹੀਂ ਦਿੱਤਾ ਤੇ ਮਾਂ ਤਾਂ ਮੇਰੀ ਸੀ ਡੈਣ ਬੱਲੇ ਤੇ ਗੱਭਰੂ ਆ ਬਲਿਆੜੇ ਜਾਵਾਂ ਤੇ ਉੱਥੋਂ ਮਾਂ ਨੂੰ ਡੈਣ ਕਹਿੰਦਾ ਡੈਣ, ਤੇ ਪਿਓ ਨੇ ਮੈਨੂੰ ਕੱਖ ਨਹੀਂ ਜੇ ਦਿੱਤਾ, ਇਹਦਾ ਭਾਵ ਕਿ ਤੂੰ ਸੱਚਖੰਡ ਤੋਂ ਚੈੱਕ ਲੈ ਕੇ ਆਇਆ ਸਦਾ ਹੀ? ਨਹੀਂ ਨਹੀਂ, ਮਾਤਾ ਤੇ ਪਿਤਾ ਦੇ ਸੰਬੰਧਾਂ ਤੋਂ ਸਾਨੂੰ ਮਨੁੱਖਾ ਜਨਮ ਮਿਲਿਆ, ਅਸੀਂ ਮਾਤਾ ਪਿਤਾ ਦਾ ਦੇਣ ਨਹੀਂ ਦੇ ਸਕਦੇ। ਕਿਤੇ ਇਤਿਹਾਸ ਵਾਚੋ, ਮਨ ਵਿਰਾਗ ਵਿੱਚ ਆ ਜਾਂਦਾ ਹੈ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਨਨਕਾਣਾ ਸਾਹਿਬ ਗਏ ਨਾ, ਤੇ ਬਾਬਾ ਕਲਿਆਣ ਰਾਏ ਘੋੜੀ ਤੇ ਚੜ੍ਹ ਕੇ ਗਏ ਬਾਬੇ ਬਾਲੜੇ ਦੇ ਖੂਹ ਦੇ ਉੱਪਰ, ਉੱਥੇ ਲਿਖਿਆ ਤੇਜ ਭਾਨ ਦੇ ਉੱਪਰ, ਜਿਹੜਾ ਭਾਈ ਬਾਲਾ ਜੀ ਹੋਏ ਨੇ ਨਾ, ਇਹਨਾਂ ਦੇ ਪਿਤਾ ਦਾ ਨਾਮ ਸੀ ਬਾਬਾ ਤੇਜ ਭਾਨ ਜੀ। ਸਤਿਗੁਰੂ ਪਾਤਸ਼ਾਹ ਨੂੰ ਥਾਂ ਬੜਾ ਚੰਗਾ ਲੱਗਦਾ, ਰੁੱਖਾਂ ਦੀ ਛਾਂ ਸੀ, ਖੂਹ ਚੱਲਦਾ ਸੀ, ਉੱਥੇ ਜਾ ਕੇ ਬੈਠ ਜਾਣਾ ਤੇ ਬਾਬਾ ਕਲਿਆਣ ਦਾ ਹੈ ਤੇ ਮਾਂ ਤ੍ਰਿਪਤਾ ਜੀ ਕੋਲ ਬੈਠੇ ਨੇ ਤੇ ਬਾਬੇ ਕਲਿਆਣ, ਅਗਰ ਕਰ ਪਾਪ ਤਾਂ ਬਾਪ ਹੀ ਹੁੰਦਾ ਨਾ। ਬਾਬਾ ਕਲਿਆਣ ਲਾਇ ਕਹਿਣ ਲੱਗਾ ਪੁੱਤਰ ਨਾਨਕ ਪੁੱਤਰ ਹੈ, ਕੋਈ ਸ਼ੱਕ ਨਹੀਂ। ਕਹਿੰਦੇ ਪੁੱਤਰ ਨਾਨਕ ਮੈਂ ਤੈਨੂੰ ਜ਼ਿੰਦਗੀ ਪ੍ਰਯੰਤ ਪਛਾਣਿਆ ਨਹੀਂ, ਮੈਂ ਗਾਏ ਬਗਾਏ ਅਣਜਾਣੇ ਅਣਜਾਣੇ ਤੈਨੂੰ ਚਪੇੜਾਂ ਵੀ ਮਾਰੀਆਂ ਸਨ। ਤੈਨੂੰ ਪਤਾ ਨਾ ਜਦੋਂ ਸੁਦਾ ਕਰਨ ਗਿਆ, ਮੈਂ ਤੈਨੂੰ ਚਪੇੜਾਂ ਵੀ ਮਾਰੀਆਂ ਸਨ ਤੇ ਪੁੱਤਰਾ ਮੇਰਾ ਕੀ ਹਾਲ ਹੋਵੇਗਾ। ਉੱਥੇ ਬਹੁਤ ਸੁੰਦਰ ਦ੍ਰਿਸ਼ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਪੂ ਜੋ ਮੇਰਾ ਹਾਲ ਉਹ ਤੇਰਾ ਹਾਲ। ਇਹ ਜਨਮ ਸਾਖੀ ਦੇ ਬਚਨ ਨੇ। ਜਦੋਂ ਬਾਬੇ ਕਲਿਆਣ ਰਾਏ ਨੇ ਆਖਿਆ ਪੁੱਤਰਾ ਮੈਂ ਤੈਨੂੰ ਬੜਾ ਵੱਧ ਘੱਟ ਬੋਲਿਆ, ਤੇਰੀ ਭੈਣ ਨੇ ਮੇਰੀ ਬਾਂਹ ਵੀ ਫੜੀ ਬੇਬੇ ਨਾਨਕੀ ਨੇ, ਮੇਰਾ ਕੀ ਹਾਲ ਹੋਵੇਗਾ। ਤੇ ਮਾਂ ਪਿਓ ਦੀ ਇੱਜ਼ਤ ਕਰਨ ਦੀ ਯਾਦ ਸਾਨੂੰ ਸਤਿਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਬਾਪੂ ਜੀ ਜੋ ਮੇਰਾ ਹਾਲ ਉਹ ਤੁਹਾਡਾ ਹਾਲ। ਤੇ ਮੇਰੇ ਅੰਦਰੋਂ ਆਵਾਜ਼ ਨਿਕਲੀ ਬਾਬਾ ਫਿਰ ਵੀ ਆਖਿਰ ਮਾਪਿਆਂ ਦਾ ਪਾਣੀ ਕਿਉਂ ਨਾ, ਮਾਂ ਪਿਓ ਦੀ ਕਦਰ ਕਰਿਆ ਕਰੀਏ, ਜਿਨ੍ਹਾਂ ਦੇ ਸੰਬੰਧਾਂ ਤੋਂ ਸਾਨੂੰ ਮਨੁੱਖਾ ਜਨਮ ਮਿਲਿਆ। ਮਾਂ ਦਾ ਦੇਣ ਤਾਂ ਅਸੀਂ ਦੇ ਹੀ ਨਹੀਂ ਸਕਦੇ ਕਦੇ ਵਾਸਤੇ, ਇਹ ਵਿੱਚੋਂ ਸੁਭਾਵਿਕ ਗੱਲ ਆ ਗਈ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਬੇਨਤੀ ਕਰਨ ਲੱਗਾ ਸਾ ਜੋ ਕੁਛ ਕਰੇ ਸੋ ਆਪੇ ਸਵਾਮੀ। ਗਿਆਨੀ ਜੀ ਆ ਬੜੀ ਜਾਇਦਾਦ ਬਣਾਈ ਜੇ ਤੇ ਪਤਾ ਨਹੀਂ ਕੀ ਗੱਲ ਹੈ, ਐਤਕੀ ਰੱਬ ਨੇ ਚੰਦ ਚਾੜਿਆ ਸਾਨੂੰ 5 ਲੱਖ ਦਾ ਘਾਟਾ ਪੈ ਗਿਆ, ਇਹਦਾ ਭਾਵ ਕੇ 25 ਲੱਖ ਤੂੰ ਕਮਾਇਆ ਤੇ ਰੱਬ ਹੋ ਗਿਆ ਤੇਰੇ ਉਲਟ ਵਿਰੋਧੀ ਹੋਇਆ ਨਾ ਤੇਰਾ, ਉਹਨੇ 5,000 ਦਾ ਘਾਟਾ ਪਾਇਆ ਤੇ 50,000 ਮੈਂ ਬਣਾਇਆ, ਇਹਦਾ ਭਾਵ ਕੇ ਰੱਬ ਫਿਰ ਸ਼ੈਤਾਨ ਹੋਇਆ ਨਾ, ਭਗਵਾਨ ਤਾਂ ਨਾ ਹੋਇਆ। ਇਹ ਨਹੀਂ, ਗੁਰਮਤਿ ਕਹਿੰਦੀ ਕਿ ਜੋ ਪਰਮਾਤਮਾ ਕਰਦਾ ਉਹ ਭਲਾ ਹੀ ਕਰਦਾ, ਭਲਾ ਹੀ ਜੋ ਕੁਛ ਕਰੇ ਸੋ ਆਪੇ ਸਵਾਮੀ ਮਾਲਕ ਜੋ ਹੋਇਆ, ਜੋ ਕੁਝ ਕਰਦਾ ਉਹ ਆਪ ਹੀ ਕਰਦਾ ਹੈ।
1: ਹਰ ਆਪੇ ਹੀ ਮਤ ਦੇਵੈ ਸਵਾਮੀ,
0: ਸੋ ਜੋ ਕੁਛ ਕਰੇ ਸੋ ਆਪੇ ਸਵਾਮੀ ਹਰ ਆਪੇ ਕਾਰ ਕਮਾਵੈ। ਮਨੁੱਖ ਦੇ ਅੰਦਰ ਚੇਤਨ ਕਲਾ ਭਰ ਕੇ ਤੇ ਉਹ ਆਪ ਹੀ ਕੰਮ ਕਰਵਾਉਂਦਾ ਹੈ। ਉਪਰੰਤ
1: ਹਰ ਆਪੇ ਹੀ ਮਤ ਦੇਵੈ ਸਵਾਮੀ,
0: ਜਿਹੜੀ ਅਕਲ ਹੈ ਨਾ, ਅਕਲ ਅਕਲ ਦੇਣ ਵਾਲਾ ਵੀ ਉਹ ਆਪ ਹੈ। ਉਪਰੰਤ
1: ਹਰ ਆਪੇ ਬੋਲ ਬੁਲਾਵੈ,
0: ਤੇ ਜੇ ਕੋਈ ਭਲਾ ਬੋਲਦਾ ਤੇ ਬੁਲਾਉਣ ਵਾਲਾ ਵੀ ਉਹ ਆਪ। ਸਾਡੇ ਸਾਹਮਣੇ ਇਤਿਹਾਸ ਸਪਸ਼ਟ ਹੈ, ਦੀਨ ਦੁਨੀਆ ਦੇ ਮਾਲਕ ਸ੍ਰੀ ਹਰਿਕ੍ਰਿਸ਼ਨ ਧਿਆਈਆ ਹੈ, ਜਿਸ ਜਿੱਥੇ ਸਭ ਦੁੱਖ ਜਾਏ। ਵੇਖ ਲੈ ਮੇਰੇ ਗੁਰਦੇਵ ਚ ਕਿੰਨੀ ਤਾਕਤ ਹੈ, ਗੁਰਮੁਖਾ ਬੋਲਣ ਚੱਲਣ ਦੀ ਲੋੜ ਕੋਈ ਨਹੀਂ, ਕੇਵਲ ਤੇ ਕੇਵਲ 8ਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਨਾਲ ਤੇਰੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਜਾਏ, ਕੇਵਲ ਦਰਸ਼ਨ ਕਰਨ ਨਾਲ। ਉੱਥੇ ਇੱਕ ਪੰਜ ਸਿਵ ਦਾ ਨਾਮ ਲਾਲ ਚੰਦ ਕਰਕੇ ਲਿਖਿਆ, ਜਿਹੜੀ ਜਲਸੇ ਨੇ ਈਰਖਾ جدو تنسار بنیا ادو تال چلی ہے. قرآن پڑھو، انجیلاں پڑھو، بائبل پڑھو، نال نال جیلسی ارخا چلی، رب نال بھی ارخا. بےنت ادھارنا نے ایک لال چند نام کا پنڈت، کیول پنڈت اکھری، ویسے پنڈت نہیں، اکھری پنڈت. کہیں کون آیا؟ گرسکھاں نے آخیا کہ اٹھویں پاتشاہ سدگرو ہر ایک سچے پاتشاہ آئے نے. یہ کہنے لگا نا تو بڑا وا کرشن جی نے گیتا چارن کی، کوئی جانتے بھی نہیں. انہیں سکھ نے جا گل کر دیتی، کہنے لگے پنڈت جی آؤ جی آیا نو، جی میں ارتھ کیتے تھی کہنا بھی ہو سکتا چھوٹے ہوں کتنے پڑھا دیتے ہو کنٹھ ہو، تھی یوں کرو کہ جہاں تاری نگاہ کوئی بسمجھ آدمی انہوں لے آؤ. نگر چ گیا تو ایک میرے ورگا، میں تا کیا کہ وہ بھی جبان اڑتی سی، میری بھی اڑتی ہے، میرے ورگا سی، وہ لے آ گریب وہ بندہ. تو گرو ویسے گریب نو آ جائے کہیں پنڈت جی تھی شلوک بولو، یہ شجو ارتھ کرے گا. جہاں بابا ہمت سنگھ ہوا نا پنجا پیارے چ، یہ اس بابے شجو کا پوترا ہوا. بابے ہمت سنگھ کا دادا سی بھائی شجو، وہ اجے پنکتی نہیں پڑھتا. بابا شجو اٹھویں پاتشاہ کی کرپا کے نال سات سات ارتھ کرتا. تائیوں تو اسی پڑھتے ہیں نا، تنگل پربت پار پرے، کھل چتر بکیتا، اندلے تر پون سوجیا گر پیٹ پنیتا. تنگلا پہاڑا نو چڑھ جائے گا، بسمج بگتا بن جائے گا. اس کر کے بناؤن والا بھی وہ آپ ہے.
1: ہر آپے پنچ تت بستارا،
0: یہ جنہ بھی بھائی بستارا کھلا ہے نا، کھلارا ہے، یہ پنجاں تتاں دا ہے. پاویں دھرتی ہے، پاویں اپنے تن نے 84 لاکھ جون جن بھی ہے نا، میرے پاتشاہ کہندے یہ پنجاں تتاں دا وسار جاننا کرو.
1: وچ تاتو پنچ آپ پاوے،
0: یہ پنج تاتو پلا کی ہوئی ہیں آپ تو جاندے نا، بھی پون، پانی، اگ، دھرتی، کاش، یہ پنج تت ہو گئے. تے پنج تاتو کی نے؟ کن، رس، کسی نے اِسی ہاتھ لاؤنے، چمڑی ہاتھ لاؤنے تو سانو سواد آتا، یہ کہنے سپرش، شبد، کن رس، یہ تاتو ہے. کن رس زبان کا چسکا، کسی نے چھوڑ کا چسکا، رس لین کا چسکا، ویکھن کا چسکا، سونگن کا چسکا، جہے یہ پانچ اوگن، یہ کہیں پانچ تاتو. یہ پانچ تاتو، یہ پانچ نیم، جنو سمپل بھاشا کہاں گے، شبد، سپرش، راس، روپ، گند، یہ پنجے دیا پنجا تاتاں پاؤن والا بھی وہ آپ ہے.
1: جن نانک ست گر میلے آپے،
0: میرے پاتشاہ کہندے بندے دے ہون کرم چنگے وہ سچے گرو نوں مل پیندا ہے. ست گرو دا بھاو ہوندا وہ گرو جڑا سچ نال جڑے، جہا یہ کہہ بھی میری فوٹو اپنی گھر چ لا لو، میرا لاگت اپنے گل چ پا لو، ان ستگرو نے کیا کرو، ان کیا ڈپلی گرو، ان کیا کرو ڈپلیکیٹ گرو، ڈپلیکیٹ گرو. ستگرو کون؟ سات پرکھ چن جانے، ستگر تسکر راؤ جہا ست نہ جوڑتا ہے. جن نانک ستگر میلے آپ، جہے داسا بھاو دھارتے ہیں نا، وہ پریپورن پرماتما انہوں سے کرپا کر کے وہ سات پرتگی گرو نے ملا دینا ہے.
1: ہر آپے جگر چکاوا،
0: جہی گرو پیارے سارے اندر جھگڑا ہوں، لڑائی ہوں، سارے اندر بھی لڑائی ہوں، جی کدے کام بیٹکاں کرتا ہے، کدے کرودھ آتا ہے، کدے سارے اندر ہنکار ڈانڈ بیٹکاں کرتا ہے. وہ پنجے دے پنجے پہلوان سارے اندر جھگڑا کرتے ہیں. یہ گرو رام دس سچے پاتشاہ کہتے پیارو، جی دے تے سچے گرو دی ہو جائے کرپا، انہوں دے اندروں جھگڑے مٹ جاندے نے، کام بھی چلا جاندا، کرودھ ٹھنڈا ہو جاندا ہے، لوبھ دی تھان تے سنتوخ آ جاندا ہے. سدگرو پاتشاہ ساڈے تے بھی کرپا کرن، ਇਹ ਸਾਡੀ ਅਵਸਥਾ ਬਣੇ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ, ਗੁਰੂ ਕੀ ਸੰਗਤ ਦਾ ਕੁਟਾਨ ਕੁਟਾਨ ਧੰਨਵਾਦ। ਪੁੱਲਾਂ ਚੁੱਕਾਂ ਦੀ ਮਾਫੀ ਜੀ।
1: ਹਾਰੇ ਆਪੇ ਪੰਚ ਤੱਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਾਰੇ ਆਪੇ ਝਗੜ ਚੁਕਾਵੈ।
0: ਵਾਹਿਗੁਰੂ ਜੀ ਕਾ ਖਾਲਸਾ,
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਪ੍ਰਭੂ ਜੀ ਦੇ ਮਾਰਗ 'ਤੇ ਚੱਲਦਿਆਂ ਚੱਲਦਿਆਂ ਜਗਿਆਸੂ ਨੂੰ ਇਹ ਸਮਝ ਆ ਜਾਂਦੀ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਸ ਲਈ ਸਭ ਤੋਂ ਵੱਡੀ ਦਵਾਈ ਹੈ। ਇਸੇ ਲਈ ਪ੍ਰਭੂ ਦਾ ਨਾਮ ਜਪਣ ਲਈ ਵਾਰ ਵਾਰ ਬੇਨਤੀਆਂ ਅਤੇ ਅਰਦਾਸਾਂ ਕਰਦਾ ਹੈ ਅਤੇ ਮਨ ਵਿੱਚ ਆਪਣੀ ਗਲਤੀ ਵੀ ਮਹਿਸੂਸ ਕਰਦਾ ਹੈ ਕਿ ਸੰਸਾਰਕ ਝਮੇਲਿਆਂ ਕਰਕੇ ਉਹ ਨਾਮ ਨਹੀਂ ਜਪ ਸਕਿਆ। ਇਸ ਲਈ ਬੇਨਤੀ ਕਰਦਿਆਂ ਹੋਇਆ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ, ਔਖਦ ਤੇਰੋ ਨਾਮ ਦਿਆਲ, ਮੋਹੇ ਆਤੁਰ ਤੇਰੀ ਗਤ ਨਹੀਂ ਜਾਣੀ, ਤੂੰ ਆਪ ਕਰੈ ਪ੍ਰਤਪਾਲ। ਭਾਵ ਹੈ ਪ੍ਰਭੂ, ਮੈਨੂੰ ਸਮਝ ਆ ਗਈ ਹੈ ਕਿ ਕੇਵਲ ਤੇਰਾ ਨਾਮ ਹੀ ਮੇਰੇ ਲਈ ਸਾਰੇ ਦੁੱਖਾਂ ਦੀ ਦਵਾਈ ਹੈ। ਮੈਂ ਅਣਜਾਣ ਮੈਂ ਤੇਰੀ ਮਹਾਨਤਾ ਨੂੰ ਨਹੀਂ ਸਮਝਿਆ। ਐ ਪ੍ਰਭੂ, ਤੂੰ ਆਪ ਕਿਰਪਾ ਕਰ ਤਾਂ ਕਿ ਮੇਰਾ ਜੀਵਨ ਸਦਾ

ਮਨੁੱਖ ਅਤੇ ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ੍ਹ ਜਾਂਦਾ ਹੈ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀ ਜਾਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਸਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ, ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕਿਰਪਾ ਕਰੋ, ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ

ਕੀ ਗੁਰਬਾਣੀ ਜਾਂ ਪ੍ਰਭੂ ਦਾ ਨਾਮ ਮਨੁੱਖੀ ਸਰੀਰ ਨੂੰ, ਮਨੁੱਖੀ ਮਨ ਨੂੰ ਸੁੱਖ ਦੇ ਸਕਦਾ? ਇਹ ਇੱਕ ਆਮ ਜਿਹਾ ਸਵਾਲ ਹੈ ਜਿਹੜਾ ਆਮ ਸ਼ਰਧਾਲੂਆਂ ਦੇ ਮਨ ਵਿੱਚ ਸਦਾ ਚੱਕਰ ਕੱਟਦਾ ਰਹਿੰਦਾ ਹੈ। ਸਾਡੇ ਜੀਵਨ ਵਿੱਚ ਮਾੜੇ ਜਾਂ ਚੰਗੇ ਬੋਲ ਬਹੁਤ ਪ੍ਰਭਾਵ ਰੱਖਦੇ ਹਨ। ਮਸਲਨ ਕਿਸੇ ਵੱਡੀ ਸਭਾ ਵਿੱਚ ਕਿਸੇ ਸਿਆਣੇ ਬੰਦੇ ਨੂੰ ਮੈਂ ਸਿਰਫ ਇੰਨਾ ਹੀ ਕਹਿ ਦਿਆਂ, ਤੂੰ ਬਹੁਤ ਮੂਰਖ ਹੈ, ਇੰਨਾ ਕਹਿੰਦਿਆਂ ਸਾਰ ਉਸਨੂੰ ਗੁੱਸਾ ਚੜ੍ਹਨਾ ਸ਼ੁਰੂ ਹੋ ਜਾਂਦਾ। ਗੁੱਸਾ ਆਉਂਦਿਆਂ ਸਾਰ ਉਸਦਾ ਬਲੱਡ ਪ੍ਰੈਸ਼ਰ ਵੱਧ ਜਾਏ। ਹੁਣ ਬਲੱਡ ਪ੍ਰੈਸ਼ਰ ਵਧਣ ਨਾਲ ਅਨੇਕ ਬਿਮਾਰੀਆਂ ਸਾਹਮਣੇ ਆ ਸਕਦੀਆਂ। ਵੈਸੇ ਵੀ ਡਾਕਟਰੀ ਨੁਕਤਾ ਨਿਗਾਹ ਤੋਂ ਬਲੱਡ ਪ੍ਰੈਸ਼ਰ ਆਪਣੇ ਆਪ ਵਿੱਚ ਇੱਕ ਵੱਡੀ ਬਿਮਾਰੀ ਹੈ। ਇਸਦਾ ਭਾਵ ਇਹ ਹੋਇਆ, ਜੇ ਮੇਰੇ ਕੁਝ ਮਾੜੇ ਬੋਲ ਕਿਸੇ ਦੇ ਸਰੀਰ ਵਿੱਚ ਰੋਗ ਪੈਦਾ ਕਰ ਸਕਦੇ ਨੇ, ਕਿ ਗੁਰੂ ਦੇ ਸ਼ੁਭ ਬੋਲ ਉਸਦੇ ਰੋਗ ਨੂੰ ਮਿਟਾ ਨਹੀਂ ਸਕਦੇ? ਐਸੇ ਵਿਚਾਰ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਰੱਖੇ। ਸੁਰ ਰਾਗ ਵਿੱਚ ਉਚਾਰਨ ਕੀਤੇ ਗਏ ਇਸ ਸ਼ਬਦ ਵਿੱਚ ਗੁਰੂ ਜੀ ਫੁਰਮਾਨ ਕਰਦੇ ਨੇ, ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਨ ਕੀ ਫੰਦਾ। ਕਿ ਮੇਰਾ ਗੁਰੂ ਮੇਰਾ ਵੈਦ ਹੈ, ਜਿਹੜਾ ਕਿਰਪਾ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਵਾਈ ਰੂਪ ਵਿੱਚ ਬਖਸ਼ਦਾ ਅਤੇ ਜਨਮਾਂ ਜਨਮਾਂਤਰਾਂ ਦੇ ਰੋਗਾਂ ਨੂੰ, ਜਮਾਂ ਦੀ ਫਾਹੀ ਨੂੰ ਕੱਟ ਦਿੰਦਾ।